0: ਲੇਕਿਨ ਉਹ ਹੈ ਤੇ ਗੱਦੇ ਦੇ ਥੱਲੇ ਸਾਂਭ ਕੇ ਰੱਖੀਏ ਕੰਮ,
1: ਮੈਨੂੰ ਤਾਂ ਪਤਾ ਨਹੀਂ ਮੇਰੀ ਹਾਲੇ ਕਿੱਥੇ ਪਈ ਹੈ।
0: ਅਸੀਂ ਵੀ ਜਦੋਂ ਘਰ ਸ਼ਿਫਟ ਕੀਤਾ ਸੀਗਾ ਨਾ ਤੇ ਅਸੀਂ ਤਾਂ ਕਹਿੰਦੇ ਹੋਏ ਇਟਸ ਟੂ ਐਕਸਪੈਂਸਿਵ ਪੇਪਰ, ਮੇਰੇ ਤੋਂ ਜ਼ਿਆਦਾ ਇਹਦੀ ਕੋਈ ਕਦਰ ਕੌਣ ਜਾਣ ਸਕਦਾ।
1: ਕਹਿੰਦੇ
0: ਤੂੰ ਤੇ ਪੜ੍ਹਾਈ ਕੀਤੀ, ਮੈਂ ਤੇ ਇਹ ਕੀਤਾ ਤੇ ਮੈਨੂੰ ਪਤਾ ਤੇ ਵਾਕਈ ਤੇ। ਲੇਕਿਨ ਆਪਣੀ ਆਲ ਓਵਰ ਗੱਲ ਕਰੀਏ, ਆਪਾਂ ਸਾਰੇ ਕੀਪਰ ਹਾਂ, ਆਪਾਂ ਨੂੰ ਲੱਗਦਾ ਕਿ ਇਹ ਸਿੱਟ ਦੇਈਏ ਤੇ ਇਹਦਾ ਕੀ ਹੋ ਜਾਣਾ।
1: ਹਾਂ ਹਨਾ, ਇਹ ਗੱਲ ਤਾਂ ਹੈ। ਐਕਚੁਲੀ ਉਹੀ ਗੱਲ ਉਹੀ ਰਹਿ ਜਾਂਦੀ ਹਮੇਸ਼ਾ ਬੰਦੇ ਦੇ ਅੰਦਰ ਕਿ ਯਾਰ ਮੈਂ ਇਹਦਾ ਨਾ ਕੁਛ ਕਰਾਂਗਾ। ਉਸ ਦਿਨ ਕੱਲ ਕਾਲਰ ਸੀਗੇ ਇੱਕ, ਤਾਂ ਉਹਨਾਂ ਨੇ ਵੀ ਇਹ ਕਿਹਾ ਕਿ ਮੈਂ ਹਜੇ ਤੱਕ ਨਾ ਛੋਟੇ ਸਾਈਜ਼ ਦੇ ਕੱਪੜੇ ਸੰਭਾਲ ਕੇ ਰੱਖੇ। ਅੱਛਾ, ਇਹ ਦਿਸ ਇਜ਼ ਅ ਲੇਡੀਜ਼ ਪ੍ਰੋਬਲਮ ਆਈ ਵੁੱਡ ਸੇ, ਹੈ ਨਾ, ਕਿ ਮੈਂ ਰੱਖੇ ਹੋਏ ਕਿ ਕਦੀ ਨਾ ਕਦੀ ਜਦੋਂ ਵੇਟ ਲੋਸ ਹੋਏਗਾ ਤੇ ਆਈ ਵਿਲ ਡੂ ਇਟ, ਮੈਂ ਉਹ ਵਾਲੇ ਸੇਮ ਕੱਪੜੇ
0: ਪਾਵਾਂਗਾ। ਉਹ ਤੇ ਹੁੰਦਾ ਹੀ ਹਰ ਇੱਕ, ਇਟਸ ਨੋਟ ਲੇਡੀਜ਼ ਥਿੰਗ, ਬੰਦੇ ਵੀ ਰੱਖਦੇ ਆ, ਪਰ ਪਤਾ ਨਹੀਂ ਸਿਕਸ ਪੈਕਸ ਐਬਸ ਕਮਿੰਗ ਸੂਨ ਕਦੋਂ ਹੁੰਦਾ, ਕਮਿੰਗ ਸੂਨ ਹੀ ਰਹਿੰਦਾ, ਡੋਟ ਡੋਟ ਡੋਟ ਤਿੰਨ ਡੋਟ ਹੀ ਰਹਿੰਦਾ। ਲੇਕਿਨ ਇਹਨਾਂ ਕੱਪੜਿਆਂ ਦਾ ਮੈਂ ਮਤਲਬ ਮੈਨੂੰ ਜਦੋਂ ਮੈਂ ਮੋਟੀਵੇਟ ਖੁਦ ਨੂੰ ਕਰਨਾ ਸੀ ਨਾ ਵੇਟ ਲੋਸ ਵਾਸਤੇ, ਮੈਂ ਇੱਕ ਡਰੈਸ ਰੱਖੀ ਹੋਈ ਸੀ ਕਿ ਹਾਂ ਇਸ ਡਰੈਸ ਚ ਮੈਨੂੰ ਆਣਾ, ਤੇ ਉਹ ਅਲੱਗ ਤੁਹਾਡੀ ਡਿਫਰੈਂਟ।
1: ਹਾਂ, ਇਹ ਵੈਸੇ ਇਹ ਕਿਉਂ ਰੀਲ ਵਗੈਰਾ ਦੀ ਮਸ਼ਹੂਰ ਹੈ, ਕਿਉਂਕਿ ਆਲਮੋਸਟ
0: ਮੈਂ ਖੁਦ ਨੂੰ
1: ਮੈਂ ਬਹੁਤ ਲੋਕਾਂ ਚ ਆਪਣੇ ਪਰਸਨਲੀ ਵੀ ਸਰਕਲ ਦੇ ਅੰਦਰ, ਹੈ ਨਾ, ਘਰਾਂ ਚ ਵੀ ਜੋ ਵੀ ਲੇਡੀਜ਼ ਨੇ, ਹੈ ਨਾ, ਉਹਨਾਂ ਦੇ ਅੰਦਰ ਇੱਕ ਆ ਹੈ ਕਿ ਜੋ ਵੀ ਸਾਈਜ਼ ਹੈ ਉਹਨਾਂ ਦਾ ਦੇ ਵਿਲ ਬਾਏ ਅ ਸਮਾਲਰ ਸਾਈਜ਼, ਕਿ ਇੱਕ ਦਿਨ ਵੇਖੇ ਮੈਂ ਇੱਥੇ ਪਹੁੰਚਾ।
0: ਇੱਕ ਹਰ ਇੱਕ ਚੀਜ਼ ਜਿਹੜੀ ਇਨਸਾਨੀ ਫਿਤਰਤ ਕੀ ਹੈ ਕਿ ਆਪਾਂ ਜਿਹੜੀ ਚੀਜ਼ ਨਹੀਂ ਮਿਲਦੀ ਉਹਦੇ ਲਈ ਕਰੇਵ ਕਰਦੇ ਹਾਂ ਨਾ, ਜਿਹੜੀ ਚੀਜ਼ ਐਵਰੀ ਸਿੰਗਲ ਡੇ ਆਪਾਂ ਹੁਣ ਜਿਹੜੇ ਸਾਈਜ਼ ਦੇ ਕੱਪੜੇ ਪਾ ਰਹੇ ਹਾਂ ਸੂਟ, ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਹੁਣ ਜਦੋਂ ਤੁਸੀਂ ਬਿਗ ਸਾਈਜ਼ ਵਿੱਚ ਹੁੰਦੇ ਹੋ ਜੋ ਵੀ, ਕਈ ਵਾਰੀ ਹੁਣ ਤਾਂ ਖੈਰ ਆਪਾਂ ਇਸ ਟਾਈਮ ਦੇ ਵਿੱਚ ਹੈ ਕਿ ਤੁਹਾਨੂੰ ਹਰ ਚੀਜ਼ ਕਸਟਮਾਈਜ਼ ਮਿਲ ਜਾਂਦੀ ਹੈ, ਲੇਕਿਨ ਕਈ ਕਈ ਸਟੋਰਸ ਦੇ ਵਿੱਚ ਮੈਂ ਖੁਦ ਇੱਥੇ ਫੇਸ ਕੀਤਾ, ਤੁਸੀਂ ਐਂਟਰ ਵੀ ਹੋ ਰਹੇ ਹੋ ਨਾ ਤੇ ਉਹਨਾਂ ਨੇ ਪਹਿਲਾਂ ਹੀ ਜੱਜ ਕਰ ਲੈਣਾ, ਤੁਹਾਨੂੰ ਕਹਿ ਦੇਣਾ ਓ ਹਨੀ ਵੀ ਡੋਂਟ ਹੈਵ ਦਿਸ ਸਾਈਜ਼, ਹੈ ਨਾ, ਤੇ ਉਹ ਫਿਰ ਤੁਹਾਨੂੰ ਕਿਤੇ ਨਾ ਕਿਤੇ ਨਾ ਉਹ ਜਦੋਂ ਤੱਕ ਪੈਂਦੀ ਨਹੀਂ ਨਾ ਸਿਰ ਤੇ ਤੁਹਾਨੂੰ ਉਹ ਫਿਰ
1: ਕੰਫੀਡੈਂਸ ਨੂੰ ਵੀ ਕਈ, ਹੈ ਨਾ, ਇਟ ਹੈਪਨਸ ਟੂ ਮੈਨੀ ਪੀਪਲ। ਅੱਛਾ, ਅਸੀਂ ਲੋਕ ਬਹੁਤ ਸੈਂਸਿਟਿਵ ਵੀ ਨਹੀਂ ਹੈਗੇ, ਬਾਡੀ ਸ਼ੇਮਿੰਗ ਹੋ ਗਈ,
0: ਕੋਈ ਕੱਖ ਨਹੀਂ ਫਰਕ ਪੈਂਦਾ, ਪਰ ਜਦ ਤੱਕ ਇਹ ਹੋ ਜਾਂਦਾ ਹੁਣ ਅਲਮਾਰੀ ਦੇ ਪਏ ਜੇ 15 ਸੂਟ ਹੈ 15 ਚ ਸਾਰੇ ਔਖੇ ਸੌਖੇ ਹੋ ਰਹੇ, ਤੇ ਹੁਣ ਤੇ ਕੀ, ਕਿਉਂਕਿ 15 ਦੇ 15 ਸੂਟ ਤੁਸੀਂ ਸਿੱਟ ਵੀ ਨਹੀਂ ਸਕਦੇ, ਹੈ ਨਾ, ਇੰਨਾ ਵੱਡਾ ਜਿਗਰਾ ਕਿੱਥੋਂ ਲੈ ਕੇ ਆਏ। ਤੇ ਫਿਰ
1: ਹਾਂ, ਐਥਨਿਕ ਵੇਅਰ ਦਾ ਬੜਾ ਪੰਗਾ ਪੈ ਜਾਂਦਾ ਨਾ,
0: ਮੈਂ ਕਿਉਂਕਿ ਵੈਸਟਰਨ ਤੇ ਕੀ ਹੈ ਉਹਦੇ ਨਾਲ ਨਹੀਂ ਤੁਸੀਂ ਦਿਲ ਲਾਉਂਦੇ, ਭਾਵੇਂ ਕਿੰਨੀ ਵੀ ਜਨਾਨੀਆਂ ਹੋਣਗੀ, ਦੇ ਕੈਨ ਰਿਲੇਟ ਟੂ ਮੀ, ਈਵਨ ਤੁਹਾਡੇ ਕੋਟ ਪੈਂਟ ਵਗੈਰਾ ਕਹਿ ਲਓ ਜਿਹੜੇ ਹੁਣ ਤੁਸੀਂ ਟੀ ਸ਼ਰਟਸ ਹੋ ਗਏ ਸ਼ਰਟਸ ਹੋ ਗਏ, ਯੂ ਕੈਨ ਈਜ਼ੀਲੀ ਥਰੋ ਦੈਮ ਡੰਮ ਦੈਮ, ਬਟ ਵੈਨ ਇਟ ਕਮਸ ਟੂ ਕੋਟ ਪੈਂਟ ਬਲੇਜ਼ਰਸ, ਹੈ ਨਾ, ਪੈਸਾ ਜਾਂਦਾ ਜਿਸ ਚੀਜ਼ ਦੇ ਵਿੱਚ, ਨਾਲੇ ਤੁਸੀਂ ਕਿੰਨੇ ਚਾਅ ਨਾਲ ਇੱਕ ਵਧੀਆ ਓਕੇਸ਼ਨ ਲਈ ਬਾਏ ਕੀਤਾ ਹੋਣਾ। ਸੂਟਾਂ ਦਾ ਵੀ ਉਹੀ ਹੁੰਦਾ ਕਿ ਸੂਟ ਤੁਸੀਂ ਐਵੇਂ ਹੀ ਕਰਦੇ ਹਾਂ ਅਸੀਂ ਬਾਏ, ਐਵੇਂ ਵੀ ਇਹ ਵੀ ਨਹੀਂ ਕਹਿ ਸਕਦੇ ਕਿ ਐਵੇਂ ਹੀ ਨਹੀਂ ਕਰਦੇ, ਬਟ ਕੁਛ ਕੁਛ ਸਰਟਨ ਸੂਟਸ ਨਾਲ ਵੀ ਤੁਹਾਡੀ ਮੈਮਰੀ ਹੁੰਦੀ ਹੈ ਤੇ ਉਹ ਤੁਹਾਨੂੰ ਲੱਗਦਾ ਕਿ ਹਾਏ ਇਹ ਤੇ ਆ ਜਾ ਮੈਨੂੰ।
1: ਅੱਛਾ ਨਹੀਂ, ਇੱਕ ਨਾ ਜੋ ਜੋ ਸੁਣ ਰਹੇ ਆ ਮਰਦ ਸਮਾਜ ਕੇ, ਜੋ ਜੋ ਆਦਮੀ ਸੁਣ ਰਿਹਾ ਉਹ ਸ਼ਾਇਦ ਮੈਨੂੰ ਦੱਸਣਾ ਮੈਸੇਜ ਕਰਕੇ ਕਿ ਐਮ ਆਈ ਰਾਈਟ ਔਰ ਨੋਟ। ਪਤਾ ਨਹੀਂ ਕੀ ਹੁੰਦਾ, ਕਦੀ ਕਦੀ ਨਾ ਕੁਛ ਇੱਦਾਂ ਦੀ ਟੀ ਸ਼ਰਟ ਤੁਹਾਨੂੰ ਮਿਲ ਜਾਣਗੀਆਂ, ਤੁਸੀਂ ਖਰੀਦ ਲਓਗੇ, ਤੁਸੀਂ ਸ਼ਾਇਦ 1, 2, 3, 4, 5 ਮਤਲਬ ਜੋ ਉਹਦੀ ਵਾਕਈ 'ਚ ਜਦੋਂ ਪਾਣੀਆਂ ਚਾਹੀਦੀਆਂ ਤੁਸੀਂ ਪਾਓਗੇ ਉਹਨਾਂ ਨੂੰ, ਤਦ ਨਹੀਂ ਫੇਵਰੇਟ ਨਹੀਂ ਰਹਿਣਗੀਆਂ। ਪਰ ਇੱਕ ਇੱਦਾਂ ਦਾ ਦਿਨ ਆਏਗਾ ਸੁਨਹਿਰਾ ਜਦੋਂ ਤੁਸੀਂ ਪਾਓਗੇ ਕਹੋਗੇ ਯਾਰ ਇਹਦੀ ਹੁਣ ਫਿਟਿੰਗ ਕਿੰਨੀ ਵਧੀਆ ਆਈ ਹੈ, ਇਹਦਾ ਘਰ ਇਹਦਾ ਹੁਣ ਕਲਰ ਵੀ ਬਹੁਤ ਨਿਖਰ ਗਿਆ, ਸਾਰੇ ਘਰ ਨੂੰ ਉਹ ਟੀ ਸ਼ਰਟ ਦਿਸ ਰਹੀ ਹੈ ਕਿ ਇਹ ਭ੍ਰਿਸ਼ਟ ਗਈ ਹੈ, ਹੈ ਨਾ, ਘਰ ਵਾਲੇ ਕਹਿ ਰਹੇ ਕਦੋਂ ਉਤਾਰੇ ਤੇ ਇਹਨੂੰ ਕੱਟ ਕੇ ਅਸੀਂ ਡਸਟਰ ਬਣਾਈ ਹੈ, ਪਰ ਤੁਸੀਂ ਉਹਨੂੰ ਸਾਂਭ ਕੇ ਰੱਖ ਦਿਓ ਕਿ ਨਹੀਂ ਯਾਰ ਇਸ ਟੀ ਸ਼ਰਟ ਨਾਲ ਮੈਂ ਇਸ ਤਰ੍ਹਾਂ ਦੀ, ਮੇਰੇ ਕੋਲ ਕੁਛ 5-4 ਟੀ ਸ਼ਰਟ ਐਟਲੀਸਟ ਹੋਣਗੀਆਂ। ਅੱਛਾ ਫਿਰ ਉਹ ਵੀ ਗੱਲ ਤੁਹਾਡੇ ਵਾਲੀ, ਹੈ ਨਾ, ਕੋਟ ਪੈਂਟ ਤਾਂ ਚਲੋ ਫਿਰ ਵੀ ਕੋਟ ਵਗੈਰਾ ਪੈ ਜਾਂਦਾ, ਮੈਨੂੰ ਕੁਰਤਿਆਂ ਦਾ ਬਹੁਤ ਸ਼ੌਂਕ ਸੀ ਕੁਰਤੇ ਪਜਾਮਾ ਪਾਉਣ ਦਾ, ਤੇ ਅੱਛਾ ਸੀਗੇ ਵੀ ਵਾਧੂ ਕਿਉਂਕਿ ਦੁਕਾਨ ਤੇ ਜਦੋਂ ਜਾਣਾ ਮੈਂ ਗਰਮੀਆਂ 'ਚ ਤਾਂ ਕੁਰਤੇ ਪਜਾਮੇ ਹੀ ਚੱਲਣਾ, ਹੈ ਨਾ, ਯੂਨੀਫਾਰਮ ਵੀ ਉਹੀ ਆ, ਤੇ ਉਹ ਇੱਥੇ ਇਸ ਤਰ੍ਹਾਂ ਸਾਂਭ ਕੇ ਲਿਆ ਕੇ ਰੱਖੇ ਹੋਏ ਕਿ ਪਤਾ ਨਹੀਂ ਹੱਟੀ ਇੱਥੇ ਜਾ ਕੇ ਕਦੀ ਮੰਦਿਰ ਗੁਰਦੁਆਰੇ ਵੀ ਚੱਲ ਜਾਈਏ, ਤੇ ਇਸ ਤਰ੍ਹਾਂ ਦਾ ਹਮੇਸ਼ਾ ਹੀ ਇਸ ਤਰ੍ਹਾਂ ਦਾ ਬਣਦਾ ਕਿ ਤੁਸੀਂ ਜੀਨਸ 'ਚੋਂ ਸ਼ਰਟ 'ਚੋਂ ਕਿਤੇ ਬਾਹਰੋਂ ਤੋਂ ਉਧਰ ਉਧਰ ਹੀ ਚਲੇ ਗਏ ਕਿ ਸਪੈਸ਼ਲੀ, ਅੱਛਾ ਸਪੈਸ਼ਲੀ ਪਾਉਣਾ ਵੀ ਬੜਾ ਔੜ ਲੱਗਦਾ ਕਿ ਲੈ ਮੱਥਾ ਹੀ ਤਾਂ ਟੇਕਣ ਜਾਣਾ ਹੁਣ ਉਹਦੇ ਲਈ ਮੈਂ ਸਪੈਸ਼ਲੀ ਕੱਢਣਾ, ਹੈ ਨਾ, ਡਰੈਸ ਵੀ ਆਪ ਹੀ ਕਰਨੀ ਪੈਂਦੀ ਨਾ ਇੱਥੇ, ਬੜੀ ਪ੍ਰੋਬਲਮ।
0: ਇਹ ਤਾਂ ਮੈਨੂੰ ਵੀ ਪ੍ਰੈਸ ਮਤਲਬ ਜੇ ਕੋਈ ਪੁੱਛੇ ਨਾ ਜਿਹੜੀ ਚੀਜ਼ ਸਭ ਤੋਂ ਤੁਸੀਂ ਬਸ ਚਾਹੁੰਦੇ ਹੋ ਕਿ ਨਾ ਹੀ ਕਰੋ, ਉਹ ਮੇਰੇ ਲਈ ਪ੍ਰੈਸ ਹੈ।
1: ਅੱਛਾ ਅੱਛਾ, ਮੈਨੂੰ ਵੈਸੇ ਕੋਈ ਵੀ ਹਾਊਸ ਹੋਲਡ, ਗੁੱਡ ਗੁੱਡ, ਮੈਂ ਵੀ ਉਹੀ ਯੂਜ਼ ਕਰਦਾ, ਤੇ ਮੈਂ ਮਤਲਬ ਜੇ ਕੋਈ ਹਾਊਸ ਹੋਲਡ ਚੋਰ ਕਰਦਾ ਜੇ, ਤੇ ਮੈਂ ਪ੍ਰੈਸ
0: ਪਸੰਦ ਹੈ
1: ਤੁਹਾਨੂੰ? ਹਾਂ, ਮੈਨੂੰ ਅੱਛਾ ਪਤਾ ਨਹੀਂ, ਬੜਾ ਮੈਡੀਟੇਟਿਵ ਲੱਗਦਾ ਮੈਨੂੰ, ਅੱਛਾ ਲੱਗਦਾ ਜਦੋਂ ਸਿਲਵਟਾਂ ਜੀ ਹਟਦੀਆਂ ਨਾ ਉਦੋਂ ਐਨ ਸਿੱਧੀ ਕਰੀਜ਼ ਬਣਦੀ ਹੈ
0: ਮੈਨੂੰ ਜਵਾਨੀ ਲੱਗਦੀ ਹੈ। ਹਾਂ ਹਾਂ
1: ਹਾਂ, ਕੁਕਿੰਗ ਦੇ ਅੰਦਰ ਮੈਂ ਸਗੋਂ ਰਣਜੋਤ ਭਾਈ ਨੂੰ ਮੈਂ ਦੱਸਿਆ ਹੋਇਆ ਕਿ ਮਤਲਬ ਜਿਸ ਤਰ੍ਹਾਂ ਦਾ ਵੀ ਤੁਸੀਂ ਐਕਸੀਡੈਂਟ ਕਰਵਾ ਸਕਦੇ ਹੋ ਕਿਚਨ ਦੇ ਅੰਦਰ, ਮੈਂ ਉਹ ਕਰਵਾਉਣ ਦੀ ਕੋਸ਼ਿਸ਼ ਕਰ ਚੁੱਕਾ। ਸੋ ਮੈਨੂੰ ਬੈਨ ਹੈ, ਪਤਾ ਨਹੀਂ ਮੈਂ ਘਬਰਾ ਜਾਂਦਾ।
0: ਅੱਛਾ, ਓਕੇ।

0: ਵਾਲਾ ਕਰਦੇ ਹਨਾ ਕਿ ਸ਼ੈਫ ਲੈਵਲ ਵਾਲੀ ਗੱਲਬਾਤ ਹਨਾ ਤੇ ਜੋ ਲੋਕ ਪੇਂਟ ਕਰ ਪਾਉਂਦੇ ਆ ਮੈਨੂੰ ਬਹੁਤ ਐਕਸਟਰਾ ਉਹਨਾਂ ਲਈ ਨਾ ਇੱਕ ਅੰਦਰੋਂ ਇੱਜ਼ਤ ਆਉਂਦੀ ਹੈ ਕਿ ਉਹ ਦੋ ਇਹ ਦੋ ਚੀਜ਼ਾਂ ਮੈਨੂੰ ਪਤਾ ਸ਼ਾਇਦ ਨਹੀਂ ਕਰ ਸਕਦਾ ਮੈਂ ਟਰਾਈ ਵੀ ਕਰਾਂ ਤਾਂ ਇੰਪੋਸੀਬਲ ਆ ਫਿਰ ਤੁਹਾਨੂੰ ਜਿਹੜੀ ਚੀਜ਼ ਤੁਹਾਨੂੰ ਬਿਲਕੁਲ ਨਹੀਂ ਪਤਾ ਯੂ ਹਨਾ ਲੁੱਕ ਆਊਟ ਫੋਰ ਦੈਟ
1: ਬਟ ਯੂ ਹਰ ਇੱਕ ਇਨਸਾਨ ਹਰ ਇੱਕ ਚੀਜ਼ 'ਚ ਮਾਹਿਰ ਨਹੀਂ ਹੁੰਦਾ ਹੁਣ ਜਿਸ ਤਰੀਕੇ ਨਾਲ ਤੁਸੀਂ ਕੋਈ ਵੀ ਪੋਇਟਰੀ ਜਾਂ ਕਿਸੇ ਵੀ ਚੀਜ਼ ਨੂੰ ਰੱਖਦੇ ਹੋ ਮਤਲਬ ਬੋਲਦੇ ਹੋ ਨਾ ਉਹ ਤੁਹਾਡਾ ਮਤਲਬ ਜੱਚਦਾ ਉਹ ਤੁਹਾਡੇ ਤੇ ਇਸੇ ਗੱਲ ਤੇ ਯਾਦ ਹੈ ਅੱਜ ਖੁੱਲਾ ਅਖਾੜਾ ਹੈ
0: ਹਾਂ ਅੱਜ ਖੁੱਲਾ ਅਖਾੜਾ ਹੈ ਤੇ ਖੁੱਲੇ ਅਖਾੜੇ ਤੇ ਮੈਂ ਫਰਮਾਵਾ ਭਾਈ ਵਾਹ ਮੈਂ ਤੇ ਕਿਹਾ ਸ਼ਾਇਦ ਪਤਾ ਨਹੀਂ ਗੱਲਬਾਤ ਕੋਈ ਹੋਰ ਨਹੀਂ ਬ੍ਰੇਕ ਲੈਣੀ ਹੈਗੀ ਬ੍ਰੇਕ ਅਭੀ ਤੋ ਸ਼ੁਰੂ ਹੁਆ ਹੈ ਅਭੀ ਸ਼ੁਰੂ ਹੁਆ ਹੈ
1: ਹਿੰਟ ਦਿੱਤੀ ਹੈ
0: ਹਾਂ ਨਹੀਂ ਨਹੀਂ ਬ੍ਰੇਕ ਲੈਂਗੇ
1: ਭਾਵਨਾਵਾਂ ਕੋ ਸਮਝੋ
0: ਜਲਦੀ ਜਲਦੀ ਹਮ ਬ੍ਰੇਕ ਵੀ ਲੈਂਗੇ ਪਰ ਆਪਾਂ ਪਹਿਲੇ ਲੋਕਾਂ ਨੂੰ ਦੁਬਾਰਾ ਸੱਦਾ ਦੇ ਰਹੀ ਹੈ ਕਿ ਭਾਈ ਜੋ ਜੋ ਹੋਇਆ ਵਧੀਆ ਵਧੀਆ ਤੁਹਾਡੇ ਪੂਰੇ ਹਫਤੇ ਦੇ ਅੰਦਰ ਉਹ ਦੱਸੋ ਪੂਰੇ ਹਫਤੇ ਦੇ ਅੰਦਰ ਜੋ ਜੋ ਤੁਸੀਂ ਪ੍ਰੋਗਰਾਮ ਸੁਣੇ ਕੋਈ ਤੁਹਾਡੀ ਗੱਲ ਰਹਿ ਗਈ ਹੁੰਦੀ ਹੈ ਦੱਸਣ ਵਾਲੀ ਹੈ ਨਾ ਯੂ ਕੈਨ ਡੂ ਦੈਟ ਐਂਡ ਓਬਵੀਅਸਲੀ ਗੀਤ ਗਾਏ ਸ਼ਾਇਰੀਆਂ ਸੁਣਾਏ ਆਪਣੀ ਲਿਖੀ ਹੋਈ ਆਪਣੇ ਕਿਸੇ ਫੇਵਰੇਟ ਸ਼ਾਇਰ ਦੀ ਲਿਖੀ ਹੋਈ ਸਾਡੇ ਨਾਲ ਸ਼ੇਅਰ ਕਰੋ
1: ਬਿਲਕੁਲ ਬਿਲਕੁਲ ਤੇ ਇਹ ਵੀ ਚੀਜ਼ ਜਿਹੜਾ ਆਪਣਾ ਉਪਰਾਲਾ ਆਪਾਂ ਫਰਾਈਡੇ ਰੱਖਿਆ ਹੈ ਕਿ ਪੂਰੇ ਹਫਤੇ ਦੇ ਵਿੱਚ ਤੁਹਾਡੇ ਨਾਲ ਕਿਹੜੀ ਚੀਜ਼ ਬਹੁਤ ਵਧੀਆ ਵਾਪਰੀ ਉਹ ਤੁਸੀਂ ਦੱਸੋ ਆਈ ਨੋ ਸਾਰੇ ਇਹੀ ਕਹਿੰਦੇ ਫਿਲੋਸਫੀਲੀ ਕਿ ਸਾਡੇ ਨਾਲ ਸਾਰਾ ਕੁਛ ਹੀ ਵਧੀਆ ਹੁੰਦਾ ਲੇਕਿਨ ਟਾਸਕ ਤੇ ਇਹੀ ਹੈ ਨਾ ਕਿ ਇੱਕ ਦੱਸੋ
0: ਬਰੀਕੀ ਇਹੀ ਹੈ ਕਿ ਉਹਨਾਂ ਵਿੱਚੋਂ ਸਭ ਤੋਂ ਵਧੀਆ ਕੀ ਨਿਕਲਿਆ
1: ਹਾਂਜੀ
0: ਉਹ ਤਾਂ ਚਲੋ ਚੰਗੀ ਗੱਲ ਆ ਤੁਹਾਡੇ ਨਾਲ ਇੰਨਾ ਕੁਛ ਹੋਵੇ ਮੈਂ ਤਾਂ ਕਹਿੰਦਾ ਕਿ ਤੁਸੀਂ ਲਿਸਟ ਡਾਊਨ ਕਰਨਾ ਪਵੇ ਦੈਟ ਇਜ਼ ਹਨਾ ਗ੍ਰੇਟ ਮੈਨੂੰ ਅਚਾਨਕ ਯਾਦ ਆਇਆ ਯਸ਼ ਜੀ ਤੁਸੀਂ ਜਦੋਂ ਆਪਾਂ ਲਾਸਟ ਟਾਈਮ ਕੀਤਾ ਫਰਾਈਡੇ ਵਾਲਾ ਤੁਹਾਡੇ ਲਈ ਇੱਕ ਚੀਜ਼ ਅੱਛੀ ਸ਼ੁਰੂ ਹੋਈ ਸੀ ਕਿ ਤੁਸੀਂ ਜਿਮ ਸ਼ੁਰੂ ਕਰਤਾ ਸੀਗਾ ਫਿਟਨੈਸ ਵੱਲ ਹਾਊ ਇਜ਼ ਇਟ ਗੋਇੰਗ ਦੋ ਹਫਤੇ ਬਾਅਦ ਮਤਲਬ ਇਹੀ ਹੈ ਕਿ ਕੰਸਿਸਟੈਂਸੀ ਕਿਸੇ ਨਾ ਕਿਸੇ ਤਰੀਕੇ ਬਰਕਰਾਰ ਰਵੇ ਨਾ ਤੁਹਾਨੂੰ ਲੱਗਦਾ
1: ਹੈ ਕਿ ਜਦੋਂ ਤੁਸੀਂ ਸਟਾਰਟ ਕਰ ਦਿੰਦੇ ਹੋ ਨਾ ਤਾਂ ਫਿਰ ਤੁਸੀਂ ਤੁਹਾਨੂੰ ਕਰੇਵ ਕਰਦੀ ਹੈ ਉਹ ਚੀਜ਼ਾਂ ਕਿਉਂਕਿ ਤੁਹਾਨੂੰ ਲੱਗਦਾ ਇਸ ਟਾਈਮ ਤੇ ਮੈਂ ਇਹ ਕਰਦਾ ਹਨਾ
0: ਹਾਂ ਇਹ ਇਹੀ ਮੇਨ ਗੱਲ
1: ਸਾਡੀ ਕਪਲ ਥੈਰੇਪੀ ਅੱਜ ਕੱਲ੍ਹ ਅਸੀਂ ਜਿਮ ਚ ਪੜਾਸ ਕੱਢਦੇ ਹਾਂ
0: ਅੱਛਾ ਨਹੀਂ ਪਰ ਇਹ ਵੀ ਮੈਂ ਵੀ ਇਹ ਫੀਲ ਕੀਤਾ although very newly married par assi vi na koshish karde ki koi activity ik na kar liye shuru ki vadiya
1: vadiya maza aunda hai tonu hai na te gym de vich eh hai ki hun kyunki mainu inni knowledge nahi hai inni ki hai hi nahi main te zero hi aankhange khud nu te appa dove ikatthe karde na te eh hai ki ਅੱਜ ਡਿਸਾਈਡ ਕਰਕੇ ਕਰ ਲੈਂਦੇ ਆ ਕਿ ਅੱਜ ਚਲੋ ਲੈਗ ਡੇ ਅੱਜ ਇਹ ਮਤਲਬ ਜੋ ਵੀ ਚੀਜ਼ਾਂ ਤੇ ਉਹ ਇਹ ਤੁਹਾਡਾ ਫਿਰ ਇੱਕ ਨਾ ਰੂਟੀਨ ਜਿਹਾ ਹੋ ਜਾਂਦਾ ਡਿਸਿਪਲਿਨ ਜਿਹਾ ਕ੍ਰੀਏਟ ਹੋ ਜਾਂਦਾ ਤੇ ਉਹ ਮਜ਼ੇ ਵੀ ਆਉਂਦੇ ਫਿਰ
0: ਚਲੋ ਮੈਂ ਤੁਸੀਂ ਮੈਨੂੰ ਕਿਹਾ ਸੀਗਾ ਤੇ ਮੈਂ ਫਿਰ ਤੁਹਾਡੇ ਵਾਲੇ ਪਾਸਿਓਂ ਸ਼ੁਰੂ ਕਰਦੇ ਕੰਮ ਹਨਾ ਰਾਹਤ ਇੰਦੌਰੀ ਸਾਹਿਬ ਤੋਂ ਹਨਾ ਤੁਹਾਡਾ ਸਹੁਰਾ ਘਰ ਹੋ ਗਿਆ ਹਨਾ ਕਿਆ ਬਾਤ ਹੈ ਕਾਫੀ ਗੁਣੀ ਲੋਕਾਂ ਵੱਲ ਵਿਆਹੇ ਗਏ ਤੁਸੀਂ ਵੈਰੀ ਗੁੱਡ ਉਹਨਾਂ ਦੀ ਗਜ਼ਲ ਆ ਬੜੀ ਅੰਡਰ ਰੇਟਿਡ ਗਜ਼ਲ ਆ ਸੋ ਮੈਂ ਜਿੱਥੇ ਵੀ ਮੈਨੂੰ ਮੌਕਾ ਮਿਲਦਾ ਮੈਂ ਇਹ ਪੜ੍ਹਦਾ ਜ਼ਰੂਰ ਹਾਂ ਕਿਉਂਕਿ ਉਹਨਾਂ ਦਾ ਬਾਕੀ ਕੰਮ ਤਾਂ ਬਹੁਤ ਮਕਬੂਲ ਹੈ ਹਰ ਕਿਸੇ ਨੂੰ ਪਤਾ ਪਰ ਇਹ ਵਾਲੀ ਵੀ ਅੱਛਾ ਸੁਣਨ ਵਾਲੇ ਵੀ ਜ਼ਰੂਰ ਦੱਸਣਾ ਕਦੀ ਪਹਿਲੇ ਸੁਣੀ ਕਿ ਨਹੀਂ ਸਿਸਕਤੀ ਰੁੱਤ ਕੋ ਮਹਿਕਤਾ ਗੁਲਾਬ ਕਰ ਦੂੰਗਾ ਸਿਸਕਤੀ ਰੁੱਤ ਕੋ ਮਹਿਕਤਾ ਗੁਲਾਬ ਕਰ ਦੂੰਗਾ ਦੀਦੀ ਜੀ ਸਾਹਮਣੇ ਬੈਠੇ ਆ ਫਿਰ ਉਹਨਾਂ ਦੇ ਲੋਸ ਬਾਰੇ ਗੱਲ ਕਰਨੀ ਥੋੜਾ ਡਰ ਕੇ ਸੰਭਲ ਕੇ ਦੁਬਾਰਾ ਤੇ ਸਿਸਕਤੀ ਰੁੱਤ ਕੋ ਮਹਿਕਤਾ ਗੁਲਾਬ ਕਰ ਦੂੰਗਾ ਮੈਂ ਇਸ ਬਹਾਰ ਮੈਂ ਸਭ ਕਾ ਹਿਸਾਬ ਕਰ ਦੂੰਗਾ ਮੈਂ ਇੰਤਜ਼ਾਰ ਮੈਂ ਹੂੰ ਤੂੰ ਕੋਈ ਸਵਾਲ ਤੋ ਕਰ ਮੈਂ ਇੰਤਜ਼ਾਰ ਮੈਂ ਹੂੰ ਤੂੰ ਕੋਈ ਸਵਾਲ ਤੋ ਕਰ ਯਕੀਨ ਰੱਖ ਮੈਂ ਤੁਝੇ ਲਾਜਵਾਬ ਕਰ ਦੂੰਗਾ ਹਜ਼ਾਰ ਪਰਦੋ ਮੈਂ ਖੁਦ ਕੋ ਛੁਪਾ ਕੇ ਬੈਠ ਮਗਰ ਕਿੱਦਾਂ ਮਤਲਬ ਨਾ ਕਿਆ ਮਤਲਬ ਬੰਦੇ ਨੂੰ ਨਾ ਪੱਕੀ ਇੱਕ ਫਿੰਗਰ ਪੁਆਇੰਟ ਕੀਤੀ ਹੁੰਦੀ ਸੀ ਹਜ਼ਾਰ ਪਰਦੋ ਮੈਂ ਖੁਦ ਕੋ ਛੁਪਾ ਕੇ ਬੈਠ ਮਗਰ ਤੁਝੇ ਕਭੀ ਨਾ ਕਭੀ ਬੇਨਕਾਬ ਕਰ ਦੂੰਗਾ ਮੁਝੇ ਭਰੋਸਾ ਹੈ ਆਪਣੇ ਲਹੂ ਕੇ ਕਤਰੋਂ ਪਰ ਮੈਂ ਨੇਜ਼ੇ ਨੇਜ਼ੇ ਕੋ ਸ਼ਾਖੇ ਗੁਲਾਬ ਕਰ ਦੂੰਗਾ
1: ਵਾਹ ਕਿਆ ਬਾਤ
0: ਸਭ ਤੋਂ ਵਧੀਆ ਮੁਝੇ ਗਿਲਾਸ ਕੇ ਅੰਦਰ ਹੀ ਕੈਦ ਰੱਖ ਵਰਨਾ ਮੁਝੇ ਗਿਲਾਸ ਕੇ ਅੰਦਰ ਹੀ ਕੈਦ ਰੱਖ ਵਰਨਾ ਮੈਂ ਸਾਰੇ ਸ਼ਹਿਰ ਕਾ ਪਾਣੀ ਸ਼ਰਾਬ ਕਰ ਦੂੰਗਾ ਕਿਆ ਬਾਤ ਕਿਆ ਬਾਤ ਹੈ ਰਾਹਤ ਇੰਦੌਰੀ ਸਾਹਿਬ
1: ਬਿਹਤਰੀਨ
0: ਕਿਆ ਰਾਈਟਰ ਨੇ ਐਂਡ ਉਨੀ ਮਜ਼ੇਦਾਰ ਪਰਸਨੈਲਿਟੀ
1: ਹਾਂਜੀ ਹਾਂ
0: ਹਨਾ ਇਹਨਾਂ ਦੀ ਕਹਾਣੀਆਂ ਸੁਣੋ ਨਾ ਰਾਹਤ ਇੰਦੌਰੀ ਸਾਹਿਬ ਦੀ ਜੌਨ ਏਲੀਆ ਸਾਹਿਬ ਦੀ ਹਨਾ ਤੇ ਬਹੁਤ ਮਜ਼ੇਦਾਰ ਰਾਹਤ ਇੰਦੌਰੀ ਸਾਹਿਬ ਦਾ ਇੱਕ ਬੜਾ ਮਸ਼ਹੂਰ ਕਿੱਸਾ ਆਪ ਹੀ ਸੁਣਾਉਂਦੇ ਸੀਗੇ ਜੌਨ ਏਲੀਆ ਸਾਹਿਬ ਨਾਲ ਹੋਇਆ। ਜੌਨ ਏਲੀਆ ਸਾਹਿਬ ਦਾ ਬੜਾ ਇਸ ਤਰ੍ਹਾਂ ਦਾ ਪਰਸਨੈਲਿਟੀ ਸੀਗੀ ਕਿ ਇੱਕ ਤਾਂ ਬੇਬਾਕ ਅਤੇ ਦੂਸਰੇ ਸੀਗੇ ਕਿ ਵਬਾਲ ਬਵਾਲ

0: ਪ੍ਰੋਪਰ ਤੇ ਉਹਨਾਂ ਨੂੰ ਨਾ ਸ਼ਰਾਬ ਦੀ ਲੱਤ ਸੀ ਤੇ ਇਸ ਚੱਕਰ 'ਚ ਫੈਮਿਲੀ ਲਾਈਫ ਵੀ ਉਹਨਾਂ ਦੀ ਕਾਫੀ ਜ਼ਿਆਦਾ ਡਿਸਟਰਬਡ ਰਹੀ ਤੇ ਪਰ ਉਹਨਾਂ ਦੇ ਅੰਦਰ ਨਾ ਇੱਕ ਉਸ ਚੀਜ਼ ਨੂੰ ਲੈ ਕੇ ਹਿਊਮਰ ਬਹੁਤ ਵਧੀਆ ਸੀਗਾ ਕਹਿੰਦੇ ਕਿ ਜਦੋਂ ਵੀ ਉਹ ਕਿਤੇ ਜਾਂਦੇ ਸੀਗੇ ਨਾ ਕਿਸੇ ਦੇ ਘਰ ਸ਼ਿਰਕਤ ਕਰਨ ਜਾਂਦੇ ਸੀਗੇ ਮਿਲਣ ਜਾਂਦੇ ਸੀਗੇ ਕਿਸੇ ਨੂੰ ਤੇ ਇਸ ਤਰ੍ਹਾਂ ਕਹਿੰਦੇ ਕਿ ਜਾਨੀ ਕਹਿੰਦੇ ਸੀ ਹਰ ਕਿਸੇ ਨੂੰ ਜਾਣ ਲਈ ਸਾਹਿਬ ਨਾ ਕਹਿੰਦੇ ਜਾਨੀ ਮੈਂ ਗਿਲਾਸ ਲੈ ਆਇਆ ਹਾਂ ਤੁਮ ਬੋਤਲ ਲੈ ਆਓ ਘਰੋਂ ਗਿਲਾਸ ਲੈ ਕਹਿੰਦੇ ਦੋ ਆਪਣੇ ਕੁਰਤੇ ਜੇਬਾਂ 'ਚੋਂ ਕੱਢਦੇ ਸੀਗੇ ਕਿ ਹਾਂ ਵੀ ਰੱਖ ਤੇ ਤੂੰ ਜਾ ਬੋਤਲ ਲੈ ਆ ਤੇ ਰਾਹ ਦੰਦੌਰੀ ਸਾਹਿਬ ਮਿਲਣ ਆਏ ਪਾਕਿਸਤਾਨ ਕੋਈ ਮੁਸ਼ਾਇਰਾ ਕਰਨ ਗਏ ਹੋਣੇ ਤੇ ਉੱਥੇ ਜੋਨਾਲੀਆ ਸਾਹਿਬ ਨੂੰ ਮਿਲੇ ਇਹ ਦੋਨੋਂ ਕਿਤੇ ਡਰਾਈਵ 'ਤੇ ਜਾ ਰਹੇ ਸੀਗੇ ਕਹਿ ਲਓ ਕਿ ਮਤਲਬ ਪੁਆਇੰਟ ਏ ਤੋਂ ਪੁਆਇੰਟ ਬੀ ਜਾਣਾ ਸੀਗਾ ਕਿਸੇ ਹੋਰ ਸ਼ਾਇਰ ਨੂੰ ਮਿਲਣ ਲਈ ਰਾਹ ਦੰਦੌਰੀ ਸਾਹਿਬ ਨੇ ਕਿਹਾ ਕਿ ਜੌਨ ਭਾਈ ਕਿੰਨਾ ਸਮਾਂ ਲੱਗ ਜਾਏਗਾ ਵਹਾਂ ਪਹੁੰਚਣੇ ਕਾ ਹੈ ਨਾ ਤੋ ਕਹਿੰਦੇ ਉਹਨਾਂ ਨੇ ਨਾ ਆਪਣਾ ਪਊਆ ਕੱਢਿਆ ਜੇਬ 'ਚੋਂ ਕਹਿੰਦੇ ਜਾਨੀ ਬਸ ਦੋ ਤਿੰਨ ਪੈਗ ਮੈਂ ਪਹੁੰਚ ਜਾਏਗਾ ਸ਼ੋ ਕਰਦੇ ਕਹਿੰਦੇ ਕਿ ਜੇ ਥੋੜੀ ਜਿਹੀ ਹੁਣ ਪਤਾ ਨੀ ਬਈ ਮੈਂ ਦੁਬਾਰਾ ਰਿਪੀਟ ਕਰ ਰਿਹਾ ਬਲਾ ਪਰ ਕਹਿੰਦੇ ਕਿ ਉਹਨਾਂ ਨੂੰ ਇੱਕ ਵਾਰੀ ਜਦੋਂ ਰੋਕਿਆ ਥੋੜਾ ਜਿਹਾ ਉੱਪਰ ਮੀਟਰ ਆਇਆ ਉਹਨਾਂ ਨੇ ਹੀ ਜਸਟ ਹੈਡ ਵਨ ਡਰਿੰਕ
1: 0.1% ਤੱਕ ਤਾਂ ਹੁੰਦਾ ਹੈ
0: ਹਾਂ ਨਹੀਂ ਪਰ ਉਹ ਕਹਿੰਦੇ ਕਿ ਮਤਲਬ ਉਹਨਾਂ ਦੀ ਰੀਡਿੰਗ ਦੇ ਉੱਪਰ ਆ ਗਿਆ ਕਿ ਉੱਪਰ ਆ ਤਾਂ ਉਹਨਾਂ ਨੇ ਉਹਨਾਂ ਕਿਹਾ ਕਿ ਬਈ ਉਤਰੋ ਤੇ ਤੁਰ ਕੇ ਜਾਓ ਬੱਸ 'ਚ ਕਹਿੰਦੇ ਮੈਨੂੰ ਬੜਾ ਚਾਅ ਕਿ ਬੱਸ 'ਚ ਹੁੰਦਾ ਕੀ ਹੈ ਮੈਂ ਕਿਹਾ ਯਾਰ ਹੀ ਇਜ਼ ਮਾਈ ਕਾਇੰਡ ਆਫ ਪੀਪਲ ਮੈਨੂੰ ਵੀ ਬੜਾ ਚਾਅ ਹੁੰਦਾ ਕਿ ਬੱਸ 'ਚ ਹੁੰਦਾ ਕੀ ਹੈ ਸਿੱਧਾ ਚੱਲ ਪਾ ਰਿਹਾ ਕਿ ਨਹੀਂ ਕਹਿੰਦਾ ਮੈਂ ਚਲਾ ਗਿਆ ਕਿ ਹਨਾ ਦੋ ਘੰਟੇ ਪਹਿਲੇ ਇੱਕ ਡਰਿੰਕ ਲਿੱਤੀ ਕੋਈ ਫਰਕ ਨਹੀਂ ਅੱਛਾ ਫਿਰ ਉੱਥੇ ਉਹ ਬੱਸ 'ਚ ਚੜੇ ਕਹਿੰਦੇ ਅੰਦਰ ਇੱਕ ਪੁਲਿਸ ਵਾਲਾ ਬੈਠਾ ਬੜੇ ਪਿਆਰ ਹਾਏ ਹਵਾ ਯੂ ਪੁਲਿਸ ਸੈਡ ਕਹਿੰਦਾ ਪੂਰੀ ਉਹਨਾਂ ਨੇ ਖਾਤਰਦਾਰੀ ਕੀਤੀ ਹੈ ਨਾ ਕਿ ਆਏ ਹੁੰਦੇ ਆ ਤਾਏ ਚਾਚੇ ਦੇ ਘਰ ਅੱਛਾ ਬੈਠੇ ਆ ਤੇ ਬੈਠ ਕੇ ਫਿਰ ਕਹਿੰਦੇ ਕਿ ਮੈਨੂੰ ਨਾ ਉਹਨਾਂ ਨੇ ਗੱਲਬਾਤ ਕੀਤੀ ਜਸਟ ਟੂ ਨੋ ਕਿ ਸੈਂਸਿਸ ਹੈ ਨਾ ਕਿਸ ਤਰ੍ਹਾਂ ਦੀਆਂ ਨੇ ਕਿ ਗੱਲਾਂ ਬਾਤਾਂ ਕਰ ਰਹੇ ਕਿ ਨਹੀਂ ਫਿਰ ਕਹਿੰਦੇ ਕਾਪੀ ਜੀ ਫੜਾ ਦਿੱਤੀ ਉਹਦੇ ਪਰ ਡੋਟ ਬਣੇ ਹੋਏ ਸੀਗੇ ਤੋ ਡੋਟਸ ਨੂੰ ਨਾ ਪੇਪਰ ਨਾਲ ਕਨੈਕਟ ਕਰਨਾ ਹੈ ਕਹਿੰਦਾ ਇਹ ਵਾਲੀ ਐਕਸਰਸਾਈਜ਼ ਕਰਾਈ ਮੇਰੇ ਤੋਂ ਹੈ ਤੇ ਫਿਰ ਬਾਅਦ ਚੋਂ ਕਹਿੰਦੇ ਕਿ ਤੂੰ ਕਦੋਂ ਪੀਤੀ ਸੀ ਤੇ ਕਿਹਾ ਕਿ ਬਈ ਮੈਂ ਕਾਫੀ ਟਾਈਮ ਹੋਇਆ ਕਹਿੰਦੇ ਫਿਰ ਮੇਬੀ ਨਾ ਤੇਰੇ ਮੂੰਹ ਚ ਫਲੇਵਰ ਰਹਿ ਗਿਆ ਹੋਣਾ ਤਾਂ ਕਰਕੇ ਪਿਕ ਕਰ ਤੂੰ ਜਾ ਤੇ ਕਹਿੰਦੇ ਫ੍ਰੀ ਫੰਡ ਚ ਮੈਂ ਮਤਲਬ ਦੇਖ ਲਿਆ
1: ਮੈਨੂੰ
0: ਕਰ ਲਿਆ
1: ਇੱਕ ਵਾਰੀ ਜਦੋਂ ਬ੍ਰੈਕਫਾਸਟ ਹੁੰਦਾ ਨਾ ਤੇ ਮੈਂ ਆਪਣੀ ਜੋਬ ਤੋਂ ਫਿਨਿਸ਼ ਕਰਕੇ ਜਾ ਰਹੀ ਸੀ ਤੇ ਮੇਰੀ ਛੋਟੀ ਬੇਟੀ ਵੀ ਮੇਰੇ ਨਾਲ ਸੀਗੀ ਕਿਉਂਕਿ ਸੇਮ ਚਾਈਲਡ ਕੇਅਰ ਚ ਹੋ ਜਾਂਦੀ ਸੀਗੀ ਤੇ ਮੈਨੂੰ ਬੜਾ ਚਾਹ ਮੈਨੂੰ ਤੇ ਐਕਸਾਈਟਮੈਂਟ ਹੀ ਨੈਕਸਟ ਲੈਵਲ ਮੈਂ ਕਦੇ ਨਹੀਂ ਕੀਤਾ ਬ੍ਰੈਕਫਾਸਟ
0: ਹਾਂ ਪਹਿਲੀ ਪਹਿਲੀ ਵਾਰੀ ਹਰ ਕਿਸੇ ਨੂੰ ਲੱਗਿਆ ਯਾਰ ਆ ਗਈ ਵਾਰੀ ਵੀ ਆਰ ਆਊਟ
1: ਤੇ ਮੇਰੀ ਮੇਰੀ ਬੇਟੀ ਵੀ ਕਹਿੰਦੀ ਯੂ ਡਿਡਨਟ ਮਾਮਾ ਯੂ ਡਿਡਨਟ ਤੇ ਬੜਾ ਮਤਲਬ ਉਹਨੇ ਵੀ ਵਧੀਆ ਸੀਗਾ ਉਹ ਬੰਦਾ ਉਹਨੇ ਉਹਨੂੰ ਹਾਈ ਫਾਈ ਕੀਤਾ ਐਂਬਰ ਨੂੰ ਤੇ ਬੜਾ ਮਤਲਬ ਮੈਨੂੰ ਬੜਾ ਚਾਅ ਸੀਗਾ
0: ਵੈਰੀ ਗੁੱਡ ਵੈਰੀ ਗੁੱਡ ਇਹ ਇਹ ਦੋ ਚੀਜ਼ਾਂ ਦਾ ਚਾਅ ਹੁੰਦਾ ਕਾਰ ਤੋਂ ਰਿਲੇਟਡ ਇੱਕ ਤਾਂ ਇਹ ਵਾਲਾ ਕਿ ਕੋਈ ਬ੍ਰੈਥ ਟੈਸਟ ਹੋ ਜਾਵੇ ਹੈ ਨਾ ਕਿ ਬੰਦਾ ਬਾਅਦ 'ਚ ਦੱਸ ਦੇ ਤੁਹਾਨੂੰ ਪਤਾ ਇੱਥੇ ਪੁਲਿਸ ਕਿਸ ਤਰ੍ਹਾਂ ਕਰਦੀ ਹੈ ਹੈ ਦੂਸਰਾ ਹੈ ਕਿ ਜਦੋਂ ਤੁਸੀਂ ਖੁਦ ਪੈਟਰੋਲ ਪਵਾਉਂਦੇ ਹੋ ਨਾ ਬੰਦਾ ਪਹਿਲੀ ਪਹਿਲੀ ਵਾਰੀ ਨਾ ਇਸ ਥੋੜ੍ਹਾ ਜਿਹਾ
1: ਨਰਵਸਨੈਸ
0: ਨਹੀਂ ਬੜੀ ਸ਼ਾਨ ਜਿਹੀ ਨਾ ਪਵਾਉਂਦਾ ਕਿ ਯਾ ਵੀ ਹੈਵ ਰੀਚਡ
1: ਨਹੀਂ ਇੱਕ ਇਹ ਵੀ ਚਾਹ ਹੁੰਦਾ ਹੈ ਬੰਦਿਆਂ ਨੂੰ ਜਦੋਂ ਜਨਾਨੀ ਕੋਲ ਲਾਇਸੈਂਸ ਆ ਜਾ ਕੇ ਹੁਣ ਮੈਂ ਰਿਲੈਕਸ ਹੋ ਕੇ ਪਾਰਟੀ ਕਰ ਸਕਦਾ ਕਿਉਂਕਿ ਇਹ ਚਲਾ ਲੇਗੀ ਗੱਡੀ
0: ਹਾਂ ਇਹ ਗੱਲ ਹੈ ਨਾ
1: ਉਹ ਵੀ ਬੜਾ ਚਾਹ ਹੁੰਦਾ
0: ਇਹ ਇੱਛਾ ਇੱਕ ਇਹ ਵੀ ਨਾ ਇਹਦੇ ਅੰਦਰ ਨਵੇਂ ਨਵੇਂ ਆਇਆਂ ਦੇ ਅੰਦਰ ਇੱਦਾਂ ਦੇ ਹੋਰ ਕਿੰਨੀਆਂ ਚੀਜ਼ਾਂ ਹੁੰਦੀਆਂ ਮੈਂ ਕਿਸੇ ਕੱਲ੍ਹ ਨਾ ਰੂਫ ਟੋਪ ਬਾਰ 'ਤੇ ਸੀ ਅਤੇ ਪੂਰੀ ਸਿਟੀ ਦਾ ਇੰਨਾ ਪਿਆਰਾ ਵਿਊ ਅਤੇ ਮੈਂ ਇਸ ਤਰ੍ਹਾਂ ਰੀਕਾਊਂਟ ਕਰ ਰਿਹਾ ਕਿ ਅੱਖਾਂ ਵੀ ਨਵੀਆਂ ਨਹੀਂ ਰਹਿੰਦੀਆਂ ਨਾ ਅੱਖਾਂ ਵੀ ਪੁਰਾਣੀਆਂ ਹੋ ਜਾਂਦੀਆਂ ਕਿ ਤੁਹਾਡੀ ਨਜ਼ਰ ਜਦੋਂ ਤੁਸੀਂ ਇੱਕ ਦੋ ਵਾਰੀ ਉਹ ਚੀਜ਼ ਦੇਖ ਚੁੱਕੇ ਹੋ ਮੈਂ ਉਸ ਹੁਣ ਉਸ ਤਰੀਕੇ ਨਾਲ ਨਹੀਂ ਦੇਖਿਆ ਜਦੋਂ ਮੈਂ ਹੁਣ ਦੇਖ ਰਿਹਾ ਸੀਗਾ ਮੈਂ ਇਸ ਲਿਹਾਜ਼ ਨਾਲ ਦੇਖ ਰਿਹਾ ਸੀਗਾ ਅੱਛਾ ਓਕੇ ਸਾਊਥ ਬੈਂਕ ਇਹ ਵਾਲਾ ਹੋ ਗਿਆ ਅੱਛਾ ਏ ਐਨ ਸੀ ਬਿਲਡਿੰਗ ਹੁਣ ਇੱਥੋਂ ਇੱਦਾਂ ਦਿਸਦੀ ਹੈ ਤੁਸੀਂ ਕਈ ਵਾਰੀ ਕਿਸੇ ਚੀਜ਼ ਦੀ ਬਿਊਟੀ ਨੂੰ ਭੁੱਲ ਜਾਂਦੇ ਹੋ ਕਿ ਤੁਸੀਂ ਇੰਨਾ ਜ਼ਿਆਦਾ ਉਹਨੂੰ ਰੈਪੀਟੇਟਿਵਲੀ ਵੇਖਦੇ ਰਹਿੰਦੇ ਹੋ ਹੈ ਨਾ ਕਿ ਇਹ ਪੰਗਾ ਤੇ ਹੁੰਦਾ ਹੀ ਆ
1: ਕਿਉਂਕਿ ਓਬਵੀਅਸਲੀ ਨਵਾਂਪਨ ਨਹੀਂ ਰਹਿੰਦਾ ਨਾ ਉਸ ਦੇ ਵਿੱਚ ਕਿਉਂਕਿ ਅਸੀਂ ਜਿਵੇਂ ਡਾਰਵਿਨ ਆਏ ਸੀ ਪਹਿਲੀ ਵਾਰੀ ਦੇ ਫਸਟ ਡੇ ਐਂਟਰ ਹੋਏ ਸੀ ਨਾ ਜਿਸ ਏਰੀਆ ਦੇ ਵਿੱਚ ਰਹਿਣਾ ਸੀ ਨਾਈਟ ਕਲਿਫ ਤੇ ਉੱਥੇ ਸੀ ਵਿਊ ਹੈ ਉੱਥੇ ਸੀ ਹੈ ਤੇ ਸਾਹਮਣੇ ਹੀ ਘਰ ਮਿਲਿਆ ਸੀਗਾ ਸਾਨੂੰ ਤੇ ਉਹ ਪਹਿਲੇ ਦਿਨ ਦਾ ਇੱਕ ਚਾਹ ਕਿ ਯਾਰ ਵੇਵਸ ਦੀ ਆਵਾਜ਼ ਆ ਰਹੀ ਹੈ ਨਾ, ਪਾਣੀ ਦੇ ਛੱਲਾਂ ਵਗ ਰਹੀਆਂ ਤੇ ਉਹ ਤੁਹਾਡੀ ਵਿੰਡੋ ਤੋਂ ਦਿਖ ਰਿਹਾ ਤੁਹਾਨੂੰ ਤੁਹਾਡੇ ਮਤਲਬ ਉਹ ਚੀਜ਼, ਲੇਕਿਨ ਜਦੋਂ ਰੋਜ਼ ਵੇਖਣ ਲੱਗੇ ਕੀ ਯਾਰ ਹੁਣ ਤੇ ਸ਼ਾਮ ਨੂੰ ਸਮੈਲ ਜੀ ਆਉਂਦੀ
0: ਫਿਰ ਤੁਹਾਨੂੰ ਉਹ ਚੀਜ਼ਾਂ ਦੇ ਅੰਦਰ ਨਾ
1: ਉਹ ਵੀ ਖਟਕਣ ਲੱਗ ਜਾਂਦੀ ਹੈ ਤੇ ਲੋਕੀ ਕਹਿੰਦੇ ਕਿ ਤੁਸੀਂ ਨਹੀਂ ਆਉਂਦੇ ਇੱਥੇ, ਲੋਕੀ ਉਹ ਵਾਲੇ ਏਰੀਆ ਦੇ ਵਿੱਚ ਸਨਸੈਟ ਵੇਖਣ ਦੂਰੋਂ ਦੂਰੋਂ ਲੋਕੀ ਆਉਂਦੇ ਸੀਗੇ ਤੇ ਅਸੀਂ ਕੀ ਕਰਦੇ ਸੀਗੇ, ਤੜਕਾ ਲਾਉਂਦੇ ਸੀ ਉਸ ਟਾਈਮ ਸ਼ਾਮ ਨੂੰ,
0: ਕਿਉਂਕਿ ਤੁਹਾਡੇ ਲਈ ਫਿਰ ਨੋਰਮਲ ਹੋ ਗਿਆ। ਇਹ ਚੱਕਰ ਹੈ ਮੇਰੇ ਖਿਆਲ ਨਾਲ, ਹੈ ਨਾ, ਘਰ ਕੀ ਮੁਰਗੀ ਦਾਲ ਬਰਾਬਰ। ਉਹ ਇਹਦੇ ਅੰਦਰ ਆਹੀ ਗੱਲ ਆ ਜਾਂਦੀ ਹੈ ਕਿ ਪ੍ਰਿਵਿਲੇਜ ਵੀ ਇਹਦੇ ਅੰਦਰ ਹੀ ਬੰਦੇ ਦੀ ਨਾ ਚੈੱਕ ਹੋ ਜਾਂਦੀ ਹੈ ਕਿ ਆਪਾਂ ਕਹਿੰਦੇ ਹਾਂ ਕਿ ਯਾਰ ਇਹ ਬੜਾ, ਇਹ ਬੰਦਾ ਬਹੁਤ ਜ਼ਿਆਦਾ ਕਾਮ ਰਹਿੰਦਾ ਇੰਨੀ ਤਗੜੀ ਚੀਜ਼ਾਂ ਵੇਖ ਕੇ, ਕਿ ਹੁੰਦਾ ਨਹੀਂ ਕਿਉਂਕਿ ਸ਼ਾਇਦ ਉਹ ਕਿਸੇ ਬੰਦੇ ਨੇ ਉਹ ਚੀਜ਼ ਬਹੁਤ ਦੇਖੀ ਹੈ, ਉਹਦੀ ਲਾਈਫ ਦਾ ਹਿੱਸਾ ਰਿਹਾ। ਆਪਾਂ ਕਈ ਵਾਰੀ ਲੋਕਾਂ ਨੂੰ ਜੱਜ ਕਰ ਜਾਂਦੇ ਹਾਂ ਇਸ ਚੱਕਰ ਦੇ ਅੰਦਰ ਕਿ ਯਾਰ ਮੈਂ ਇਸ ਤਰ੍ਹਾਂ ਫੀਲ ਕਰਦਾ ਜੇ ਮੈਂ ਕੋਈ ਤਗੜੇ ਬ੍ਰਾਂਡ ਦੀ ਕਾਰ ਵੇਖੀ ਹੋਵੇ ਜਾਂ ਫਿਰ ਮੈਨੇ ਵੱਡੇ ਸ਼ਹਿਰ 'ਚ ਆਇਆ ਹੋਵਾਂ ਮੈਂ, ਤਾਂ ਦਾ ਲੈਵਲ ਐਕਸਾਈਟਮੈਂਟ ਵਿੱਚ ਆਈ ਮਾਈਟ ਫੀਲ ਕੋਈ ਹੋਰ ਸ਼ਾਇਦ ਨਾ ਫੀਲ ਕਰੇ, ਕਿਉਂਕਿ ਉਹਦਾ ਸ਼ਾਇਦ ਸ਼ੌਂਕ ਨਾ ਹੋਵੇ ਜਾਂ ਫਿਰ ਉਹਨੇ ਉਹ ਚੀਜ਼ ਇੰਨੀ ਜ਼ਿਆਦਾ ਦੇਖੀ ਹੈ ਬਚਪਨ ਤੋਂ ਅਤੇ ਉਹ ਮਤਲਬ ਉਹੀ ਸਾਡੀ ਲਾਈਫ ਸ਼ੁਰੂ ਕਿੱਥੋਂ ਹੋਣੀ, ਉਹ ਸਾਡੇ ਹੱਥ ਨਹੀਂ,
1: ਵਾਓ ਨਹੀਂ ਫੀਲ ਕਰਦਾ।
0: ਹਾਂ, ਸੋ ਜੱਜ ਨਾ ਕਰਿਆ ਕਰੋ ਯਾਰ, ਚਿੱਲ ਕਰਿਆ ਕਰੋ, ਸਹੀ ਕਿ ਨਹੀਂ?
1: ਪਰ ਹੁਣ ਉਹ ਪਾਣੀ ਨੂੰ ਕਰੇਵ ਕਰਦੇ ਹਾਂ ਅਸੀਂ, ਕਿਉਂਕਿ ਹੁਣ ਇੰਨੀ ਦੂਰ ਆ ਕੇ
0: ਲੱਗਦਾ
1: ਕਾਸ਼ ਯਾਰ ਉੱਥੇ ਬਹਿ ਕੇ ਬੈਠੀਏ ਤੇ ਉਹ ਨੇਚਰ ਨੂੰ ਇੰਜੋਏ ਕਰੀਏ।
0: ਇਹ ਹਮੇਸ਼ਾ ਰਹਿੰਦਾ ਨਾ, ਤੁਸੀਂ ਆਪਣੇ ਆਪ ਨੂੰ ਨਾ ਕਿਸੇ ਨਾ ਕਿਸੇ ਤਰੀਕੇ ਪੰਗੇ 'ਚ ਪਾਏ ਰੱਖਦੇ ਹੋ ਕਿ ਯਾਰ ਕਿਸੇ ਨਾ ਕਿਸੇ ਤਰੀਕੇ ਨਾ ਬੰਦਾ ਆਪਣੀ ਪਾਸਟ ਦੀ ਕਿਸੇ ਚੀਜ਼ ਨਾਲ ਨਾ ਜੁੜਿਆ ਰਹੇ। ਆਪਾਂ ਨਾ ਇੱਕ ਹੈਂਗਿੰਗ ਰੌਕ ਦੇ ਉੱਪਰ ਇੱਕ ਰੱਸੀ ਜਿਹੀ ਨਾ ਲਾ ਪੱਕੇ ਲਟਕੇ ਹੋਏ, ਕਿਹੜੀ ਫਿਲਮ ਸੀ ਉਹ, ਵੈਲਕਮ ਫਿਲਮ ਦਾ ਐਂਡ ਸੀਗਾ ਕਿ ਰੱਸੀ ਨਾਲ ਸਾਰੇ ਲਟਕੇ, ਉਹ ਆ ਰਹੀ ਹੈ ਸੈਕਿੰਡ ਪਾਰਟ ਵੀ ਆ ਰਿਹਾ ਉਹਦਾ।
1: ਇਸ਼ਕ
0: ਦੀ ਮਿੱਤਰਾ ਪਹਿਚਾਨ ਕੀ ਜਦ ਮਿਟ ਜਾਵੇ ਇੱਜ਼ਤ ਅਪਣਾਉਣ ਦੇ, ਹੈ ਨਾ, ਤੁਮ 20 ਸਾਲ ਬਾਅਦ ਆਓਗੀ ਆਪਣੇ ਬੱਚੋ ਕੇ ਸਾਥ, ਮੈਂ ਵਹਾਂ ਟਰੈਕਟਰ ਪੇ ਖੜਾ ਤੁਮੇ ਦੇਖ ਰਹਾ ਹੂੰ। ਬਹੁਤ ਜ਼ਿਆਦਾ ਖਰਾਬ ਆਵਾਜ਼ ਅਕਸ਼ੈ ਕੁਮਾਰ ਦੀ, ਪਰ ਚਲੋ ਤੁਸੀਂ ਲੋਕ ਸਮਝ ਗਏ ਹੋਗੇ ਮੈਂ ਕਿਹੜੇ ਸੀਨ ਦੀ ਗੱਲ ਕਰ ਰਿਹਾ। ਸਾਡੇ ਨਾਲ ਇੱਕ ਕਾਲਰ ਜੁੜ ਗਏ ਨੇ, ਛੇਤੀ ਛੇਤੀ ਕਾਲਰ ਲੈ ਲਈ ਇੱਕ,
1: ਜ਼ਰੂਰ ਜ਼ਰੂਰ
0: ਲਓ ਜੀ ਲਓ। ਸਾਡੇ ਨਾਲ ਜਿਹੜੇ ਕਾਲਰ ਨੇ ਉਹ ਨਹੀਂ ਜੁੜੇ ਰਹੇ, ਉਹ ਟੁੱਟ ਗਏ ਨੇ। ਹਾਂਜੀ
1: ਤੁਸੀਂ,
0: ਹਾਂਜੀ ਹਾਂਜੀ ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ। ਮੈਂ ਤੁਹਾਨੂੰ ਦੁਬਾਰਾ ਇੱਕ ਵਾਰੀ ਨੰਬਰ ਵੀ ਅਨਾਊਂਸ ਕਰ ਦਿੰਦਾ, ਹੈ ਨਾ, ਕਿ ਤੁਸੀਂ 0400 47 17 16 74 'ਤੇ ਕਾਲ ਕਰ ਸਕਦੇ ਹੋ। ਯਾਰ ਜੀ ਮੈਨੂੰ ਇਸ ਤਰ੍ਹਾਂ ਦੇਖ ਰਹੇ ਕਿ ਯਾਰ ਇਹਨੇ ਆਪਣੇ ਤਰੀਕੇ ਨਾਲ ਬੋਲਿਆ, ਹਰ ਬੰਦੇ ਦਾ ਆਪਣਾ ਆਪਣਾ ਤਰੀਕਾ ਹੈ ਨਾ। ਮੈਂ ਤਿਕੜੀ ਤਿਕੜੀ 'ਚ ਬੋਲਦਾ ਨਾ 0447171674, ਹੈ ਨਾ, ਪਰ ਮੇਜਰ ਪੁਆਇੰਟ ਇਹ ਹੈ ਕਿ 16 ਹੈ ਨਾ,
1: 7 17 16 74,
0: ਹਾਂ 0447 17 16 74 ਐਂਡ 'ਚ AM ਦੇ ਨਾਲ ਜਿਹੜਾ ਲੱਗਦਾ ਹੈ ਨਾ। ਆਹ ਨੰਬਰ ਪਲੇਟਾਂ 'ਚ ਵੀ ਹੁੰਦਾ ਨਾ ਸਰ ਕਈ ਲੋਕਾਂ ਦਾ, ਕਿ ਚਲੋ ਇਹ ਤਾਂ ਜ਼ਰੂਰੀ ਚੀਜ਼ ਹੋ ਜਾਂਦੀ ਕਿ ਜੋ ਤੁਹਾਡੀ ਫ੍ਰੀਕੁਐਂਸੀ ਉਹ ਵਾਲਾ ਨੰਬਰ ਹੋਵੇ, ਪਰ ਕਈ ਲੋਕ ਆਪਣੇ ਆਹ
1: ਸਟੇਟ ਦਾ,
0: ਹਾਂ ਸਟੇਟ ਦਾ ਆਪਣੇ ਲੋਕ ਬਹੁਤ ਕਰਦੇ ਆ, ਖ਼ਾਸ ਕਰ ਜਿਹੜੀਆਂ ਆਹ ਕਾਰ ਦੀਆਂ ਪਲੇਟਾਂ ਹੁੰਦੀਆਂ ਇਹਦੇ 'ਤੇ ਬਹੁਤ ਜ਼ਿਆਦਾ, ਹਾਂ ਤਗੜਾ ਖਰਚਾ ਕਰਦੇ ਆ। ਹੁਣ ਤਾਂ ਕਿਸੇ ਤਰੀਕੇ ਦਾ ਪੰਜਾਬ ਮੇਰੇ ਖਿਆਲ ਨਾਲ ਬਚਿਆ ਨਹੀਂ ਹੋਣਾ, P1NJA ਵੀ ਹੋ ਗਿਆ ਹੋਇਆ, ਮੈਂ ਹਰ ਤਰ੍ਹਾਂ ਦਾ ਪੰਜਾਬ ਵੇਖ ਚੁੱਕਿਆ। ਅੱਛਾ ਵਿਕਟੋਰੀਆ, ਵਿਕਟੋਰੀਆ 'ਚ ਹੀ ਵੇਖ ਲਿੱਤਾ, ਪਤਾ ਨਹੀਂ ਨਿਊ ਸਾਊਥ ਵੇਲਸ ਦੇ ਕੀ ਰੂਲ ਹੋਣਗੇ, ਉੱਥੇ ਵੱਖਰੀ ਚੱਲਦੀ ਆ ਨਹੀਂ ਚੱਲਦੀ, ਆਈ ਡੋਂਟ ਨੋ, ਇਸ ਬਾਰੇ ਨਹੀਂ ਹੈ ਬਈ, ਇਹ ਵੀ ਦੱਸਿਓ ਬਈ ਕਿ ਪਤਾ ਕਿ ਨਹੀਂ ਪਤਾ ਕੀ ਸੀਨ ਆ। ਆਪਾਂ ਤੁਹਾਡੇ ਮੈਸੇਜ ਲੈ ਲਈਏ ਫਿਰ,
1: ਜੀ ਜੀ ਜ਼ਰੂਰ,
0: ਲਓ ਜੀ ਲਓ ਆਪਾਂ ਥੋੜ੍ਹੇ ਜਿਹੇ ਮੈਸੇਜਸ ਵੀ ਲੈ ਲੈਂਦੇ ਹਾਂ ਅਤੇ ਫਿਰ ਅਸੀਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਲੰਬੀ ਲੰਬੀ ਗੱਲਾਂ ਕਰਨ ਲਈ ਦੁਬਾਰਾ ਤੁਹਾਡੇ ਨਾਲ ਜੁੜਾਂਗੇ। ਗੁਰੀ ਸਿੰਘ ਜੀ ਭੇਜਦੇ ਨੇ ਕਿ ਸਤਿ ਸ਼੍ਰੀ ਅਕਾਲ ਕ੍ਰਿਸ਼ਨਾ ਜੀ, ਹੋਪ ਯੂ ਆਰ ਡੂਇੰਗ ਵੈਲ, ਪਲੀਜ਼ ਅਨਾਊਂਸ। ਅੱਛਾ ਜੀ, ਇੱਕ ਡਰਾਈਵਰ ਚਾਹੀਦਾ ਜੀ ਗੁਰੀ ਸਿੰਘ ਜੀ ਨੂੰ, ਕੋਰੀਅਰ ਡਰਾਈਵਰ ਲਈ, ਮੇਲ ਸਟੂਡੈਂਟ ਲਈ ਜੋਬ ਹੈ ਵੈਸਟ ਏਰੀਆ ਦੇ ਅੰਦਰ, ਅਤੇ ਤੁਸੀਂ ਜੇ ਲੋੜਵੰਦ ਹੋ ਜਾਂ ਕਿਸੇ ਨੂੰ ਜਾਣਦੇ ਹੋ ਤੇ ਤੁਸੀਂ ਸਾਨੂੰ ਮੈਸੇਜ ਕਰ ਦੇਣਾ, ਅਸੀਂ ਤੁਹਾਨੂੰ ਨੰਬਰ ਪਾਸ ਔਨ ਕਰ ਦੇਵਾਂਗੇ। ਅਸੀਂ ਬਾਕੀ ਮੈਸੇਜ ਵੀ ਲੈ ਲੈਂਦੇ ਹਾਂ, ਪਰ ਇਸ ਤਰ੍ਹਾਂ ਕਰਦੇ ਪਹਿਲੇ ਇੱਕ ਕਾਲ ਜਿਹੜੀ ਦੁਬਾਰਾ ਸਾਨੂੰ ਆ ਗਈ ਨਾ, ਆਪਾਂ ਕਾਲਰ ਸਾਹਿਬ ਨਾਲ ਗੱਲ ਕਰ ਲਈ, ਹੈ ਨਾ
1: ਜੀ?
0: ਅਤੇ ਲਓ ਜੀ ਰਾਮਪਾਲ ਜੀ, ਤੁਸੀਂ ਔਨ ਏਅਰ ਹੋ।
1: ਸਤਿ ਸ਼੍ਰੀ ਅਕਾਲ ਜੀ।
2: ਹੈਲੋ ਹੈਲੋ ਹੈਲੋ
0: ਹੈਲੋ ਜੀ, ਹੈਲੋ।
2: ਹਾਂ ਜੀ, ਸਾਰਿਆਂ ਤੋਂ ਪਹਿਲਾਂ ਮੇਰੀ ਹਾਂਜੀ ਰੇਡੀਓ ਦੀ ਟੀਮ ਨੂੰ, ਕਾਲਰਾਂ ਨੂੰ ਪਿਆਰ ਅਦਬ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।
2: ਹਾਂਜੀ, ਸਾਡਾ ਨਵਾਂ, ਸਾਡੀ ਟੀਮ ਦਾ, ਸਾਡੀ ਹਾਂਜੀ ਰੇਡੀਓ ਦੀ ਟੀਮ ਦਾ ਨਵਾਂ ਸੱਜਣ ਕ੍ਰਿਸ਼ਨਾ ਵੀਰ ਨੂੰ ਵੀ ਅੱਜ ਪਹਿਲੀ ਦਫਾ ਆਵਾਜ਼ ਸੁਣਾ ਰਿਹਾ ਹਾਂ ਜੀ।
0: ਹਾਂਜੀ ਜੀ ਜੀ ਹਾਂ, ਮੈਂ ਫਸਟ ਟਾਈਮ ਸੁਣ ਰਿਹਾ।
2: ਹੋਰ ਸੁਣਾਓ? ਹਾਂਜੀ ਹਾਂਜੀ ਹਾਂਜੀ,
0: ਬਸ ਤੁਸੀਂ ਸੁਣਾਓ ਸਰ, ਕਿਦਾਂ ਠੀਕ ਠਾਕ?
2: ਨਾ ਹੈਲੋ ਨਾ ਹਾਏ ਹਾਏ ਨਾ ਕੋਈ ਹਾਹਾਕਾਰ ਹੈ ਮੇਰੇ ਵੱਲੋਂ ਸਾਰਿਆਂ ਨੂੰ
0: ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਵਾਹ ਵਾਹ ਵਾਹ, ਆਈ ਐਮ ਲਵਿੰਗ ਦਾ ਵਾਈਬ ਆਲਰੇਡੀ।
1: ਵਾਹ ਜੀ ਵਾਹ,
2: ਮੈਂ ਤੁਹਾਡੀ ਸੁਣ ਰਿਹਾ ਸੀ ਹੁਣ ਤੁਹਾਡੇ ਸਾਹਮਣੇ ਸਰਬ ਜੀ ਸ਼ੁਕਰਵਾਰ ਹੈ ਹੁਲਾਰੇ ਤੇ ਹੁਲਾਰਾ ਦੇਖ ਕੇ ਸਾਰੇ ਗਜ਼ਲਾਂ ਤੋਂ ਤਾਵਾਂ ਸਾਰੀਆਂ ਖੁੱਲ ਕੇ ਖੁੱਲ ਕੇ ਖੁੱਲ ਕੇ ਗਾਓ। ਹਾਂਜੀ ਰੇਡੀਓ ਹਮੇਸ਼ਾ ਯਾਦ ਰੱਖੋ, ਹਾਂਜੀ ਰੇਡੀਓ ਆਸਟ੍ਰੇਲੀਆ ਤੇ ਵਰਲਡ ਦਾ ਫੇਮਸ ਰੇਡੀਓ, ਹਾਂਜੀ ਰੇਡੀਓ ਸੁਣਦੇ ਰਹੋ, ਤੁਹਾਡੇ ਦਿਲਾਂ ਦੀ ਧੜਕਨ ਹਾਂਜੀ ਰੇਡੀਓ।
1: ਹਾਂਜੀ
0: ਕੀ ਬਾਤ ਭਾਈ ਸਾਹਿਬ, ਇਹ ਕੌਣ ਸੀ ਲਾਈਨ ਮੈਂ ਆ ਗਿਆ, ਕੀ ਬਾਤ ਹੈ
2: ਤੁਹਾਡੀ, ਬਹੁਤ ਵਧੀਆ ਪਿਆਰੀ ਆਵਾਜ਼ ਹੈ ਤੁਹਾਡੇ, ਲਵਸ ਲਫਜ਼ਾਂ ਦੀ ਖਿੱਚ।
0: ਥੈਂਕ ਯੂ,
1: ਵੈਸੇ ਬੜੇ ਲੰਬੇ ਹੋ ਹਵਾ ਚ।
2: ਮੈਂ ਤਾਂ ਵਿਸ਼ਾਲ ਭਾਜੀ ਦੇ ਨਾਲ ਹੀ ਭੈਣ ਜੀ ਨੂੰ, ਯਸ਼ ਭੈਣ ਜੀ ਨੂੰ ਸੁਣਿਆ ਜੀ।
0: ਅੱਛਾ ਅੱਛਾ ਅੱਛਾ ਅੱਛਾ,
2: ਇਹਨਾਂ ਦੀ ਹਾਸੀ ਦੀ ਮੈਂ ਕਦੇ ਕਦੇ ਤਾਰੀਫ ਵੀ ਕਰਦਾ।
1: ਥੈਂਕ ਯੂ ਥੈਂਕ ਯੂ,
0: ਕੀ ਬਾਤ ਹੈ
2: ਜੀ। ਹੋਰ ਸੁਣਾਓ ਸਰ,
0: ਮੇਰੀ
2: ਚੌਥੀ ਬੁੱਕ ਰੰਗਲੀ ਚਰਖੀ ਚੋਂ ਇੱਕ ਗਜ਼ਲ ਸੀ, ਦਿਲ ਇਸ਼ਕ ਸਮੁੰਦਰ, ਦਿਲ ਇਸ਼ਕ ਸਮੁੰਦਰ ਨੈਣ ਗਵਾਂ ਦੇ ਕਿਨਾਰੇ ਸੱਜਣਾ, ਯਾਦ ਤੇਰੀ ਲੱਖ ਮਿੱਠੀ ਫਿਰ ਵੀ ਹੰਝੂ ਕਾਤੋਂ ਖਾਰੇ ਸੱਜਣਾ।
0: ਵਾਹ
1: ਵਾਹ,
2: ਯਾਦ ਤੇਰੀ ਲੱਖ ਮਿੱਠੀ ਫਿਰ ਵੀ ਹੰਝੂ ਕਾਤੋਂ ਖਾਰੇ ਸੱਜਣਾ, ਅਸੀਂ ਨਾਜ਼ੁਕ ਦਿਲ ਦੇ ਲੋਕ ਹਾਂ, ਕਾਹਨੂੰ ਲਾਈ ਜਾਣਾ ਲਾਰੇ ਸੱਜਣਾ, ਯਾਦਾਂ ਦੀ ਗਠੜੀ ਬੁੱਕਲ ਚ ਲੈ ਕੇ ਸਾਰੀ ਰਾਤ ਗਿਣਦੇ ਹਾਂ ਤਾਰੇ ਸੱਜਣਾ।
0: ਵਾਹ ਵਾਹ,
2: ਸਾਨੂੰ ਪਲ ਪਲ ਤੇ ਅਜਮਾਉਣਾ ਛੱਡ ਦੇ, ਸਾਨੂੰ ਪਲ ਪਲ ਤੇ ਅਜਮਾਉਣਾ ਛੱਡ ਦੇ, ਅਸੀਂ ਪਹਿਲਾਂ ਹੀ ਵਿਰਹੋਂ ਦੇ ਮਾਰੇ ਸੱਜਣਾ, ਨਜ਼ਰਾਂ ਲਾ ਕੇ ਨਜ਼ਰ ਨਹੀਂ ਆਉਂਦਾ, ਰਹਿਮੀ ਆਪਣੇ ਇਸ਼ਕ ਨੂੰ ਲਾ ਦੇ ਕਿਨਾਰੇ ਸੱਜਣਾ, ਅਸੀਂ ਜਿਉਂਦੇ ਤੇਰੇ ਸਹਾਰੇ ਸੱਜਣਾ, ਅਸੀਂ ਜਿਉਂਦੇ ਤੇਰੇ ਸਹਾਰੇ ਸੱਜਣਾ।
0: ਵਾਹ ਵਾਹ ਵਾਹ ਵਾਹ, ਰਾਮਪਾਲ ਜੀ ਬਹੁਤ ਖੂਬ,
1: ਤੁਸੀਂ ਤੇ ਖੁੱਲੇ ਅਖਾੜੇ ਦੀ ਸ਼ੁਰੂਆਤ ਇੰਨੀ ਵਧੀਆ ਕੀਤੀ, ਪਹਿਲੇ ਰਾਹਤ ਇੰਦੌਰੀ ਜੀ,
0: ਹਾਂ ਫਿਰ ਰਾਮਪਾਲ ਜੀ, ਕੀ ਬਾਤ ਹੈ। ਹੁਣ ਜੀ
2: ਜੋ ਵੀ ਜੋ ਇੰਦੌਰੀ ਸਾਹਿਬ ਲਫ਼ਜ਼ ਕਹਿੰਦੇ ਸੀ ਨਾ ਜੀ, ਉਹਨੂੰ ਟਕਾ ਕੇ ਜਦ ਲੋਹਾ ਕਰ ਹੋਵੇ ਨਾ, ਉਹਦਾ ਭਾਵੇਂ ਚਿਮਟਾ ਬਣਾ ਲਓ ਭਾਵੇਂ ਖੁਰਚਣਾ ਬਣਾ
1: ਲਓ, ਜਦ ਕਹਿਣਾ
0: ਹੋਵੇ ਉਹ ਬਿਲਕੁਲ ਬਿਲਕੁਲ ਸਹੀ ਗੱਲ ਹੈ। ਅਸੀਂ
2: ਐਕਚੁਅਲੀ ਨਾ ਸਾਹਮਣੀ ਦੀਵਾਰ ਤੇ ਜੋ ਮੋਰ ਹੀ ਪੜੀ ਹੈ, ਸਾਹਮਣੀ ਦੀਵਾਰ ਤੇ ਜੋ ਮੋਰ ਹੀ ਪੜੀ ਹੈ, ਉਸਨੇ ਕਦੀ ਕਦੀ ਗਮੰਡਨ ਵੀ ਦੇਖਤੀ ਹੈ।
0: ਇਹ ਕਦੋਂ ਬੋਲ ਗਏ ਸੀਗੇ ਇੰਦੌਰੀ ਸਾਹਿਬ, ਲਾਗੇ ਸਾਗੇ ਸੀਗੇ ਮੇਰੇ ਖਿਆਲ ਨਾਲ, ਘਰੇ ਆਏ ਹੋਣਗੇ
1: ਇਹਨਾਂ ਨੇ, ਆਪਣੀ ਇਹਨਾਂ ਨੇ ਉਹਨਾਂ ਦੀ ਆਵਾਜ਼ ਦੇ ਵਿੱਚ ਆਪਣੀ ਫੀਲਿੰਗ ਦੱਸੀ।
2: ਹਾਂ ਜੀ ਹਾਂ, ਨਹੀਂ ਜੋ ਲਫ਼ਜ਼ ਨੂੰ ਕਹਿਣਾ ਜੀ, ਕੋਈ ਵੀ ਚੀਜ਼ ਹੈ ਉਹਨੂੰ ਪਰੋਸ ਕੇ ਦਿੱਤੀ ਜਾਵੇ ਨਾ ਜੀ ਥਾਲ ਚ, ਉਹਦੇ ਵਿੱਚ ਬਹੁਤ ਪੱਲਾ ਹੋਇਆ, ਭਾਵੇਂ ਛੋਟੀ ਚੀਜ਼ ਹੋਵੇ ਉਹਨੂੰ ਪਰੋਸਣ ਦਾ ਅੰਦਾਜ਼, ਉਹਨੂੰ ਕਹਿਣ ਦਾ ਅੰਦਾਜ਼, ਭਾਵੇਂ ਕਿਸੇ ਨੂੰ ਕੁਛ ਵੀ ਕਹਿ ਦੋ ਹੈ ਤੇ ਉਹਨੂੰ ਦਿਲ ਨੂੰ ਛੂ ਲਵੇ ਉਹ।
0: ਕਾਫੀ ਕ੍ਰਾਂਤੀਕਾਰੀ ਲੋਕ ਜੁੜੇ ਹੋਏ ਸਾਡੇ ਨਾਲ, ਮੈਨੂੰ ਪਤਾ ਹੀ ਨਹੀਂ ਸੀ। ਟੂ ਗੁੱਡ, ਪਰ ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ ਫੋਰ ਦਾ ਕਾਲ।
2: ਰਣਜੋਤ ਵੀਰ ਦੀ ਕਰਾਮਾਤ ਹੈ ਜੀ, ਜੋ ਆਪਣੇ 2015 ਤੋਂ ਸ਼ੁਰੂ ਕੀਤਾ ਹੋਇਆ ਇਸ ਹਾਂਜੀ ਰੇਡੀਓ ਦੀ ਟੀਮ ਨੂੰ ਬਹੁਤ ਬਹੁਤ ਨਵੇਂ ਨਵੇਂ ਹੈ ਜੀ
0: ਪਾਵਰ ਹਾਊਸ ਪਰਫਾਰਮੈਂਸ, ਮਜ਼ਾ ਆ ਗਿਆ, ਟੂ ਗੁੱਡ। ਐਂਡ ਮੈਨੂੰ ਲੱਗਦਾ ਸਾਨੂੰ ਇਹਨਾਂ ਨੂੰ ਪੁੱਛਣ ਦੀ ਲੋੜ ਨਹੀਂ ਸੀਗੀ ਕਿ ਇਹਨਾਂ ਨਾਲ ਸਭ ਤੋਂ ਜ਼ਿਆਦਾ ਪੋਜ਼ਿਟਿਵ ਚੀਜ਼ ਕੀ ਹੋਈ, ਕਿਉਂਕਿ ਇਹ ਖੁਦ ਹੀ ਪੋਜ਼ਿਟਿਵ ਨੇ ਪ੍ਰੋਪਰਲੀ,
1: ਇੱਕ ਵਾਈਬ ਜੀ ਬਣਾਤੀ ਹੈ ਨਾ,
0: ਹਰ ਸੈਕਿੰਡ ਇਹਨਾਂ ਦੀ ਲਾਈਫ ਦਾ ਪੋਜ਼ਿਟਿਵ ਹੈ। ਤੇ ਆਪਾਂ ਦੁਬਾਰਾ ਹੁਣ ਮੈਸੇਜਸ ਵੱਲ ਚੱਲਦੇ ਹਾਂ ਜੀ, ਕਿ ਦੇਸ਼ ਬੰਧੂ ਭਾਰਦਵਾਜ ਸਾਹਿਬ ਭੇਜਦੇ ਨੇ ਕਿ ਸਤਿ ਸ਼੍ਰੀ ਅਕਾਲ ਕ੍ਰਿਸ਼ਨਾ ਜੀ, ਯਸ਼ ਜੀ ਐਂਡ ਹਾਂਜੀ ਪਰਿਵਾਰ, ਹੈਪੀ ਫਰਾਈਡੇ ਐਂਡ ਵੀਕਐਂਡ ਹੈਡ, ਕੁਛ ਸ਼ਬਦ ਭਟਕਾ ਹੂੰ ਉਮਰ ਭਰ ਮੈਂ, ਤਬ ਜਾ ਕੇ ਇਹ ਬਾਤ ਸਮਝ ਆਈ ਹੈ, ਮੁਸ਼ਕਿਲ ਜੈਸਾ ਕੁਛ ਨਹੀਂ ਹੋਤਾ, ये सब बातें बनी बनाई हैं।
1: वाह जी वाह,
0: मैं तुम और वो कोई नए नहीं, यहाँ सब ने ठोकर खाई है, अगर खफा हो तुमसे किस्मत तो मायूस तुम ना होना, मेहनत की जिद से कई दफा ये किस्मत फिर लौट आई है।
1: क्या बात है जी,
0: अनजान शायर, अनजान शायर मतलब कोई फिर शायर अनजान एक राइटर सी ना अनजान नाम से। अच्छा। फिर उन्होंने की कहते अपना उन्होंने बेटा समीर अनजान किन्ने गाने लिखे है। गुलशन भी अब तो वीराना लगता है। मैं हमेशा मैं तद ही गाना मैं उदो ही गाना जो रंजोत सिंह जी नहीं होंगे। गुरजीत कौर जी भेज देने जी लव द सोंग्स, थैंक यू। हाँ जी जी, साढ़े प्रोड्यूसर साहब फिर अपना रंग जरूर लैके आते हैं जी। 009 माई फेवरेट 009, मैं दोबारा अज कहांगा है ना कि 009 जी काश तुम 007 होंगे। मैं कहना बॉन्ड साहब ने मैं शायरी भेजी है, उन्होंने ये मैंने थोड़ा लागे होना पैना क्योंकि मैं एनका नहीं
1: है।
0: मेरे महबूब कहीं और मिला कर मुझे, बज़्म में शाही में गरीबों का हुनर क्या मानी। वाह, सुबहत सोहबत होना चाहिए, चलो सुबहत हो जिस राह पर सदियों के निशान, उस पर इश्क भरी रूहों का सफर क्या मानी। वो यमुना का किनारा, वो मुनक्कश की दीवार, वो मेहराब, वो ताक, बनवा करके एक शहंशाह ने इस ताजमहल, हम गरीबों की मोहब्बत का उड़ाया है मजाक। साहिर लुधियानवी साहब की गजल, थैंक यू सो मच जी, बड़ी सोनिया सोनिया तुसी चीज़ां भेजते हो। साहिर लुधियानवी साहब की किताब तलखियां दे अंदर यह चीज़ ये वाली थानू पढ़न नू मिलेगी। उन्होंने कुछ गीत भी ने उदे अंदर जिस तरह कि वो चलो एक बार फिर से अजनबी बन जाए हम दोनों, ना मैं तुमसे उम्मीद रखूं कोई दिल नवाजी की, ना तुम मेरी तरफ देखो गलत अंदाज नजरों से, ना मेरे दिल की धड़कन लड़खड़ाए मेरी बातों से, ना जाहिर हो तुम्हारी कश्मकश का राज नजरों से, चलो एक बार फिर से अजनबी बन जाए हम दोनों। नरेंद्र सिंह जी भेज देने गुड मॉर्निंग बोथ ऑफ यू जी। ते अजीब सौदागर है वक्त बे, जवानी का लालच दे के बचपन ले गया, अब अमीरी का लालच दे के जवानी ले जाएगा। वाह वाह, ये भी मुख संधु साहब सर नाल शेयर कर देने, कहते कि राहत इंदौरी साहब का आई एम श्योर होएगा। ते हरचंद जी भेज देने बहुत खूबसूरत गीतां दा पिटारा जी, थैंक यू थैंक यू थैंक यू। फिर लइए छोटी छोटी ब्रेक
1: यस जी,
0: है ना, मैनू पता मेरे ना मेरी पिटाई हो जानी जे मैं हुण ब्रेक ना लेते। हाँ मेरे नाल एक ना छोटा इशू है पर कोई नहीं, आपां लंबी जी प्यारी जी नहीं छोटी जी ब्रेक लैके थोड़े नाल छेती छेती दोबारा मिलते हैं। तद तक सुनो रेडियो हाँ जी 1674 AM।

ਤੁਹਾਡੀ ਗੱਡੀ ਕੋਈ ਵੀ ਹੋਵੇ, ਓਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰ, ਇੰਟਰਸਟ ਫ੍ਰੀ ਰੀਪੇਮੈਂਟ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ ਵਨ ਸਟਾਪ ਸ਼ਾਪ ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ, ਕਾਲ 03908-6655 ਔਰ ਵਿਜ਼ਿਟ tirefors.com.au।

0: ਕਰਦਾ ਹੈ।
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
2: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654922।
3: ਲਓ ਜੀ ਤੁਹਾਡੀ ਨਜ਼ਰ ਹੈ ਭੋਲਾ।
1: ਓਏ ਭੋਲੀ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
4: ਭੋਲੇ ਨੇ ਕਸੂਤੇ ਪਸਾਤੇ।
1: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ। ਓਏ ਭੋਲੇ ਓਏ 2
5: ਭੋਲਾ ਭਾਈ।
1: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
6: ਯਾਰ ਕੀ ਦੱਸਾਂ, ਮੋਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
1: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੋਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
6: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
1: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।
2: ਬਲਜੀਤ, ਵਿਆਹ ਵਾਸਤੇ ਜੁਐਲਰੀ ਵੇਖਣ ਧੁੰਨਾ ਜੁਐਲਰਸ ਚਲੀਏ?
7: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਐਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ। ਧੁੰਨਾ ਜੁਐਲਰਸ 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
8: ਟੈਨਸ਼ਨ ਟੈਨਸ਼ਨ।

ਪ੍ਰਾਣ ਮਾਸੀ ਬਹਨਾ ਹੋ ਅੱਜ ਸੱਜਣਾ ਵੇ ਮਿਲਿਆ ਨੂੰ ਹੋ ਗਿਆ ਜ਼ਮਾਨਾ ਹੋ ਅੱਜ ਸੱਜਣਾ ਵੇ ਮਿਲਿਆ ਨੂੰ ਹੋ ਗਿਆ ਜ਼ਮਾਨਾ ਮੇਰੀ ਕਰਨੀ ਉਡੀਕ ਰਾਹੀਂ ਅੱਖੀਆਂ ਬਿਛਾਉਣਾ ਮੇਰਾ

0: ਸੋਹਣਾ ਮੇਰਾ ਰੁੱਸ ਰੁੱਸ ਬਹਿਣਾ ਤੇਰਾ ਗਲ ਲਾ ਮਨਾਉਣਾ ਦੱਸ ਇੰਨੀ ਛੇਤੀ ਕਿਵੇਂ ਟੁੱਟ ਗਿਆ ਉਹ ਜਰਾਨਾ ਉਹ ਅੱਜ ਸੱਜਣਾ ਵੇ ਮਿਲਿਆ ਨੂੰ ਹੋ ਗਿਆ ਜ਼ਮਾਨਾ ਉਹ ਅੱਜ ਸੱਜਣਾ ਵੇ ਮਿਲਿਆ ਨੂੰ ਹੋ ਗਿਆ ਜ਼ਮਾਨਾ ਹਾਂਜੀ ਭਾਜੀ
1: ਥੈਂਕ ਯੂ ਜੀ ਥੈਂਕ ਯੂ
2: ਤੁਹਾਡਾ ਨਾਮ ਕੀ ਸੀ ਭਾਜੀ
3: ਸਾਡੇ
2: ਨਾਲ ਗੱਲ ਕਰਕੇ ਸਾਨੂੰ ਏਦਾਂ ਲੱਗ ਰਿਹਾ ਅਸੀਂ ਵਧੀਆ ਫੀਲ ਕਰ ਰਹੇ ਹਾਂ ਤੁਹਾਡੇ ਨਾਲ ਤੁਹਾਡਾ
1: ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਉਮੀਦ ਕਰਦਾ ਤੁਹਾਡੇ ਨਾਲ ਦੁਬਾਰਾ ਛੇਤੀ ਛੇਤੀ ਫਿਰ ਤੋਂ ਗੱਲਬਾਤ ਹੋਈ ਕਿਸੇ ਹੋਰ ਸੈਗਮੈਂਟ ਦੇ ਅੰਦਰ ਥੈਂਕ ਯੂ ਫਾਰ ਕਾਲਿੰਗ
2: ਥੈਂਕ ਯੂ ਜੀ ਥੈਂਕ ਯੂ ਫਾਰ ਕਾਲਿੰਗ
3: ਥੈਂਕ ਯੂ ਜੀ
1: ਥੈਂਕ ਯੂ ਫਾਰ ਕਾਲਿੰਗ ਤੇ ਯਸ਼ ਜੀ ਆਪਾਂ ਇਸ ਤਰ੍ਹਾਂ ਕਰਦੇ ਹਾਂ ਆਪਾਂ ਨਾ ਇੱਕ ਲਾਸਟ ਕਾਲ ਲੈ ਲੈਂਦੇ ਹਾਂ ਫਿਰ ਬਾਕੀ ਕਾਲਰਸ ਨੂੰ ਆਪਾਂ ਨਾ ਆ ਕੇ ਮਿਲਾਂਗੇ ਬ੍ਰੇਕ ਤੋਂ ਬਾਅਦ ਸਹੀ ਕਿ ਨਹੀਂ ਉਹ ਬੈਟਰ ਹੈ ਕਿ ਨਹੀਂ
2: ਬਿਲਕੁਲ
1: ਇਸ ਤਰ੍ਹਾਂ ਹੀ ਕਰਦੇ ਹਾਂ ਕਿ ਆਪਾਂ ਜਿਹੜੇ ਵੀ ਬਾਕੀ ਕਾਲਰਸ ਨੇ ਅੱਛਾ ਜੇ ਇੱਕ ਇੱਕ ਦੀ ਕਾਲ ਵੀ ਮਿਸ ਹੋ ਗਈ ਸੀਗੀ ਡਿਊਰਿੰਗ ਬ੍ਰੇਕ ਤੁਸੀਂ ਕਾਲ ਕਰ ਲੈਣਾ
2: ਤੇ
1: ਮੈਂ ਦੁਬਾਰਾ ਕਰ ਲਵਾਂਗਾ ਨਹੀਂ ਆਪਾਂ ਨੀਤੂ ਜੀ ਨੂੰ ਹੀ ਲੈਣ ਲੱਗੇ ਹੁਣ ਕਾਲ ਤੇ ਫਿਰ ਆਪਾਂ ਛੋਟੀ ਛੋਟੀ ਜੀ ਬ੍ਰੇਕ ਤੋਂ ਬਾਅਦ ਦੁਬਾਰਾ ਹਾਜ਼ਰ ਹੋਵਾਂਗੇ ਅੱਜ ਦੇ ਖੁੱਲੇ ਅਖਾੜੇ ਦੇ ਨਾਲ ਨੀਤੂ ਜੀ ਯੂ ਆਰ ਔਨ ਏਅਰ
4: ਰੂਹ ਤੋਂ ਇੱਕ ਗਾਂਦੇ ਆ ਬੰਦੇ ਨਾ ਉਹ ਐ ਲੱਗ ਰਿਹਾ ਸੀ ਰੂਹ ਹੀ ਗਾ ਰਿਹਾ ਨਾਲ
1: ਤੁਹਾਡੀ ਨੀਤੂ ਜੀ ਜੀ ਆਵਾਜ਼ ਆ ਰਹੀ ਹੈ ਪਰ ਆਵਾਜ਼ ਦੇ ਨਾਲ ਕੋਈ ਹੋਰ ਇਸ਼ੂ ਆ ਰਿਹਾ ਤੁਸੀਂ ਇੱਕ ਸੈਕਿੰਡ ਮੈਨੂੰ ਦੇਣਾ ਤੁਸੀਂ ਆਪਾਂ ਇਸ ਤਰ੍ਹਾਂ ਕਰਦੇ ਹਾਂ ਆਪਾਂ ਨਾ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮੈਂ ਆਉਂਦਾ ਅਤੇ ਮੈਂ ਇਹਦਾ ਜਿਹੜਾ ਇਸ਼ੂ ਹੈ ਨਾ ਇਸ਼ੂ ਨੂੰ ਮੈਂ ਸੈੱਟ ਕਰਕੇ ਆਉਂਦਾ ਤੁਸੀਂ ਵੇਟ ਕਰੋ ਮੈਂ ਨਾ ਇਸ਼ੂ ਨੂੰ ਨਾ ਇਸ਼ੂ ਨੂੰ ਟਿਸ਼ੂ ਕਰਕੇ ਆਈ ਵਿਲ ਕਮ ਬੈਕ ਅਗੇਨ ਤੇ
2: ਬਣੇ ਰਹੋ ਸੁਣਦੇ
1: ਸੁਣਦੇ ਰਹੋ ਰੇਡੀਓ ਹਾਂਜੀ 1674 ਅੱਜ ਜੀ ਮਨਮੋਹਨ ਵਾਰਸ ਸਾਹਿਬ ਹੀ ਚੱਲਣਗੇ ਸੁਣਦੇ ਰਹੋ।

ਤੁਹਾਡੀ ਗੱਡੀ ਕੋਈ ਵੀ ਹੋਵੇ, ਓਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।

ਬ੍ਰੋਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ

0: ਤੇਰੇ ਮੇਰੇ ਹਾਲਾਤਾਂ ਦੇ ਫਰਕ ਬੜੇ ਨੇ ਯੰਕਣੇ ਨੀ ਹੈ ਕਿਆ ਗਾਣੇ ਸੀਗੇ ਸ਼ਰੀਮਾਨ ਸ਼ਰੀਮਾਨ ਸੀ ਕਿਆ ਪੀਕ ਸਿੰਗਰ ਹਾਂ ਮਤਲਬ ਬਟ ਦ ਵਿੰਟੇਜ ਸ਼ਰੀਮਾਨ ਵਾਸ ਅਮੇਜ਼ਿੰਗ
1: ਕਾਲਜ ਟਾਈਮ ਵੀ ਸਾਰ ਨੋਸਟੈਲਜੀਆ ਸ਼ਰੀਮਾਨ ਦੇ ਸੌਂਗਸ ਲਗਾ ਲੋ
0: ਅਸੀਂ ਨਾ ਐਕਚੁਅਲੀ ਜਦ ਯਾਰਨ ਮੁੱਲੇ ਆ ਨਾ ਨਵਾਂ ਨਵਾਂ ਕਾਲਜ ਜਾਣਾ ਸ਼ੁਰੂ ਕੀਤਾ ਸੀ ਸੋ ਯਾਦਾਂ ਮੈਂ ਪਹੁੰਚ ਗਿਆ ਮੈਂ ਬਸ 'ਚ ਬੈਠ ਗਿਆ ਐਪੀ 'ਚ ਜਾ ਰਿਹਾ ਮੈਂ ਗਾਣਾ ਸੁਣਦਾ ਸੁਣਦਾ
1: ਅਸੀਂ ਕਾਲਜ ਖਤਮ ਕਰਤਾ ਸੀਗਾ ਤੇ ਅਸੀਂ ਸਾਰੇ ਜੋਬਾਂ ਦੇ ਇਹ ਗਾਣਾ ਜਦੋਂ ਵੀ ਸਾਰਿਆਂ ਨੇ ਖਾਣਾ ਪੀਣਾ ਤੇ ਇਹ ਗਾਣਾ ਚੱਲਦਾ ਸੀਗਾ ਯਾਰਨ ਮੁੱਲੇ
0: ਵਾਕਈ ਵਾਕਈ ਅਸੀਂ ਥੋੜੇ ਜਿਹੇ ਮੈਸੇਜਸ ਤੋਂ ਸ਼ੁਰੂਆਤ ਕਰਦੇ
1: ਜੀ ਜੀ ਬਿਲਕੁਲ
0: ਫਿਰ ਯਸ਼ ਜੀ ਭੁੱਲਣਾ ਨਾ ਤੁਸੀਂ ਦੱਸਣਾ ਬਈ ਕਿ ਮੂਵੀ ਰეკਮੈਂਡੇਸ਼ਨ ਵੀ ਦੇ ਦੇਣੀ ਹੈ ਹਾਂਜੀ
1: ਹਾਂਜੀ ਬਿਲਕੁਲ
0: ਮੰਗਲ ਸਿੰਘ ਜੀ ਕਹਿੰਦੇ ਨੇ ਗੁਰਮੇਲ ਸਿੰਘ ਨੂੰ ਬਹੁਤ ਦੇਰ ਬਾਅਦ ਸੁਣਿਆ ਬਹੁਤ ਵਧੀਆ ਲੱਗਿਆ ਵਾਕਈ ਜੀ ਮੈਂ ਤਾਂ ਪਹਿਲੀ ਵਾਰੀ ਸੁਣਿਆ ਮੈਨੂੰ ਵੀ ਬਹੁਤ ਵਧੀਆ ਲੱਗਿਆ
1: ਬਹੁਤ ਮਜ਼ਾ ਆਇਆ ਠੀਕ ਹੈ ਜੀ
0: ਹਾਂਜੀ ਆਰਵ ਮੋਂਗਾ ਜੀ ਕਹਿੰਦੇ ਨੇ ਅੱਖੀਆਂ ਦੀ ਰਖਵਾਲੀ ਰੱਖ

0: ਐਨਕ ਭਾਵੇਂ ਚਿੱਟੀ ਪੀਲੀ ਕਾਲੀ ਰੱਖ, ਸੱਜਣ ਇੱਕ ਰੱਖ, ਦੁਸ਼ਮਣ ਭਾਵੇਂ ਚਾਲੀ ਰੱਖ। ਵਾਹ ਵਾਹ, ਚਾਲੀ ਰੱਖ ਤੋਂ ਯਾਦ ਆਇਆ ਜੀ, 40 ਦਿਨ ਫਿਲਮ 19 ਜੂਨ ਨੂੰ ਤੁਹਾਡੇ ਨੇੜੇ ਸਿਨੇਮਾਘਰਾਂ 'ਚ ਲੱਗਣ ਜਾ ਰਹੀ ਹੈ, ਜਾ ਕੇ ਜ਼ਰੂਰ ਦੇਖਣਾ, ਦੱਸਣਾ ਕਿੱਦਾਂ ਲੱਗੀ ਕਿੱਦਾਂ ਨਹੀਂ ਲੱਗੀ, ਸਹੀ ਕਿ ਨਹੀਂ? ਇੱਦਾਂ ਹੀ ਹੋਇਆ ਕਿ
1: ਜੀ ਜੀ, ਕਿਵੇਂ ਰਿਹਾ ਤੁਸੀਂ ਟੀਮ ਨੂੰ ਮਿਲੇ ਸੀਗੇ ਵਧੀਆ?
0: ਹਾਂ, ਅਮੇਜ਼ਿੰਗ, ਬਹੁਤ। ਇੱਕ ਤਾਂ ਇਹ ਵੀ ਕਹਿਣਾ ਬਹੁਤ ਵੱਡੀ ਗੱਲ ਹੈ, ਮੈਂ ਕਦੀ ਦੇਖਿਆ ਨਹੀਂ ਇੰਨੀ ਹੈਵੀ ਲੈਵਲ 'ਤੇ ਪ੍ਰਮੋਸ਼ਨ ਕਰਨਾ, ਇੰਨੀ ਐਨਰਜੀ, ਇੰਨੀ ਊਰਜਾ ਹੈ ਕਿ ਮਤਲਬ ਉਹ ਡਾਕਟਰ ਸਾਹਿਬ ਜਦੋਂ 2 ਦਿਨ ਲਈ ਤਾਂ ਇੱਕ ਆਸਟ੍ਰੇਲੀਆ ਆਇਆ, ਉਹਦੇ ਵਿੱਚੋਂ ਇੱਕ ਦਿਨ ਸਿਡਨੀ ਚਲੇ ਗਏ, ਵਾਪਸ ਆ ਗਏ, ਐਂਡ ਦੈਨ ਸਿੱਧੇ ਲੋਕ ਗਏ ਇੰਡੀਆ, ਪਹਿਲੇ ਸੀ ਅਮੈਰੀਕਾ ਅਤੇ ਪ੍ਰੀਮੀਅਰ ਲਈ ਜਾਣਗੇ, ਵਾਪਸ ਕੈਨੇਡਾ। ਸੋ ਬੈਸਟ ਆਫ ਲੱਕ ਹੈ ਜੀ ਟੀਮ ਨੂੰ। ਹੋਰ ਵੀ ਫਿਲਮਾਂ ਆਉਂਦੀਆਂ ਪਈਆਂ ਹਨਾ, ਕੱਲ੍ਹ ਆ ਰਹੀ ਹੈ ਓਏ ਭੋਲੇ ਓਏ 2,
1: ਦਿਲਜੀਤ
0: ਦੋਸਾਂਝ ਦੀ ਮੈਂ ਵਾਪਸ ਆਊਂਗਾ, ਦਿਲਜੀਤ ਦੋਸਾਂਝ, ਬੇਦਾਂਗ ਰੈਨਾ, ਸ਼ਰਵਰੀ ਐਂਡ ਨਸੀਰੁਦੀਨ ਸ਼ਾਹ, ਰਿਟਨ ਡਾਇਰੈਕਟਡ ਬਾਏ ਇਮਤਿਆਜ਼ ਅਲੀ, ਗਾਣੇ ਇਰਸ਼ਾਦ ਕਾਮਿਲ ਦੇ ਲਿਖੇ ਹੋਏ, ਐਂਡ ਮਿਊਜ਼ਿਕ ਐਵਰਗ੍ਰੀਨ ਗ੍ਰੇਟੈਸਟ ਆਫ ਆਲ ਟਾਈਮ ਏ ਆਰ ਰਹਿਮਾਨ। ਏ ਆਰ ਰਹਿਮਾਨ ਵੀ ਯਾਰ ਕਿਆ ਮਤਲਬ ਖਤਰਨਾਕ ਗਾਇਕ ਸੀਗੇ।
1: ਤੁਹਾਡੀ ਇਮਤਿਆਜ਼ ਅਲੀ ਨਾਲ ਗੱਲ ਹੋਈ ਸੀ, ਤੁਸੀਂ ਮਤਲਬ ਕੁਛ ਤੇ ਦੱਸੋ, ਕੋਈ ਕਿੱਸਾ ਕਿਵੇਂ ਰਿਹਾ ਤੁਹਾਡਾ ਐਕਸਪੀਰੀਅੰਸ?
0: ਦਿਸ ਵਾਸ ਮਾਈ ਸੈਕਿੰਡ ਟਾਈਮ ਸਪੀਕਿੰਗ ਟੂ ਹਿਮ, ਇਸ ਵਾਰੀ ਥੋੜਾ ਫਾਰਮਲ ਜੀ ਚੈਟ ਹੋਈ, ਤੇ ਪਹਿਲੇ ਜਦੋਂ ਮੈਂ ਉਹਨਾਂ ਨੂੰ ਮਿਲਿਆ ਸੀਗਾ, ਤੇ ਕਿਉਂਕਿ ਉਹਨਾਂ ਨੇ ਕੰਮ ਕੀਤਾ ਹੋਇਆ ਇਹਦੇ ਅੰਦਰ, ਤਮਾਸ਼ਾ ਫਿਲਮ ਦੇ ਅੰਦਰ ਚਾਚਾ ਰੌਣਕੀ ਕਹਿੰਦੇ ਨਾ ਉਹਨਾਂ ਨੂੰ, ਉਹਨਾਂ ਦਾ ਛੋਟਾ ਰੋਲ ਸੀਗਾ,
1: ਤੇ ਉਹ
0: ਤੇ ਉਹ ਥੀਏਟਰ ਸਿਖਾਉਂਦੇ ਸੀਗੇ ਜਲੰਧਰ ਦੇ ਅੰਦਰ ਉਸ ਟਾਈਮ ਤੇ, ਆਪਾਂ ਵੀ ਕਾਲਜ ਪੜ੍ਹਦੇ ਸੀਗੇ, ਆਪਾਂ ਕਲਾਸਿਸ ਵਗੈਰਾ ਲਿੱਤੀਆਂ ਹੋਈਆਂ, ਤੇ ਉਸ ਬਾਰੇ ਗੱਲਾਂ ਬਾਤਾਂ ਹੋਈਆਂ, ਤੇ ਉਹ ਕਹਿੰਦੇ ਕਿ ਉਹ ਕਪੂਰਥਲਾ ਜਾਂਦੇ, ਮੈਨੂੰ ਬੜਾ ਹੋਇਆ, ਮੈਂ ਕਿਹਾ ਲੋਕ ਮੈਨੂੰ ਕਹਿੰਦੇ ਆ ਕਿ ਕਪੂਰਥਲਾ, ਇਮਤਿਆਜ਼ ਅਲੀ ਨੂੰ ਪਤਾ ਕਪੂਰਥਲਾ ਕਿੱਥੇ ਹੈ, ਤੇ ਵਧੀਆ ਗੱਲਾਂ ਬਾਤਾਂ ਹੋਈਆਂ, ਵੈਰੀ ਹੰਬਲ ਪਰਸਨ। ਉਸ ਦਿਨ ਤੁਸੀਂ ਦੇਖਿਆ ਇੰਟਰਵਿਊ, ਜਦੋਂ ਮੈਂ ਕਿਹਾ ਗ੍ਰੇਟ ਟਾਕਿੰਗ ਟੂ ਯੂ, ਅੱਗੇ ਕਹਿੰਦੇ ਇਟਸ ਵੈਰੀ ਗ੍ਰੇਟ ਟਾਕਿੰਗ ਟੂ ਯੂ ਕ੍ਰਿਸ਼ਨਾ, ਮੈਂ ਕਿਹਾ ਐਸਾ ਤਾਂ ਮੇਰੇ ਕੋਲ ਕਦੇ ਕਿਸੇ ਨੂੰ ਕਹਾ ਨਹੀਂ। ਅਮੇਜ਼ਿੰਗ ਹੈ। ਤੇ ਮੈਂ ਤੁਹਾਨੂੰ ਨਾਲ ਨਾਲ ਇਹ ਵੀ ਦੱਸ ਦਵਾਂ ਕਿ ਤੁਸੀਂ ਕਾਲ ਕਰਦੇ ਰਹੋ, ਤੇ ਆਪਾਂ, ਐਂਡ ਇੱਕ ਰਿਕੁਐਸਟ ਹੈ ਜੀ, ਜਦੋਂ ਵੀ ਤੁਸੀਂ ਕਾਲ ਕਰਦੇ ਹੋ, ਜਦ ਤੱਕ ਤੁਹਾਡਾ ਨਾਮ ਨਾ ਲਿੱਤਾ ਜਾਏ, ਆਪਣੀ ਕਾਲਸ ਨੂੰ ਪਲੀਜ਼ ਮਿਊਟ ਤੇ ਰੱਖਣਾ, ਕਿਉਂਕਿ ਯੂਜੁਅਲੀ ਕੀ ਹੁੰਦਾ, ਇੱਕ ਦੂਸਰੇ ਦੀ ਆਵਾਜ਼ ਨਾਲ ਨਾ ਐਕੋ ਵੀ ਹੋ ਜਾਂਦਾ, ਸੋ ਪਲੀਜ਼ ਮੇਕ ਸ਼ੋਰ ਕਿ ਇਸ ਤਰ੍ਹਾਂ ਰਹੇ। ਤੇ ਆਪਾਂ ਕਾਲਰਸ ਵੱਲ ਵੀ ਚੱਲਦੇ, ਪਰ ਪਹਿਲੇ ਮੈਂ ਆਪਣੇ ਜਿਹੜੇ ਮੈਸੇਜ ਪਏ ਹੋਏ ਨਾ, ਮੈਂ ਉਹ ਵੀ ਕੰਪਲੀਟ ਕਰਨਾ
1: ਚਾਹੁੰਦਾ
0: ਜੀ। ਹਾਂਜੀ ਹਾਂਜੀ ਹਾਂਜੀ ਜੀ, ਜਸਵਿੰਦਰ ਪਾਲ ਢਿੱਲੋਂ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਕ੍ਰਿਸ਼ਨਾ ਜੀ, ਯਸ ਜੀ, ਪ੍ਰੋਗਰਾਮ ਇਜ਼ ਗੋਇੰਗ ਵੈਰੀ ਵੈਲ, ਖੁਸ਼ ਰਹੋ। ਥੈਂਕ ਯੂ ਜੀ,
1: ਥੈਂਕ ਯੂ ਸੋ ਮਚ।
0: ਮਾਨ ਸਾਹਿਬ ਕਹਿੰਦੇ ਨੇ ਭਾਜੀ ਇਜ਼ ਆਈ ਐਮ ਇਨ ਕਿਊ, ਭਾਜੀ ਇਜ਼ ਆਈ ਡੋਂਟ ਨੋ ਯੂ ਇਨ ਕਿਊ, ਯੂ ਵਾਂਟ ਟੂ ਕਾਲ, ਯੂ ਪਲੀਜ਼ ਕਾਲ, ਆਈ ਪੁੱਟ ਯੂ ਇਨ ਕਿਊ। ਵਿਸ਼ਾਲ ਅੰਜਲੀ ਲਿਖਿਆ
1: ਹੁਣ,
0: ਹਾਂ ਠੀਕ ਹੈ ਜੀ। ਆਲਮੋਸਟ 1 ਸਾਲ ਬਾਅਦ ਆਵਾਜ਼ ਸੁਣੀ ਗੁਰਮੇਲ ਜੀ ਦੀ, ਮਜ਼ਾ ਆ ਗਿਆ ਵਾਕਈ ਜੀ। ਗੁਰਮੇਲ ਜੀ, ਤੁਹਾਡੇ ਤਾਂ ਇੰਨੇ ਫੈਨ ਦੇਖੋ ਇੱਧਰ ਉੱਧਰ ਨੇ, ਤੁਸੀਂ ਪਤਾ ਨਹੀਂ। ਆਪਣੇ
1: ਆਪਾਂ ਬਣ ਗਏ।
0: ਹਾਂ, ਰੁਪਿੰਦਰ ਜੀ ਦਾ ਵੀ ਮੈਸੇਜ ਆਇਆ ਜੀ, ਵਾਹ ਜੀ ਵਾਹ, ਬਿਊਟੀਫੁਲ ਵੋਇਸ। ਤੇ ਬਲਜੀਤ ਜੀ ਨੇ ਤੇ ਜਸਵਾਲ ਭਾਜੀ ਹੋਰਾਂ ਨੇ ਸਾਨੂੰ ਦੱਸਿਆ ਕਿ ਜੀ ਕੋਈ ਵੀ ਪ੍ਰੋਬਲਮ ਨਹੀਂ ਆ ਰਹੀ ਹੈ ਆਵਾਜ਼ ਦੀ, ਜਦੋਂ ਕਾਲ ਸੀਗੀ। ਥੈਂਕ ਯੂ ਸੋ ਮਚ, ਥੈਂਕ ਯੂ ਵੈਰੀ ਮਚ। ਤੇ ਜੀ 439 ਜਿਨ੍ਹਾਂ ਦੇ ਐਂਡ 'ਚ ਆਉਂਦਾ ਜੀ ਕਵਲਜੀਤ ਜੀ, ਜੀ ਹਾਂ, ਉਹ ਮੈਸੇਜ ਭੇਜਦੇ ਨੇ, ਉਹ ਤੁਹਾਡੇ ਵਾਸਤੇ ਭੇਜਦੇ ਜੀ ਕਿ ਸਤਿ ਸ਼੍ਰੀ ਅਕਾਲ ਜੀ, ਸ਼ੋਅ ਇਜ਼ ਗੋਇੰਗ ਵੈਰੀ ਗੁੱਡ, ਜੈਪੁਰ ਇਜ਼ ਨਾਈਸ ਪਲੇਸ, 3 ਵਾਰੀ ਗਏ ਨੇ, ਖਾਣਾ ਬਹੁਤ ਜ਼ਿਆਦਾ ਉਹਨਾਂ ਨੂੰ ਵਧੀਆ ਲੱਗਾ।
1: ਥੈਂਕ ਯੂ
0: ਤੇ ਬਾਅਦ ਚ ਗੁਰਮੇਲ ਸਿੰਘ ਜੀ ਦੀ ਆਵਾਜ਼ ਦੀ ਵੀ ਤਾਰੀਫ ਕਰਦੇ ਨੇ ਕਿ ਬਹੁਤ ਜ਼ਿਆਦਾ ਵਧੀਆ। ਲਾਈਕ ਹੋਰ ਜੀ ਤੁਹਾਡੇ ਵਾਸਤੇ ਮੈਸੇਜ ਕਿ ਯਸ਼ ਜੀ ਇਟਸ ਵੈਰੀ ਬਿਊਟੀਫੁਲ ਮਹਿਲ 877 ਰਮਨਦੀਪ ਜੀ ਮੈਸੇਜ ਕਰਦੇ ਨੇ ਕਿ ਯਸ਼ ਜੀ ਇਟਸ ਬਿਊਟੀਫੁਲ ਮਹਿਲ ਤੇ ਵੀ ਈਟ ਦਾਲ ਬਾਟੀ ਚੂਰਮਾ ਦੇ। ਦਾਲ ਬਾਟੀ ਚੂਰਮਾ ਦਾ ਬੜਾ ਯਾਰ,
1: ਦਾਲ ਬਾਟੀ ਅਸੀਂ ਸਕੂਲ ਚ ਕਹਿੰਦੇ ਹੁੰਦੇ ਸੀ ਦਾਲ ਬਾਟੀ ਚੂਰਮਾ ਹਮ ਭਾਰਤ ਕੇ ਸੂਰਮਾ। ਮੈਨੂੰ ਜਦੋਂ ਵੀ ਦਾਲ ਬਾਟੀ ਹੈ ਨਾ ਮੈਨੂੰ ਉਹ ਸਲੋਗਨ ਯਾਦ ਆ ਜਾਂਦਾ।
0: ਕਿਆ ਬਾਤ ਹੈ। ਤੇ ਨਵੀਂ ਕੰਬੋਜ ਜੀ ਭੇਜਦੇ ਨੇ
1: ਉਹ ਬੜੇ ਟਾਈਮ ਬਾਅਦ,
0: ਹਾਂਜੀ ਹਾਂਜੀ, ਕੀ ਮਰਤੀ ਹੈ ਹਸੀਨਾ ਹਮ ਪਰ ਕੈਸੀ ਕੈਸੀ।
1: ਵਾਹ ਨਵੀਂ ਜੀ, ਕਾਲ ਕਰਕੇ ਕਰਿਆ ਕਰੋ ਇਹਨਾਂ ਦਾ ਇੱਕ, ਜਿਵੇਂ ਆਪਾਂ ਰਾਤ ਨਿੰਦੌਰੀ ਜੀ ਕਹਿ ਰਹੇ ਸੀ ਨਵੀਂ ਕੰਬੋਜ ਜੀ ਤਾਂ ਅਨੋਖਾ ਵੱਖਰਾ।
0: ਅੱਛਾ ਲੈ ਫਿਰ ਮੈਂ ਤਾਂ ਸੁਣਨਾ ਚਾਹੂੰਗਾ ਜ਼ਰੂਰ ਜੀ ਜੇ ਤੁਹਾਨੂੰ ਕੈਨੇਡਾ ਰਹਿੰਦੇ ਨੇ। ਜੀ ਜੀ ਜੀ ਭਾਜੀ ਕਰਵਾਇਓ ਸੰਪਰਕ ਵਿਨੀਪੈਗ ਆਉਣ ਵਾਲੇ
1: ਇਸ ਸਵੇਰ ਦਾ ਮੈਸੇਜ ਹੈ।
0: ਓਕੇ ਓਕੇ ਸਵੇਰ ਦਾ ਜੀ ਮੈਂ ਦੁਬਾਰਾ ਬੋਲਤਾ ਤਾਂ ਕਿ ਹੋ ਗਿਆ, ਮੈਂ ਵੀ ਕਹਾਂ ਗੱਲ ਜੀ ਨਹੀਂ ਬਣ ਰਹੀ।
1: ਨਵੀਂ ਕੰਬੋਜ ਜੀ ਦੀ
0: ਮਰਤੀ ਹੈ ਹਸੀਨਾ ਹਮ ਪਰ ਕੈਸੀ ਕੈਸੀ, ਮਰਤੀ ਹੈ ਹਸੀਨਾ ਹਮ ਪਰ ਕੈਸੀ ਕੈਸੀ, ਕਿਆ ਕਹਾ ਮੁਝੇ ਪਸੰਦ ਨਹੀਂ ਕਰਤੀ ਤੇਰੀ ਐਸੀ ਕੀ ਤੈਸੀ। ਇਹ ਕੋਈ ਗੱਲ ਹੋਈ ਹੈ? ਇਹ ਤਾਂ ਕੋਈ ਗੱਲ ਨਹੀਂ ਸੱਜਣਾ।
1: ਨਵੀਂ ਕੰਬੋਜ ਜੀ ਔਨ ਦਾ ਸਪੋਟ ਜਿਵੇਂ ਘੁੰਮਣ ਸਾਹਿਬ ਲਿਖਦੇ ਔਨ ਦਾ ਸਪੋਟ ਚੁਟਕਲੇ ਵਾਲੀ ਸ਼ਾਇਰੀਆਂ ਕਰ ਦਿੰਦੇ।
0: ਘੁੰਮਣ ਸਾਹਿਬ ਨੀ ਮੈਨੂੰ ਅੱਜ ਦਿਖ ਰਿਹਾ, ਮੈਨੂੰ ਨਾਰਾਜ਼ ਚੱਲ ਰਿਹਾ ਮੈਨੂੰ ਲੱਗਦਾ। ਮੈਂ ਪਿਛਲੀ ਵਾਰੀ ਫੰਬਲ ਕਰ ਗਿਆ ਸੀਗਾ ਉਹਨਾਂ ਦੀ ਸ਼ਾਇਰੀ ਨਾ ਹਲਕੇ ਜੀ, ਅੱਜ ਕੱਲ੍ਹ ਫੰਬਲ ਬੜਾ ਹੁੰਦਾ ਮੇਰੇ ਤੋਂ, ਮੈਂ ਆਪਣੀ ਲਿਖੀ ਹੋਈ ਚੀਜ਼ ਨੂੰ ਵੀ ਫੰਬਲ ਕਰਨਾ ਸ਼ੁਰੂ ਕਰ ਦਿੱਤਾ। ਆਈ ਗੈਸ ਆਈ ਨੀਡ ਟੂ ਡੂ ਸਮਥਿੰਗ। ਦੱਸੋ ਬਈ ਕੋਈ
1: ਮੱਕੇ ਵਾਲੀ ਥੈਰੇਪੀ ਨਹੀਂ ਹੁੰਦੀ?
0: ਹਾਂ ਤੁਸੀਂ
1: ਆਵਾਜ਼
0: ਮੇਰੇ ਲਈ ਕੋਈ ਟੋਟਕਾ ਕੁਝ ਭੇਜੋ ਯਾਰ ਕਿ ਕਿਸ ਤਰ੍ਹਾਂ ਫੰਬਲ ਨਾ ਕਰੇ ਕ੍ਰਿਸ਼ਨਾ। ਐਂਡ ਆਪਾਂ ਹੁਣ ਕਾਲਸ ਲਵਾਂਗੇ। ਨੀਤੂ ਜੀ, ਇੰਗਲਿਸ਼ ਦੇ ਅੰਦਰ ਇੱਕ ਕਹਾਵਤ ਹੈ, ਥਰਡ ਟਾਈਮ ਇਜ਼ ਦਾ ਚਾਰਮ। ਆਈ ਐਮ ਰੀਅਲੀ ਹੋਪ ਕਿ ਥਰਡ ਟਾਈਮ ਇਜ਼ ਦਾ ਚਾਰਮ। ਯੂ ਆਰ ਔਨ ਏਅਰ।
1: ਠਸਕੇ ਲੈ ਲੈ ਨੇ
2: ਫਾਈਨਲੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਦੁਬਾਰਾ ਤੋਂ।
0: ਜੀ
1: ਜੀ
2: ਹਾਂਜੀ, ਕੋਈ ਗੱਲ ਨੀ, ਜੇ ਹੁਣ ਹੋ ਗਈ ਨਾ ਫਿਰ ਪ੍ਰੋਬਲਮ ਹੋ ਗਈ ਤਾਂ ਮੈਂ ਸੋਚਿਆ ਨਹੀਂ ਹੁਣ ਕੀ ਕਰਾਂਗੇ ਆਪਾਂ, ਫਿਰ ਬੰਦੇ ਕਰਾਂਗੇ ਕੱਲ ਕੋਈ ਦਾ
1: ਨਹੀਂ ਐਦਾਂ ਕਿਦਾਂ।
2: ਪਰ ਤੁਹਾਨੂੰ ਫਿਰ ਆਵਾਜ਼ ਸਹੀ ਹੋ ਰਹੀ ਹੈ ਤਾਂ ਠੀਕ ਹੈ, ਪਰ ਐਕਚੁਅਲ ਚ ਸੀਰੀਅਸਲੀ ਮੈਨੂੰ ਮੇਰੀ ਆਵਾਜ਼ ਹੀ
0: ਨਹੀਂ ਪਰ ਕੋਈ ਨੀ, ਤੁਸੀਂ ਨਾ ਔਨ ਏਅਰ ਸਹੀ ਚੱਲ ਰਿਹਾ। ਮੈਂ ਕਹਿੰਦਾ ਤੁਸੀਂ ਆਪਣਾ ਵਧੀਆ ਵਧੀਆ ਜੋ ਹਿੱਸਾ ਦੱਸਣਾ ਚਾਹੁੰਦੇ ਹੋ ਨਾ ਹਫਤੇ ਦਾ ਉਹ ਦੱਸੋ ਤੇ ਸਹੀ ਹੋ ਜਾਵੇ ਸਭ ਕੁਝ। ਮੈਨੂੰ ਟੈਨਸ਼ਨ ਹੋ ਰਹੀ ਹੁਣ।
2: ਨਹੀਂ ਨਹੀਂ ਕ੍ਰਿਸ਼ਨਾ ਜੀ, ਮੈਂ ਤੁਹਾਨੂੰ ਦੱਸਾਂ, ਜਦੋਂ ਆਪਾਂ ਇੱਕੋ ਹੁੰਦੀ ਹੈ ਨਾ ਆਵਾਜ਼ ਚ ਗੱਲ ਕਰਨੀ ਨਾ, ਈਜ਼ੀਲੀ ਤਾਂ ਬੜਾ ਦਮ ਚਾਹੀਦਾ ਕਿਉਂਕਿ ਪਤਾ ਬਹੁਤ ਡਿਸਟਰਬ ਹੁੰਦਾ। ਮੈਂ ਇੱਡੀ ਠੀਕ ਆ ਨਾ, ਮੈਂ ਇਗਨੋਰ ਕਰ ਦਿੰਦੀ ਹਾਂ ਉਹਨੂੰ, ਮੈਂ ਗੱਲ ਕਰਨੀ ਆ।
1: ਤੁਸੀਂ ਤਾਂ ਹੀ ਤੇ ਗੱਲ ਸਿਡਨੀ ਚ ਵਰਲਡ ਫੇਮਸ ਹੋ ਤੁਸੀਂ।
0: ਦ੍ਰਿੜਤਾ ਐਂਡ ਨਿਸ਼ਚੈ ਇਹ ਬਹੁਤ ਜ਼ਰੂਰੀ ਹੈ।
2: ਬਿਲਕੁਲ ਬਿਲਕੁਲ ਹਾਂ,
1: ਕੀ ਦੱਸੋ
2: ਤਾਂ ਤੁਹਾਨੂੰ ਪਤਾ ਹੀ ਆ ਕੁਛ ਕੁਛ ਕੇ ਭਰਿਆ ਹੋਇਆ। ਮੈਨੂੰ ਪਤਾ ਨੀ ਲੱਗਦਾ ਕਿੱਥੋਂ ਨਿਕਲਿਆ ਆਉਂਦਾ, ਕਦੇ ਲੱਤ ਚੋਂ ਬਾਹਰ ਜੋ ਸਮਝ ਆਉਂਦੀ ਬਹੁਤ ਸਾਰਾ ਮੇਰੇ।
1: ਹਾਂਜੀ ਹਾਂਜੀ, ਅੱਜ ਕੀ ਪੇਸ਼ ਕਰੋਗੇ?
2: ਮੈਂ ਨਾ ਹਾਂਜੀ ਖਾਣਾ ਨੀ, ਮੈਂ ਚਲੋ ਛੋਟੀ ਹਿਸਾਬ ਨਾਲ ਮੈਂ ਫਿਰ ਵੀ ਇੱਕ ਛੋਟੀ ਜਿਹੀ ਚੀਜ਼ ਸ਼ੇਅਰ ਕਰਦੀ ਹਾਂ। ਜਿੱਦਾਂ ਆਪਾਂ ਕਹਿੰਦੇ ਨਾ ਚੰਗਾ ਹਮੇਸ਼ਾ ਹੀ ਹੁੰਦਾ, ਗੱਲ ਤੁਹਾਡੀ ਹੈ, ਲੇਕਿਨ ਕੋਈ ਕਿਸ ਤਰ੍ਹਾਂ ਦੀ ਚੰਗੀ ਚੀਜ਼ ਹੁੰਦੀ ਹੈ ਨਾ, ਤੁਹਾਨੂੰ ਦਿਲੋਂ ਖੁਸ਼ੀ ਹੁੰਦੀ ਹੈ, ਉਹ ਗੱਲ ਛੋਟੀ ਜਿਹੀ ਹੁੰਦੀ ਹੈ। ਤੇ ਲਾਸਟ ਵੀਕ ਇਹਦਾ ਮੇਰਾ ਕੀ ਹੈ, ਮੈਂ ਜਦੋਂ ਵੀ ਕੁਛ ਸ਼ੋਪਿੰਗ ਕਰਦੀ ਹਾਂ ਨਾ
1: ਜੀ,
2: ਮੈਂ ਨਾ ਦੋ ਮਹੀਨੇ ਬਾਅਦ ਤਿੰਨ ਮਹੀਨੇ ਬਾਅਦ ਗਲਤੀ ਨਾਲ ਨਾ ਨਾਈਫ ਗਿਰ ਦਿੰਦੀ ਆ, ਗਿਰ ਜਾਂਦਾ ਮੇਰੇ ਕੋਲ ਨਾ ਡਸਟਬਿਨ ਚ ਨਾ, ਤੇ ਲੇਕਿਨ ਉਹ ਚਾਕੂ ਆਪਣੇ ਹੱਥ ਚ ਵੀ ਡੱਟਿਆ ਹੁੰਦਾ ਨਾ, ਤੇ ਮੈਂ ਬੜਾ ਫੀਲ ਕਰਾਇਆ ਕਿ ਚਾਕੂ ਨੀ ਲੱਭ ਰਿਹਾ। ਮੈਂ ਕਿਹਾ ਚੱਲ ਕੋਈ ਗੱਲ ਨੀ, ਤੇ ਮੈਂ ਆਪਣੇ ਹਸਬੈਂਡ ਨੂੰ ਕਿਹਾ ਮੇਰੇ ਤੋਂ ਗਿਰ ਗਿਆ ਨਾ, ਕਹਿੰਦੇ ਕੋਈ ਗੱਲ ਨੀ ਫਿਰ ਕੀ ਹੋ ਗਿਆ। ਮਤਲਬ ਉਹ ਤਾਂ ਇੰਨੀ ਕੂਲ ਹੈ, ਅਗਰ ਇਹੀ ਉਹਨਾਂ ਤੋਂ ਗਿਰਿਆ ਹੁੰਦਾ ਮੈਂ ਪਤਾ ਨੀ ਕੀ ਕੁਛ ਬੋਲਣਾ ਸੀਗਾ ਨਾ, ਬਹੁਤ ਹੈ ਨਾ
1: ਤੁਹਾਡੇ ਤੇ ਮੈਂ
2: ਬੜਾ ਫੜ ਗਿਆ ਸਾਡੇ।
1: ਮੈਂ ਪਾਸਤਾ ਜਦੋਂ ਵੀ ਖਰੀਦਦੀ ਹਾਂ, ਜਦੋਂ ਵੀ ਪਾਸਤਾ ਬੋਇਲ ਕਰਦੀ ਹਾਂ, ਮੈਨੂੰ ਭਾਜੀ ਦੀ ਸ਼ਕਲ ਤੇ ਪਾਸਤੇ ਦਾ ਦਾਣਾ ਯਾਦ ਆ ਜਾਂਦਾ ਹੈ।
0: ਵਾਹ,
1: ਉਹ ਪਾਸਤਾ ਕਿਹੜਾ ਲੈ ਕੇ ਆਣਾ ਹੈ, ਉਹ ਇੱਕ ਦਾਣਾ ਲੈ ਕੇ ਜਾਂਦੇ ਨੇ ਕਿ ਮੇਰੇ ਤੋਂ ਗਲਤੀ ਨਾ ਹੋ ਜਾਏ ਰੈਫਰੈਂਸ ਵਾਸਤੇ। ਇੰਨਾ ਇੰਨਾ ਟੈਰਰ ਹੈ,
0: ਮਾਈ ਕਾਈਂਡ ਆਫ ਪੀਪਲ ਹੈ, ਵੈਰੀ ਗੁੱਡ।
1: ਨਹੀਂ ਕਹਿਰ ਕਹਿਰ
0: ਕਹਿਰ ਹੈ ਪੂਰਾ, ਹੈ
2: ਕਹਿਰ ਦੇਖੋ ਕਿੰਨਾ। ਤੁਹਾਨੂੰ ਇੱਕ ਹੋਰ ਗੱਲ ਵੀ ਦੱਸ ਸਕੀ ਹਾਸੇ ਵਾਲੀ ਵੀ ਇਹਦੇ ਨਾਲ
0: ਜੀ,
2: ਕਹਿੰਦੇ ਕੋਈ ਗੱਲ ਨੀ ਜਸਟ ਸਟਿਲ ਕੋਈ ਪ੍ਰੋਬਲਮ ਨੀ ਨਾ। ਤੇ ਉਹ ਨਾ ਕੱਲ ਦੀ ਗੱਲ ਹੈ, ਮੈਂ ਨਾ ਕਿਚਨ ਚ ਸੈਟਿੰਗ ਕਰ ਰਹੀ, ਉਹ ਜਿਹੜੇ ਆਪਣੇ ਪਾਰਟੀਸ਼ਨ ਹੁੰਦੀ ਹੈ ਨਾ ਜਿੱਥੇ ਆਪਾਂ ਚਾਕੂ ਰੱਖਦੇ ਹਾਂ ਨਾ, ਮੈਂ ਉੱਤੇ ਨੀ ਰੱਖਿਆ, ਉਹਦੇ ਨਾਲ ਵਾਲੇ ਜਿੱਥੇ ਸਪੂਨ ਸੀ ਨਾ ਉਹਦੇ ਨੀਚੇ ਆ ਗਿਆ। ਤੇ ਮੈਂ ਕਰ ਕੁਛ ਹੋਰ ਰਹੀ ਸੀ, ਉਹ ਮੈਨੂੰ ਜਦੋਂ ਰੈਡ ਕਲਰ ਦੇਖਿਆ ਨਾ, ਮੈਂ ਕਿਹਾ ਹਾਏ, ਤਾਂ ਮੈਂ ਸੋਚ ਲਿਆ ਸੀ ਮੈਂ ਡਸਟਬਿਨ ਚ ਕੀਤਾ। ਹਾਏ, ਜਦੋਂ ਚਾਕੂ ਚੱਕਿਆ ਉਹ ਜਿਹੜੀ ਮੈਨੂੰ ਖੁਸ਼ੀ ਹੋਈ, ਮਤਲਬ
0: ਇਤਨੀ ਖੁਸ਼ੀ ਮੁਝੇ ਆਜ ਤੱਕ ਨਹੀਂ ਹੋਈ।
2: ਇੰਨੀ ਖੁਸ਼ੀ ਹੋਈ ਨਾ ਬਹੁਤ ਜ਼ਿਆਦਾ। ਔਰ ਇਹ ਛੋਟੀ ਛੋਟੀ ਗੱਲਾਂ ਬੜੀਆਂ ਵਧੀਆ ਲੱਗਦੀਆਂ ਨੇ ਐਕਚੁਅਲ ਜਿਹੜੀ ਹੁੰਦੀ ਆ। ਤੇ ਹੁਣ ਜਿਵੇਂ ਤੁਸੀਂ ਕਹਿੰਦੇ ਹੋ ਕੇਅਰ ਦੀ ਗੱਲ, ਕੱਲ ਨਾ ਸਾਡਾ ਨਾ ਹੁਣ ਬਾਥਰੂਮ ਰੈਨੋਵੇਟ ਹੋਣਾ
0: ਜੀ,
2: ਮੈਂ ਇਹਨਾਂ ਨੂੰ ਕਹੀ ਜਾ ਰਹੀ ਹਾਂ ਬੰਦਾ ਕਿਉਂ ਨੀ ਦੱਸ ਰਿਹਾ, ਕਿਉਂਕਿ ਹੁਣ ਇਹ ਵੀ ਇੰਨੀ ਬੀਜੀ ਹੁੰਦੇ ਨੇ, ਮੇਰੀ ਗੱਲ ਕਰਾਓ ਬੰਦੇ ਨਾਲ ਹਨਾ। ਉਹਨੂੰ ਜਦੋਂ ਅਸੀਂ ਕਿਹਾ ਸੀ ਕਿ ਸ਼ੂਟ ਕਰਨਾ ਸ਼ੁਰੂ ਕਰਨਾ, ਮੈਂ ਕਿਹਾ ਮੈਂ ਉਹਨੂੰ ਵਾਇਸ ਮੈਸੇਜ ਕਰਦੀ ਹਾਂ ਨਾ ਉਹਨੂੰ, ਕਹਿੰਦੇ ਨਹੀਂ ਨਹੀਂ ਤੁਸੀਂ ਕੀ ਕਰਨਾ ਤਾਂ ਮੈਂ ਕਰ ਦੇਣਾ। ਇਹਦੇ ਸਾਹਮਣੇ ਇਹਨਾਂ ਨੇ ਨਾ ਵਾਇਸ ਮੈਸੇਜ ਕੀਤਾ, ਸਲੀਮ ਭਾਈ ਆਪ ਕਰ ਦੋ, ਡੇਟ ਕਬ ਫਾਈਨਲ ਕਰ ਦੋ, ਆਪਕੋ ਬਤਾਇਆ ਥਾ ਇਸ ਤਰੀਕ ਤੱਕ ਹਮੇ ਚਾਹੀਏ, ਹਮਾਰੇ ਕਿਸੇ ਨੇ ਆਨਾ। ਔਰ ਲਾਸਟ ਵਿੱਚ ਬੋਲਦਾ ਔਰ ਮੇਰੀ ਵਾਈਫ ਨਹੀਂ ਤਾਂ ਉਹ ਤੁਸੀਂ ਕਿਉਂ ਹਿੰਦੀ ਬੋਲ ਰਿਹਾ, ਨਹੀਂ ਤਾਂ ਮੇਰੀ ਵਾਈਫ ਮੁਝਸੇ ਬਹੁਤ ਖਫਾ ਹੋ ਜਾਏਗੀ, ਨਹੀਂ ਪਤਾ ਮੁਝੇ ਕਿਤਨੀ ਫਟਕਾਰ, ਸੱਚੀ ਬੋਲਿਆ ਉਹਨਾਂ ਨੇ ਆਪਣੇ ਵਾਈਫ ਮੇਰੇ ਸਾਹਿਬ।
1: ਚਾਕੂ ਮਿਲਣੇ ਪੇ ਖੁਸ਼ ਹੋ ਜਾਂਦੀ ਹੈ, ਇਤਨੀ ਖਤਰਨਾਕ
2: ਪਤਾ ਕੀ ਡਿਕਸ਼ਨਰੀ ਤੁਹਾਨੂੰ ਮੈਂ ਦੱਸਾਂ ਸਾਡੀ ਯਾਰ ਜੀ, ਤੁਸੀਂ ਵੀ ਸਮਝ ਸਕਦੇ ਹੋਗੇ, ਅਸੀਂ ਇੰਨੀਆਂ ਸਾਰੀਆਂ ਚੀਜ਼ਾਂ ਚੋਂ ਨਿਕਲ ਰਹੇ ਹੁੰਦੇ ਆ, ਸਾਰਾ ਕੁਛ ਅਸੀਂ ਕਰਦੇ ਹਾਂ, ਸਾਨੂੰ ਤਾਂ ਬੰਦਾ ਸਿਰਫ ਪਟੈਂਡ, ਜਿੱਦਾਂ ਬੱਚੇ ਨੀ ਪਟੈਂਡ ਕਰਦੇ ਆ ਕਿ ਨਕਲੀ ਅੱਛੇ ਖੇਡ ਲਿਆ ਚੀਜ਼ਾਂ ਨਾਲ, ਸਾਡੇ ਹਸਬੈਂਡ ਸਾਨੂੰ ਪਟੈਂਡ ਹੀ ਕਰਨ ਸਭ ਤੋਂ ਡਰਦੇ ਆ, ਡਰਦੇ ਨੀ ਆ ਐਕਚੁਅਲ, ਜੇ ਪਟੈਂਡ ਕਰਦੇ ਆ ਸਾਨੂੰ ਉਸੇ ਚੀਜ਼ ਖੁਸ਼ੀ ਹੋ ਜਾਂਦੀ
0: ਹੈ। ਸਕੀਮ ਬਾਹਰ ਥੋੜੀ ਨਾ ਕੱਢੀ ਦੀ ਹੈ, ਉੱਚੀ ਉੱਚੀ ਸਭ ਕੋ ਸਕੀਮ ਬਤਾ ਦੇ ਤੂੰ ਹੈ, ਸਕੀਮਾਂ ਨੀ ਦੱਸਣੀਆਂ ਜੀ ਵਾਲੀਆਂ।
1: ਥੈਂਕ ਯੂ
0: ਜੀ,
2: ਥੈਂਕ
0: ਯੂ ਜੀ, ਥੈਂਕ ਯੂ ਸੋ ਮਚ,
1: ਹੈਵ ਅ ਨਾਈਸ ਡੇ।
0: ਅੱਛਾ ਵੈਸੇ ਦੇਖਿਆ ਜਾਵੇ ਵਿਵਾਹਿਕ ਜੀਵਨ ਥੋੜਾ ਰਲਦਾ ਮਿਲਦਾ ਸਾਰਾ, ਤਾਂ ਇੱਕੋ ਜਿੱਕਾ ਨਹੀਂ ਚੱਲਦਾ ਹੈ,
1: ਸਾਰੇ ਇੱਕੋ ਮਿੱਕੇ ਹੈ ਸਾਰੇ,
0: ਇੱਕੋ ਮਿੱਕੇ ਹੈ। ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ। ਤਾਂ ਆਪਾਂ ਅਗਲਾ ਕਾਲਰ ਵੀ ਨਾਲੋ ਨਾਲ ਲੈਂਦੇ ਹਾਂ ਕਿ ਜੀ ਰਿਚਰਡ ਜੀ ਨੂੰ ਆਪਾਂ ਕਾਲ 'ਤੇ ਲੈਂਦੇ ਹਾਂ, ਅਤੇ ਰਿਚਰਡ ਜੀ ਨੂੰ ਕਾਲ ਤੋਂ ਲੈਣ ਤੋਂ ਪਹਿਲਾਂ ਮੈਂ ਕਹਿਣਾ ਸੀ ਕਿ ਤੂਰ ਸਾਹਿਬ ਕੇ ਬੇਰਿਆ ਕਿਸ ਗੇਲ ਜਾ ਰਹੇ ਹੋ ਮਿੱਤਰ, ਮਾਰੇ ਸਾਥ ਆਂਖ ਮਿਚੋਲੀ ਨਾ ਖੇਲੋ, ਕਾਲ ਕਰਕੇ ਕਾਟ ਰਹੇ ਹੋ ਮਿੱਤਰ। ਬਹੁਤ ਜ਼ਿਆਦਾ ਖਰਾਬ ਹਰਿਆਣਵੀ, ਪਲੀਜ਼ ਕੋਈ ਵੀ ਬਾਹਰ ਮੈਂ ਨਿਕਲਾ ਮੈਨੂੰ ਬਖਸ਼ ਦੇਣਾ, ਆਮ ਰੀਲੀ ਸੋਰੀ, ਬਟ ਯੂ ਕੈਨ ਟਰਾਈ ਐਂਡ ਔਨ ਟਰਾਇੰਗ। ਰਿਚਰਡ ਜੀ ਸਾਡੇ ਨਾਲ ਜੁੜੇ ਹੋਏ ਨੇ, ਰਿਚਰਡ ਜੀ ਯੂ ਆਰ ਔਨ ਏਅਰ, ਕੈਸੇ ਹੈਂ ਆਪ, ਠੀਕ ਠਾਕ?
3: ਸਤਿ ਸ਼੍ਰੀ ਅਕਾਲ ਕਿਸ਼ਨ ਵੀਰ ਜੀ ਐਂਡ ਯੈਸ ਜੀ,
0: ਯੈਸ ਯੈਸ ਯੈਸ ਯੈਸ,
1: ਸਹੀ ਪਕੜੇ ਹੈ।
0: ਉਹ ਐਕੋ ਚਲੇਗਾ ਭਈਆ, ਉਹ ਐਕੋ, ਉਹ ਐਕੋ ਕਾ ਮਸਲਾ ਰਹੇਗਾ,
1: ਐਕੋ ਕੋ ਮਤ ਦੇਖੋ
0: ਆਪ, ਐਕੋ ਕੋ ਮਤ ਦੇਖੋ। ਇਹ ਕਿਸ਼ਨ ਵੀਰ ਜੀ ਕਿਸ ਤਰ੍ਹਾਂ ਹੋ ਗਿਆ ਹੈ, ਤੁਸੀਂ ਮੈਨੂੰ ਜਿਉਣੇ ਦਾ ਭਰਾ ਬਣਾ ਦਿੱਤਾ, ਕਿਸ਼ਨਾ ਕਿਸ਼ਨਾ ਕਰਤਾ ਮੈਨੂੰ, ਹੈ ਕਾਲਾ ਪਾਣੀ ਨਾ ਹੋ ਜਾਏ ਕਿਤੇ ਤੁਹਾਡੇ ਚੱਕਰ ਚ। ਡੂ ਯੂ ਨੋ ਜਿਉਣਾ ਮੋੜ ਆਪਣਾ ਰਿਚਰਡ ਜੀ, ਡੂ ਯੂ ਨੋ ਹਿਮ, ਜਿਉਣਾ ਮੋੜ, ਡੂ ਯੂ ਨੋ ਸਟੋਰੀ, ਹਿਜ਼ ਸਟੋਰੀ, he is like apna punjabi robin hood,
1: acha
3: re wa
0: ha, you watch film mod punjabi mein,
1: acha
0: yes, and then you tell me,
1: yaad aaya
0: mujhe, and his big brother, his large brother, his name krishna, so pehle he was very much you know matlab chak deyange rakh deyange types puri, yes gal baat, ਫਿਰ ਬੈਕ ਸਟੈਬਿੰਗ ਬਾਏ ਫਰੈਂਡ ਜਿਸ ਤਰ੍ਹਾਂ ਜੂਲੀਅਸ ਸੀਜ਼ਰ ਨਾਲ ਹੋਇਆ ਸੀ ਨਾ, ਐਟ ਟੂ ਬਰੂਟਸ, ਸੋ ਹਿਜ਼ ਬਰੂਟਸ ਵਾਜ਼ ਅ ਡੋਗਰ, ਸੋ ਹੀ ਬੈਕ ਸਟੈਬ ਅੰਗਰੇਜ਼ਾਂ ਨਾਲ ਰਲ ਕੇ, ਸੈਂਡ ਹਿਮ ਟੂ ਅੰਡਾਮਾਨ ਨਿਕੋਬਾਰ ਕਾਲਾ ਪਾਣੀ ਸਜ਼ਾ, ਐਂਡ ਦੈਨ ਜਿਉਣਾ ਰਾਈਜ਼ਿਸ ਫਰੋਮ ਐਸ਼ਸ ਐਂਡ ਹੀ ਸੇ ਕਿ ਆਈ ਵਿਲ ਟੇਕ ਰਿਵੈਂਜ, ਆਈ ਵਿਲ ਟੇਕ ਬਦਲਾ, ਐਂਡ ਆਈ ਵਿਲ ਟੇਕ ਕੇਅਰ ਆਫ ਐਵਰੀ ਵਿਲੇਜ ਅਰਾਊਂਡ ਮੀ। ਕਿਆ ਬਾਤ ਹੈ, ਇਸ ਤਰੀਕੇ ਨਾਲ ਕਰੀ ਕਿਸੇ ਨੇ
1: ਸ਼ੇਕਸਪੀਅਰ ਲੈ ਗਏ ਕਿ ਬਹੁਤ ਹੈ ਤੁਸੀਂ, ਇੱਥੇ ਬਰੂਟਸ ਹੁੰਦਾ ਉਹ,
0: ਇੱਥੇ ਬਰੂਟਸ, ਇੱਥੇ ਬਰੂਟਸ, ਛੱਡ ਬਰੂਟਸ, ਰਿਚਰਡ ਜੀ ਆਪ ਬਤਾਓ ਆਪਕਾ ਕੈਸਾ ਰਹਾ ਜੀ ਵੀਕ, ਬਰੂਟਸ ਦਾ ਕੀ ਕਰਨਾ, 400-500 ਸਾਲ ਪਹਿਲੇ ਵਿਹਲੇ ਹੋ
1: ਗਏ ਮੈਨੂੰ ਇਹਦੇ ਤੋਂ, ਇਹ ਮੇਰੀ ਇੱਕ ਗੱਲ, ਸੌਰੀ ਰਿਚਰਡ ਜੀ ਨੂੰ ਵਿੱਚ ਲੈ ਕੇ, ਮੈਂ ਇੱਥੇ ਬਰੂਟਸ ਦੀ ਤਾਂ ਮੈਨੂੰ ਯਾਦ ਹੈ ਕਹਾਣੀ, ਮੈਨੂੰ ਨਹੀਂ ਪਤਾ ਸੀ ਕੁਛ ਵੀ, ਇੱਕ ਵਾਰੀ ਇੱਕ ਸਰ ਸੀਗੇ ਉੱਥੇ ਨਾ, ਬੜਾ ਮਤਲਬ ਉਹ ਫਿਲਮ ਪੜਾ ਦਿੰਦੇ ਸੀਗੇ, ਬੜੇ ਸਭ ਨੂੰ ਵਧੀਆ ਲੱਗਦੇ ਸੀਗੇ, ਪਤਾ ਨੀ ਪਰ ਪਤਾ ਨੀ ਕੀ ਹੋਇਆ, ਸਾਰਿਆਂ ਨੇ ਉਹਦੀ ਸ਼ਿਕਾਇਤ ਲਾਤੀ, ਕੁਛ ਕੁਛ ਸੀਗੇ ਥੋੜੇ ਜਿਹੇ ਨਾ ਕੀ ਕਹਿ ਲੋ
0: ਮਤਲਬ ਸਟ੍ਰਿਕਟ ਜੇ,
1: ਸਟ੍ਰਿਕਟ ਨਹੀਂ ਹਰ ਕਿਸੇ ਤੇ, ਮਤਲਬ ਐਵੇਂ ਹੀ ਆ ਲੜਕੀ ਬਸ ਟਾਈਮ ਕੀ ਕਹਿ ਲੋ,
0: ਮੇਰਾ ਆਈ ਡੋਨਟ ਕਹਿ ਲੋ, ਵੈਲੀਡੇਸ਼ਨ ਸੀਕਿੰਗ ਟਾਈਪ ਕਹਿ ਲੋ, ਵੈਲੀਡੇਸ਼ਨ
1: ਨਹੀਂ ਨਹੀਂ ਹਾਂ ਸੀਗਾ, ਤੇ ਨਾ ਉਹਨਾਂ ਨੇ ਨਾ ਮਤਲਬ ਸ਼ਿਕਾਇਤ ਕਰਤੀ ਸਾਰਿਆਂ ਨੇ, ਫਿਰ ਵੀ ਸਭ ਨੂੰ ਵਧੀਆ ਲੱਗਦਾ, ਤੇ ਉਹਨਾਂ ਨੇ ਬੋਰਡ ਤੇ ਆ ਕੇ ਲਿਖਿਆ ਐਤੇ ਬਰੂਟਸ, ਫਿਰ ਕਲਾਸ ਸਟਾਰਟ ਕੀਤੀ, ਫਿਰ ਅਸੀਂ ਕਿਹਾ ਅੱਛਾ ਓਕੇ,
0: ਅਸੀਂ ਅਸੀਂ ਦੇਖੋ ਮੋੜ ਦੀ ਕਹਾਣੀ ਰਹਿੰਦੀ
3: ਇਸ ਤਰ੍ਹਾਂ ਹੀ ਹੈ ਜੀ, ਗਰੀਬ ਮੂਵੀ, ਆਈ ਵਿਲ ਵਾਚ ਇਟ, ਐਮ ਏ ਯੂ ਆਰ ਏ,
0: ਪੰਜਾਬੀ ਚ ਪਤਾ ਨੀ ਕਿਸ ਤਰ੍ਹਾਂ ਲਿਖਦੇ ਐਮ ਏ ਹਾਂ ਮੇਰੇ ਖਿਆਲ ਐਮ ਏ ਯੂ ਆਰ ਐਚ ਹੋਏਗਾ ਯੂ ਕੈਨ ਰਾਈਟ ਐਮ ਏ ਵਿਰਕ ਆ ਗਿਆ ਨਾ ਤੋ ਮਿਲ ਜਾਏਗੀ ਆਪਕੋ ਫਿਰ ਹਾਂ ਬਸ ਇਹ ਵੇਖਣੀ ਹੈ ਤੇ ਤੁਸੀਂ ਜਦੋਂ ਵੇਖਣੀ ਹੈ ਨੈਕਸਟ ਟਾਈਮ ਮੈਂ ਜਦੋਂ ਆਉਂਗਾ ਤੁਸੀਂ ਮੈਨੂੰ ਸਾਰੀ ਸਾਰੀ ਕਹਾਣੀ ਪੰਜਾਬੀ ਦੱਸਣੀ ਕੀ ਹੋਇਆ ਸੀਗਾ ਉਸ ਕਹਾਣੀ ਦਾ
1: ਹੋਮਵਰਕ ਦਿੱਤਾ ਤੁਸੀਂ
0: ਨੈਣਾ ਦੇਵੀ ਦਾ ਭਗਤ ਜਿਉਣਾ ਹਾਂਜੀ ਰਿਚਰਡ ਜੀ ਆਪ ਬਤਾਏ ਜੀ ਕੀ ਚੱਲ ਰਿਹਾ ਕੀ ਕੈਸੀ ਕੱਟ ਰਹੀ ਹੈ ਜ਼ਿੰਦਗੀ
3: ਜ਼ਿੰਦਗੀ ਤਾਂ ਹਮੇਸ਼ਾ ਚੜ੍ਹਦੀ ਕਲਾ
1: ਵਧੀਆ
3: ਨੋ ਕੰਪਲੇਨ
0: ਨੋ ਕੰਪਲੇਨਸ
3: ਕਿਉਂਕਿ ਜਬ ਤੱਕ ਦਿਲ ਧੜਕ ਰਿਹਾ ਹੈ
0: ਹਾਂ
3: ਮਨ ਮਚਲ ਰਿਹਾ ਹੈ
0: ਇਹ ਤਾਂ ਕੋਈ 90s ਦਾ ਗਾਣਾ ਤੁਸੀਂ ਚੇਪਤਾ ਮੈਨੂੰ ਮੇਰੇ ਧਿਆਨ ਚ ਨਹੀਂ ਆ ਰਿਹਾ ਕੀਤਾ ਤੁਸੀਂ ਤੁਸੀਂ ਕੀਤੀ ਨੋਟੀ ਨੋਟੀ ਹਰਕਤ
3: ਨਾ ਦਿਲ ਹੋਤਾ ਨਾ ਦਿਲ ਰੋਤਾ
0: ਵਾਹ
1: ਨਾ ਦਿਲ
3: ਨਾ ਦਿਲ ਦਿਲ ਸੇ ਜੁਦਾ ਹੋਤਾ
0: ਵਾਹ ਵਾਹ ਵਾਹ ਵਾਹ ਵਾਹ
3: ਨਾ ਆਪ ਇਤਨੇ ਹਸੀਨ ਹੋਤੇ ਨਾ ਆਪ ਤੇ ਹਮਾਰਾ ਦਿਲ ਫਿਦਾ ਹੋਤਾ
0: ਵਾਹ
1: ਵਾਹ ਵਾਹ ਵਾਹ
0: ਕਿਆ ਬਾਤ ਹੈ ਹੈ ਇਹ ਖਤਮ ਹੋ ਗਈ ਇਤਨੇ ਭਾਈ
3: ਸੌਰੀ
0: ਇਹ ਖਤਮ ਹੋ ਗਈ ਕਿ ਔਰ ਹੈ ਅਭੀ ਇਸ ਪੇ
3: ਨਹੀਂ ਨਹੀਂ ਅਭੀ
0: ਇੱਕ ਹੈ ਇੱਕ ਹੈ
3: ਟ੍ਰੇਲਰ ਇਹ ਤਾਂ ਖਾਲੀ ਟ੍ਰੇਲਰ ਹੈ
0: ਹਾਂ ਟ੍ਰੇਲਰ ਹਾਂਜੀ ਹਾਂਜੀ ਹਾਂਜੀ ਆਹ ਆਗੇ ਆਗੇ ਇਰਸ਼ਾਦ ਇਰਸ਼ਾਦ
3: ਨੋ ਨੋ ਨੋ
1: ਬਰਦਾਸ਼ਤ ਬਰਦਾਸ਼ਤ
3: ਅਭੀ ਹੈ ਵੀਕਐਂਡ ਮੇ
0: ਇਰਸ਼ਾਦ ਵੀ ਵੀ ਬਰਦਾਸ਼ਤ
3: ਨਹੀਂ ਅਭੀ ਤਾਂ ਮਸਤੀ ਵਾਲੀ ਸ਼ਾਮ ਹੈ ਕੁੜੀਓ ਕਾ ਵੀ ਸਾਥ ਹੈ
0: ਵਾਹ ਲਾਈਫ ਤੁਸੀਂ
1: ਮਸਤੀ ਭਰੀ ਸ਼ਾਮ ਹੈ
0: ਇਹ ਦਲੇਰ
1: ਮਹਿੰਦੀ ਦਲੇਰ ਮਹਿੰਦੀ ਚਮਕਾਤਾ
0: ਇਹ ਦਲੇਰ ਮਹਿੰਦੀ ਜੀ ਤੁਹਾਨੂੰ ਲੱਭ ਰਹੇ ਆ ਆਪਣੇ ਲਾਇਰ ਦੇ ਨਾਲ ਮੈਂ ਸੂ ਕਰਨਾ ਇਹਨੂੰ
1: ਰਿਚਰਡ ਜੀ ਫੜ ਲਿਆ ਤੁਹਾਨੂੰ ਤੁਸੀਂ ਚੈਟ ਜੀਪੀਟੀ ਤੋਂ ਸ਼ਾਇਰੀ ਲੱਭ ਰਹੇ ਹੋ ਉਹ ਵੀ ਤੁਹਾਨੂੰ ਦਲੇਰ ਮਹਿੰਦੀ ਚਮਕਾਤਾ
0: ਇਹ ਨਾ ਹੁੰਦਾ ਉਹ ਨਾ ਹੁੰਦਾ
3: ਲਾਸਟ ਟਾਈਮ ਆਈ ਵਾਸ ਚੈਟਿੰਗ ਵਿਦ ਰੰਜੂ ਔਨ ਅ ਫਰਾਈਡੇ
0: ਤੁਹਾਡਾ ਨੈਕਸਟ ਹੋਮਵਰਕ ਇੱਕ ਹੋਰ ਹੈ ਯੂ ਹੈਵ ਟੂ ਫਾਈਂਡ ਆਊਟ ਆਲ ਕਾਇੰਡ ਆਫ ਦਲੇਰ ਮਹਿੰਦੀ ਸੌਂਗ ਵਿਚ ਹੈਵ ਸਾਊਂਡਸ ਹਨਾ ਤੂਤਕ ਤੂਤਕ ਤੂਤੀਆਂ ਅੱਛਾ ਨਹੀਂ ਉਹ ਤਾਂ ਹੈਗਾ ਮਲਕੀਤ ਸਿੰਘ ਦਾ ਤੁਨਕ ਤੁਨਕ ਤੁਨ ਤੁਨਕ ਤੁਨਕ ਤੁਨ ਬੜੇ ਗਾਣੇ ਆ ਇਹ ਤੁਸੀਂ ਸਾਰੇ ਯਾਦ ਕਰਕੇ ਨਾ ਨੈਕਸਟ ਫਰਾਈਡੇ ਅਸੀਂ ਸੁਣਨੇ ਆ ਮੈਂ ਟੀਚਰ ਨੀ ਬਣ ਪਾਇਆ ਰਿਚਰਡ ਛੋਟੇ ਉੱਤੇ
1: ਹੋਮਵਰਕ ਦਿੱਤੇ ਤੁਸੀਂ
0: ਮੈਂ
1: ਉਹਨਾਂ ਨੇ ਮੰਗੇ ਹੀ ਨੀ
0: ਬਹੁਤ ਕਪੱਤਾ ਹੋਣਾ ਸੀਗਾ ਮੈਂ ਟੀਚਰ
1: ਇੱਥੇ ਤੇ ਹੋਮਵਰਕ ਦਿੰਦੇ ਹੀ ਨੀ ਤੁਸੀਂ ਹੋਮਵਰਕ ਤੇ ਹੋਮਵਰਕ
0: ਅੱਛਾ ਹਨਾ ਇਹ ਬੜਾ ਸਹੀ ਹੈ ਇੱਥੇ ਨੋ ਹੋਮਵਰਕ ਨਥਿੰਗ
3: ਮੇਰਾ ਹੋਮਵਰਕ ਆਪ ਸਭ ਕੇ ਲਈ ਇਹ ਹੈ ਦੈਟ ਐਵਰੀ ਵੈਨਸਡੇ ਈਵਨਿੰਗ 6 o'clock ਹਮਾਰੀ ਜੈਸਮਿਨ ਜੀ ਕਾ ਸ਼ੋ ਸੁਣਨਾ ਚਾਹੀਏ ਸੋ ਅਮੇਜ਼ਿੰਗ
0: ਵਾਹ ਵਾਹ ਵਾਹ
3: ਇਤਨੀ ਰੂਹਾਨੀਅਤ ਹੈ ਉਨਕੀ ਵੋਇਸ ਮੇ
0: ਵਾਕਈ
3: ਮਤਲਬ ਸੀਧਾ ਦਿਲ ਕੋ ਛੂ ਜਾਤਾ ਹੈ
0: ਇਹ ਬਾਤ ਤਾਂ ਸਹੀ ਹੈ ਸਭ
3: ਕਾ ਹੋਮਵਰਕ ਇਹ ਹੈ ਕਿ ਨੈਕਸਟ ਥਰਸਡੇ ਪੁੱਛੋ ਕਿ
1: ਹਾਂ ਪਹਿਲਾਂ ਤੁਸੀਂ ਵੈਨਸਡੇ ਕਿਹਾ ਸੀਗਾ ਪਰ ਥਰਸਡੇ
0: ਹੁੰਦਾ ਇਹ ਹੁਣ ਥਰਸਡੇ ਹੋ ਗਿਆ ਇਸ ਤਰ੍ਹਾਂ ਦੇਖੋ ਗਲਤ ਨਾ ਕਰੋ
3: ਨੋ ਨੋ ਆਈ ਸੈਡ ਵੈਨਸਡੇ ਵੀ ਲਵ
0: ਯਾਰ ਐਂਡ ਥਰਸਡੇ ਸਾਨੂੰ ਦੱਸੋ
3: ਭਾਸ਼ਾ
0: ਦਾ ਕੀ ਹੈ ਨਾ ਰਿਚਰਡ ਜੀ ਕਿ ਹੈ ਤੇ ਐਵਰੀਥਿੰਗ ਇਜ਼ ਵਾਈਬ੍ਰੇਸ਼ਨਸ ਰਾਈਟ ਹੈ ਨਾ ਸੋ ਬੇਸਿਕਲੀ ਤੁਸੀਂ ਫੋਰ ਲੈਕ ਆਫ ਅ ਬੈਟਰ ਵਰਡ ਤੁਸੀਂ ਵਾਈਬ ਜਿਹੜੀ ਹੈ ਨਾ ਤੁਸੀਂ ਉਹੀ ਕਿਸੇ ਤਰੀਕੇ ਨਾਲ ਭੇਜ ਰਹੇ ਹੋ ਹੈ ਨਾ ਤੁਸੀਂ ਐਨਰਜੀ ਭੇਜ ਰਹੇ ਹੋ ਤੁਹਾਡਾ ਗੱਲ ਕਰਨ ਦਾ ਸਲੀਕਾ ਤਰੀਕਾ ਵੋਕੈਬਲਰੀ ਕਈਆਂ ਦੀ ਬਹੁਤ ਹੈ ਨਾ ਰਿਫਾਈਨਡ ਹੁੰਦੀ ਹੈ ਕਈਆਂ ਦੀ ਬਹੁਤ ਬੇਸਿਕ ਹੁੰਦੀ ਹੈ ਪਰ ਟੋਨੈਲਿਟੀ ਕਈਆਂ ਦੀ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਤੁਹਾਨੂੰ ਨਾ ਵੀ ਸਮਝ ਆ ਰਿਹਾ ਹੋਵੇ ਤੇ ਤੁਹਾਨੂੰ ਤਾਂ ਵੀ ਸਮਝ ਆਉਂਦਾ ਤੁਹਾਨੂੰ ਜੇ ਵਰਡਸ ਨਹੀਂ ਸਮਝ ਆ ਰਹੇ ਤਾਂ ਵੀ ਤੁਹਾਨੂੰ ਸਮਝ ਆਉਂਦਾ ਕਿ ਕਹਿਣਾ ਕੀ ਚਾਹ ਰਿਹਾ ਫੋਰਨ ਫਿਲਮਸ ਆਪਾਂ ਕਿੰਨੀਆਂ ਵੇਖਦੇ ਹਾਂ ਇਸੇ
1: ਤਰੀਕੇ ਨਾਲ ਕੋਰੀਅਨ ਦੇਖਦੇ
0: ਹਾਂ ਕੋਰੀਅਨ ਫਿਲਮਾਂ ਅੱਛਾ ਉਹ ਹੈ ਵੈਸੇ 80s 90s ਦੀ ਕਹਾਣੀ ਹੈ ਚੇਪ ਕੇ ਦਿਖਾ ਰਿਹਾ ਸਭ ਕੁਝ ਹੈ ਨਾ
1: ਪਰ ਉਹ ਵਧੀਆ ਲੱਗਦੀ ਕਿਊਟ ਕਿਊਟ ਜੀ ਚਿਕਲੀ
0: ਉਹਨਾਂ ਦਾ ਉਹੀ ਹੈ ਕਿ ਜੀ ਲੜਕੀ ਨੂੰ ਮੈਂ ਕੋਈ ਵੀ ਇਨੀ ਜ਼ਰਾ ਜ਼ਹਿਮਤ ਨਾ ਕਰਨਾ ਮੈਂ ਦੱਸ ਦਿੰਦਾ ਹਰ ਕੋਰੀਅਨ ਰੋਮਾਂਟਿਕ ਫਿਲਮ ਹੈ ਜੀ ਕੁੜੀ ਨੂੰ ਜੋਬ ਤੋਂ ਕੱਢ ਦਿੱਤਾ ਗਿਆ ਇੱਕ ਉਹਨੂੰ ਨਾ ਫੁੱਟਪਾਥ ਤੇ ਮੁੰਡਾ ਮਿਲੇਗਾ ਉਹ ਮੁੰਡਾ ਨਾ ਬੜਾ ਨੋਰਮਲ ਜਿਹਾ ਡਰੈਸ ਜੋ ਹੋਏਗਾ है ना, वेरी शैबी ड्रेस्ड और बहुत ज्यादा खड़ूस अकड़ू कि सारी दुनिया का बोझ रहते हैं, एक किसी तरीके टकरान गए। ये हुन देखो मूड है, जो शाम नू है तो ड्रिंक एक दूसरे पर छिलकेगी, तो जे सवेर है तो फिर एक दूसरे पर कॉफी डिग जाएगी, कागज डिग जाएंगे, किसी तरीके नाल नंबर एक्सचेंज हो जाएगा, या फिर ट्विस्ट केड़ा होएगा जी, ट्विस्ट होएगा कि वही कुड़ी जो नवी जॉब करन जांदी ते ए ओदा बॉस है, है ना, फिर बॉस कहंदा है अच्छा उन्हें डबिंग बड़ी प्यारी लग रही है क्योंकि वो आप वो इंग्लिश भी नहीं बोल रहे ना, उन्होंने जुबान बड़े अलग तरीके नाल मूव होंदी है, ते हिंदी दे अंदर इस तरह है ना जिस तरह वही ऑर्केस्ट्रा वाली बात है, तुम मुझसे दूर रहा करो, मैं एक ऐसा ऐसी आग हूँ जिसमें तुम झुलस के राख हो जाओगी, कोरियन लोग कदों तो बोलना शुरू हो गया यार, एंड अल्टीमेटली दे फॉल इन लव, फिर बाद चो कोई ना कोई पंगा पै गया, एंड देन फिर अल्टीमेटली अगेन फॉल इन लव, कहानी खत्म, सीजन खत्म, 8 एपिसोड 8 घंटे लाइफ दे बर्बाद, कहानी यही है।
1: पर मैंने वधिया लगती है क्यूट क्यूट सी रोम कॉम,
0: हां ये भी एक्चुअली आर्ट ऑफ स्टोरी टेलिंग के अंदर ये भी आ जाता ना कि लोगों को वो परोसो जो उन्होंने पसंद है, सो यू आर है ना लुकिंग कि हां हुन ये होएगा थानू खुशी मिलती रहती है।
3: एल्डरली लेडी वॉज सिटिंग नेक्स्ट टू द हीटर एंड आई जनरली सिट एट द बैक, तो हम लोग प्रसाद लेने के बाद जहाँ वो बैठी थी वहां मदर मेरी का स्टैचू है, तो आई वेंट देयर टू प्रे,
0: okay,
3: and the lady collapsed because it was too hot out there.
0: Oh, okay.
3: And luckily, because I've got first aid and I know how to use the defibrillator and all, I was able to revive her. But we have to be very careful in all religious places. If the elderly ladies are sitting next to the heater, we have to be mindful because वो dehydrated हो जाते हैं या whatever the underlying issues can be. But the heater can add on to it.
0: हाँ ये गल सही है वैसे, है ना, जेड़े ब्लोअर वगैरह होंगे सी यश जी, वो तो मैं भी सुनया कि रात में कमरे च नहीं लगा के रखना चाहिए, कोई गैस एमिट कर दे, पता नहीं हुने रूमर है
3: बिल्कुल, हाँ हाँ
1: वैसे भी जेड़े, पर हाँ ये तो है,
0: हाँ बट अमेजिंग वर्क रिचर्ड जी,
1: थैंक यू,
0: दैट इज सो गुड,
3: नहीं नहीं अरे आई फील ब्लेस्ड दैट आई कैन बी एट द राइट प्लेस एट द राइट टाइम, तो वो नॉलेज का बेकार है अगर इफ यू कांट यूज इट और इफ यू कांट शेयर इट,
1: पर वो अवेलेबल भी तो होनी चाहिए,
0: यू नो रिचर्ड जी मैं ना लोगों नू एक थॉट दे नाल छड़ना चाहांगा, थोड़ी कॉल दी लास्ट जड़ा पार्ट ओ हे है कि कभी भी असी रिचर्ड जी नू ते बैटमैन नू एक जगह नहीं देखा, कितने रिचर्ड जी बैटमैन तो नहीं है, ये आज का मेन सवाल रहेगा, ठीक है जी, यू हैव एन अमेजिंग वीकेंड,
1: थैंक यू
0: एंड गॉड ब्लेस यू,
1: हैव
0: एन अमेजिंग
3: वीकेंड, चढ़दी
0: कला च रहो हमेशा हमेशा यार, बड़ी ना पॉजिटिव वाइब एंड हमेशा ट्राइंग टू हेल्प एवरीवन, वेरी गुड, अच्छी गल है, थोड़ा सुपर हीरो पसंद से क्या नहीं,
1: ठीक ही सी,
0: मजा नहीं आया अच्छा नहीं यार क्योंकि मेरे अचानक ना माइंड च आ गया ये उपर ही क्योंकि मैं बैटमैन क्या ना तुसी कदी देखना, तुसी कोई भी सुपर हीरो फिल्म नहीं देखनी, कोई भी नहीं देखनी, तुसी सिर्फ क्रिस्टोफर नोलन दी ना तीन पार्ट जेडे हैगे बैटमैन दे, तुसी वो वेखने, एंड तुसी इनू इस नजरिए नाल नहीं वेखना कि ये कोई सुपर हीरो दी कहानी है, तुसी सिर्फ एक नॉर्मल ड्रामा स्टोरी दे हिसाब नाल देखना, एंड अमेजिंग स्टोरी टेलिंग क्रिस्टोफर नोलन दी ना। कल असी पढ़ते पे सीगे कहिंदे ट्रोजन हॉर्स, ट्रोजन हॉर्स की स्टोरी पता थोनू, छोटे होंदे सारे ने तो पढ़ी हुई आपां,
1: पता नहीं यहां ते मैं भुल गई,
0: मैं दसदा थोनू अज तो 3800 साल पहला ये चीज़ हुई सी, क्योंकि 3800 साल पुरानी है, वर्जन वखो वखरे ने, है ना, लोक कथा जिस तरह जिन्नी साडे पंजाब दे अंदर जोना मोड़ दी है ना प्रचलित है, ये वर्ल्ड लेवल ते बहुत प्रचलित है, ये इस तरह जी कि अज दे टर्की दा जिहड़ा एरिया ना उदों दा राजा ना ग्रीक्स दी एक रानी किडनैप करके अपने को ले आया, ठीक है, ते ग्रीक्स फिर भजदे हुए गए लड़ाई करन लई, ट्रॉय सीगा सिटी दा नाम जिथों लैके गया उस टाइम, उस सिटी दा नाम ट्रॉय सी, उहदी ना कंधां बहुत उच्चियां ते मतलब अंबूजा सीमेंट की बनी हुई, तुसीं तोड़ ही नहीं सकदे, ठीक है, 10 साल तक राजे ने लड़ाई लड़ी, वह राजे दी वड्डे भरा दी वाइफ सीगी, ठीक है, उहदी भाबी सी, लड़दे रहे थक गए, ਥੱਕ ਹਾਰ ਕੇ 10 ਸਾਲ ਬਹੁਤ ਲੰਬਾ ਟਾਈਮ ਹੁੰਦਾ ਆਪਣਾ ਰਾਜਪਾਠ ਵੀ ਛੱਡਿਆ ਪਿਆ ਠੀਕ ਹੈ ਉਹ ਅਲਟੀਮੇਟਲੀ ਨਾ ਇੱਕ ਓਡੀਸਿਸ ਨਾਮ ਦਾ ਇੱਕ ਬੰਦਾ ਉਹ
1: ਆਈ ਥਿੰਕ ਹੁਣ ਮੈਨੂੰ ਯਾਦ ਆ ਰਹੀ ਹੈ
0: ਓਡੀਸਿਸ ਨਾਮ ਦਾ ਇੱਕ ਬੰਦਾ ਉਹ ਫਿਰ ਨਾ ਉਹ ਕਿਸੇ ਤਰੀਕੇ ਨਾਲ ਇਹਨਾਂ ਨਾਲ ਰਲਦਾ ਉਹ ਪਹਿਲੇ ਤੋਂ ਹੀ ਗ੍ਰੀਕ ਆਰਮੀ ਦਾ ਆਪਾਂ ਸਪਾਰਟਨਸ ਬਾਰੇ ਬਹੁਤ ਸੁਣਿਆ ਹੋਇਆ ਨਾ ਸੋ ਸਪਾਰਟਨਸ ਦਾ ਹੈੱਡ ਹੁੰਦਾ ਸੀਗਾ ਤੇ ਉਹ ਕਹਿੰਦੇ ਕਿ ਉਹਦੀ ਜਿਹੜੀ ਲੀਨੀਅਸ ਸੀਗੀ ਜੋ ਉਹਦੇ ਪੁਰਖੇ ਸੀਗੇ ਉਹ ਜਿਹੜੀ ਗ੍ਰੀਕ ਗੋਡੈਸ ਹੈਗੀ ਹੈ ਟ੍ਰਿਕਸ ਦੀ ਜਿਹਨੂੰ ਟ੍ਰਿਕਰੀ ਕਰਨੀ ਆਉਂਦੀ ਹੈ ਹੱਥ ਦੀ ਸਫਾਈ ਕਰਨੀ ਆਉਂਦੀ ਹੈ ਉਹਨਾਂ ਦੇ ਵੰਸ਼ਜ ਸੀਗੇ ਸੋ ਉਹਦਾ ਦਿਮਾਗ ਬੜਾ ਟੇਢਾ ਸੀਗਾ ਠੀਕ ਹੈ ਉਹਨੇ ਗੱਲਾਂ ਖਤਮ ਕਰੋ ਮੈਂ ਤੁਹਾਨੂੰ ਆਈਡੀਆ ਦਿੰਦਾ ਉਹਨੇ ਇੱਕ ਬਹੁਤ ਵੱਡਾ ਨਾ ਲੱਕੜ ਦਾ ਘੋੜਾ ਬਣਾਉਂਦੇ ਬਹੁਤ ਵੱਡਾ ਤੇ ਉਹਦੇ ਅੰਦਰ ਨਾ ਥੋੜੇ ਜਿਹੇ ਨਾ ਸੈਨਿਕ ਅੰਦਰ ਨਾ ਉਹਦੇ ਲੁਕੋ ਕੇ ਨਾ ਦਰਵਾਜ਼ਾ ਖਟਖਟਾਉਂਦੇ ਟ੍ਰੋਏ ਦਾ ਟਕ ਟਕ ਟਕ ਤੇ ਕਹਿੰਦੇ ਬਾਏ ਬਾਏ ਟੇਕ ਕੇਅਰ ਅਸੀਂ ਹਾਰ ਗਏ ਅਸੀਂ ਜਾ ਰਹੇ ਹਾਂ ਸਾਡੀ ਬੱਸ ਹੋ ਗਈ ਟ੍ਰੋਏ ਵਾਲੇ ਕਹਿੰਦੇ ਦੇਖਿਆ ਤੋਰ ਤਾਂ ਨਾ ਇਹਨਾਂ ਨੂੰ ਕੁਛ ਲੋਕ ਕਹਿੰਦੇ ਕਿ ਨਾ ਨਾ ਲੈ ਕੇ ਜਾਓ ਅੰਦਰ ਕੁਛ ਕਹਿੰਦੇ ਕਿ ਨਹੀਂ ਇਹ ਨਾ ਇੱਕ ਤਾਂ ਉਹਨਾਂ ਨੇ ਪੀਸ ਆਫਰਿੰਗ ਕੀਤੀ ਆ ਦੂਸਰਾ ਇਹ ਮਤਲਬ ਉਹਨਾਂ ਦੇ ਕਲਚਰ ਦੇ ਅੰਦਰ ਘੋੜੇ ਦਾ ਕੋਈ ਰੂਹਾਨੀ ਤਾਲੁਕ ਜਾਂ ਰਿਲੀਜੀਅਸ ਤਾਲੁਕ ਵੀ ਹੁੰਦਾ ਸੀਗਾ ਉਹ ਲੋਕ ਅੰਦਰ ਲੈ ਆਏ ਠੀਕ ਹੈ ਰਾਤ ਪਈ ਖੂਬ ਜਸ਼ਨ ਮਨਿਆ ਕਿ ਲੈ ਭੱਜ ਗਏ ਭੱਜ ਗਏ ਭੱਜ ਗਏ ਰਾਤ ਪਈ ਸਾਰੇ ਸੋ ਗਏ ਉਹ ਸੋਲਜਰਸ ਵਿੱਚੋਂ ਦੀ ਨਿਕਲੇ ਉਹਨਾਂ ਨੇ ਦਰਵਾਜ਼ਾ ਖੋਲਿਆ ਸਿਟੀ ਦਾ ਅਤੇ ਜਿਹੜੇ ਉਹ ਪਿੱਛੇ ਮੁੜ ਗਏ ਸੀਗੇ ਉਹ ਤਾਂ ਲੁਕੇ ਪਏ ਸੀਗੇ ਉਹ ਸਾਰੇ ਅੰਦਰ ਆਏ ਉਹਨਾਂ ਨੇ ਟ੍ਰੋਏ ਦੀ ਸਿਟੀ ਦਾ ਕਰਤਾ ਨਾਸ਼ ਅਤੇ ਜਿਹੜੀ ਰਾਣੀ ਉਹਨੂੰ ਬਚਾ ਲਿੱਤਾ ਅਤੇ ਵਾਪਸ ਚਲੇ ਗਏ
1: ਟ੍ਰੋਏ ਮੂਵੀ ਵੀ ਹੈ ਨਾ
0: ਟ੍ਰੋਏ ਮੂਵੀ ਵੀ ਹੈ ਅਤੇ ਉਹ ਓਡੀਸਸ 10 ਸਾਲ ਦੀ ਇਹ ਜੰਗ ਲੜਨ ਤੋਂ ਬਾਅਦ ਜਦੋਂ ਵਾਪਸ ਘਰ ਲਈ ਨਿਕਲਦਾ ਉਹਨੂੰ 10 ਸਾਲ ਹੋਰ ਲੱਗਦੇ ਆ ਅਤੇ ਉਹਦੀ ਕਹਾਣੀ ਹੈ ਇੱਕ ਨੋਵਲ ਹੈ ਦਾ ਓਡੇਸੀ ਉਹਦੇ ਅੰਦਰ ਅਤੇ ਉਹਦੀ ਫਿਲਮ ਬਣ ਕੇ ਆ ਰਹੀ ਹੈ ਆਹੀ ਜਿਸ ਬੰਦੇ ਨੇ ਬੈਟਮੈਨ ਬਣਾਈ ਹੈ ਜਿਸ ਬੰਦੇ ਨੇ ਇੰਟਰਸਟੈਲਰ ਬਣਾਈ ਹੈ ਓਪਨਹਾਈਮਰ ਬਣਾਈ ਹੈ ਕ੍ਰਿਸਟੋਫਰ ਨੋਲਨ ਉਹ ਜੁਲਾਈ ਅਗਸਤ ਦੇ ਅੰਦਰ ਆਉਣੀ ਹੈ ਸੋ ਸਾਰੇ ਕੋਸ਼ਿਸ਼ ਕਰਨਾ ਫਿਲਮ ਵੇਖਣਾ ਕਿਉਂਕਿ ਅਮੇਜ਼ਿੰਗ ਸਟਾਰ ਕਾਸਟ ਐਂਡ ਕ੍ਰਿਸਟੋਫਰ ਨੋਲਨ ਤੋਂ ਤਕੜੀ ਸਟੋਰੀ ਟੈਲਿੰਗ ਕਿਸੇ ਦੀ ਨਹੀਂ ਐਂਡ ਦੂਸਰਾ ਕੋਸ਼ਿਸ਼ ਕਰਨਾ ਆਈਮੈਕਸ 'ਚ ਦੇਖੋ ਕਿਉਂਕਿ ਆਈਮੈਕਸ ਦੇ ਕੁਛ ਦੁਨੀਆਂ ਦੇ ਅੰਦਰ 8-10 ਕੈਮਰਾਜ਼ ਹੀ ਨੇ ਅਤੇ ਸਾਰੇ ਦੇ ਸਾਰੇ ਕੈਮਰਾ ਯੂਜ਼ ਕਰਕੇ ਆਈਮੈਕਸ ਦੀ ਫਿਲਮ ਬਣਾਉਣਾ ਕਿਉਂਕਿ ਉਹ ਰੀਲ 'ਤੇ ਬਣਦੀ ਆ ਉਹ ਬਣਦੀ 12K 'ਤੇ ਆਪਾਂ ਟੀ ਵੀ ਦੇਖਦੇ ਹਾਂ 4K 'ਤੇ ਉਹ 12K 'ਤੇ ਬਣਦੀ ਆ ਠੀਕ ਹੈ ਉਹ ਵਾਲੇ ਸਿਰਫ ਕ੍ਰਿਸਟੋਫਰ ਨੋਲਨ ਆ ਜੋ ਇਹ ਵਾਲਾ ਖਰਚਾ ਕਰਦਾ ਆਪਣੀ ਫਿਲਮ ਬਣਾਉਣ ਨੂੰ
1: ਓਕੇ
0: ਸੋ ਆਮ ਥੀਏਟਰ ਨਾਲੋਂ 3 ਗੁਣਾ ਸਾਈਜ਼ ਵਾਲਾ ਥੀਏਟਰ ਆ ਆਈਮੈਕਸ ਐਂਡ ਮੈਂ ਹੋਰ ਤੁਹਾਨੂੰ ਲੋਕਾਂ ਨੂੰ ਹੈ ਨਾ ਸੋਨੇ ਸੁਹਾਗਾ ਦੱਸ ਦੇਵਾਂ ਕਿ ਵੀ ਆਰ ਸੋ ਬਲੈਸਡ ਲਿਵਿੰਗ ਇਨ ਮੈਲਬਨ ਕਿ ਮੈਲਬਨ ਦਾ ਜਿਹੜਾ ਆਈਮੈਕਸ ਹੈ ਜਿਨ੍ਹਾਂ ਨੂੰ ਸਿਨੇਮਾ ਦਾ ਸ਼ੌਂਕ ਉਸ ਹਿਸਾਬ ਨਾਲ ਕਹਿ ਰਹੇ ਹਾਂ ਕਿ ਜਿਹੜਾ ਆਈਮੈਕਸ ਹੈ ਮੈਲਬਨ ਦਾ ਉਹ ਦੁਨੀਆਂ ਦੇ ਸਿਰਫ 4 ਸਭ ਤੋਂ ਵੱਡੇ ਆਈਮੈਕਸ ਵਿੱਚੋਂ ਇੱਕ ਹੈ ਉਹਦਾ ਤਾਂ ਹਰ ਕੰਟਰੀ ਦੇ ਅੰਦਰ 2-2, 3-3 ਹੁੰਦੇ ਇਹਨਾਂ ਦੇ ਸੋ ਇਹ ਜ਼ਰੂਰ ਦੇਖਣਾ ਅਤੇ ਯਸ਼ ਜੀ ਤੁਸੀਂ ਦੱਸੋ ਤੁਸੀਂ ਕੀ ਦੇਖਿਆ ਓਵਰ ਦਾ ਵੀਕਐਂਡ
1: ਓਵਰ ਦਾ ਵੀਕਐਂਡ ਹੁਣੇ ਤਾਂ ਮੈਂ ਦੇਖ ਰਹੀ ਹਾਂ ਵਿੱਚ ਵਿੱਚ ਚੱਲਦੇ ਫਿਰਦੇ ਪਿਰਾਮਿਡ ਸਕੀਮ ਮੈਂ ਦੇਖ ਰਹੀ ਹਾਂ ਮੂਵੀ ਜਿਹੜੀ MLM ਸਿਸਟਮ ਦੇ ਉੱਤੇ ਹੈ ਨਾ ਮਲਟੀ ਲੈਵਲ ਮਾਰਕੀਟਿੰਗ ਦੇ ਉੱਤੇ ਕਾਫੀ ਇੰਟਰਸਟਿੰਗ ਹੈ ਉਹ ਕਿਉਂਕਿ ਆਪਾਂ ਜਦੋਂ ਲਾਈਕ ਸਕੂਲ ਕਾਲਜ ਸਕੂਲ ਦੇ ਵਿੱਚ ਹੁੰਦੇ ਸੀ ਉਦੋਂ ਇਹ MLM ਅਜੇ ਵੀ ਬਹੁਤ ਚੱਲਦਾ ਇਹ ਸਿਸਟਮ ਜਿਹੜਾ ਪਿਰਾਮਿਡ ਸਕੀਮ ਹੁੰਦੀ ਹੈ ਤੁਹਾਡੇ ਥੱਲੇ 4 ਬੰਦੇ ਤੁਹਾਡੇ 4 ਬੰਦਿਆਂ ਦੇ ਥੱਲੇ 4 ਹੈ ਨਾ ਇੱਦਾਂ ਕਰਕੇ ਹੈ ਨਾ ਹੁਣ ਵੀ ਆਪਾਂ ਸੋਸ਼ਲ ਮੀਡੀਆ 'ਤੇ ਦੇਖਦੇ ਹੀ ਹਾਂ ਟਿਕਟੋਕ 'ਤੇ ਸੋ ਕਾਲਡ ਅਤੇ ਉਹ ਦੇਖ ਰਹੀ ਹਾਂ ਮੈਂ ਪਿਰਾਮਿਡ ਸਕੀਮ ਬਟ ਹੁਣ ਉਹ ਮੇਰੀ ਆਲਮੋਸਟ ਖਤਮ ਹੋਣ 'ਤੇ ਹੈ ਬਹੁਤ ਘੈਂਟ ਹੈ ਉਹ ਵੀ ਤੁਸੀਂ ਦੇਖ ਸਕਦੇ
0: ਹੋ ਉਹ ਮੈਂ ਸ਼ੁਰੂ ਕਰਨਾ
1: ਹਾਂ ਉਹ ਬੜੀ ਵਧੀਆ ਲੇਕਿਨ ਮੈਨੂੰ ਹੁਣ ਇੱਕ ਉਹ ਮਤਲਬ ਮੈਂ ਨਾ ਡਿਸਾਈਡ ਕਰ ਲੈਂਦੀ ਹਾਂ ਪਹਿਲਾਂ ਕਿ ਹਫ਼ਤੇ ਕੀ ਦੇਖਣਾ ਕਿਉਂਕਿ ਆਪਾਂ ਫਰਾਈਡੇ ਜਦੋਂ ਇਕੱਠੇ ਰਾਤ ਨੂੰ ਬੈਠਦੇ ਨਾ ਕੁਛ ਨਾ ਕੁਛ ਦੇਖਦੇ ਹਾਂ ਮੈਂ ਅਤੇ ਮੇਰੇ ਹਸਬੈਂਡ ਮੈਨੂੰ ਉਹ ਦੇਖਣੀ ਹੈ ਮੂਵੀ ਘੜੀਆਂ ਨਾ ਜਿਹਨੂੰ ਸ਼ੌਕ ਹੈ ਮੇਡ ਇਨ ਇੰਡੀਆ ਆ ਰਹੀ ਹੈ ਨਾ ਮੇਡ ਇਨ ਇੰਡੀਆ ਟਾਈਟਨ ਸਟੋਰੀ ਕਿਉਂਕਿ ਉਹਦੇ 'ਚ ਇਹ ਦੇਖਿਆ ਕਿ ਪਹਿਲੀ ਵਾਰੀ ਪਹਿਲੀ ਤੁਹਾਡੀ ਕੁਆਰਟਸ ਘੜੀ ਉਹ ਕਿਵੇਂ ਬਣੀ ਅਤੇ ਨਾਲੇ ਜਿਮ ਹੈ ਉਹਦੇ ਵਿੱਚ ਆਪਾਂ ਗੱਲ ਕਰ ਰਹੇ ਸੀਗੇ ਹੈ ਨਾ
0: ਖੂਬਸੂਰਤ ਲੜਕਾ ਹੈ ਯਾਰ ਅੱਛਾ ਬਹੁਤ ਵੱਡੀ ਗੱਲ ਹੈ
1: ਤੇ ਤੁਸੀਂ ਤੇ ਵੇਖ ਲਈ ਹੈ ਮੈਂ ਤੇ ਵੇਖਣੀ ਹੈ ਤੁਸੀਂ ਵੇਖ ਲਈ
0: ਅਮੇਜ਼ਿੰਗ ਦੱਸੋ ਅਮੇਜ਼ਿੰਗ ਵਰਕ ਨਸੀਰੁਦੀਨ ਸ਼ਾਹ ਸਾਹਿਬ ਉਹਨਾਂ ਬਾਰੇ ਤਾਂ ਚਲੋ ਜਿੰਨਾ ਕੁ ਉਹਨਾਂ ਘੱਟ ਹੈ ਨਾ ਉਹ ਤਾਂ ਆਪਣੇ ਆਪ 'ਚ ਇੰਸਟੀਟਿਊਟ ਨੇ ਜਿਮ ਸਾਹਿਬ ਦਾ ਵੀ ਉਨਾ ਹੀ ਵਧੀਆ ਹਰ ਕਿਸੇ ਦਾ ਉਨਾ ਵਧੀਆ ਕੰਮ ਅਤੇ ਉਹਨਾਂ ਨੇ ਨਾ ਨਾਲ ਨਾਲ ਰੀਅਲ ਫੋਟੋਜ਼ ਲਗਾਈਆਂ ਹੋਈਆਂ ਵੀਡੀਓਜ਼ ਲਾਈਆਂ ਹੋਈਆਂ ਕਿ ਕਿਸ ਤਰ੍ਹਾਂ ਫੈਕਟਰੀ ਉਹਨਾਂ ਨੇ ਓਪਨ ਕੀਤੀ ਇਟ ਸਟਾਰਟਸ ਵਿਦ ਇੱਕ ਸਪਨਾ ਕਿ ਵਾਚ ਬਣਾਉਣੀ ਕਹਿੰਦੇ ਕਿ ਜਦੋਂ ਜਮਸ਼ੇਦ ਜੀ ਟਾਟਾ ਇੱਕ ਸਵਿਸ ਵਾਚ ਮੇਕਰ ਕੋਲ ਗਏ ਉਹਨਾਂ ਨੇ ਕਿਹਾ ਕਿ ਯਾਰ ਮੈਂ ਨਾ ਵਾਚਸ ਦਾ ਬ੍ਰਾਂਡ ਸ਼ੁਰੂ ਕਰਨਾ ਚਾਹੁੰਦਾ ਤੂੰ ਹੱਸ ਪਿਆ ਉਹਨਾਂ ਦੇ ਮੂੰਹ 'ਤੇ ਕਿ ਤੁਸੀਂ ਲੋਕ ਨਹੀਂ ਬਣਾ ਸਕਦੇ ਵਧੀਆ ਘੜੀਆਂ ਅਤੇ ਉਹ ਕਹਿੰਦੇ ਕਿ ਮੈਂ ਜਿਹੜੀ ਘੜੀ ਪਾਈ ਹੋਈ ਹੈ ਨਾ ਇਹ ਬਹੁਤ ਨਾਯਾਬ ਘੜੀ ਹੈ ਤੇਰੇ ਫਾਦਰ ਨੇ ਹੱਥੀਂ ਬਣਾ ਕੇ ਮੈਨੂੰ ਇਹ ਗਿਫਟ ਕੀਤੀ ਹੋਈ ਹੈ ਤੂੰ ਮੇਰੇ ਨਾਲ ਕੰਮ ਵੀ ਨਹੀਂ ਕਰੇਗਾ ਕਹਿੰਦਾ ਨਹੀਂ ਜੀ ਸੋਰੀ ਉਹ ਵਾਪਸ ਆਉਂਦੇ ਆ ਆਪਣੀ ਘੜੀ ਲਾਉਂਦੇ ਆ ਟਾਟਾ ਸਾਹਿਬ, ਕਹਿੰਦੇ ਮੈਂ ਆਪਣੀ ਹੁਣ ਘੜੀ ਮੈਂ ਉਸੇ ਦਿਨ ਪਾਊਂਗਾ ਜਿਸ ਦਿਨ ਮੇਰੀ ਕੰਪਨੀ ਦੀ ਬਣੀ ਹੋਈ ਪੂਰੀ ਦੀ ਪੂਰੀ ਇੰਡੀਆ ਦੀ ਬਣੀ ਹੋਈ। ਅੱਛਾ ਬਣਾ ਸਕਦੇ ਸੀ, ਕੋਈ GMT ਵੀ ਬਣਾਉਂਦਾ ਸੀ ਉਸ ਟਾਈਮ ਇੰਡੀਆ 'ਚ ਘੜੀਆਂ, ਪਰ ਇਹ ਸਭ ਤੋਂ ਪਹਿਲਾਂ ਮੇਡ ਇਨ ਇੰਡੀਆ ਪ੍ਰੋਜੈਕਟ ਸੀ ਉਸ ਲਿਹਾਜ਼ ਨਾਲ ਕਿ ਟਾਟਾਜ਼ ਨੇ ਜਿੰਨਾ ਵੀ ਰੋ ਮਟੀਰੀਅਲ ਆ ਉਹ ਸਾਰਾ ਸਾਰਾ ਇੰਡੀਆ ਦੇ ਅੰਦਰੋਂ ਲਿੱਤਾ, ਅਤੇ ਜਿੰਨੇ ਵਾਚ ਮੇਕਰ ਸੀਗੇ ਬਾਹਰੋਂ ਇੱਕ ਬੰਦੇ ਨੂੰ ਬੁਲਾਇਆ ਗਿਆ, ਉਹ ਤਮਿਲਨਾਡੂ ਦੇ ਪਿੰਡਾਂ ਦੇ ਪਿੰਡ ਘੁੰਮਿਆ ਅਤੇ ਉਹਨੇ ਜਿਹੜੀ ਉੱਥੇ ਕੁੜੀਆਂ ਸੀਗੀਆਂ ਕਹਿ ਲਓ ਸਕੂਲ ਗੋਇੰਗ ਕੁੜੀਆਂ ਜਾਂ ਫਿਰ ਅਰਲੀ ਅਡਲਟਹੁੱਡ ਵਾਲੀਆਂ ਔਰਤਾਂ ਸੀਗੀਆਂ ਉਹਨਾਂ ਨੂੰ ਵੇਖਿਆ ਦਾਲ ਛਾਣਦੇ ਹੋਏ ਘਰ ਦਾ ਕੰਮ ਕਰਦੇ, ਉਹਨੂੰ ਲੱਗਿਆ ਯਾਰ ਇਹ ਵਾਚ ਮੇਕਿੰਗ ਤੋਂ ਬਹੁਤ ਜੁੜਦੀ ਹੋਈ ਗੱਲ ਆ। 97 ਔਰਤਾਂ 3 ਮਰਦ ਐਂਡ ਅਨਪੜ੍ਹ ਲੋਕ, ਉਹਨਾਂ ਨੇ ਵਾਚ ਮੇਕਿੰਗ ਸਿੱਖੀ, ਪਹਿਲੇ ਉਹ ਕਾਰੀਗਰ ਸੀਗੇ 100 ਦੇ 100 ਅਤੇ ਉਹਨਾਂ ਨੇ ਪਹਿਲੀ ਵਾਚ ਬਣਾਈ ਟਾਈਟਨ ਦੀ, ਐਂਡ ਟਾਈਟਨ ਅੱਜ ਆਪਣੇ ਆਪ 'ਤੇ ਇੱਕ ਬਹੁਤ ਵੱਡਾ ਬ੍ਰਾਂਡ ਆ।
1: ਐਗਜੈਕਟਲੀ,
0: ਐਂਡ ਮਾਣ ਵਾਲੀ ਗੱਲ ਆ ਬਈ, ਇੰਡਸਟਰੀਅਲਿਸਟ ਹੋਣ ਪੂੰਜੀਵਾਦੀ ਹੋਣ ਪਰ ਇੱਦਾਂ ਦੇ ਹੋਣ ਕਿ ਜਿੱਥੇ ਜਾਣ ਉਹ ਉਸ ਏਰੀਆ ਨੂੰ ਸਪੋਰਟ ਕਰਨ, ਉਸ ਏਰੀਆ ਨੂੰ ਅਪਲਿਫਟ ਕਰਨ,
1: ਲੋਕਲਸ ਨੂੰ,
0: ਕਿ ਅਮੇਜ਼ਿੰਗ। ਟਾਟਾਸ ਵੈਸੇ ਕਾਫੀ ਇਹਨਾਂ ਚੀਜ਼ਾਂ 'ਚ ਰੇਅਰ ਕਮੋਡਿਟੀ ਨੇ,
1: ਅਤੇ ਦੋਵੇਂ ਅਸੀਂ ਤੁਹਾਨੂੰ ਸੁਜੈਸ਼ਨ ਦੇ ਦਿੱਤੇ ਨੇ, ਪਿਰਾਮਿਡ ਸਕੀਮ ਅਤੇ ਮੇਡ ਇਨ ਇੰਡੀਆ ਟਾਈਟਨ ਸਟੋਰੀ।
0: ਹਾਂ ਇਹ ਦੋਨੋਂ ਦੇਖੋ ਤੇ ਸਾਨੂੰ ਦੱਸੋ ਬਈ ਕਿੱਦਾਂ ਲੱਗਾ, ਕਿੱਦਾਂ ਨਹੀਂ, ਨਾਲੇ ਵਧੀਆ 4-6 ਐਪੀਸੋਡ ਆ।
1: ਮੇਰੇ ਕਾਲਜ ਸੀਨੀਅਰ ਦੀ ਮੂਵੀ ਆਈ ਹੈ ਯੂਟਿਊਬ 'ਤੇ ਆਈ ਹੈ, ਬਟ ਵੱਡੇ ਲੈਵਲ 'ਤੇ ਆਈ ਹੈ, ਟੋਮੈਟੋ 24x7 ਛੋਟੇ ਛੋਟੇ ਬਹੁਤ ਸਾਰੀ ਫਿਲਮਾਂ ਦੇ ਵਿੱਚ ਰੋਲ ਵੀ ਕੀਤੇ, ਕੋਟਾ ਸਟੋਰੀ ਦੇ ਵਿੱਚ ਵੀ ਹੀ ਵਾਸ ਟੀਚਰ।
0: ਤੁਸੀਂ
1: ਵੀ ਦੱਸੋ ਤੁਸੀਂ ਕਿਹੜੀ ਮੂਵੀ ਲਾਸਟ ਟਾਈਮ ਦੇਖੀ, ਚੜ੍ਹਦੀ ਕਲਾ ਵੇਖੀ ਆ, ਤੇ ਹੁਣ ਓਏ ਭੋਲੇ ਹੋਏ ਜੇ ਤੁਸੀਂ ਵੇਖਿਆ ਹੋਗੇ ਜ਼ਰੂਰ ਸਾਨੂੰ ਮੈਸੇਜ ਕਰਕੇ ਦੱਸਿਓ
0: ਬਹੁਤ ਜ਼ਰੂਰੀ ਹੁੰਦਾ ਜਿਹੜੇ ਥੋੜੇ ਵਧੀਆ ਸਬਜੈਕਟ ਹੋਣ ਅਤੇ ਵਧੀਆ ਪ੍ਰੋਡਕਸ਼ਨ ਵੈਲਿਊ ਵਾਲੀ ਫਿਲਮਾਂ ਹੋਣ, ਆਪਾਂ ਉਹਨਾਂ ਨਾਲ ਜੁੜੀਏ ਵੇਖੀਏ ਤਾਂ ਕਿ ਫਿਰ ਵਧੀਆ ਵਧੀਆ ਹੈ ਨਾ ਸਿਨੇਮਾ ਆਵੇ, ਕਿਉਂਕਿ ਸਾਡੀ ਜਨਰੇਸ਼ਨ ਨੇ ਤਾਂ ਹੁਣ ਸਿਨੇਮਾ ਹੀ ਵੇਖਣਾ
1: ਬਿਲਕੁਲ,
0: ਹੈ ਨਾ। ਪੜ੍ਹਾਈ ਦਾ ਵੈਸੇ ਪਰ ਹੁਣ ਬੈਟਰ ਹੋ ਗਿਆ ਪੜ੍ਹਨ ਦਾ ਲੋਕਾਂ ਦੇ ਅੰਦਰ ਸ਼ੌਂਕ, ਬਟ ਸਟਿਲ ਇਟਸ ਸਟਿਲ ਵੇ ਬਿਹਾਈਂਡ, ਹੈ ਨਾ।
1: ਮੂਵੀਜ਼, ਹਾਂ ਇੱਕ ਕਹਿ ਲਓ ਨਾ ਕਿ ਹਾਂ ਮੂਵੀਜ਼ ਹੀ ਸਮਾਜ ਦਾ ਇੱਕ ਆਈਨਾ ਹੁੰਦੀਆਂ, ਅਤੇ ਕਿੱਦਾਂ ਦੀ ਮੂਵੀ ਤੁਸੀਂ ਪਸੰਦ ਕਰਦੇ ਹੋ ਸਾਰਾ ਕੁਛ ਐਂਟਰਟੇਨਮੈਂਟ ਐਜੂਕੇਸ਼ਨ, ਅਤੇ ਉਸ ਤੋਂ ਯਾਦ ਹੈ ਵਧੀਆ ਫਿਲਮਾਂ ਦੀ ਗੱਲ ਕਰ ਰਹੇ ਹਾਂ, ਅਤੇ 40 ਦਿਨ
0: ਵੀ ਜੀ 19 ਤਰੀਕ ਨੂੰ ਰਿਲੀਜ਼ ਹੁੰਦੀ ਪਈ ਹੈ, ਤੁਸੀਂ ਉਹ ਵੀ ਜਾ ਕੇ ਜ਼ਰੂਰ ਦੇਖਣਾ ਜੇ ਨੋਵਲ ਤੁਹਾਡੇ ਕੋਲ ਪਿਆ ਹੋਇਆ, ਜੇ ਨੋਵਲ ਵੀ ਜ਼ਰੂਰ ਪੜ੍ਹਿਓ। ਸਾਨੂੰ ਇਹ ਜ਼ਰੂਰ ਦੱਸਿਆ ਡਾਇਰੈਕਟਰ ਸਾਹਿਬ ਨੇ ਕਿ ਜੋ ਨੋਵਲ ਦੀ ਐਂਡਿੰਗ ਹੈ ਅਤੇ ਫਿਲਮ ਦੀ ਐਂਡਿੰਗ ਉਹ ਵੱਖਰੀ ਹੈ, ਸੋ ਇਸ ਤਰ੍ਹਾਂ ਨਾ ਸੋਚਣਾ ਕਿ ਯਾਰ ਸਾਰਾ ਤਾਂ ਪੜ੍ਹ ਲਿੱਤਾ, ਅਤੇ ਹਮੇਸ਼ਾ ਓਬਵੀਅਸਲੀ ਜਦੋਂ ਕੋਈ ਵੀ ਨੋਵਲ ਕੋਈ ਵੀ ਸੋਰਸ ਪੀਸ ਅਡੈਪਟ ਕੀਤਾ ਜਾਂਦਾ ਸਕਰੀਨ ਪਲੇ ਦੇ ਅੰਦਰ, ਉਹਨੂੰ ਸਿਨੇਮਾ ਦੇ ਲਿਹਾਜ਼ ਨਾਲ ਤੋੜਿਆ ਮਰੋੜਿਆ ਤਾਂ ਜਾਂਦਾ, ਪਰ ਕਹਿੰਦੇ ਰੂਹ ਸੇਮ ਹੈ, ਤਾਂ ਉਹ ਵੀ ਫਿਲਮ ਵੇਖ ਕੇ ਜ਼ਰੂਰ ਆਉਣਾ। ਅਤੇ ਆਪਾਂ ਹੁਣ ਮੈਸੇਜ ਲੈ ਲਈਏ ਛੇਤੀ ਛੇਤੀ, ਲਓ ਜੀ 40 ਦਿਨ ਦੀ ਗੱਲ ਹੋਈ ਹੈ ਤਾਂ ਸਾਨੂੰ ਜਸ ਅਮਰਜੀਤ ਜੀ ਭੇਜਦੇ ਨੇ ਕਿ ਦੇਬੀ ਜੀ ਚਲੇ ਗਏ ਬੈਕ ਟੂ ਆਸਟ੍ਰੇਲੀਆ ਜੀ, 40 ਦਿਨ ਦੀ ਟੀਮ ਨੂੰ ਮਿਲਣਾ ਸੀ। ਹਾਂਜੀ ਜੀ ਉਹ ਚਲੇ ਗਏ ਹੋਏ ਆ, ਉਹਨਾਂ ਦਾ ਸ਼ਾਇਦ ਦੂਸਰਾ ਦਿਨ ਹੋਏਗਾ ਇੰਡੀਆ ਦੇ ਅੰਦਰ। ਨੈਕਸਟ ਟਾਈਮ ਜਦੋਂ ਆਏ ਅਸੀਂ ਤੁਹਾਡੇ ਨਾਲ ਜ਼ਰੂਰ ਦੁਬਾਰਾ ਗੱਲਬਾਤ ਕਰਾਂਗੇ। ਅਮਰਦੀਪ ਸਿੰਘ ਜੀ ਕਹਿੰਦੇ ਜੀ ਕਿ SHG ਸਾਰਿਆਂ ਨੂੰ 100 ਮੇਡ ਇਨ ਇੰਡੀਆ ਟਾਈਟਨ ਬੈਸਟ ਸੀਰੀਜ਼। ਸਰ ਜੀ ਇਟਸ HMT ਨੋਟ GMT, ਓਕੇ ਠੀਕ ਹੈ, ਹੋ ਸਕਦਾ, ਆਈ ਐਮ ਸੋਰੀ, ਡਨ ਹੋ ਗਿਆ ਜੀ।
1: ਅਤੇ
0: ਅੰਮ੍ਰਿਤ ਭੈਣ ਜੀ ਭੇਜਦੇ ਨੇ, ਕੁਛ ਦਿਨੋਂ ਸੇ ਖੁਦ ਸੇ ਖਫਾ ਸਾ ਬੈਠਾ ਹੂੰ, ਮੈਂ ਆਪਣੀ ਜ਼ਿੰਦਗੀ ਕਾ ਤਮਾਸ਼ਾ ਬਣਾ ਕਰ ਬੈਠਾ ਹੂੰ, ਔਰ ਜਿਤਨਾ ਲੋਕ ਪਾਨੇ ਕੀ ਖਵਾਹਿਸ਼ ਰੱਖਤੇ ਹੈ ਉਤਨਾ ਤੋ ਮੈਂ ਗਵਾ ਕੇ ਬੈਠਾ ਹੂੰ।
1: ਵਾਹ ਜੀ ਵਾਹ, ਵਾਹ ਵਾਹ,
0: ਬਿਊਟੀਫੁਲ।
1: ਹਾਂ ਜਿਹੜੇ ਵੀ ਸਟੂਡੈਂਟ ਵੀਜ਼ਾ ਵਾਲੇ ਉਹ ਕਨੈਕਟ ਕਰ ਸਕਦੇ।
0: ਤੇ ਜੀ 956 ਸਾਨੂੰ ਅੰਮ੍ਰਿਤ ਨਾਮ ਹੈ ਜੀ ਉਹਨਾਂ ਦਾ, ਹੈ ਨਾ, ਉਹ ਮੈਸੇਜ ਭੇਜਦੇ ਨੇ ਕਿ ਸਤਿ ਸ਼੍ਰੀ ਅਕਾਲ ਭਾਅ ਜੀ ਐਂਡ ਦੀਦੀ, ਸ਼ੋਅ ਇਜ਼ ਗੋਇੰਗ ਵੈਰੀ ਵੈਲ ਗੁੱਡ, ਆਈ ਲਿਸਨ ਐਵਰੀ ਸ਼ੋਅ ਐਵਰੀ ਡੇ, ਮੇਰੀ ਇੰਗਲਿਸ਼ ਖਤਮ ਹੋ ਜਾਂਦੀ। ਠੀਕ ਹੈ ਭਾਅ ਜੀ, ਮੈਂ ਤਾਂ ਕਹਿੰਦਾ ਪੰਜਾਬੀ ਦੇ ਪਹਿਲੇ ਹੀ ਉੱਤਰ ਆਉਂਦੇ ਕਿ ਮੇਰੀ ਮੋਸਟ ਫੇਵਰੇਟ ਕਾਰ ਭਾਅ ਜੀ ਖਰਾਬ ਸੀ ਥੋੜ੍ਹੀ ਜਿਹੀ, ਅਤੇ ਅੱਜ ਮੈਨੂੰ 2 ਮੰਥ ਬਾਅਦ ਮਿਲੀ ਹੈ, ਵੈਰੀ ਗੁੱਡ
1: ਤੁਹਾਡੀ ਹਾਈਲਾਈਟ ਹੋ ਗਈ
0: ਉਹ ਬੜੀ ਵਿੰਟੇਜ ਲੁੱਕ ਵਾਲੀ ਕਾਰ ਸ਼ਾਰ ਹੈ ਸਾਨੂੰ ਦੱਸੋ ਯਾਰ ਅਸੀਂ ਗੇੜੀ ਲਾਈਏ ਕਰੀਏ ਰੇ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਤੇ ਜੀ ਸੁਰਿੰਦਰ ਸਿੰਘ ਚਾਵਲਾ ਜੀ ਭੇਜਦੇ ਆ ਆਮ ਲਿਸਨਿੰਗ ਯੋਰ ਪ੍ਰੋਗਰਾਮ ਰੈਗੂਲਰਲੀ ਗੈਟਿੰਗ ਮੋਰ ਨੌਲੇਜ ਫਰੋਮ ਯਸ਼ ਜੀ ਐਂਡ ਕ੍ਰਿਸ਼ਨਾ ਜੀ ਇਨ ਐਵਰੀ ਪ੍ਰੋਗਰਾਮ ਇਟਸ ਸੋ ਨਾਈਸ ਵੋਇਸ ਵੈਨ ਯੂ ਲਾਫ ਕਿਆ ਬਾਤ ਹੈ ਯਸ਼ ਜੀ ਵੈਰੀ ਗੁੱਡ
1: ਥੈਂਕ ਯੂ
0: ਮਾਈ ਐਨਰਜੀ ਇਜ਼ ਗੋਇੰਗ ਟੂ ਹਾਈ ਵਾਹ
1: ਵਾਹ ਵਾਹ ਫਰਾਈਡੇ ਹਾਈ ਹਾਈ
0: ਹਾਈ ਹਾਈ ਅੱਜ ਤੱਕ ਸ਼ੁਕਰ ਹੈ ਜੀ ਮੰਗਲਵਾਰ ਹੈ ਮੰਗਲਵਾਰ ਉਹ ਸੋਰੀ ਸ਼ੁਕਰ ਹੈ ਸ਼ੁਕਰਵਾਰ ਹੈ
1: ਕੀ ਹੋ ਗਿਆ ਤੁਹਾਨੂੰ
0: ਮੇਰੇ ਮਾਈਂਡ 'ਚ ਨਾ ਮੰਗਲਵਾਰ ਦਾ ਕੁਝ ਚੱਲ ਰਿਹਾ ਸੀਗਾ
1: ਮੈਂ ਸ਼ੁੱਕਰਵਾਰ ਦੀ ਕਰ ਰਹੀ ਹਾਂ ਤੁਸੀਂ ਮੰਗਲਵਾਰ
0: ਕੋਈ ਨਹੀਂ ਜਦੋਂ ਵੀਕਐਂਡ ਲਾਗੇ ਆਇਆ ਖੜਾ ਹੁੰਦਾ ਨਾ ਫਿਰ ਬੰਦਾ ਮਾੜਾ ਮੋਟਾ ਊਚ ਨੀਚ ਤਾਂ ਦੇਖੋ ਹੋ ਹੀ ਜਾਂਦੀ ਹੈ ਹੋ ਜਾਂਦੀ ਕਿ ਨਹੀਂ ਹੋ ਜਾਂਦੀ ਤੁਸੀਂ ਦੱਸੋ ਮੈਨੂੰ ਸਹੀ ਕਿ ਨਹੀਂ ਬਾਕੀ ਜੀ ਇੱਕ ਹੋਰ ਮੈਸੇਜ ਆਇਆ ਜੀ ਰਾਧੇ ਰਾਧੇ ਜੀ ਆਜ ਕਾ ਦਿਨ ਸਭ ਕੇ ਲੀਏ ਮੰਗਲ ਮੈਂ ਹੋ ਆਈ ਲਾਈਕ ਚੋਖੀ ਟਾਣੀ ਜਤਿੰਦਰ ਚੱਡਾ ਜੀ ਵਾਲਟ ਤੋਂ ਭੇਜਦੇ ਨੇ ਇਹ ਵੀ ਕੋਈ
1: ਰੈਸਟੋਰੈਂਟ ਚੇਨ ਕਾਈਂਡ ਆਫ ਚੋਖੀ ਟਾਣੀ ਨਗਰਾਲੀ ਟਾਣੀ
0: ਓਕੇ
1: ਉਹ ਪੂਰਾ ਹਰ ਜਗ੍ਹਾ ਉਹ ਪੂਰਾ ਦਾਦਾ ਥੀਮ ਜਿਹਾ ਬਣਾ ਕੇ ਰੱਖਦੇ ਰਾਜਸਥਾਨ ਦਾ
0: ਓਕੇ ਓਕੇ ਬਲਜੀਤ ਕੌਰ ਜੀ ਭੇਜਦੇ ਨੇ ਕਿ ਵਾਹ ਕ੍ਰਿਸ਼ਨਾ ਜੀ ਵਾਟ ਆਰ ਸਟੋਰੀ ਟੈਲਿੰਗ ਥੈਂਕ ਯੂ ਜੀ ਥੈਂਕ ਯੂ ਨਾਲ ਇੱਕ ਮੈਸੇਜ ਵੀ ਭੇਜਦੇ ਕਿ ਇੱਕ ਪਤਨੀ ਕੀ ਵਿਥਾ ਮੇਰੇ ਪਤੀ ਦੇ ਵੀ ਕੌਣ ਬਣੇਗਾ ਕਰੋੜਪਤੀ ਕੇ ਅਮਿਤਾਭ ਬੱਚਨ ਸੇ ਕਮ ਨਹੀਂ ਕਿਆ ਬਾਤ ਹੈ ਵਾਹ ਵਾਹ ਵਾਹ ਹੈ ਮੇਰੇ ਪਤੀ ਦੇ ਵੀ ਕੌਣ ਬਣੇਗਾ ਕਰੋੜਪਤੀ ਕੇ ਅਮਿਤਾਭ ਬੱਚਨ ਸੇ ਕਮ ਨਹੀਂ ਜਬ ਵੀ ਮੈਂ ਪੈਸਾ ਮਾਂਗੂ ਬੋਲਤੇ ਹੈ ਕਿਆ ਕਰੇਂਗੇ ਆਪ ਇਤਨੀ ਧਨ ਰਾਸ਼ੀ ਕਾ ਕਿਆ ਬਾਤ ਹੈ
1: ਅਮਿਤਾਭ ਬੱਚਨ
0: ਸਾਹਿਬ ਇਹ ਜ਼ਰੂਰ ਬੋਲਦੇ
1: ਸਭ ਕੁਛ ਦੇ ਰਹੇ ਹੈ
0: ਕਿਆ ਕੀਜੇਗਾ ਇਸ ਧਨ ਰਾਸ਼ੀ ਕਾ ਹੈ ਵੈਰੀ ਗੁੱਡ ਵੈਰੀ ਗੁੱਡ ਹੈਲੋ ਜੀ ਸਾਨੂੰ ਮੈਸੇਜ ਆਉਂਦਾ ਜੀ 165 ਤੋਂ ਰਵਨੀਤ ਜੀ ਕਹਿੰਦੇ ਜੀ ਕਿ ਹੈਲੋ ਜੀ ਸਿਡਨੀ ਸਟੇਸ਼ਨ 'ਤੇ ਆਫਟਰਨੂਨ ਨੂੰ ਰਿਪੀਟ ਨਹੀਂ ਚੱਲਦਾ ਹੁੰਦਾ ਕੱਲ੍ਹ ਵੀ ਨਹੀਂ ਚੱਲ ਰਿਹਾ ਸੀ ਜੀ ਇਹਨੂੰ ਸੋਰਟ ਆਊਟ ਕਰਦੇ ਹਾਂ ਜਿਹੜੇ ਸਾਡੇ ਪ੍ਰੋਡਿਊਸਰ ਸਾਹਿਬ ਨੇ ਹਾਂ ਉਹ ਹੀ ਤੁਹਾਨੂੰ ਹੈਲਪ ਕਰ ਪਾਣਗੇ ਇਹਦੇ ਬਾਰੇ ਕਿ ਕਿਆ ਚੱਕਰ ਹੈ ਕਿਆ ਚੱਕਰ ਨਹੀਂ ਹੈ ਜੀ ਅਤੇ 388 ਕਹਿੰਦੇ ਨੇ ਗੁਰਮੇਲ ਬਰੋ ਸਿਰਾ ਗਾਇਆ ਵਾਕਈ ਜੀ ਅਸੀਂ ਤਾਂ ਫੈਨ ਹੋ ਗਏ ਤੁਹਾਡੀ ਸਿੰਗਿੰਗ ਦੇ ਹੈ ਨਾ ਬਹੁਤ ਅਤੇ ਸਾਨੂੰ ਮੰਡ ਸਾਹਿਬ ਭੇਜਦੇ ਨੇ ਕਿ ਚੱਲ ਕੇ ਚੱਲਦੇ ਆਪਣੀਆਂ ਉਦਾਸੀਆਂ ਮੈਨੂੰ ਅਤੇ ਮੇਰੇ ਹਿੱਸੇ ਦਾ ਮੁਸਕਰਾਉਣਾ ਸ਼ੁਰੂ ਕਰ ਮੈਂ ਤੇਰਾ ਨਾਮ ਹੋਰ ਗੂੜਾ ਕਰਕੇ ਲਿਖਦਾ ਹਾਂ ਤੂੰ ਮੇਰਾ ਨਾਮ ਆਪਣੇ ਦਿਲ ਤੋਂ ਮਿਟਾਉਣਾ ਸ਼ੁਰੂ ਕਰ ਵਾਹ ਵਾਹ ਬੜਾ ਦਰਦ ਹੈ ਭਾਜੀ ਤੇਰੇ ਕਹਿਣ 'ਤੇ ਰੱਖ ਲਏ ਦੁਨੀਆਂ ਦੇ ਰੀਤੀ ਰਿਵਾਜ਼ ਤੂੰ ਸਾਡੀ ਮੁਹੱਬਤ ਨੂੰ ਉਹਨਾਂ ਅੱਗੇ ਝੁਕਾਉਣਾ ਸ਼ੁਰੂ ਕਰ ਫਿਕਰ ਛੱਡ ਤੇਰੇ ਹਿੱਸੇ ਦਾ ਵੀ ਟੁੱਟ ਜਾਵਾਂ ਮੈਂ ਫਿਕਰ ਛੱਡ ਤੇਰੇ ਹਿੱਸੇ ਦਾ ਵੀ ਟੁੱਟ ਜਾਵਾਂ ਮੈਂ ਤੂੰ ਆਪਣੀ ਨਵੀਂ ਜ਼ਿੰਦਗੀ ਸਜਾਉਣਾ ਸ਼ੁਰੂ ਕਰ ਚੱਲਦੇ ਆਪਣੀਆਂ ਉਦਾਸੀਆਂ ਮੈਨੂੰ ਅਤੇ ਮੇਰੇ ਹਿੱਸੇ ਦਾ ਮੁਸਕਰਾਉਣਾ ਸ਼ੁਰੂ ਕਰ ਬਹੁਤ ਖੂਬ ਮਨ ਸਾਹਿਬ ਬੜੀ ਵਧੀਆ ਵਧੀਆ ਸ਼ਾਇਰੀ ਭੇਜੀ ਹੈ ਤੁਸੀਂ ਥੈਂਕ ਯੂ ਸੋ ਮੱਚ ਜੀ ਅਤੇ ਜੀ ਅਤੇ ਜੀ ਬਾਠ ਸਾਹਿਬ ਹਵਾ ਮਹਿਲ ਦੇ ਨਾਲ ਆਪਣੀ ਤਸਵੀਰ ਭੇਜਦੇ ਆ ਕਿਆ ਬਾਤ ਹੈ ਜੀ ਵੈਰੀ ਗੁੱਡ ਨਾਲ ਸਾਨੂੰ ਕਹਿੰਦੇ ਸੀ ਕਿ ਜੀ ਅਮੇਜ਼ਿੰਗ ਸ਼ੋਅ ਗੋਇੰਗ ਔਨ ਥੈਂਕ ਯੂ ਜੀ ਥੈਂਕ ਯੂ ਵੈਰੀ ਕਿਊਟ
1: ਬੋਏ ਤੇ ਇਹਨਾਂ ਨੂੰ ਸੇਮ ਫੋਟੋ ਵੀ ਮਿਲ ਗਈ
0: ਅਤੇ ਜਸੋਵਾਲ ਸਾਹਿਬ ਕਹਿੰਦੇ ਕਿ ਮੈਂ ਇਸ ਵੀਕ 'ਚ ਸੁਜ਼ਲ ਦਾ ਵੋਰਟੈਕਸ 2 ਸੀਜ਼ਨ ਸਾਊਥ ਇੰਡੀਆ ਦੇਖਿਆ ਹਾਂਜੀ ਮੈਂ ਨਾ ਮੇਰੇ ਖਿਆਲ ਨਾਲ ਉਹਦਾ ਜਸਵਾਲ ਸਾਹਿਬ ਜੇ ਉਹ ਇੱਕੋ ਹੀ ਕਹਾਣੀ ਹੈ ਤਾਂ ਸ਼ਾਇਦ ਉਹ ਦੋਨੋਂ ਸੀਜ਼ਨ ਦੇਖੇ ਆ ਅਤੇ ਜੇ ਉਹ ਵੱਖੋ ਵੱਖਰੀ ਹੈ ਤਾਂ ਮੈਂ ਇੱਕ ਸੀਜ਼ਨ ਦੇਖਿਆ ਤਾਂ ਉਹ ਵੀ ਬਹੁਤ ਵਧੀਆ ਗਾਇਤਰੀ ਨਾਮ ਹੈ ਮੇਰੇ ਖਿਆਲ ਨਾਲ ਉਸ ਦੇ ਕ੍ਰੀਏਟਰ ਦਾ ਉਹਨਾਂ ਦਾ ਹੋਰ ਵੀ ਬਹੁਤ ਵਧੀਆ ਕੰਮ ਹੈ ਇਟਸ ਗੁੱਡ ਸ਼ੋਅ ਜਿਹਨਾਂ ਨੂੰ ਸ਼ੌਂਕ ਹੈ ਸੁਜ਼ਲ ਨਾਮ ਹੈ ਸੁਜ਼ਲ ਉਹਦੇ 'ਤੇ ਹੈ ਪ੍ਰਾਈਮ 'ਤੇ ਵਾਕਈ ਜਸਵਾਲ ਸਾਹਿਬ ਵੈਰੀ ਨਾਈਸ ਰੈਕਮੈਂਡੇਸ਼ਨ ਆਈ ਐਮ ਪ੍ਰਾਊਡ ਆਫ ਯੂ ਬ੍ਰਦਰ ਵੈਰੀ ਗੁੱਡ ਅਤੇ ਫਿਰ ਦੱਸੋ ਜੀ ਹੁਣ ਇਜਾਜ਼ਤ ਲਈਏ ਕਿ ਕੋਈ ਗੱਲਬਾਤ ਹੋਰ ਕੋਈ ਰਹਿ ਗਈ ਹੋਵੇ ਤੁਹਾਡੇ ਮਾਈਂਡ 'ਚ ਸਭ ਹੋ ਗਿਆ ਦੱਸ ਸਕਦੇ ਹੋ
1: ਬਹੁਤ ਬਹੁਤ ਧੰਨਵਾਦ ਸਾਰੇ ਸ਼ਰੋਤਾਵਾਂ ਦਾ ਜਿਨ੍ਹਾਂ ਨੇ ਸਾਨੂੰ ਸੁਣਿਆ ਅਤੇ ਜਿਨ੍ਹਾਂ ਨੇ ਸਾਂਝ ਪਾਈ ਇਸੇ ਤਰੀਕੇ ਨਾਲ ਪਿਆਰ ਬਣਿਆ ਰਹੇ
0: ਅਤੇ
1: ਤੁਸੀਂ ਬਣੇ ਰਹੋ ਸੁਣਦੇ ਰਹੋ
0: ਰੇਡੀਓ ਹਾਂਜੀ 1674 AM
4: ਕੰਡਿਆਲੇ ਰਾਹਾਂ 'ਤੇ ਜਾਣਾ ਵੀ ਪੈਦਾ ਰਾਹ 'ਚ ਪਾਣੀ ਵੀ ਮੁਸ਼ਕਿਲ ਨਾਲ ਮਿਲਣਾ ਪੂਰੇ 40 ਦਿਨ ਦਾ ਸਫ਼ਰ

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਰੇਡੀਓ ਹਾਂਜੀ 1674 ਤੇ ਤੁਹਾਡਾ ਸਵਾਗਤ ਹੈ। ਮੈਂ ਕ੍ਰਿਸ਼ਨਾ ਤੇ ਅੱਜ ਅਸੀਂ ਪਹੁੰਚ ਚੁੱਕੇ ਹਾਂ ਜੀ ਉਸ ਸੈਗਮੈਂਟ ਦੇ ਅੰਦਰ ਜਿਹਦੇ ਅੰਦਰ ਆਪਾਂ ਗੱਲਬਾਤ ਕਰਦੇ ਹਾਂ ਭਾਰਤ ਤੇ ਪੰਜਾਬ ਤੋਂ ਜੁੜੀਆਂ ਖਬਰਾਂ ਬਾਰੇ। ਅੱਜ ਦਾ ਦਿਨ ਹੈ 12 ਜੂਨ 2026। ਸਮਾਂ ਹੋ ਚੁੱਕਾ ਹੈ 12 ਵਜੇ ਦਾ ਤੇ ਸ਼ੁੱਕਰਵਾਰ ਦੀਆਂ ਖਬਰਾਂ ਸਾਡੇ ਨਾਲ ਸਾਂਝੀ ਕਰਨ ਲਈ ਸਿਡਨੀ ਸਟੂਡੀਓ ਤੋਂ ਜੁੜ ਚੁੱਕੇ ਨੇ ਗੌਤਮ ਜੀ। ਸਤਿ ਸ਼੍ਰੀ ਅਕਾਲ ਗੌਤਮ ਜੀ, ਤੁਸੀਂ ਆਨ ਏਅਰ ਹੋ।
1: ਬਹੁਤ ਧੰਨਵਾਦ ਕ੍ਰਿਸ਼ਨ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਜੇਕਰ ਅੱਜ ਦੇ ਦਿਨ ਦੀਆਂ ਭਾਰਤ ਦੀਆਂ ਪੰਜਾਬ ਦੀਆਂ ਖਬਰਾਂ ਦੀ ਸਾਂਝ ਪਾਈਏ, ਸਭ ਤੋਂ ਪਹਿਲਾਂ ਇੰਟਰਨੈਸ਼ਨਲ ਖੇਮੇ ਚੋਂ ਇੱਕ ਖਬਰ ਆਉਂਦੀ ਹੈ ਜਿੱਥੇ ਹਾਲੇ ਪਿਛਲਾ ਮਹੀਨਾ ਹੀ ਹੋਇਆ ਸੀ ਜਦੋਂ ਈਰਾਨ ਦੀ ਤਰਫ ਤੋਂ ਇੱਕ ਭਾਰਤੀ ਮਾਲਵਾਹਕ ਜਹਾਜ਼ ਦੇ ਉੱਤੇ ਹਮਲਾ ਬੋਲਿਆ ਗਿਆ ਸੀ। ਹੁਣ ਇੱਕ ਤਾਜ਼ਾ ਹਮਲਾ ਹੋਇਆ, ਇਹ ਓਮਾਨ ਦੇ ਤੱਟ ਦੇ ਕੋਲ ਪਿਛਲੇ 4 ਦਿਨਾਂ ਦੇ ਵਿੱਚ ਦੂਜਾ ਹਮਲਾ ਕਿਹਾ ਜਾ ਰਿਹਾ। ਇਸ ਤੋਂ ਪਹਿਲਾਂ ਵੀ ਭਾਰਤੀ ਮਾਲਵਾਹਕ ਜਹਾਜ਼ ਤੇ ਇੱਕ ਹਮਲਾ ਹੋਇਆ ਸੀ, ਪਰ ਜਿਹੜੇ ਪਿਛਲੇ ਮਹੀਨੇ ਦੇ ਹਮਲੇ ਦੀ ਗੱਲ ਕਰ ਰਹੇ ਹਾਂ ਉਸ ਦੇ ਵਿੱਚ ਜਾਨਾਂ ਚਲੀਆਂ ਗਈਆਂ ਸੀ। ਹੁਣ ਤਾਜ਼ਾ ਹਮਲੇ ਦੇ ਵਿੱਚ ਵੀ 3 ਭਾਰਤੀ ਨਾਗਰਿਕਾਂ ਦੀ ਮੌਤ ਹੋਈ ਹੈ। ਇਹ 3 ਭਾਰਤ ਦੇ ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼ ਤੇ ਆਂਧਰਾ ਪ੍ਰਦੇਸ਼ ਸੂਬੇ ਦੇ ਨਾਲ ਸੰਬੰਧਿਤ ਨਾਗਰਿਕ ਸੀ ਤੇ ਇਹ ਹਮਲਾ ਜਿਹੜਾ ਇਹ ਅਮਰੀਕਾ ਦੀ ਤਰਫ ਤੋਂ ਕੀਤਾ ਗਿਆ। ਭਾਰਤ ਨੇ ਪਹਿਲੀ ਵਾਰ ਅਮਰੀਕਾ ਦੇ ਕੋਲ ਇਤਰਾਜ਼ ਦਰਜ ਕਰਵਾਇਆ, ਹਾਲਾਂਕਿ ਭਾਰਤ ਦੇ ਵਿਦੇਸ਼ ਮੰਤਰਾਲੇ ਦੀ ਤਰਫ ਤੋਂ ਇਹ ਟਿੱਪਣੀ ਦਿੱਤੀ ਗਈ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨੇ ਹਾਲੇ ਤੱਕ ਇਹਨਾਂ ਹਮਲਿਆਂ ਦੇ ਉੱਤੇ ਕੋਈ ਟਿੱਪਣੀ ਨਹੀਂ ਦਿੱਤੀ ਹੈ ਔਰ ਭਾਰਤ ਨੂੰ ਹੁਣ ਇਸ ਸਮਝ ਨਹੀਂ ਆ ਰਿਹਾ ਕਿ ਜਿਹੜਾ ਮੱਧ ਪੂਰਬ ਦੇ ਵਿੱਚ ਜੰਗ ਛਿੜੀ ਹੋਈ ਹੈ, ਕਦੇ ਈਰਾਨ ਕਦੇ ਅਮਰੀਕਾ, ਦੋਹਾਂ ਦੀ ਜੰਗੀ ਜਿਹੜੀਆਂ ਰਣਨੀਤੀਆਂ ਨੇ ਜਾਂ ਜੰਗੀ ਇੱਕ ਕਿਸਮ ਦੀਆਂ ਮਿਸਾਲਾਂ ਨੇ, ਉਹਦਾ ਹਿੱਸਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਾਂ ਉਹਦਾ ਨਿਸ਼ਾਨਾ ਭਾਰਤ ਬਣ ਰਿਹਾ ਹੈ। ਖੈਰ, ਉਧਰ ਕਾਂਗਰਸ ਨੇ ਓਮਾਨ ਤੱਟ ਦੇ ਨੇੜੇ ਵਾਪਰੇ ਇਸ ਜਹਾਜ਼ ਹਮਲੇ ਦੇ ਉੱਤੇ 3 ਭਾਰਤੀ ਮਲਾਹਾਂ ਦੇ ਮਾਰੇ ਜਾਣ ਦੇ ਉੱਤੇ ਦੁੱਖ ਪ੍ਰਗਟ ਕੀਤਾ ਤੇ ਨਾਲ ਹੀ ਅਮਰੀਕੀ ਫੌਜ ਦੀ ਇਸ ਕਾਰਵਾਈ ਦੀ ਨਿਖੇਧੀ ਕੀਤੀ ਹੈ। ਕਾਂਗਰਸ ਨੇ ਭਾਰਤ ਸਰਕਾਰ ਤੋਂ ਵੀ ਜ਼ਿੰਮੇਵਾਰੀ ਤੈਅ ਕਰਨ ਦੇ ਲਈ ਕੂਟਨੀਤਕ ਕਦਮ ਚੁੱਕਣ ਦੀ ਮੰਗ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਵਾਰ ਵਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਨਿੱਜੀ ਸੰਬੰਧਾਂ ਨੂੰ ਕੂਟਨੀਤਕ ਸਫਲਤਾ ਵਜੋਂ ਪੇਸ਼ ਕਰਦੇ ਨੇ, ਪਰ ਕਾਂਗਰਸ ਨੇ ਕਿਹਾ ਹੈ ਕਿ ਹੁਣ ਵੇਲਾ ਭਾਰਤੀਆਂ ਦੇ ਹੱਕ ਦੇ ਵਿੱਚ ਖੜੇ ਹੁੰਦਾ ਹੈ, ਟਰੰਪ ਦੇ ਹੱਕ ਦੇ ਵਿੱਚ ਨਹੀਂ। ਉਧਰ ਦੂਜੀ ਖਬਰ ਜਿਹੜੀ ਪੱਛਮ ਬੰਗਾਲ ਤੋਂ ਹੈ ਜਿੱਥੇ ਤ੍ਰਿਣਮੂਲ ਕਾਂਗਰਸ ਦਾ ਅੰਦਰੂਨੀ ਕਲੇਸ਼ ਵੱਧਦਾ ਜਾ ਰਿਹਾ। ਇੱਕ ਪਾਸੇ ਤਾਂ ਜਿਹੜੇ ਸੀਨੀਅਰ ਆਗੂ ਨੇ ਕਲਿਆਣ ਬੈਨਰਜੀ, ਉਹਨਾਂ ਨੇ ਪਾਰਟੀ ਸੁਪਰੀਮੋ ਮਮਤਾ ਬੈਨਰਜੀ ਦੇ ਭਤੀਜੇ ਤੇ ਇੱਕ ਦੂਸਰੇ ਨੇਤਾ ਅਭਿਸ਼ੇਕ ਬੈਨਰਜੀ ਦੇ ਨਾਲ ਜਿਹੜਾ ਆਪਣੀ ਵਿਰੋਧਤਾ ਦਰਜ ਕਰਵਾਈ ਹੈ ਕਿ ਕਿਹਾ ਹੈ ਕਿ ਜਾਂ ਤਾਂ ਮਮਤਾ ਅਭਿਸ਼ੇਕ ਬੈਨਰਜੀ ਨੂੰ ਚੁਣ ਲੈਣ ਜਾਂ ਮੈਨੂੰ ਚੁਣ ਲੈਣ, ਦੋਹਾਂ ਚੋਂ ਕਿਸੇ ਇੱਕ ਨੂੰ ਚੁਣਨਾ ਹੋਏਗਾ। ਅਭਿਸ਼ੇਕ ਬੈਨਰਜੀ ਦੇ ਉੱਤੇ ਪੱਛਮ ਬੰਗਾਲ ਦੀਆਂ ਚੋਣਾਂ ਹਾਰਨ ਤੋਂ ਬਾਅਦ ਹੀ ਲਗਾਤਾਰ ਕਾਰਵਾਈਆਂ ਹੋ ਰਹੀਆਂ ਨੇ, ਉਹਨਾਂ ਦੇ ਦਫ਼ਤਰਾਂ ਦੇ ਉੱਤੇ ਛਾਪੇਮਾਰੀਆਂ ਹੋ ਰਹੀਆਂ। ਉਧਰ ਸ਼ਤਰੂਘਨ ਸਿਨਹਾ ਨੇ ਕਿਹਾ ਹੈ ਕਿ ਇੱਕ ਇੱਕ ਕਰਕੇ ਮਮਤਾ ਬੈਨਰਜੀ ਦਾ ਸਾਥ ਜਿਹੜੇ ਛੱਡ ਰਹੇ ਨੇ ਉਹ ਇਸ ਵਕਤ ਨਹੀਂ ਛੱਡਣਗੇ। ਪੱਛਮ ਬੰਗਾਲ ਦੀ ਆਸਨਸੋਲ ਸੀਟ ਤੋਂ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਨੇ, ਉਧਰ ਤ੍ਰਿਣਮੂਲ ਕਾਂਗਰਸ ਨੂੰ ਰਾਜ ਸਭਾ ਦੇ ਵਿੱਚੋਂ ਇੱਕ ਹੋਰ ਝਟਕਾ ਲੱਗਿਆ। ਹੁਣ ਰਾਜ ਸਭਾ ਮੈਂਬਰ ਪ੍ਰਕਾਸ਼ ਸ਼ੇਖ ਬਰਾਇਕ ਨੇ ਵੀ ਅਸਤੀਫਾ ਦੇ ਦਿੱਤਾ। ਪਹਿਲਾਂ ਸੁਖੇਂਦੂ ਸ਼ੇਖਰ ਰੇ, ਫਿਰ ਸੁਸ਼ਮੀਤਾ ਦੇਵ ਤੇ ਹੁਣ ਜਿਹੜੇ ਬਰਾਇਕ ਨੇ ਪ੍ਰਕਾਸ਼ ਬਰਾਇਕ, ਇਹਨਾਂ ਦਾ ਅਸਤੀਫਾ, ਇੱਕ ਇੱਕ ਕਰਕੇ ਇਹ ਅਸਤੀਫੇ ਸਾਹਮਣੇ ਆ ਰਹੇ ਨੇ। ਉਧਰ ਕਾਂਗਰਸ ਨੇ ਇਸ ਮੌਕੇ ਦੇ ਉੱਤੇ ਕਿਹਾ ਹੈ ਕਿ ਵਿਚਾਰਧਾਰਕ ਤੌਰ ਦੇ ਉੱਤੇ ਉਹ ਕਾਇਮ ਨੇ। ਕਾਂਗਰਸ ਦੇ ਭਾਜਪਾ ਤੇ ਆਰਐਸਐਸ ਦੇ ਨਾਲ ਟੱਕਰ ਲੈਣ ਦਾ ਦਾਅਵਾ ਕੀਤਾ ਗਿਆ। ਜਿਹੜਾ ਸੀਟ ਚੋਰੀ, ਨੀਟ ਲੀਕ ਮਾਮਲੇ ਤੇ CBSE ਤੇ ਹੋਰ ਬਹੁਤ ਸਾਰੇ ਮਾਮਲਿਆਂ ਦੇ ਉੱਤੇ ਕਾਂਗਰਸ ਪਾਰਟੀ ਦੀ ਤਰਫ ਤੋਂ ਜਿਹੜੀ ਇੱਕ ਬੈਠਕ ਕੀਤੀ ਗਈ ਹੈ ਜਨਰਲ ਸਕੱਤਰ ਕਾਂਗਰਸ ਦੇ ਤੇ ਸੂਬਿਆਂ ਦੇ ਪ੍ਰਧਾਨ ਤੇ ਇੰਚਾਰਜ ਦੇ ਨਾਲ ਮੀਟਿੰਗ ਹੋਈ ਹੈ ਰਾਹੁਲ ਗਾਂਧੀ ਦੀ, ਤੇ ਇਸ ਦਰਮਿਆਨ ਮਲਕਾਰਜਨ ਖੜਗੇ ਜਿਹੜੇ ਸੀ ਉਹ ਮੌਜੂਦ ਰਹੇ ਤੇ ਹੋਰ ਵੀ ਕਾਂਗਰਸ ਦੇ ਸਿਖਰਲੇ ਨੇਤਾ ਮੌਜੂਦ ਰਹੇ। ਦਾਅਵਾ ਕੀਤਾ ਗਿਆ ਹੈ ਕਿ ਛੱਤੀਸਗੜ੍ਹ, ਮੱਧ ਪ੍ਰਦੇਸ਼, ਝਾਰਖੰਡ, ਅੰਡੇਮਾਨ ਨਿਕੋਬਾਰ ਦੇ ਵਿੱਚ ਆਦਿਵਾਸੀਆਂ ਦੇ ਨਾਲ ਜੁੜੇ ਹੋਏ ਸੰਵਿਧਾਨਕ ਪ੍ਰਬੰਧਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਤੇ ਕਾਂਗਰਸ ਅਜਿਹਾ ਨਹੀਂ ਹੋਣ ਦੇਗੀ ਤੇ ਵਿਰੋਧੀ ਜਮਾਤ ਦੇ ਤੌਰ ਦੇ ਉੱਤੇ ਡਟ ਕੇ ਖੜੀ ਹੈ। ਤੀਜੀ ਚੌਥੀ ਖਬਰ ਦੇ ਸਾਂਝ ਪਾਈਏ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਕੱਲ੍ਹ ਤੋਂ ਫਿਰ ਇੱਕ ਵਾਰ ਵਿਦੇਸ਼ ਦੌਰੇ ਦੇ ਉੱਤੇ ਜਾ ਰਹੇ ਨੇ, ਐਤਕੀ ਫਰਾਂਸ ਤੇ ਸਲੋਵੇਕੀਆ ਜਾਣਗੇ। ਫਰਾਂਸ ਦੇ ਵਿੱਚ G7 ਸਮਿਟ ਹੋਣਾ ਹੈ ਜਿੱਥੇ ਉਹਨਾਂ ਨੇ ਇੱਕ ਗੈਸਟ ਮੁਲਕ ਦੇ ਤੌਰ ਦੇ ਉੱਤੇ ਸ਼ਿਰਕਤ ਕਰਨੀ ਹੈ। G7 ਦਾ ਮੈਂਬਰ ਨਹੀਂ ਹੈ ਭਾਰਤ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨੀਤੀ ਆਯੋਗ ਦੀ 11ਵੀਂ ਗਵਰਨਿੰਗ ਕੌਂਸਲ ਦੀ ਮੀਟਿੰਗ ਦੇ ਵਿੱਚ ਪਹਾੜੀ ਸੂਬਿਆਂ ਦੀ ਤਰਜ਼ ਉੱਤੇ ਪੰਜਾਬ ਨੂੰ ਸਪੈਸ਼ਲ ਕੈਟੇਗਰੀ ਸਟੇਟਸ ਦੇਣ ਦੀ ਮੰਗ ਰੱਖੀ ਹੈ ਤੇ ਕਿਹਾ ਹੈ ਕਿ ਸਰਹੱਦੀ ਖੇਤਰਾਂ ਦਾ ਜਿਹੜਾ ਵਿਸ਼ੇਸ਼ ਪੈਕੇਜ ਹੈ ਪੰਜਾਬ ਨੂੰ ਵੀ ਦਿੱਤਾ ਜਾਵੇ ਤੇ ਮੰਗ ਕੀਤੀ ਹੈ ਕਿ ਪੰਜਾਬ ਕੇਂਦਰੀ ਸਕੀਮਾਂ ਦੇ ਵਿੱਚ ਫੰਡਿੰਗ ਦੇ ਲਈ ਕੇਂਦਰ ਤੋਂ ਸੂਬਿਆਂ ਦਾ ਅਨੁਪਾਤ 90:10 ਰੱਖਿਆ ਜਾਵੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਇਹ ਬੈਠਕ ਹੋਈ ਸੀ, ਜਿਸ ਦੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸ਼ਾਮਲ ਹੋਏ ਸੀ, ਜਿਨ੍ਹਾਂ ਨੇ ਕਰੀਬ 7 ਮਿੰਟ ਦਾ ਭਾਸ਼ਣ ਦਿੱਤਾ, ਪੰਜਾਬ ਦੀ ਗੱਲ ਰੱਖੀ ਹੈ। ਕੌਮਾਂਤਰੀ ਸਰਹੱਦ ਪਾਰੋਂ ਅੱਤਵਾਦ, ਡਰੋਨ ਦੇ ਰਾਹੀਂ ਹੈਰੋਇਨ, ਹਥਿਆਰਾਂ ਦੀ ਤਸਕਰੀ ਵਰਗੇ ਕਈ ਮੁੱਦਿਆਂ ਨੂੰ ਲੈ ਕੇ ਤੇ ਕਿਸਾਨਾਂ ਦੇ ਮੁੱਦੇ ਨੂੰ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਦੇ ਅੱਗੇ ਰੱਖਿਆ ਹੈ। ਨਾਲ ਇੱਕ ਹੋਰ ਖਬਰ ਵੀ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਬੈਂਕਾਂ ਦੇ ਵਿੱਚ ਨਗਦੀ ਦਾ ਸੰਕਟ ਪੈਦਾ ਹੋ ਗਿਆ, ਏਟੀਐਮ ਡਰਾਈ ਹੋਣ ਲੱਗ ਪਏ ਨੇ, ਏਟੀਐਮ ਦੇ ਵਿੱਚ ਕਰੰਸੀ ਲੋਡ ਵੱਧ ਗਿਆ, ਹੁਣ ਕਈ ਘੰਟੇ ਤੱਕ ਤੇ ਕਈ ਕਈ ਦਿਨਾਂ ਤੱਕ ਵੀ ਜਿਹੜੀ ਹੈ ਨਗਦੀ ਦੀ ਦਿੱਕਤਾਂ ਸਾਹਮਣੇ ਆਉਣ ਲੱਗ ਪਈਆਂ ਨੇ। ਮਜ਼ਦੂਰਾਂ ਨੂੰ ਸਮੇਂ ਸਿਰ ਤਨਖਾਹਾਂ ਵੀ ਦੇਣੀਆਂ ਔਖੀਆਂ ਹੋ ਗਈਆਂ ਨੇ। ਬੈਂਕਾਂ ਵੱਲੋਂ ਨਿਰਧਾਰਤ ਸੀਮਾ ਦੇ ਵਿੱਚ ਨਗਦੀ ਕਢਾਉਣ ਦੇ ਨਿਰਦੇਸ਼ ਦੇ ਦਿੱਤੇ ਗਏ ਨੇ, ਔਰ ਇਹ ਅਲੱਗ ਅਲੱਗ ਜ਼ਿਲ੍ਹਿਆਂ ਦੀ ਕਹਾਣੀ ਹੈ। ਹਲੇ ਕੁੱਲ ਪੰਜਾਬ ਦੇ ਵਿੱਚ ਇੰਨੇ ਬੁਰੇ ਹਾਲਾਤ ਨਹੀਂ ਹੋਏ ਨੇ, ਪਰ ਆਉਣ ਵਾਲੇ ਦਿਨਾਂ ਚ ਹੋ ਸਕਦੇ ਨੇ। ਪੰਜਾਬੀ ਟ੍ਰਿਬਿਊਨ ਦੀ ਇਹ ਖਬਰ ਹੈ ਜੀ। ਕ੍ਰਿਸ਼ਨਾ ਜੀ
0: ਜੀ, ਗੌਤਮ ਜੀ, ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਵੈਸਟ ਬੰਗਾਲ ਦੇ ਅੰਦਰ ਜਦ ਦੇ ਇਲੈਕਸ਼ਨ ਮੁੱਕੇ ਹੈ ਅਤੇ ਕਿਸੇ ਵੀ ਤਰੀਕੇ ਨਾਲ ਕੋਈ ਸਟੇਬਿਲਿਟੀ ਦੇਖਣ ਨੂੰ ਨਹੀਂ ਆ ਰਹੀ ਆ। TMC ਪਾਰਟੀ ਦਾ ਟੁੱਟ ਜਾਣਾ, ਉਹਨਾਂ ਦੇ MPs ਦਾ ਵੀ ਵੱਖ ਹੋ ਕੇ BJP ਦੇ ਨਾਲ ਜੁੜ ਜਾਣਾ, ਅਤੇ ਉੱਧਰਲੇ ਪਾਸੇ ਵੇਖਿਆ ਜਾਵੇ ਤਾਂ ਸੈਂਟਰ ਲੈਵਲ 'ਤੇ ਵੀ BJP ਦੀ ਬਹੁਤ ਘੇਰਾਬੰਦੀ ਹੋਈ ਪਈ ਅੱਜ ਕੱਲ੍ਹ। ਇੰਡੀਆ ਜਿਹੜਾ ਹੈਗਾ ਤਬਕਾ, ਉਹਨਾਂ ਵੱਲੋਂ ਵੀ CBSE, NEET ਇਸ ਤੋਂ ਲੈ ਕੇ, ਅਤੇ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਕਿ ਇਹ ਸਿਚੁਏਸ਼ਨ ਵੈਸਟ ਬੰਗਾਲ ਦੀ ਅੱਗੇ ਜਾਣ ਵਾਲੇ ਟਾਈਮ 'ਚ ਕਿੱਥੇ ਜਾ ਰਹੀ ਹੈ?
1: ਇਹ ਇੱਕ ਬੜਾ ਅਜੀਬੋ ਗਰੀਬ ਸਥਿਤੀ ਹੈ ਕ੍ਰਿਸ਼ਨਾ ਜੀ। ਵੈਸਟ ਬੰਗਾਲ ਦੀ ਜੇ ਗੱਲ ਕਰੀਏ, ਵੈਸਟ ਬੰਗਾਲ ਦੀ ਅਸੀਂ ਅਕਸਰ ਪੰਜਾਬ ਦੇ ਵਿੱਚ ਬੈਠੇ ਹਾਂ, ਪੰਜਾਬ ਦੀ ਸਿਆਸਤ ਦੀ ਗੱਲਾਂ ਕਰਦੇ ਹਾਂ, ਤੇ ਅਸੀਂ ਅਕਸਰ ਪੰਜਾਬ ਤੇ ਪੱਛਮ ਬੰਗਾਲ ਨੂੰ ਆਪਸ 'ਚ ਰਲਾ ਦਿੰਦੇ ਹਾਂ। ਇਹ ਦੋ ਸੂਬੇ ਇਹੋ ਜਿਹੇ ਨੇ ਜਿਨ੍ਹਾਂ ਦੀ ਸਿਆਸਤ ਬਿਲਕੁਲ ਵੱਖੋ ਵੱਖਰੀ ਹੈ। ਪੱਛਮ ਬੰਗਾਲ ਜ਼ਾਹਰ ਜਿਹੀ ਗੱਲ ਹੈ ਕਿ ਇੱਕ ਬਾਰਡਰ ਸਟੇਟ ਹੈ, ਪੰਜਾਬ ਇੱਕ ਬਾਰਡਰ ਸਟੇਟ ਹੈ, ਔਰ ਦੋਹਾਂ ਦੀ ਛਾਤੀ ਦੇ ਵਿੱਚੋਂ ਲਕੀਰ ਨਿਕਲੀ ਹੈ। ਪੱਛਮ ਬੰਗਾਲ ਦੇ ਵਿੱਚੋਂ ਬਾਂਗਲਾਦੇਸ਼ ਬਣਿਆ, ਪੰਜਾਬ ਦੇ ਵਿੱਚੋਂ ਨਿਕਲ ਕੇ ਇੱਕ ਜਿਹੜਾ ਲਹਿੰਦਾ ਪੰਜਾਬ ਹੈ ਉਹ ਵੱਖ ਹੋਇਆ, ਪਾਕਿਸਤਾਨ 'ਚ ਗਿਆ। ਪਰ ਪੱਛਮ ਬੰਗਾਲ ਦੀ ਜਿਹੜੀ ਸਿਆਸਤ ਹੈ, ਜੇ ਉਹਦੀ ਗੱਲ ਕੀਤੀ ਜਾਵੇ, ਪੱਛਮ ਬੰਗਾਲ ਦੀ ਸਿਆਸਤ ਹਮੇਸ਼ਾ

0: ਰਹੀ ਹੈਗੀ ਹੈ, ਉਹਦੇ ਤੇ ਵੀ ਆਪਾਂ ਅੱਗੇ ਚੱਲ ਕੇ ਗੱਲ ਕਰ ਸਕਦੇ ਹਾਂ। ਪਰ ਫਿਰ ਉਹ ਤੋਂ ਇਲਾਵਾ ਕਮਿਊਨਿਸਟ ਪਾਰਟੀ ਦੀ ਦੇਖੋ ਤੁਸੀਂ, ਕਦੇ ਤਾਂ ਮਤਲਬ ਦਹਾਕਿਆਂ ਤੱਕ, ਜੋਤੀ ਬਸੂ ਮੈਨੂੰ ਯਾਦ ਹੈ ਕਿ 2 ਦਹਾਕਿਆਂ ਤੱਕ ਮੁੱਖ ਮੰਤਰੀ ਰਹੇ ਸੀਗੇ ਵੈਸਟ ਬੰਗਾਲ ਦੇ, ਤੇ ਉਹ ਤੋਂ ਬਾਅਦ ਉਹ ਇਹੋ ਜਿਹੇ ਗਾਇਬ ਹੋਏ ਜਾਂ ਕਮਿਊਨਿਸਟ ਪਾਰਟੀ ਇਹੋ ਜਿਹੀ ਗਾਇਬ ਹੋਈ ਕਿ ਅੱਜ ਤੱਕ ਸੱਤਾ ਦੇ ਵਿੱਚ ਨਹੀਂ ਆ ਸਕੀ ਹੈਗੀ। 2011 ਤੋਂ ਬਾਅਦ ਉਹ ਬਾਹਰ ਨੇ, ਤੇ ਹੁਣ ਤ੍ਰਿਣਮੂਲ ਕਾਂਗਰਸ ਦੇ ਨਾਲ ਵੀ ਉਹ ਜਿਵੇਂ ਕਹਿੰਦੇ ਹੁੰਦੇ ਆ ਅੰਗਰੇਜ਼ੀ ਚ ਕਿ ਹਿਸਟਰੀ ਰਿਪੀਟਸ ਇਟ ਸੈਲਫ, ਉਹ ਵਾਲਾ ਕੰਮ ਹੋ ਰਿਹਾ ਹੈ ਕਿ ਤ੍ਰਿਣਮੂਲ ਕਾਂਗਰਸ ਦੇ ਨਾਲ ਵੀ ਇਤਿਹਾਸ ਦੁਹਰਾਇਆ ਜਾ ਰਿਹਾ ਕਿ ਜੋ ਕਾਂਗਰਸ ਦੇ ਨਾਲ ਹੋਇਆ, ਜੋ ਸੀਪੀਐਮ ਦੇ ਨਾਲ ਹੋਇਆ, ਉਹ ਹੁਣ ਟੀਐਮਸੀ ਦੇ ਨਾਲ ਹੋ ਰਿਹਾ ਹੈਗਾ। ਇੱਕ ਵੱਡੇ ਸੰਕਟ ਦੇ ਵਿੱਚੋਂ ਗੁਜ਼ਰ ਰਹੇ ਨੇ, ਜਦੋਂ ਤੋਂ ਇਹ ਸਟੇਟ ਇਲੈਕਸ਼ਨ ਹਾਰੇ ਨੇ ਮਮਤਾ ਬੈਨਰਜੀ ਤੇ ਉਹਨਾਂ ਦੀ ਪਾਰਟੀ, ਇੱਕ ਇੱਕ ਕਰਕੇ ਅਸੀਂ, ਤੁਸੀਂ ਵੀ ਦੱਸਿਆ ਕਿ ਵਿਧਾਇਕ ਅੱਡ ਹੋ ਰਹੇ ਨੇ, ਸੰਸਦ ਮੈਂਬਰ ਅੱਡ ਹੋ ਰਹੇ ਨੇ ਔਰ ਉਹ
1: ਜੀ
0: ਭਾਜਪਾ ਚ ਜਾ ਰਹੇ ਨੇ। ਇੱਥੇ ਤੱਕ ਤਾਂ ਠੀਕ ਸੀ ਗੱਲ, ਪਰ ਹੁਣ ਤੁਸੀਂ ਦੇਖੋ ਕਿ ਲੋਕ ਸਭਾ ਦੇ ਵਿੱਚ ਵੀ ਜਿਹੜੇ ਸੰਸਦ ਮੈਂਬਰ ਨੇ, ਹਾਲਾਂਕਿ ਵਿਧਾਨ ਸਭਾ ਚੋਣਾਂ ਹੋਈਆਂ ਸੀ, ਉਹਨਾਂ ਦਾ ਕਿਸੇ ਹੱਦ ਤੱਕ ਅੱਡ ਹੋ ਜਾਣਾ ਕਾਫੀ ਹੱਦ ਤੱਕ ਸਮਝ ਆਉਂਦਾ ਸੀ ਕਿ ਇੱਕ ਲੋਕਲ ਪ੍ਰੈਸ਼ਰ ਹੋ ਸਕਦਾ ਹੈ, ਜਾਂ ਅਸੀਂ ਅਕਸਰ ਇਲਜ਼ਾਮ ਲਗਾ ਦਿੰਦੇ ਹਾਂ ਕਿ ਜਿਸਕੀ ਲਾਠੀ ਉਸਕੀ ਭੈਂਸ ਵਾਲਾ ਕੰਮ, ਕਿ ਸਰਕਾਰ ਨੇ ਜਾਂ ਭਾਜਪਾ ਨੇ ਹੁਣ ਡੰਡਾ ਵਰਾਇਆ ਹੋਣਾ। ਪਰ ਲੋਕ ਸਭਾ ਸੰਸਦ ਮੈਂਬਰ ਜਿਹੜੇ ਨੇ, ਜਿਹਨਾਂ ਨੂੰ ਐਮਪੀਸ ਕਹਿ ਲਿਆ ਜਾਂਦਾ ਇੰਡੀਆ ਦੇ ਵਿੱਚ, 28 ਐਮਪੀ ਨੇ ਟੀਐਮਸੀ ਦੇ ਔਰ 20 ਬਾਗੀ ਹੋ ਚੁੱਕੇ ਨੇ, ਤੇ ਹੁਣ ਤੁਸੀਂ ਦੇਖੋ ਕਿ ਇੱਕ ਇੱਕ ਕਰਕੇ ਰਾਜ ਸਭਾ ਦੇ ਵੀ ਅਸਤੀਫਾ ਦੇ ਰਹੇ ਨੇ। ਅੱਜ ਦੀ ਜਿਹੜੀ ਖਬਰ ਜਿਹਦੇ ਵੱਲ ਤੁਹਾਡਾ ਇਸ਼ਾਰਾ ਸੀ ਕਿ ਪਹਿਲਾਂ ਜਿਹੜੇ ਸੁਖੇਂਦੂ ਸ਼ੇਖਰ ਗਏ, ਫਿਰ ਸੁਸ਼ਮਿਤਾ ਦੇਵ ਗਏ, ਫਿਰ ਹੁਣ ਜਿਹੜੇ ਪ੍ਰਕਾਸ਼ ਬਰਾਇਕ ਵੀ ਅਸਤੀਫਾ ਦੇ ਗਏ ਨੇ, ਉਧਰੋਂ ਜਿਹੜੇ ਸੀਨੀਅਰ ਆਗੂ ਵੀ ਨੇ ਉਹ ਵੀ ਧਮਕੀਆਂ ਦੇ ਰਹੇ ਨੇ। ਜਿੱਦਾਂ ਜਿਹੜੇ ਕਲਿਆਣ ਬੈਨਰਜੀ ਨੇ, ਉਹ ਕਹਿ ਰਹੇ ਨੇ ਕਿ ਅਭਿਸ਼ੇਕ ਬੈਨਰਜੀ ਨੂੰ ਚੁਣ ਲਓ, ਮਮਤਾ ਬੈਨਰਜੀ ਨੂੰ ਕਹਿੰਦੇ, ਜਾਂ ਤੇ ਤੁਸੀਂ ਆਪਣੇ ਭਤੀਜੇ ਨੂੰ ਚੁਣ ਲਓ ਜਾਂ ਫਿਰ ਪਾਰਟੀ ਦੇ ਸਭ ਤੋਂ ਸੀਨੀਅਰ ਆਗੂ ਨੂੰ। ਹੁਣ ਕਲਿਆਣ ਬੈਨਰਜੀ ਬਹੁਤ ਇੰਪੋਰਟੈਂਟ ਪੋਲੀਟੀਕਲ ਫਿਗਰ ਨੇ ਕ੍ਰਿਸ਼ਨਾ ਜੀ, ਜੇ ਤੁਸੀਂ ਦੇਖੋ ਵੈਸਟ ਬੰਗਾਲ ਦੀ ਸਿਆਸਤ ਦੇ ਵਿੱਚ। ਇੱਕ ਤਾਂ ਇਹ ਕਿ ਉਹ ਤ੍ਰਿਣਮੂਲ ਕਾਂਗਰਸ ਜਾਂ ਮਮਤਾ ਬੈਨਰਜੀ ਦੇ ਨਾਲ ਡੇ 1 ਤੋਂ ਜੁੜੇ ਰਹੇ ਨੇ, ਜਦੋਂ ਤੋਂ ਇਹ ਬਣੀ ਹੈ ਪਾਰਟੀ। ਦੂਜਾ ਉਹ ਵਕੀਲ ਵੀ ਨੇ, ਇਸ ਕਰਕੇ ਵੀ ਇਹ ਧਮਕੀ ਕੰਮ ਆਉਂਦੀ ਹੈ ਕਿਉਂਕਿ ਇੱਕ ਕਲਿਆਣ ਬੈਨਰਜੀ ਉਹਨੇ, ਜਿਹਨਾਂ ਨੇ ਜਿਹੜੇ ਜਿੰਨੇ ਵੀ ਕੇਸ ਉਹਨਾਂ ਦੇ ਭਤੀਜੇ ਦੇ ਖਿਲਾਫ ਪਏ ਹੋਏ ਨੇ, ਜਾਂ ਇਸ ਵਕਤ ਜਿਹੜੇ ਖੁਦ ਨੂੰ ਸੀਨੀਅਰ ਆਗੂ ਅਖਬਾਰ ਰਹੇ ਨੇ ਵੈਸਟ ਬੰਗਾਲ ਦੇ ਵਿੱਚ, ਅਭਿਸ਼ੇਕ ਬੈਨਰਜੀ, ਉਹਨਾਂ ਦੇ ਸਾਰੇ ਕੇਸ ਤਾਂ ਕਲਿਆਣ ਬੈਨਰਜੀ ਲੜ ਰਹੇ ਨੇ ਕੋਰਟ ਦੇ ਵਿੱਚ। ਸੋ ਹੁਣ ਇੱਕ ਕਿਸਮ ਦੀ ਧਮਕੀ ਹੈ ਕਿ ਜਾਂ ਤਾਂ ਤੁਸੀਂ ਉਹਨਾਂ ਨੂੰ ਚੁਣ ਲਓ ਜਾਂ ਮੈਨੂੰ ਚੁਣ ਲਓ। ਇਨਫੈਕਟ ਜਿਹੜਾ ਜਿਹੜੇ ਹੁਣ ਤਾਜ਼ਾ ਕੇਸ ਵੀ ਪਏ ਹੈਗੇ ਨੇ ਅਭਿਸ਼ੇਕ ਬੈਨਰਜੀ ਦੇ ਦਫ਼ਤਰ ਦੇ ਉੱਤੇ ਵੀ, ਜਾਂ ਉਹਨਾਂ ਦੇ ਘਰ ਦੇ ਉੱਤੇ ਵੀ ਛਾਪੇਮਾਰੀਆਂ ਪਈਆਂ, ਉਹਦੇ ਨਾਲ ਜੁੜਿਆ ਹੋਇਆ ਕੇਸ ਵੀ ਕਲਿਆਣ ਬੈਨਰਜੀ ਉਹ ਇੱਕ ਰਿਟ ਪਟੀਸ਼ਨ ਪਾ ਕੇ ਲੈ ਕੇ ਗਏ ਨੇ। ਸੋ ਇਹ ਇੱਕ ਤਾਂ ਸੀਨੀਅਰ ਆਗੂ ਧਮਕੀ ਦੇ ਰਹੇ ਨੇ ਉੱਤੋਂ ਇਹ, ਤੇ ਤੀਸਰਾ ਇਹਦੇ ਚ ਹੁਣ ਇਹ ਖਬਰਾਂ ਵੀ ਸਾਹਮਣੇ ਆਉਣ ਲੱਗ ਪਈਆਂ ਨੇ ਕਿ ਮਮਤਾ ਬੈਨਰਜੀ ਹੁਣ ਸੋਨੀਆ ਗਾਂਧੀ ਨੂੰ ਮਿਲੇ ਨੇ, ਅਭਿਸ਼ੇਕ ਬੈਨਰਜੀ ਰਾਹੁਲ ਗਾਂਧੀ ਨੂੰ ਮਿਲੇ ਨੇ, ਮਮਤਾ ਬੈਨਰਜੀ ਨੇ ਹਲੇ ਕੱਲ ਹੀ ਮੁਲਾਕਾਤ ਸੋਨੀਆ ਗਾਂਧੀ ਦੇ ਨਾਲ ਕੀਤੀ। ਇਹ ਇੱਕ ਕਨਸੋਆਂ ਜਿਹੜੀਆਂ ਹੋ ਰਹੀਆਂ ਨੇ ਸਿਆਸੀ ਜਗਤ ਦੇ ਵਿੱਚ ਕਿ ਸੋਨੀਆ ਗਾਂਧੀ ਨੂੰ ਮਿਲਣ ਦਾ ਕੀ ਮਕਸਦ ਹੋ ਸਕਦਾ ਹੈ। ਤੁਸੀਂ ਇਹਦੇ ਥੋੜਾ ਜਿਹਾ ਇਹਦਾ ਪਿਛੋਕੜ ਸਮਝ ਕੇ ਦੇਖੋ। ਇਹ ਜਿਹੜੀ ਟੀਐਮਸੀ ਪਾਰਟੀ ਹੈ ਇਹ ਕਾਂਗਰਸ ਦੇ ਵਿੱਚੋਂ ਨਿਕਲੀ ਹੋਈ ਹੈ 1900 ਦੇਸ਼ ਦੀ ਆਜ਼ਾਦੀ ਤੋਂ ਬਾਅਦ 1977 ਤੱਕ। ਥੋੜਾ ਜਿਹਾ ਇਤਿਹਾਸ ਦੇ ਵੱਲ ਤੁਹਾਨੂੰ ਲੈ ਕੇ ਚੱਲਦਾ, ਫਿਰ ਥੋੜੀ ਜੀ ਇੰਟਰਸਟਿੰਗ ਪੋਲੀਟਿਕਸ ਹੈ ਵੈਸਟ ਬੰਗਾਲ ਦੀ ਸਮਝ ਆ ਜੂਗੀ ਸਰੋਤਿਆਂ ਨੂੰ ਵੀ ਕਿ ਜਦੋਂ ਤੋਂ 47 ਤੋਂ ਬਾਅਦ 1977 ਤੱਕ ਦੀ ਜੇ ਆਪਾਂ ਗੱਲ ਕਰੀਏ ਤਾਂ ਕਾਂਗਰਸ ਵੈਸਟ ਬੰਗਾਲ ਦੇ ਵਿੱਚ ਕੰਟੀਨਿਊ ਇਲੈਕਸ਼ਨ ਜਿੱਤਦੀ ਰਹੀ ਸੀ। ਚਾਹੇ ਉੱਥੇ ਕਿਹੜਾ ਵੀ ਮਸਲਾ ਕਿਉਂ ਨਾ ਹੋਵੇ, ਵੈਸਟ ਬੰਗਾਲ ਹਮੇਸ਼ਾ ਕਾਂਗਰਸ ਦੀ ਇੱਕ ਪੱਕੀ ਇੱਕ ਜਿਵੇਂ ਕਹਿ ਸਕਦੇ ਹਾਂ ਕਿ ਇੱਕ ਐਸੀ ਸਟੇਟ ਸੀਗੀ ਕਿ ਕਾਂਗਰਸ ਉੱਥੋਂ ਕਦੇ ਹਾਰ ਹੀ ਨਹੀਂ ਸੀ ਸਕਦੀ। ਪਰ ਫਿਰ ਜਦੋਂ 77 ਤੋਂ ਬਾਅਦ ਬਾਂਗਲਾਦੇਸ਼ ਅੱਡ ਹੋਇਆ ਤੇ ਇੱਕ ਬਹੁਤ ਵੱਡਾ ਰਿਫਿਊਜੀ ਸੰਕਟ ਖੜਾ ਹੋ ਗਿਆ ਵੈਸਟ ਬੰਗਾਲ ਦੇ ਵਿੱਚੋਂ, ਹਨਾ, ਤੇ ਨਕਸਲਵਾਦ ਅੰਦੋਲਨ ਜਿਹੜੇ ਨੇ ਉਹ ਸ਼ੁਰੂ ਹੋ ਗਏ, ਨਕਸਲੀ ਬਹੁਤ ਜ਼ਿਆਦਾ ਉੱਥੋਂ ਪੈਦਾ ਹੋ ਗਏ, ਬੜੇ ਸਾਰੇ ਹੋਰ ਬਹੁਤ ਲੋਕਲ ਇਸ਼ੂਜ਼ ਇਕੱਠੇ, ਜਿਵੇਂ ਕਹਿੰਦੇ ਹੁੰਦੇ ਕਿ ਮੁਸੀਬਤ ਇਕੱਲੀ ਨਹੀਂ ਆਉਂਦੀ। ਤੇ ਵੈਸਟ ਬੰਗਾਲ ਦੇ ਵਿੱਚ ਕਾਂਗਰਸ ਦੇ ਲਈ ਜਿਹੜੀ ਰਾਹ ਸੀਗੀ ਉਹ ਹੌਲੀ ਹੌਲੀ ਮੁਸ਼ਕਲ ਹੋਣ ਲੱਗ ਪਈ। ਫਿਰ ਵੈਸਟ ਬੰਗਾਲ ਦੇ ਵਿੱਚ ਪ੍ਰਿਯ ਰੰਜਨ ਦਾਸ ਮੁਨਸ਼ੀ, ਸੋਮੇਨ ਮਿੱਤਰਾ ਬਹੁਤ ਵੱਡੇ ਵੱਡੇ ਆਗੂ ਸੀਗੇ ਜਿਨ੍ਹਾਂ ਨੇ ਖੱਬੇ ਪੱਖੀ ਮੋਰਚੇ ਦੇ ਖਿਲਾਫ ਕਾਂਗਰਸ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਖੱਬੇ ਪੱਖੀ ਪਾਰਟੀਆਂ ਜਿਹੜੀਆਂ ਸੀ ਉਹਨਾਂ ਨੇ ਜਿਹੜਾ ਕਾਂਗਰਸ ਦਾ ਐਸਾ ਵਿਰੋਧ ਕੀਤਾ ਕਿ ਲੋਕ ਇੱਕਦਮ ਵੈਸਟ ਬੰਗਾਲ ਦੇ ਵਿੱਚ, ਜਿਵੇਂ ਕਹਿੰਦੇ ਆ ਕਿ ਹਾਲਾਤ ਬਦਲ ਗਏ, ਜਜ਼ਬਾਤ ਬਦਲ ਗਏ, ਉਹ ਵਾਲਾ ਕੰਮ ਹੋ ਗਿਆ ਵੈਸਟ ਬੰਗਾਲ ਦੇ ਵਿੱਚ ਕਿ ਲੋਕੀ ਇੰਦਰਾ ਗਾਂਧੀ ਦੇ ਖਿਲਾਫ ਹੋ ਗਏ। ਇੱਕ ਤਾਂ ਇਹ ਹੋ ਸਕਦਾ ਬਾਂਗਲਾਦੇਸ਼ ਵਾਲਾ ਮਸਲਾ, ਰਿਫਿਊਜੀ ਸੰਕਟ, ਜਾਂ ਨਕਸਲਵਾਦ ਉੱਥੇ ਵੱਧ ਗਿਆ, ਜਾਂ ਫਿਰ ਉੱਥੇ ਜਿਹੜਾ ਅਚਾਨਕ 79 ਦੇ ਦੌਰ ਦੇ ਵਿੱਚ ਐਮਰਜੈਂਸੀ ਵੀ ਲਗਾਤੀ ਸੀ। ਔਰ ਤੁਹਾਨੂੰ ਯਾਦ ਹੋਣਾ ਕਿ ਬਿਹਾਰ ਪੱਛਮ ਬੰਗਾਲ ਦੇ ਵਿੱਚੋਂ ਬਹੁਤ ਸਾਰੇ ਆਗੂ ਨਿਕਲੇ ਸੀ, ਜੇਪੀ ਮੂਵਮੈਂਟ ਤਾਂ ਬਿਹਾਰ ਚੋਂ ਹੀ ਨਿਕਲਿਆ ਸੀ।

0: और वेस्ट बंगाल ਦੇ ਵਿੱਚੋਂ ਬਹੁਤ ਵੱਡੀ ਹਵਾ ਹੋਈ ਸੀਗੀ ਕਿਉਂਕਿ ਪੜ੍ਹੇ ਲਿਖੇ ਲੋਕ ਸੀਗੇ। ਸੋ 1982 ਤੱਕ ਕਾਂਗਰਸ ਰਹੀ ਜ਼ਰੂਰ, ਪਰ ਉਹ ਤੋਂ ਬਾਅਦ ਫਿਰ ਉਹਨਾਂ ਦੀ ਜਿਹੜੀ ਪਰਸੈਂਟੇਜ ਸੀ, ਵੋਟ ਪਰਸੈਂਟੇਜ ਜਿਹੜੀ ਉਹ ਥੋੜੀ ਉਹ ਘਟਦੀ ਰਹੀ। ਤੇ ਫਿਰ ਅਸਲ ਮੋੜ ਆਇਆ 1998 ਚ, ਜਦੋਂ ਮਮਤਾ ਬੈਨਰਜੀ ਨੇ ਇਹ ਕਹਿਤਾ ਕਿ ਕਾਂਗਰਸ ਆਪਣੀ ਵਿਰੋਧੀ ਪਾਰਟੀ, ਕਿਉਂਕਿ ਵੈਸਟ ਬੰਗਾਲ ਚ ਤਾਂ ਉਹਨਾਂ ਦੀ ਵਿਰੋਧੀ ਸਿਰਫ ਆਹੀ ਸੀਗੇ, ਖੱਬੇ ਪੱਖੀ ਸੀਗੇ, ਭਾਜਪਾ ਤਾਂ ਉਦੋਂ ਹੋਂਦ ਦੇ ਵਿੱਚ ਵੀ ਨਹੀਂ ਸੀਗੀ ਪੱਛਮ ਬੰਗਾਲ ਦੇ ਅੰਦਰ। ਸੋ ਮਮਤਾ ਬੈਨਰਜੀ ਇਹ ਕਹਿਣ ਲੱਗ ਪਏ ਕਿ ਜਿਹੜੀ ਕਾਂਗਰਸ ਹੈ ਉਹ ਖੱਬੇ ਪੱਖੀਆਂ ਦੇ ਨਾਲ ਬੜੀ ਨਰਮ ਹੈਗੀ ਆ। ਤੇ ਉਦੋਂ ਜਿਹੜੀ ਕਾਂਗਰਸ ਦੀ ਅਗਵਾਈ ਕਰ ਰਹੇ ਸੀ ਉਹ ਵੀ ਸੀਤਾਰਾਮ ਕੇਸਰੀ ਕਰ ਰਹੇ। ਸੀਤਾਰਾਮ ਕੇਸਰੀ ਤੇ ਅਕਸਰ ਹਮਲੇ ਹੁੰਦੇ ਰਹਿੰਦੇ ਸੀ ਕਿ ਨਾ ਤਾਂ ਇੰਦਰਾ ਗਾਂਧੀ ਵਾਲੀ ਉਹਨਾਂ ਦੇ ਵਿੱਚ ਉਹ ਆਕੜ ਹੈਗੀ ਹੈ ਤੇ ਨਾ ਹੀ ਕੋਈ, ਇੱਕ ਤਰ੍ਹਾਂ ਦਾ ਨਾ ਖਲਾਅ ਪੈਦਾ ਹੋਣ ਲੱਗ ਪਿਆ ਸੀ ਸੋਨੀਆ ਗਾਂਧੀ ਦੇ ਪ੍ਰਧਾਨ ਬਣਨ ਤੋਂ ਪਹਿਲਾਂ ਤੱਕ ਦੀ ਇਹ ਕਹਾਣੀ ਹੈ। ਤੇ UPA ਦੇ ਦੌਰ ਦੇ ਵਿੱਚ ਤਾਂ ਇਨਫੈਕਟ ਜਿਹੜੇ ਖੱਬੇ ਪੱਖੀ ਤੇ ਕਾਂਗਰਸ ਨੇ ਇਕੱਠੇ ਰਲ ਕੇ, ਕਿਉਂਕਿ ਉਦੋਂ ਵਾਜਪੇਈ ਸਾਹਿਬ ਦੀ ਸਰਕਾਰ ਆ ਗਈ 90 ਆਖਰੀ ਡੈਕੇਡ ਦੇ ਵਿੱਚ, 97-98-99 ਦੀ ਆਪਾਂ ਗੱਲ ਕਰ ਰਹੇ ਹੈਗੇ, 97 ਦੇ ਵਿੱਚ ਪਾਰਟੀ ਵਿਰੋਧੀ ਟਿੱਪਣੀਆਂ ਦੇ ਕਰਕੇ ਮਮਤਾ ਬੈਨਰਜੀ ਨੂੰ ਇਹਨਾਂ ਨੇ ਕਾਂਗਰਸ ਨੇ ਅੱਡ ਕੱਢਤਾ ਪਾਰਟੀ ਦੇ ਵਿੱਚੋਂ ਕੱਢਤਾ। ਤੇ ਉਦੋਂ ਫਿਰ ਮਮਤਾ ਬੈਨਰਜੀ ਨੇ ਤ੍ਰਿਣਮੂਲ ਕਾਂਗਰਸ ਬਣਾਈ ਸੀ 1998 ਚ ਜਾ ਕੇ, ਜਿਹੜੀ ਕਿ ਕਹਿੰਦੀ ਸੀਗੀ ਕਿ ਸਾਡੇ ਦੋ ਹੀ ਵਿਰੋਧੀ ਨੇ, ਇੱਕ ਖੱਬੇ ਪੱਖੀ, ਦੂਸਰੀ ਕਾਂਗਰਸ, ਉਹ ਕਾਂਗਰਸ ਜਿਹਦੇ ਚੋਂ ਮਮਤਾ ਬੈਨਰਜੀ ਨਿਕਲ ਕੇ ਆਏ ਸੀਗੇ। ਸੋ ਇਹ ਬੜੀ ਇੰਟਰਸਟਿੰਗ ਸਟੋਰੀ ਹੈਗੀ ਇੱਥੇ ਤੱਕ ਦੀ। ਹੁਣ ਇੱਥੇ ਤੱਕ ਤਾਂ ਠੀਕ ਸੀ, ਇਸ ਤੋਂ ਬਾਅਦ ਜਦੋਂ ਕਾਂਗਰਸ ਛੱਡੀ ਮਮਤਾ ਬੈਨਰਜੀ ਨੇ, ਤਾਂ ਉਹਨਾਂ ਨੇ ਜਿਹੜੇ ਵਾਮਪੰਥੀ ਸੀ ਜਾਂ ਖੱਬੇ ਪੱਖੀ ਜਾਂ ਲੈਫਟਿਸਟ ਆਪਾਂ ਕਹਿ ਲੈਂਦੇ ਹਾਂ, ਉਹਨਾਂ ਦੇ ਉੱਤੇ ਜ਼ਿਆਦਾ ਕਠੋਰ ਹੋਣ ਦੀ ਬਜਾਏ, ਜ਼ਿਆਦਾ ਸਖਤ ਹੋਣ ਦੀ ਬਜਾਏ, ਉਹਨਾਂ ਦੇ ਖਿਲਾਫ ਐਜੀਟੇਟ ਕਰਨ ਦੀ ਬਜਾਏ, ਉਹਨਾਂ ਨੇ ਕਾਂਗਰਸ ਦੇ ਖਿਲਾਫ ਬੋਲਣਾ ਸ਼ੁਰੂ ਕੀਤਾ। ਔਰ ਨਤੀਜਾ ਇਹ ਨਿਕਲਿਆ ਸੀ ਕਿ 2001 ਚ ਜਿਹੜੇ ਇਲੈਕਸ਼ਨ ਹੋਏ ਸੀ, ਕਾਂਗਰਸ ਨੂੰ 26 ਸੀਟਾਂ ਮਿਲੀਆਂ ਸੀ, ਉਹ ਕਾਂਗਰਸ ਜਿਹੜੀ ਕਦੇ ਰਾਜ ਕਰਦੀ ਸੀਗੀ ਵੈਸਟ ਬੰਗਾਲ ਚ। ਤੇ ਫਿਰ ਖੈਰ ਚਲੋ ਇਹ ਮੌਕਾ ਆਇਆ। ਅੱਛਾ, 2021 ਚ ਵੀ ਜਿਹੜੀਆਂ ਇਲੈਕਸ਼ਨ ਸੀ ਉਦੋਂ ਵੀ ਕਾਂਗਰਸ ਨੇ CPIM ਦੇ ਨਾਲ ਗਠਜੋੜ ਕਰ ਲਿਆ ਸੀ। ਇਹ ਸਿਆਸਤ ਹੈ, ਏਦਾਂ ਹੋ ਜਾਂਦਾ। ਖੈਰ ਜਿਹੜੀ CPIM ਦੇ ਅਗੇਂਸਟ ਕਾਂਗਰਸ ਲੜਦੀ ਰਹੀ ਸੀ ਵੈਸਟ ਬੰਗਾਲ ਚ 1977 ਤੋਂ ਪਹਿਲਾਂ, ਉਹਨਾਂ ਦੇ ਨਾਲ ਰਲ ਕੇ ਉਹ ਚੋਣਾਂ ਲੜੇ ਸੀ। ਤੇ ਹੁਣ ਫਿਰ ਉਸ ਤੋਂ ਬਾਅਦ ਤਾਜ਼ਾ ਇਲੈਕਸ਼ਨ ਦੇ ਵਿੱਚ ਅਸੀਂ ਦੇਖਿਆ ਕਿ ਬਾਰ ਬਾਰ ਇਹ ਗੱਲ ਕਹੀ ਜਾ ਰਹੀ ਸੀ ਸਿਆਸੀ ਮਾਹਰਾਂ ਦੀ ਤਰਫ ਤੋਂ ਕਿ TMC ਤੇ ਕਾਂਗਰਸ ਨੂੰ ਇਕੱਠੇ ਰਲ ਕੇ ਚੋਣਾਂ ਲੜਨੀਆਂ ਚਾਹੀਦੀਆਂ ਨੇ, ਨਹੀਂ ਤਾਂ ਭਾਜਪਾ ਦਾ ਸਾਹਮਣਾ ਨਹੀਂ ਕਰ ਸਕਣਗੇ। ਪਰ ਮਮਤਾ ਬੈਨਰਜੀ ਨੇ ਇਸ ਚੀਜ਼ ਨੂੰ ਧਿਆਨ ਨਹੀਂ ਦਿੱਤਾ। ਤੇ ਹੁਣ ਇਹ ਜਿਹੜਾ ਜਿੱਥੋਂ ਤੁਹਾਡਾ ਸਵਾਲ ਨਿਕਲਿਆ ਸੀ ਕਿ ਕੀ ਕਾਰਨ ਹੈ ਕਿ ਇੱਕ ਇੱਕ ਕਰਕੇ ਬਾਗੀ ਹੋ ਰਹੇ ਨੇ, ਇਹ ਜਦੋਂ ਤੁਸੀਂ ਕੇਡਰ ਰੈਂਕ ਦੀ ਗੱਲ ਨਹੀਂ ਸੁਣੋਗੇ, ਲੋਕਲ ਲੈਵਲ ਤੇ ਵੈਸਟ ਬੰਗਾਲ ਚ ਇਹੀ ਗੱਲ ਤੁਰ ਰਹੀ ਹੈ ਕਿ ਤੁਸੀਂ MLA ਦੀ ਗੱਲਾਂ ਨੂੰ ਇਗਨੋਰ ਕਰਤਾ, ਜਿਹੜੇ ਉੱਥੇ ਪਾਰਟੀ ਪ੍ਰਬੰਧਨ ਨੇ, ਜਿਹੜੀਆਂ ਲੋਕਲ ਆਰਗੇਨਾਈਜੇਸ਼ਨ ਲੋਕਲ ਬਾਡੀਜ਼ ਨੇ, ਉਹਨਾਂ ਦੀਆਂ ਜਿਹੜੀਆਂ ਇਨਪੁਟਸ ਨੇ ਉਹਨਾਂ ਨੂੰ ਤੁਸੀਂ ਇਗਨੋਰ ਕਰਤਾ, ਤੇ ਤੁਸੀਂ ਇਹ ਮੰਨ ਰਹੇ ਹੋ ਕਿ ਸਰਵੋ ਸਰਵਾ ਕਿ TMC ਤਾਂ ਕਦੇ ਪੱਛਮ ਬੰਗਾਲ ਦੇ ਵਿੱਚੋਂ ਜਾ ਹੀ ਨਹੀਂ ਸਕਦੀ ਹੈਗੀ, ਇੱਥੇ ਹੀ ਰਹੂਗੀ ਸੱਤਾ ਦੇ ਉੱਤੇ, ਤੇ ਭਾਜਪਾ ਕਿਵੇਂ ਟੱਕਰ ਦੇ ਸਕਦੀ ਹੈ? ਕਾਂਗਰਸ ਤੇ ਖੱਬੇ ਪੱਖੀ ਦੇਣ ਤਾਂ ਅੱਡ ਗੱਲ ਹੈ, ਪਰ ਭਾਜਪਾ ਕਿਵੇਂ ਦੇ ਸਕਦੀ ਹੈ? ਖੈਰ ਕਾਂਗਰਸ ਖੱਬੇ ਪੱਖੀ ਤਾਂ ਇਕੱਠੇ ਸੀਗੇ, ਪਰ TMC ਨੂੰ ਕਾਂਗਰਸ ਦੇ ਨਾਲ ਰਲਣਾ ਚਾਹੀਦਾ ਸੀਗਾ ਜੇ ਇਸ ਵਾਰ ਭਾਜਪਾ ਦੇ ਖਿਲਾਫ ਚੋਣਾਂ ਲੜਨੀਆਂ ਸੀ। ਔਰ ਉਸ ਚੀਜ਼ ਨੂੰ ਉਹਨਾਂ ਨੇ ਦਰਕਿਨਾਰ ਕੀਤਾ, ਨਜ਼ਰ ਅੰਦਾਜ਼ ਕੀਤਾ, ਔਰ ਉਹਦਾ ਗੁੱਸਾ ਹੁਣ ਜਿਹੜਾ ਇਹ MLA ਦੀ ਤਰਫ ਤੋਂ, ਤੇ ਹੁਣ MLA ਤੋਂ ਬਾਅਦ MPs ਦੀ ਤਰਫ ਤੋਂ ਕੱਢਿਆ ਜਾ ਰਿਹਾ, ਇੱਕ ਇੱਕ ਕਰਕੇ ਉਹ ਤ੍ਰਿਣਮੂਲ ਕਾਂਗਰਸ ਨੂੰ ਛੱਡ ਰਹੇ ਨੇ। ਤਾਂ ਕਰਕੇ ਹੁਣ ਜਿੱਥੇ ਗੱਲ ਮੈਂ ਲਿਆ ਕੇ ਸ਼ੁਰੂ ਕੀਤੀ ਸੀਗੀ ਉੱਥੇ ਹੀ ਆਪਾਂ ਫਿਰ ਫੜਦੇ ਹਾਂ ਕਿ ਹੁਣ ਹੋ ਸਕਦਾ ਹੈ, ਇਹ ਹੋ ਸਕਦਾ, ਆਪਾਂ ਇਹ ਕਹਿ ਨਹੀਂ ਰਹੇ ਕਿ ਆਉਣ ਵਾਲੇ ਭਵਿੱਖ ਦੇ ਵਿੱਚ TMC ਕਾਂਗਰਸ ਦੇ ਵਿੱਚ ਰਲ ਜਾਵੇ। ਤੇ ਜੇ ਏਦਾਂ ਹੁੰਦਾ ਕ੍ਰਿਸ਼ਨਾ ਜੀ, ਇਹ ਗੱਲ ਬਹੁਤ ਵੱਡੀ ਭਾਰਤ ਦੀ ਸਿਆਸਤ ਦੇ ਵਿੱਚ ਇੱਕ ਬਹੁਤ ਵੱਡਾ ਸਫ਼ਾ ਹੋਏਗਾ ਕਿ TMC ਵਾਪਸ ਕਾਂਗਰਸ ਚ ਰਲੇਵਾ ਕਰ, ਕਿਉਂਕਿ ਇਸ ਵਕਤ ਕਾਂਗਰਸ ਨੂੰ ਲੋੜ ਨਹੀਂ ਹੈਗੀ
1: ਜੀ।
0: ਕਾਂਗਰਸ ਦੇ ਕੋਲ ਇਸ ਵਕਤ ਮੌਕਾ ਹੈ, ਤੁਸੀਂ ਇਹ ਸਮਝੋ, ਦੇਖੋ ਜਰਾ ਜੇ ਇਸ ਵਕਤ ਵੈਸਟ ਬੰਗਾਲ ਦੀ ਸਿਆਸਤ ਨੂੰ ਸਮਝ ਰਹੇ ਹੋ ਕਿ ਕਾਂਗਰਸ ਦੇ ਕੋਲ ਮੌਕਾ ਹੈ। BJP ਸੱਤਾ ਚ ਹੈ, ਤ੍ਰਿਣਮੂਲ ਕਾਂਗਰਸ ਬਿਖਰ ਰਹੀ ਹੈ, ਖੱਬੇ ਪੱਖੀਆਂ ਦੇ ਕੋਲ ਐਡੀ ਤਾਕਤ ਨਹੀਂ ਹੈਗੀ, ਬਚੀ ਕਿਹੜੀ ਕਾਂਗਰਸ? ਸੋ ਕਾਂਗਰਸ ਦੇ ਕੋਲ ਮੌਕਾ ਹੈ ਇਸ ਵਕਤ ਆਪੋਜੀਸ਼ਨ ਬਣਨ ਦਾ, ਤੇ ਹਮੇਸ਼ਾ ਆਪੋਜੀਸ਼ਨ ਦੇ ਕੋਲ ਹੀ ਮੌਕਾ ਹੁੰਦਾ ਹੈ ਸੱਤਾ ਹਥਿਆਉਣ ਦਾ, ਇਹ ਗੱਲ ਸਿਆਸਤ ਦੇ ਵਿੱਚ ਮੰਨੀ ਜਾਂਦੀ ਹੁੰਦੀ ਹੈ, ਚਨਕਿਆ ਨੀਤੀ ਕਹੀ ਜਾਂਦੀ ਹੁੰਦੀ ਹੈ। ਸੋ ਇਸ ਵਕਤ ਕਾਂਗਰਸ ਦੀ ਇਹ ਲੋੜ ਨਹੀਂ ਹੈਗੀ, ਇਸ ਵਕਤ TMC ਦੀ ਲੋੜ ਹੈ ਕਿ ਉਹ ਆਪਣਾ ਰਲੇਵਾਂ ਜਾਂ ਆਪਣਾ ਮਰਜਰ ਜਾਂ ਜਿਵੇਂ ਮਰਜ਼ੀ ਤੁਸੀਂ ਕਹਿ ਲਓ ਕਿ ਇਸ ਵਕਤ ਚਾਹੇ ਗੋਡੇ ਟੇਕ ਦੇਣ ਚਾਹੇ ਜੱਫੀ ਪਾ ਲੈਣ, ਜੇ ਕਾਂਗਰਸ ਦੇ ਵਿੱਚ ਉਹ ਰਲ ਜਾਂਦੇ ਨੇ, ਕਾਂਗਰਸ ਤਾਂ ਹੋਰ ਮਜ਼ਬੂਤ ਹੋ ਜਾਏਗੀ, TMC ਵੀ ਬਚੀ ਰਹਿ ਜਾਏਗੀ, ਕਿਉਂਕਿ ਮਮਤਾ ਬੈਨਰਜੀ ਦਾ ਅਦਰਵਾਈਜ਼ ਕੋਈ ਭਵਿੱਖ ਹੁਣ ਨਜ਼ਰ ਨਹੀਂ ਆਉਂਦਾ। ਜੇ ਅਸੀਂ ਪਾਸਟ ਦੀਆਂ ਜਿੰਨੀਆਂ ਵੀ, ਮੈਂ ਤੁਹਾਨੂੰ ਜੋਤੀ ਬਾਸੂ ਤੋਂ ਹੋਰ ਪਿੱਛੇ ਤੋਂ ਵੀ ਜਿੰਨੇ ਵੀ ਮੁੱਖ ਮੰਤਰੀਆਂ ਦੀ ਗੱਲ ਕੀਤੀ ਹੈ, ਚਾਹੇ ਉਹ ਕਾਂਗਰਸ ਦੇ ਵੀ ਮੁੱਖ ਮੰਤਰੀ, ਹੋਂਦ ਕੋਈ ਬਣੀ ਨਹੀਂ ਹੈਗੀ। ਸੋ ਜੇ ਆਪਣੀ ਹੋਂਦ ਬਣਾਉਣੀ ਹੈ ਤਾਂ ਇਕੱਠੇ ਆਉਣਾ ਪਏਗਾ, ਤੇ ਇਹੀ ਇੱਕ ਮੌਕਾ ਹੈਗਾ, ਤੇ ਫਿਰ ਤੋਂ ਆਪਣੇ ਆਪ ਨੂੰ ਇਕੱਠਾ ਕਰਨਾ ਹੋਏਗਾ, ਨਹੀਂ ਤੇ ਫਿਰ ਮਮਤਾ ਬੈਨਰਜੀ ਦੇ ਕੋਲ ਹੋਰ ਕੋਈ ਪਲਾਨ ਵੀ ਬਚਿਆ ਨਹੀਂ, ਮੁੱਕਦੀ ਜੀ ਗੱਲ, ਇਹ ਕਹਿ ਸਕਦੇ ਆਪਾਂ।
1: ਜੀ ਜੀ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਇੰਨੀ ਵੱਡੀ ਪਾਰਟੀ, ਇੰਨਾ ਤਗੜਾ ਸਟਰਕਚਰ, ਅਤੇ ਦਿਨਾਂ ਵਿੱਚ ਉਹਨਾਂ ਦੀ ਹੋਂਦ ਦੇ ਉੱਪਰ ਵੀ ਹੁਣ ਸਵਾਲ ਉੱਠਣੇ ਸ਼ੁਰੂ ਹੋ ਗਏ ਆ। ਗੌਤਮ ਜੀ, ਆਪਾਂ ਜੇ ਇੱਕ ਛੋਟੀ ਜਿਹੀ ਹੋਰ ਝਾਤ ਮਾਰ ਲਈਏ ਉਸ ਖਬਰ 'ਤੇ ਜਿਹਦੇ 'ਚ ਤੁਸੀਂ ਦੱਸਿਆ ਕਿ ਪ੍ਰਾਈਮ ਮਿਨਿਸਟਰ ਮੋਦੀ ਜੀ G7 'ਚ ਸ਼ਿਰਕਤ ਕਰਨ ਜਾ ਰਹੇ ਨੇ, ਉਹਦੇ ਲਈ ਉਹ ਫਲਾਈ ਕਰ ਰਹੇ ਨੇ ਸਲੋਵੈਕੀਆ, ਸੋ ਉਸ ਬਾਰੇ ਥੋੜ੍ਹਾ ਜਿਹਾ ਜੇ ਹੋਰ ਡਿਟੇਲ 'ਚ ਦੱਸ ਸਕੋ ਤਾਂ।
0: ਹਾਂ, ਇਹ ਬੜੀ ਇੰਪੋਰਟੈਂਟ ਖਬਰ ਹੈਗੀ ਹੈ, ਕਿਉਂਕਿ ਪ੍ਰਧਾਨ ਮੰਤਰੀ ਨੂੰ ਹਾਲੇ ਮਹੀਨਾ ਵੀ ਨਹੀਂ ਹੋਇਆ ਜਦੋਂ ਕਹਿ ਰਹੇ ਸੀਗੇ ਦੇਸ਼ ਵਾਸੀਆਂ ਨੂੰ ਕਿ ਤੁਸੀਂ ਵਿਦੇਸ਼ ਸਫ਼ਰ ਕਰਨ ਤੋਂ ਬਚੋ। ਮੈਂ ਨਹੀਂ ਕਹਿ ਰਿਹਾ ਕਿ ਪ੍ਰਧਾਨ ਮੰਤਰੀ ਨੂੰ ਵਿਦੇਸ਼ ਸਫ਼ਰ ਨਹੀਂ ਕਰਨਾ ਚਾਹੀਦਾ ਹੈਗਾ, ਪਰ ਕੁਝ ਟਾਈਮਲਾਈਨਸ ਹੁੰਦੀਆਂ ਨੇ, ਉਹ ਦੇਖਣੀਆਂ ਬਹੁਤ ਜ਼ਰੂਰੀ ਨੇ। ਜ਼ਾਹਿਰ ਜਿਹੀ ਗੱਲ ਹੈ ਕਿ ਇਸ ਵਾਰ ਇਹ ਮਹੀਨੇ ਦੇ ਵਿੱਚ ਦੂਜਾ ਗੇੜਾ ਜਿਹੜਾ ਇਹ ਕਰਕੇ ਕਿਹਾ ਜਾ ਰਿਹਾ, ਕਿਉਂਕਿ ਪਹਿਲਾਂ ਉਹ ਨੋਰਡਿਕ ਕੰਟਰੀ ਗਏ ਸੀ, ਤੁਹਾਨੂੰ ਯਾਦ ਹੋਣਾ, ਫਿਨਲੈਂਡ, ਨਾਰਵੇ, ਇਟਲੀ 'ਚ ਮੈਲੋਡੀ ਨੋਰਡਿਕ ਇੰਡੀਆ ਸਮਿਟ ਜਿਹੜਾ ਹੁੰਦਾ ਰਿਹਾ, ਇੱਕ ਐਨੂਅਲ ਸਮਿਟ ਹੁੰਦਾ, ਉਹਦੇ 'ਚ ਜੇ ਕਿਸੇ ਕੰਟਰੀ ਦਾ ਜੇ ਮੁਖੀ ਚਾਹੇ ਤਾਂ ਆਪਣਾ ਰਿਪ੍ਰੈਜੈਂਟੇਟਿਵ ਭੇਜ ਸਕਦਾ, ਔਰ ਭਾਰਤ ਦੇ ਪ੍ਰਧਾਨ ਮੰਤਰੀ ਨੇ ਇੱਕ ਵਾਰ ਨਹੀਂ ਕਈ ਵਾਰ ਕੀਤਾ ਕਿ ਐਸ ਜੈਸ਼ੰਕਰ ਨੂੰ ਆਪਣੀ ਜਗ੍ਹਾ ਭੇਜ ਦਿੱਤਾ ਹੋਵੇ, ਜਾਂ ਫਿਰ ਜਦੋਂ ਕੁਐਡ ਦੀਆਂ ਬੈਠਕਾਂ ਹੁੰਦੀਆਂ ਤਾਂ ਰਾਜਨਾਥ ਸਿੰਘ ਨੂੰ ਭੇਜਿਆ ਹੋਵੇ, ਏਦਾਂ ਦੀ ਕੋਈ ਨਵੀਂ ਗੱਲ ਨਹੀਂ ਹੈਗੀ। ਸੋ ਖੈਰ, ਉਹ ਦੌਰਾ ਵੀ ਅਵਾਇਡ ਹੋਣਾ। ਆ G7 ਦੀ ਜੇ ਗੱਲ ਹੈਗੀ ਹੈ, ਕਾਂਗਰਸ ਤੇ ਬਾਕੀ ਪਾਰਟੀਆਂ ਤੇ ਇਹੀ ਕਹਿ ਰਹੀਆਂ ਨੇ ਕਿ ਅਵਾਇਡ ਕੀਤਾ ਜਾ ਸਕਦਾ, ਕਿਉਂਕਿ ਕ੍ਰਿਸ਼ਨਾ ਜੀ ਜੇ ਤੁਹਾਨੂੰ ਯਾਦ ਹੋਵੇ ਪਿਛਲੇ ਸਾਲ ਜਿਹੜਾ G7 ਸਮਿਟ ਹੋਇਆ ਸੀ, ਹਰ ਸਾਲ ਹੁੰਦਾ ਹੈ ਵੀ ਸਮਿਟ G7, ਪਹਿਲੀ ਗੱਲ ਤਾਂ ਭਾਰਤ G7 ਦਾ ਹਿੱਸਾ ਨਹੀਂ ਹੈਗਾ। G7 ਯਾਨੀ ਦੁਨੀਆਂ ਦੀਆਂ 7 ਸਭ ਤੋਂ ਵੱਡੀਆਂ ਆਰਥਿਕ ਤਾਕਤਾਂ, ਉਹ 'ਚ ਭਾਰਤ ਨਹੀਂ ਗਿਣਿਆ ਜਾਂਦਾ ਹੈਗਾ। ਉਹ ਅਲੱਗ ਗੱਲ ਹੈ ਕਿ ਭਾਰਤ ਨੇ ਵਾਰ ਵਾਰ ਇਹ ਗੱਲ ਕਹੀ ਹੈ ਕਿ ਹੁਣ ਇਟਲੀ ਦੀ ਬਜਾਏ ਇੰਡੀਆ ਨੂੰ ਲੈ ਲਓ, ਸੋ ਮੈਲੋਡੀ ਨੂੰ ਟੋਫੀ ਖਿਲਾ ਕੇ ਹੁਣ ਇੰਡੀਆ ਕਹਿ ਰਿਹਾ ਕਿ ਇਟਲੀ ਨੂੰ ਰਿਪਲੇਸ ਕਰਕੇ ਇੰਡੀਆ ਨੂੰ G7 ਚ ਹੋਣਾ ਚਾਹੀਦਾ, ਬਟ ਉਹ ਅਲੱਗ ਚੀਜ਼ ਹੈਗੀ, ਉਹ ਇੱਕ ਡਿਪਲੋਮੈਟਿਕ ਲੈਵਲ ਤੇ ਗੱਲ ਚੱਲਦੀ ਹੈ। ਪਰ G7 ਸਮਿਟ ਦੇ ਵਿੱਚ ਇੰਡੀਆ, ਆਸਟ੍ਰੇਲੀਆ, ਯੂਕਰੇਨ, ਇਹ ਜਿਹੜੀਆਂ ਕੰਟਰੀਜ਼ ਨੇ, ਇਹਨਾਂ ਨੂੰ ਪਿਛਲੇ ਕੁਝ ਸਾਲਾਂ ਤੋਂ ਇੱਕ ਟ੍ਰੈਂਡ ਚੱਲਿਆ ਹੋਇਆ ਹੈ ਕਿ ਇੱਕ ਗੈਸਟ ਮੁਲਕ ਦੇ ਤੌਰ ਦੇ ਉੱਤੇ ਬੁਲਾਇਆ ਜਾਵੇ। ਬ੍ਰਾਜ਼ੀਲ, ਇੰਡੀਆ, ਇਹ ਸਾਰੀਆਂ ਕੰਟਰੀਜ਼ ਜਾਂਦੀਆਂ ਨੇ ਗੈਸਟ ਮੁਲਕ, ਯਾਨੀ ਜਿਹੜੀ ਕੰਟਰੀ ਹੋਸਟ ਕਰ ਰਹੀ ਹੁੰਦੀ ਹੈ ਉਹ ਕੰਟਰੀ ਤੈਅ ਕਰਦੀ ਹੈ ਕਿ ਗੈਸਟ ਕਿਹਨੂੰ ਬੁਲਾਉਣਾ। ਉਦਾਹਰਣ ਦੇ ਤੌਰ ਤੇ ਤੁਹਾਨੂੰ ਯਾਦ ਹੋਏਗਾ ਕਿ ਜਦੋਂ G20 ਸਮਿਟ ਇੰਡੀਆ ਤੋਂ ਪਹਿਲਾਂ ਇੰਡੋਨੇਸ਼ੀਆ 'ਚ ਹੋਇਆ ਸੀ ਤਾਂ ਅਮਰੀਕਾ ਨੇ ਬੜਾ ਦਬਾਅ ਪਾਇਆ ਸੀਗਾ ਇੰਡੋਨੇਸ਼ੀਆ ਤੇ ਕਿ ਤੁਸੀਂ ਰਸ਼ੀਆ ਨੂੰ ਨਾ ਬੁਲਾਓ, ਤੇ ਇੰਡੋਨੇਸ਼ੀਆ ਦੇ ਜਿਹੜੇ ਰਾਸ਼ਟਰਪਤੀ ਸੀ ਪ੍ਰਬੋਵੋ ਸੁਬਿਆਂਤੋ, ਉਹ ਕਹਿੰਦੇ ਕਿ ਤੁਸੀਂ ਕੌਣ ਹੋ, ਮੈਂ ਦੇਖੂੰਗਾ ਕਿ ਮੈਂ ਰਸ਼ੀਆ ਨੂੰ ਬੁਲਾਉਣਾ ਕਿ ਨਹੀਂ, ਤੇ ਉਹਨਾਂ ਨੇ ਸੱਦਿਆ ਸੀ ਬਕਾਇਦਾ। ਉਹ ਅਲੱਗ ਗੱਲ ਹੈ ਕਿ ਰਸ਼ੀਅਨ ਪ੍ਰੈਜ਼ੀਡੈਂਟ ਨੇ ਬਾਅਦ 'ਚ ਕਿਹਾ ਸੀਗਾ ਕਿ ਮੇਰੀ ਜਗ੍ਹਾ ਸਰਜੀਓ ਗੋਵ ਜਾਣਗੇ, ਮਾਫ ਕਰਨਾ, ਉਹਨਾਂ ਦੇ ਜਿਹੜੇ ਵਿਦੇਸ਼ ਮੰਤਰੀ ਨੇ ਉਹ ਜਾਣਗੇ, ਤੇ ਇਹ ਉਸ ਹੋਸਟ ਕੰਟਰੀ ਦੇ ਕੋਲ ਰਾਈਟ ਹੁੰਦਾ ਕਿ ਉਹ ਜਿਹੜੀ ਕੰਟਰੀ ਨੂੰ ਬੁਲਾਉਣਾ ਚਾਹੁੰਦਾ ਗੈਸਟ ਕੰਟਰੀ ਦੇ ਤੌਰ ਤੇ ਕਿ ਨਹੀਂ। ਅੱਛਾ, ਪਿਛਲੇ ਸਾਲ ਦੋ ਤਰ੍ਹਾਂ ਦੀਆਂ ਖਬਰਾਂ ਤੁਰੀਆਂ ਸੀ, ਹੁਣ ਮੈਂ ਇਸ ਕਰਕੇ ਖਬਰ ਲਿਆ ਰਿਹਾ ਕਿਉਂਕਿ ਬਹੁਤ ਛੇਤੀ ਅਸੀਂ ਮੈਮਰੀ 'ਚ ਭੁਲਾ ਦਿੰਦੇ ਹਾਂ ਗੱਲਾਂ। ਇੱਕ ਤਾਂ ਪਿਛਲੇ ਸਾਲ ਕੈਨੇਡਾ ਹੋਸਟ ਕੰਟਰੀ ਸੀਗਾ G7 ਦਾ, ਤੇ ਨਵੀਂ ਨਵੀਂ ਸਰਕਾਰ ਆਈ ਸੀ ਉੱਥੇ ਮਾਰਕ ਕਾਰਨੀ ਦੀ, ਜਸਟਿਨ ਟਰੂਡੋ ਪਹਿਲਾਂ ਪ੍ਰਧਾਨ ਮੰਤਰੀ ਹੁੰਦੇ ਸੀ, ਟਰੂਡੋ ਨੇ ਨਿੱਜਰ ਦੇ ਮਸਲੇ ਦੇ ਉੱਤੇ ਇੰਡੀਆ ਦੇ ਨਾਲ ਸਿੰਘ ਫਸਾਈ ਰੱਖੇ ਸੀ, ਤੇ ਇੰਡੀਆ ਇਸ ਕਰਕੇ ਗੁੱਸੇ 'ਚ ਸੀਗਾ, ਤੇ ਇੰਡੀਆ 'ਚੋਂ ਖਬਰਾਂ ਇਹ ਚਲਾ ਰਿਹਾ ਸੀ ਭਾਰਤੀ ਮੀਡੀਆ ਕਿ ਕੈਨੇਡਾ ਨੇ ਜਿਹੜਾ ਇਨਵੀਟੇਸ਼ਨ ਭੇਜਿਆ ਉਹਨੂੰ ਇੰਡੀਆ ਨੇ ਰਿਜੈਕਟ ਕਰਤਾ, ਤੇ ਅਸੀਂ ਜਾਣਾ ਨਹੀਂ ਹੈਗਾ ਕਿਉਂਕਿ ਉਹ ਐਸੀ ਕੰਟਰੀ ਹੈ ਜਿਹੜੀ ਖਾਲਿਸਤਾਨ ਨੂੰ ਪ੍ਰਮੋਟ ਕਰ ਰਹੀ ਹੈ। ਤੇ ਕੈਨੇਡਾ ਵਾਲੇ ਪਾਸਿਓਂ ਖਬਰਾਂ ਇਹ ਚੱਲੀਆਂ ਸੀਗੀਆਂ ਕਿ ਇੰਡੀਆ ਨੂੰ ਇਨਵਾਈਟ ਭੇਜਿਆ ਜ਼ਰੂਰ ਹੈ ਬਟ ਇੰਡੀਆ ਨੇ ਐਕਸੈਪਟ ਨਹੀਂ ਕੀਤਾ। ਤੇ ਜਿਹੜਾ ਤੀਸਰੀ ਤਰ੍ਹਾਂ ਦਾ ਇੱਕ ਮੀਡੀਆ ਹੈਗਾ, ਜਿਹੜਾ ਇੰਡੀਪੈਂਡੈਂਟ ਮੀਡੀਆ ਜਿਨ੍ਹਾਂ ਦਾ ਨਾ ਕੈਨੇਡਾ ਦੇ ਨਾਲ ਕੋਈ ਲੈਣਾ ਦੇਣਾ ਨਾ ਇੰਡੀਆ ਦੇ ਨਾਲ, ਉਹ ਇਹ ਕਹਿ ਰਹੇ ਸੀਗੇ ਕਿ ਇੰਡੀਆ ਨੇ ਜਾਣ ਬੁੱਝ ਕੇ ਸਕਿੱਪ ਕੀਤਾ ਹੈ ਕਿਉਂਕਿ ਭਾਰਤ ਦੇ ਪ੍ਰਧਾਨ ਮੰਤਰੀ ਜਿਹੜੇ ਅਮਰੀਕੀ ਰਾਸ਼ਟਰਪਤੀ ਨੇ ਉਹਨਾਂ ਦੀ ਅੱਖਾਂ 'ਚ ਅੱਖਾਂ ਨਹੀਂ ਮਿਲਾਉਣਾ ਚਾਹੁੰਦੇ ਕਿਉਂਕਿ ਇੰਡੀਆ ਦੇ ਉੱਤੇ ਤਾਜ਼ਾ ਟ੍ਰੇਡ ਟੈਰਿਫ ਲੱਗੇ ਸੀਗੇ, ਤੇ ਭਾਰਤ ਵਾਲੇ ਪਾਸਿਓਂ ਪ੍ਰਧਾਨ ਮੰਤਰੀ ਕੀ ਮੂੰਹ ਲੈ ਕੇ ਜਾਂਦੇ, ਤੇ ਖਬਰਾਂ ਤਾਂ ਇਹ ਬਣੀਆਂ ਸੀਗੀਆਂ ਕਿ ਤੁਸੀਂ ਟਰੰਪ ਦੇ ਨਾਲ ਜੱਫੀ ਪਾ ਰਹੇ ਹੋ, ਉਹਨਾਂ ਦੇ ਨਾਲ ਹੱਥ ਮਿਲਾ ਰਹੇ ਹੋ, ਉਹ ਤੁਹਾਡੇ ਤੇ ਟੈਰਿਫ ਲਗਾ ਰਹੇ ਨੇ। ਸੋ ਇੰਡੀਅਨ ਪ੍ਰਾਈਮ ਮਿਨਿਸਟਰ ਨੇ ਸਕਿੱਪ ਕਰਤਾ ਸੀ, ਹਾਲਾਂਕਿ ਉਦੋਂ ਨਾ ਤਾਂ ਕੋਈ ਇੰਡੀਆ ਦੇ ਵਿੱਚ ਕੋਈ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਸੀ, ਆਮ ਤੌਰ ਦੇ ਉੱਤੇ ਪਾਰਲੀਮੈਂਟ ਦਾ ਸੈਸ਼ਨ ਹੁੰਦਾ ਜਾਂ ਕੋਈ ਦੇਸ਼ 'ਚ ਐਮਰਜੈਂਸੀ ਹੁੰਦੀ ਹੈ ਤਾਂ ਇਹ ਰਿਜੈਕਟ ਕਰ ਦਿੱਤਾ ਜਾਂਦਾ। ਇਨਫੈਕਟ ਉਸ ਤੋਂ ਇੱਕ ਸਾਲ ਪਹਿਲਾਂ ਫਰਾਂਸ, ਜਿਹੜਾ ਕਿ ਹੁਣ ਇਸ ਵਾਰ ਇਹਨੂੰ ਹੋਸਟ ਕਰ ਰਿਹਾ G7 ਨੂੰ, ਫਰਾਂਸ ਦੇ ਰਾਸ਼ਟਰਪਤੀ ਮੈਨੂਅਲ ਮੈਂਕਰੋਂ ਨੇ ਵੀ, ਮੈਨੂੰ ਯਾਦ ਹੈ, ਜਰਮਨੀ ਦਾ ਆਪਣਾ ਦੌਰਾ ਰਿਜੈਕਟ ਕਰਤਾ ਸੀ ਕਿਉਂਕਿ ਉੱਥੇ ਦੋ ਬੰਦਿਆਂ ਦੇ ਗੋਲੀ ਮਾਰਤੀ ਸੀ, ਤੁਹਾਡੇ ਯਾਦ ਹੋਣਾ ਕਿ ਲੋਕਲ ਯੈਲੋ ਵੈਸਟ ਪ੍ਰਦਰਸ਼ਨ ਉੱਥੇ ਚੱਲਣ ਲੱਗ ਪਏ ਸੀ ਨਾ, ਲੋਕ ਪੀਲੀਆਂ ਜੈਕਟਾਂ ਪਾ ਕੇ ਸੜਕਾਂ ਤੇ ਆ ਗਏ ਸੀਗੇ ਕਿ ਮਹਿੰਗਾਈ ਵੱਧ ਗਈ, ਮਹਿੰਗਾਈ ਵੱਧ ਗਈ। ਤੇ ਮੈਂਕਰੋਂ ਕਹਿੰਦੇ ਕਿ ਨਹੀਂ ਯਾਰ, ਵੀ ਸਾਡੇ ਦੇਸ਼ ਦੇ ਵਿੱਚ ਗੋਲੀ ਚੱਲ ਗਈ ਹੈ ਤੇ ਦੋ ਬੰਦੇ ਮਰੇ ਨੇ ਬੇਸ਼ੱਕ, ਪਰ ਮੈਂ ਨਹੀਂ ਜਾਣਾ, ਜਰਮਨੀ ਜਾਣਾ, ਕੋਈ ਗੱਲ ਨਹੀਂ, ਫੇਰ ਚੱਲ ਜਾਂਗੇ। ਹੁਣ ਇੱਧਰ ਦੇਖੋ, ਮਣੀਪੁਰ ਦੇ ਵਿੱਚ ਹਿੰਸਾ ਫੇਰ ਤੋਂ ਭੜਕ ਉੱਠੀ ਹੈ, 6 ਨਾਗਾ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਨੇ, 2 ਮੌਤਾਂ ਕੱਲ ਹੋਈਆਂ ਨੇ। ਉਧਰ ਮੱਧ ਪੂਰਬ ਦੇ ਵਿੱਚ ਸੰਕਟ ਚੱਲ ਰਿਹਾ, ਭਾਰਤ ਦੇ ਮਾਲਵਾਹਕ ਜਹਾਜ਼ ਦੇ ਉੱਤੇ 3 ਮਲਾਹ ਮਾਰ ਦਿੱਤੇ ਗਏ ਨੇ, ਭਾਰਤੀ ਜਹਾਜ਼ ਸੰਕਟ 'ਚ ਚੱਲ ਰਹੇ ਨੇ। ਇੰਡੀਆ ਦੇ ਵਿੱਚ ਇਸ ਵਕਤ ਪਤਾ ਨੀ ਕਿੰਨਾ ਪੈਟਰੋਲ ਹੈ ਕਿੰਨਾ ਨਹੀਂ, ਪਰ ਪ੍ਰਾਈਮ ਮਿਨਿਸਟਰ ਇਹ ਕਹਿ ਰਹੇ ਨੇ ਕਿ ਸਾਡੇ ਕੋਲ ਫੋਰੈਕਸ ਤਾਂ ਬਿਲਕੁਲ ਨਹੀਂ ਬਚੀ, ਯਾਨੀ ਵਿਦੇਸ਼ੀ ਮੁਦਰਾ ਨਹੀਂ ਬਚੀ, ਸੋ ਉਹਦੇ ਤੋਂ ਅਸੀਂ ਸਾਨੂੰ ਹੋਰ ਵਿਦੇਸ਼ੀ ਮੁਦਰਾ ਨਾ ਚੱਕਣੀ ਪਵੇ, ਇਸ ਕਰਕੇ ਤੁਸੀਂ ਫੋਰਨ ਟੂਰ ਨਾ ਕਰੋ, ਜ਼ਿਆਦਾ ਖਰਚ ਨਾ ਕਰੋ, ਤੇਲ ਘੱਟ ਖਪਤ ਕਰੋ, ਘਰੇ ਵੀ ਜਿਹੜਾ ਬਨਸਪਤੀ ਤੇਲ ਉਹ ਘੱਟ ਵਰਤੋ, ਸੋਨਾ ਨਾ ਖਰੀਦੋ। ਤੇ ਐਸੀ ਅਨਾਉਂਸਮੈਂਟ ਦੇ ਵਿਦਇਨ 2 ਮੰਥਸ ਪ੍ਰਧਾਨ ਮੰਤਰੀ ਨੂੰ ਜਾਣਾ ਪੈ ਰਿਹਾ, ਜਦਕਿ ਦੇਸ਼ ਦੇ ਵਿੱਚ ਐਮਰਜੈਂਸੀਜ਼ ਹੈਗੀਆਂ ਨੇ। ਪ੍ਰਧਾਨ ਮੰਤਰੀ ਜੇ ਚਾਹੁੰਦੇ ਤਾਂ ਇਸ ਦੌਰੇ ਨੂੰ ਸਕਿਪ ਵੀ ਕੀਤਾ ਜਾ ਸਕਦਾ ਸੀਗਾ, ਪਰ ਕਹਾਣੀ ਇੱਥੇ ਕੁਛ ਹੋਰ ਹੈ ਕ੍ਰਿਸ਼ਨ ਜੀ। ਕਹਾਣੀ ਇਹ ਹੈ ਕਿ ਫਰਾਂਸ ਨੇ ਭਾਰਤ ਨੂੰ ਰਾਫਾਲ ਜਹਾਜ਼ ਦੇਣੇ ਨੇ, ਤੇ ਇਹ ਪ੍ਰੈਸ਼ਰ ਵੀ ਕਿਹਦਾ ਹੈ, ਇਹ ਵੀ ਅਮਰੀਕਾ ਦਾ ਹੀ ਹੈ। ਤੇ ਅਮਰੀਕਾ ਕਹਿ ਰਿਹਾ ਕਿ ਇੰਡੀਆ ਨੂੰ ਕਿ ਆਪਣਾ ਡਿਫੈਂਸ ਬਜਟ ਵਧਾਓ। ਹੁਣ ਤੁਹਾਡੇ ਯਾਦ ਹੋਣਾ ਪਿੱਛੇ ਜੇ ਇੱਕ ਖਬਰ ਸਾਂਝੀ ਕੀਤੀ ਸੀ ਇੰਡੀਆ, ਤਾਂ ਇਹ ਕਹਿ ਰਿਹਾ ਕਿ ਮੇਕ ਇਨ ਇੰਡੀਆ, ਕਿ ਅਸੀਂ ਭਾਰਤ ਦੇ ਵਿੱਚ ਹੀ ਸਾਰੀ ਤਕਨੀਕ ਬਣਾਵਾਂਗੇ, ਪਰ ਰਾਫਾਲ ਤਕਨੀਕ ਤਾਂ ਫਰਾਂਸ ਦੀ ਹੈ। ਜ਼ਾਹਰ ਜੀ ਗੱਲ ਹੈ ਕਿ ਜਦੋਂ ਤੁਸੀਂ ਕਿਸੇ ਤੋਂ ਚੀਜ਼ ਲੈਣੀ ਹੈ, ਕਿਸੇ ਤੋਂ ਤਕਨੀਕ ਲੈਣੀ ਹੈ, ਤਾਂ ਉਹਨਾਂ ਨੂੰ ਪੈਸੇ ਦੇਣੇ ਪੈਣਗੇ। ਹੁਣ ਹੋ ਕੀ ਰਿਹਾ ਕਿ ਭਾਰਤ ਆਪਣੀ ਦੁਕਾਨ ਛੱਡ ਕੇ ਕਿਸੇ ਦੂਸਰੇ ਦੀ ਦੁਕਾਨ ਚ ਜਾ ਰਿਹਾ ਸਮਾਨ ਲੈਣ ਦੇ ਲਈ, ਤੇ ਜ਼ਾਹਰ ਜੀ ਗੱਲ ਹੈ ਕਿ ਉਹਦੇ ਪੈਸੇ ਦੇਣੇ ਪੈਣਗੇ ਤੁਹਾਨੂੰ। 114 ਰਫਾਲ ਫਾਈਟਰ ਜੈਟਸ ਦਾ ਸੌਦਾ ਹੋਇਆ, ਜਿਹੜੀ ਅੰਦਰ ਦੀ ਖਬਰ ਇਹ ਹੈ, ਜੋ ਕਿ ਇਸ ਵਕਤ ਇੰਡੀਅਨ ਐਕਸਪ੍ਰੈਸ ਨੇ ਤੇ ਦੀ ਹਿੰਦੂ ਨੇ ਪ੍ਰਕਾਸ਼ਿਤ ਕੀਤੀ ਹੈ, ਕਿ ਤੁਸੀਂ ਰਫਾਲ ਜਹਾਜ਼ ਲੈਣੇ ਨੇ, ਇਸ ਕਰਕੇ ਉੱਥੇ ਦਾ ਦੌਰਾ ਕਰ ਰਹੇ ਹੋ। 325,000 ਕਰੋੜ ਰੁਪਏ ਦਾ ਇਹ ਸੌਦਾ, 325,000 ਕਰੋੜ ਰੁਪਏ ਦਾ ਸੌਦਾ ਹੈਗਾ ਇਹ, ਜਿਹੜੇ ਭਾਰਤ ਨੇ ਰਫਾਲ ਜਹਾਜ਼ ਫਰਾਂਸ ਤੋਂ ਲੈਣੇ ਨੇ। ਸੋ ਇੱਕ ਤਾਂ ਤੁਸੀਂ ਆਪਣਾ ਕਿਸੇ ਦੂਸਰੇ ਦੀ ਦੁਕਾਨ ਨੂੰ ਪ੍ਰਫੁੱਲਤ ਕਰਨ ਜਾ ਰਹੇ ਹੋ, ਉਹਦੀ ਦੁਕਾਨ ਦੇ ਵਿੱਚ ਪੈਸਾ ਪਾਉਣ ਜਾ ਰਹੇ ਹੋ, ਤੇ ਇਹ ਹੁਣ ਇਹ ਚੀਜ਼ ਦੇਖੋ, ਇਹਨੂੰ ਥੋੜਾ ਜਿਹਾ ਨਾ ਆਪਣੇ ਲੋਕਾਂ ਨੂੰ ਸਮਝਾਉਣ ਦੀ ਲੋੜ ਹੈਗੀ ਹੈ ਕਿ ਜਦੋਂ ਦੋ ਕੰਟਰੀਜ਼ ਆਪਸ ਦੇ ਵਿੱਚ ਐਕਸਚੇਂਜ ਕਰਦੀਆਂ ਨੇ
1: ਜੀ,
0: ਦੋ ਤਰੀਕੇ ਦੇ ਨਾਲ ਟ੍ਰੇਡ ਡੀਲਸ ਹੁੰਦੀਆਂ ਨੇ ਕ੍ਰਿਸ਼ਨਾ ਜੀ। ਅੱਗੇ ਵੀ ਤੁਸੀਂ ਵੀ ਇਤਿਹਾਸ ਪੜ੍ਹਿਆ ਹੈਗਾ, ਤੁਸੀਂ ਵੀ ਪੜ੍ਹਦੇ ਰਹੇ ਹੋ ਕਿ ਅੱਗੇ ਕਣਕ ਦੇ ਕੇ ਕੋਪਰ ਲੈ ਲੈਂਦੇ ਹੁੰਦੇ ਸੀ ਜਾਂ ਮੁਦਰਾਵਾਂ ਲੈ ਲੈਂਦੇ ਹੁੰਦੇ ਸੀ ਹਨਾ ਪੁਰਾਣੇ ਸਮੇਂ ਤੋਂ। ਅੱਜ ਦੀ ਤਰੀਕ ਦੇ ਵਿੱਚ ਵੀ ਟ੍ਰੇਡ ਉਦਾਂ ਹੀ ਹੁੰਦਾ, ਤੁਸੀਂ ਇੱਕ ਚੀਜ਼ ਦਵੋ ਦੂਜੀ ਲੈ ਲਓ। ਭਾਰਤ ਕਾਹਦਾ ਵੱਡਾ ਐਕਸਪੋਰਟਰ ਹੈ? ਕਣਕ ਦਾ, ਸ਼ੂਗਰ ਦਾ, ਮਸਾਲਿਆਂ ਦਾ। ਹੁਣ ਮਸਾਲੇ ਦੇ ਕੇ ਤਾਂ ਜਹਾਜ਼ ਲੈਣ ਤੋਂ ਰਹੇ, 325,000 ਕਰੋੜ ਕਿੱਥੋਂ ਉਤਾਰੋਂਗੇ? ਸੋ ਕਿੱਥੋਂ ਉਤਾਰਨਾ? ਡਾਲਰਸ ਦੇ ਵਿੱਚ। ਇੰਡੀਆ ਦੇ ਕੋਲ ਜਿਹੜੇ US ਡਾਲਰ ਪਏ ਨੇ, ਜਿਹਨੂੰ ਆਪਾਂ ਫੋਰੈਕਸ ਕਹਿ ਲੈਂਦੇ ਹਾਂ, ਉਹੀ ਵਿਦੇਸ਼ੀ ਮੁਦਰਾ, ਜਿਹੜੀ ਵਿਦੇਸ਼ੀ ਮੁਦਰਾ ਖਰਚ ਕਰਨ ਤੋਂ ਪ੍ਰਧਾਨ ਮੰਤਰੀ ਬਚ ਰਹੇ ਨੇ, ਜਿਹਨੂੰ ਕਹਿ ਰਹੇ ਨੇ ਭਾਰਤ ਵਾਸੀਆਂ ਨੂੰ ਕਿ ਘੱਟ ਖਰਚੋ, ਕਿਉਂਕਿ ਸਾਨੂੰ ਵਿਦੇਸ਼ੀ ਮੁਦਰਾ ਦੇ ਕੇ ਫਿਰ ਸਾਨੂੰ ਪੈਟਰੋਲ ਲੈਣਾ ਪੈਂਦਾ। ਸੋ ਹੁਣ ਵਿਦੇਸ਼ੀ ਮੁਦਰਾ ਦੇ ਕੇ ਰਫਾਲ ਵੀ ਲੈਣੇ ਪੈ ਰਹੇ ਨੇ, ਤੇ ਵਿਦੇਸ਼ੀ ਮੁਦਰਾ ਦੇ ਕੇ ਫਰਾਂਸ ਦੀ ਯਾਤਰਾ ਵੀ ਕਰਨੀ ਪੈ ਰਹੀ ਹੈ, ਵਿਦੇਸ਼ੀ ਮੁਦਰਾ ਦੇ ਕੇ ਸਲੋਵੇਕੀਆ ਵੀ ਜਾਣਗੇ, ਵਿਦੇਸ਼ੀ ਮੁਦਰਾ ਦੇ ਕੇ ਇਹ ਖਰਚੇ ਜਿਹੜੇ ਨੇ ਭਾਰਤੀਆਂ ਦੇ ਜਾਂ ਟੈਕਸ ਪੇਅਰਸ ਦੀ ਜੇਬ ਦੇ ਵਿੱਚੋਂ ਇਹ ਕਿਤੇ ਜਾਣਗੇ। ਸੋ ਇਹ ਇੱਕ ਪੂਰੀ ਦੀ ਪੂਰੀ ਕਹਾਣੀ ਹੈਗੀ, ਇਸ ਕਰਕੇ ਇਹਦੇ ਤੇ ਕਾਂਗਰਸ ਤੇ ਜਾਂ ਦੂਸਰੀਆਂ ਧਿਰਾਂ ਦੀ ਤਰਫ ਤੋਂ ਇਤਰਾਜ਼ ਜਤਾਇਆ ਜਾ ਰਿਹਾ।
1: ਜੀ ਜੀ, ਧੰਨਵਾਦ ਗੌਤਮ ਜੀ। ਇਹ ਫੋਰੈਕਸ ਦੀ ਬਹੁਤ ਜ਼ਿਆਦਾ ਮਾਰੋ ਮਾਰ ਪਈ ਹੋਈ ਹੈ ਇਸ ਵਕਤ ਇੰਡੀਆ ਦੇ ਅੰਦਰ, ਸਾਊਥ ਏਸ਼ੀਆ ਦੇ ਜਿੰਨੇ ਵੀ ਮੁਲਕਾਂ ਦੇ ਅੰਦਰ ਸਭ ਤੋਂ ਜ਼ਿਆਦਾ ਡਿਕਲਾਈਨਿੰਗ US ਡਾਲਰ ਦੇ ਪ੍ਰਤੀ ਜੇ ਕੋਈ ਕਰੰਸੀ ਹੈ ਤਾਂ ਇਸ ਵਕਤ ਹੁਣ ਵੀ ਇੰਡੀਅਨ ਰੁਪਈਆ ਹੈ ਜੀ।
0: ਬਿਲਕੁਲ ਬਿਲਕੁਲ।
1: ਤੇ ਇਹ ਸਭ ਦੇ ਹੁੰਦੇ ਹੋਏ ਇਸ ਤਰ੍ਹਾਂ ਜੀ ਦੀ ਡੀਲਸ ਹੋਣਗੀਆਂ, ਤੇ ਆਮ ਪ੍ਰੀਟੀ ਮਚ ਸ਼ੋਰ ਕਿ ਹੋਰ ਜ਼ਿਆਦਾ ਆਰਥਿਕ ਸੰਕਟ ਆਏਗਾ, ਹੋਰ ਜ਼ਿਆਦਾ ਬੋਝ ਆਮ ਟੈਕਸ ਪੇਅਰ 'ਤੇ ਸਾਡੀ ਇਕੋਨਮੀ 'ਤੇ, ਰੋਜ਼ਮਰਾ ਦੀ ਜ਼ਿੰਦਗੀ ਦੀ ਚੀਜ਼ਾਂ ਨੂੰ, ਚੀਜ਼ਾਂ ਦੀ ਖਰੀਦ ਫਰੋਖਤ ਦੇ ਟਾਈਮ 'ਤੇ ਪਏਗਾ। ਥੈਂਕ ਯੂ ਗੌਤਮ ਜੀ, ਆਹ ਖਬਰਾਂ ਸਾਡੇ ਨਾਲ ਸਾਂਝੀਆਂ ਕਰਨ ਲਈ
0: ਧੰਨਵਾਦ। ਧੰਨਵਾਦ ਕ੍ਰਿਸ਼ਨਾ ਜੀ, ਬਹੁਤ ਸ਼ੁਕਰੀਆ।
1: ਥੈਂਕ ਯੂ ਜੀ। ਇਹ ਸਨ ਅੱਜ ਦੀਆਂ ਕੁਝ ਖਬਰਾਂ, ਤੇ ਹੁਣ ਅਸੀਂ ਤੁਹਾਡੇ ਤੋਂ ਲੈਂਦੇ ਹਾਂ ਇਜਾਜ਼ਤ। ਮੈਂ ਹਾਂ ਕ੍ਰਿਸ਼ਨਾ, ਤੁਸੀਂ ਸੁਣਦੇ ਰਹੋ ਬਾਕੀ ਦੇ ਸਾਰੇ ਪ੍ਰੋਗਰਾਮ ਰੇਡੀਓ ਹਾਂਜੀ 1674 AM 'ਤੇ।

0: ਤੋਂ ਇੱਕ ਪ੍ਰੋਮਿਸ ਚਾਹੀਦਾ।
1: ਕਿਹੜਾ ਪ੍ਰੋਮਿਸ?
0: ਜਰਦਾ ਛੱਡ ਦੇ।

0: लो जी, सत श्री अकाल, आदाब, सलाम, नमस्कार जी। गबरू ने नशा पत्ता छड़ता है ते हुण सोहना सुनाखा गबरू ਭੋਲਾ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਹੈਗੇ ਨੇ। ਮੇਰੀ ਮੁਰਾਦ ਜਗਜੀਤ ਸੰਧੂ ਭਾਜੀ, ਫਿਲਮ ਓਏ ਭੋਲੇ ਓਏ ਭੋਲੇ ਟੂ, ਓਏ ਭੋਲੇ ਓਏ ਟੂ, ਉਹ ਬੜਾ ਅਜੀਬ ਟਾਈਟਲ ਹੈ ਵੈਸੇ। ਭਾਜੀ ਦੇ ਨਾਲ ਹੀ ਗੱਲਬਾਤ ਕਰਦੇ ਹਾਂ ਅਤੇ ਫਿਲਮ ਦੇ ਵਿੱਚ ਬੜੀਆਂ ਅਜੀਬ ਗਰੀਬ ਗੱਲਾਂ ਹੋਈਆਂ ਨੇ। ਅਤੇ ਭਾਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਵੈਲਕਮ ਜੀ।
1: ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ। ਅਜੀਬ ਟਾਈਟਲ ਬਾਰੇ ਮੈਂ ਤੁਹਾਨੂੰ ਦੱਸ ਦਿੰਦਾ ਭਾਜੀ, ਇੱਥੇ ਇੰਡੀਆ 'ਚ ਰਜਿਸਟਰ ਕਰਾਉਣੇ ਬਹੁਤ ਔਖੇ, ਉਸ ਚੱਕਰ 'ਚ ਕਈ ਫਿਲਮਾਂ ਦੇ ਟਾਈਟਲ ਬੜੇ ਅਜੀਬ ਮਿਲਦੇ ਆ।
0: ਫਿਲਮ ਜੇ ਅਜੀਬ ਹੋਵੇ ਤੇ ਫਿਰ ਟਾਈਟਲ ਵੀ ਅਜੀਬ ਕਰਨਾ ਪੈਂਦਾ, ਜ਼ਰੂਰੀ ਹੈਗੀ ਇਹ ਗੱਲ। 12 ਜੂਨ ਨੂੰ ਭੋਲਾ ਸਿਨੇਮਿਆਂ ਦੇ ਵਿੱਚ ਆ ਰਹੇ ਹੈਗੇ ਤੇ ਫਿਲਮ ਜਿਹੜੀ ਆ ਉਹ ਪਹਿਲੇ ਪਾਰਟ ਦਾ ਹੀ ਕੰਟੀਨਿਊਸ਼ਨ ਮੰਨੀ ਜਾ ਸਕਦੀ ਹੈ ਭਾਜੀ?
1: ਹਾਂਜੀ ਬਿਲਕੁਲ, ਉਹਦੀ ਜਿਹੜੀ ਉਸੇ ਕਹਾਣੀ ਤੋਂ 2.5 ਸਾਲ ਬਾਅਦ ਅਸੀਂ ਸ਼ੁਰੂ ਕੀਤੀ ਹੈ, ਕਿਉਂਕਿ ਪਹਿਲੀ ਦੇ ਵਿੱਚ ਕਾਰਪੋਰੇਟ ਆ ਜਿਹੜਾ ਉਹਦੀ ਪੱਖ ਰੱਖਣਾ ਵੀ ਬਹੁਤ ਜ਼ਰੂਰੀ ਸੀਗਾ।
0: ਹਾਂਜੀ,
1: ਇਹ ਸਾਰੀ ਕਹਾਣੀ ਸਾਨੂੰ ਲੱਗਦਾ ਸੀ ਵੀ ਇੱਕ 'ਚ ਪੂਰੀ ਨਹੀਂ ਆਉਣੀ, ਲੰਬੀ ਹੋ ਸਕਦੀ ਹੈ।
0: ਓਕੇ,
1: ਇਸੇ ਕਰਕੇ ਉਹ ਜਿਹੜਾ ਉਹ ਕਨਸੈਪਟ ਹੈ ਉਹ 2.5 ਸਾਲਾਂ ਬਾਅਦ ਕਿ ਅਸੀਂ ਕਿੱਥੇ ਜੇ ਸਟੈਂਡ ਹੋਵਾਂਗੇ, ਤੇ ਉਹ ਸੇਮ ਟਾਈਮ ਓਨਾ ਹੀ ਲਿਆ ਗਿਆ ਜਿੰਨਾ ਰਿਲੀਜ਼ਿੰਗ ਤੋਂ ਬਾਅਦ ਲਿਆ ਗਿਆ।
0: ਰਾਈਟ ਰਾਈਟ, ਇਹਦੇ 'ਚ ਨਾ ਜਿਹੜੀ ਪਹਿਲੀ ਸੀਗੀ ਬੜੀ ਵਧੀਆ, ਤੁਸੀਂ ਆਪਾਂ ਜਦੋਂ ਪਹਿਲੀ ਫਿਲਮ ਦੇ ਵੇਲੇ ਵੀ ਇੰਟਰਵਿਊ ਕੀਤੀ, ਤੁਸੀਂ ਕਿਹਾ ਸੀ ਇੱਕ ਵਾਰ ਸਿਨੇਮਾ 'ਚ ਉਹ ਜ਼ਰੂਰ ਜਾ ਕੇ ਦੇਖ ਕੇ ਆਇਓ। ਇੱਕ ਤਾਂ ਵੈਸੇ ਤੁਹਾਡਾ ਜਿਹੜਾ ਜਿਵੇਂ ਤੁਹਾਡਾ ਹਿਸਟਰੀ ਸ਼ੀਟਰ ਹੋ ਤੁਸੀਂ ਅਜੀਬ ਫਿਲਮਾਂ ਦੇ ਲਈ, ਤੁਸੀਂ ਵਧੀਆ ਡਿਫਰੈਂਟ ਫਿਲਮਾਂ ਦੇ ਲਈ, ਤੇ ਉਹ ਇੱਕ ਟ੍ਰੇਡਮਾਰਕ ਵੀ ਸੈਟ ਹੁੰਦਾ। ਤੁਹਾਨੂੰ ਪਤਾ ਜਦੋਂ ਆਹ ਟ੍ਰੇਲਰ ਛੱਡਿਆ ਤੇ ਉਹਦੇ ਥੱਲੇ ਲੋਕਾਂ ਨੇ ਕਿਵੇਂ ਦੇ ਕਮੈਂਟ ਛੱਡੇ ਹੋਏ ਨੇ ਯੂਟਿਊਬ ਤੇ, ਇੱਕ ਕਹਿੰਦਾ ਵੀ ਆਹ ਬੰਦਾ ਅਮੀਰ ਖਾਨ ਹੈ, ਪੰਜਾਬੀ ਫਿਲਮਾਂ ਦਾ ਵੱਖਰੀ ਫਿਲਮ ਲੈ ਕੇ ਆਉਂਦਾ, ਇਹ ਉਹ ਹਨਾ, ਬੜੇ ਡਿਫਰੈਂਟ ਜਿਹੜੇ ਇੱਕ ਖਿਤਾਬ ਤੁਹਾਨੂੰ ਮਿਲਦੇ ਹੈਗੇ ਨੇ ਕਿ ਇੱਕ ਉਮੀਦ ਵੀ ਬਣ ਜਾਂਦੀ ਹੈ ਤੇ ਫਿਰ ਤੁਹਾਡੇ ਤੇ ਵੀ ਮੈਨੂੰ ਲੱਗਦਾ ਜ਼ਿੰਮੇਵਾਰੀ ਬਣ ਜਾਂਦੀ ਨਹੀਂ ਯਾਰ, ਨਹੀਂ ਲੋਕਾਂ ਨੇ ਉਮੀਦ ਲਾਈ ਬੈਠੇ ਹੋਣੇ ਵੀ ਜੇ ਐਤਕੀ ਉਹੀ ਕੰਮ ਕਰਤਾ। ਉਹਦੇ ਚ ਫਿਰ ਇਹ ਕਿੰਨਾ ਕੁ ਪ੍ਰੈਸ਼ਰ ਬਣ ਗਿਆ ਕਿ ਪਹਿਲੀ ਫਿਲਮ ਵਰਗੀ ਨਾ ਲੱਗੇ ਇਹ ਦੂਜੀ, ਨਹੀਂ ਤੇ ਲੋਕਾਂ ਨੂੰ ਲੱਗਣਾ ਵੀ ਪਾਰਟ 1 ਹੀ ਨਵੇਂ ਗਾਣਿਆਂ ਦੇ ਨਾਲ ਨਵੇਂ ਥੋੜਾ ਜਿਹਾ ਟ੍ਰੀਟਮੈਂਟ ਦੇ ਨਾਲ ਦੇਖਿਆ?
1: ਹਾਂਜੀ ਭਾਜੀ ਬਿਲਕੁਲ ਤੁਸੀਂ ਸਹੀ ਕਿਹਾ, ਕਿਉਂਕਿ ਇਹ ਜਿਹੜਾ ਭਾਜੀ ਮਸਲਾ ਹੈ ਨਾ ਇਹਦੇ ਦੇ ਵਿੱਚ, ਕਿਉਂਕਿ ਮੈਂ ਹੁਣ ਮੋਹਾਲੀ ਰਹਿਣਾ, ਇਹ ਇਕੱਲੀ ਮੋਹਾਲੀ ਦੀ ਸਟੋਰੀ ਵੀ ਹੈ ਨੀ, ਅਸੀਂ ਇੱਥੇ ਬਹੁਤ ਸਾਰਾ, ਜਦੋਂ ਮੈਂ ਤੇ ਗੁਰਪ੍ਰੀਤ ਭੁੱਲਰ ਅਸੀਂ ਇੱਥੇ ਸਰਚ ਕਰਨ ਤੁਰੇ ਸੀ ਨਾ, ਇਟਸ ਲਾਈਕ ਅ ਡਾਕੂਮੈਂਟਰੀ।
0: ਅੱਛਾ,
1: ਕਿਉਂਕਿ ਇਹਦੇ ਚ ਬਹੁਤ ਸਾਰੇ ਕਰੈਕਟਰ ਨੇ ਹਨਾ, ਜੇ ਮੈਂ ਕਹਾਂ ਕਿ ਇਹ ਤਾਂ ਹੈ ਨੀ, ਬਹੁਤ ਸਾਰਿਆਂ ਨੇ ਵੇਚੀ, ਕਈ ਵੇਚਣ ਨੂੰ ਤਿਆਰ ਬੈਠੇ ਸੀ, ਕਈਆਂ ਨੇ ਵੇਚਣ ਤੋਂ ਬਾਅਦ ਉਹਨਾਂ ਨਾਲ ਕੀ ਹੋਇਆ,
0: ਓਕੇ,
1: ਸੋ ਕਾਰਪੋਰੇਟ ਇਹਨੂੰ ਕਿਵੇਂ ਵੇਚਣ ਲਈ ਕੀ ਕੀ ਹਥਕੰਡੇ ਅਪਣਾਉਂਦਾ, ਖਰੀਦਣ ਲਈ ਕਿਸ ਤਰ੍ਹਾਂ ਦੇ ਲਾਲਚ ਦਿੰਦਾ, ਫਿਰ ਜੇ ਉਹ ਨਹੀਂ ਮੰਨਦੇ ਤਾਂ ਫਿਰ ਉਹ ਕੀ ਹਥਕੰਡੇ ਅਪਣਾਉਂਦੇ ਆ। ਹਾਂਜੀ ਹਾਂਜੀ, ਇਹ ਚ ਕਾਫੀ ਕੁਛ ਸੀਗਾ, ਮਤਲਬ ਆਪਾਂ ਇੱਕ ਚੀਜ਼ ਨੀ ਕਹਿ ਸਕਦੇ, ਇਸ ਕਰਕੇ ਮੈਨੂੰ ਲੱਗਦਾ ਸੀਗਾ ਵੀ ਇਹ ਸਾਰੀਆਂ ਗੱਲਾਂ ਇੱਕ ਚ ਨਹੀਂ ਪਰੋਈਆਂ ਜਾ ਸਕਦੀਆਂ। ਤੁਸੀਂ ਹੁਣ ਸੈਕਿੰਡ ਚ ਦੇਖੋਗੇ ਕਿ ਬਹੁਤ ਸਾਰੇ ਕਰੈਕਟਰ, ਕਿਉਂਕਿ ਡੀਲਰਸ ਵੀ ਇੱਥੋਂ ਦੇ ਹੀ ਨੇ,
0: ਹਾਂਜੀ ਆਪਣੇ ਚੋਂ ਹੀ ਨੇ
1: ਹਨਾ, ਕਿਉਂਕਿ ਉਹ ਵਕਵਾਉਣ ਲਈ ਭੇਜਦੇ ਹੀ ਤੁਹਾਡੇ ਚਾਚੇ ਤਾਇਆਂ ਨੂੰ ਨੇ, ਤੁਹਾਡੇ ਪਿੰਡ ਦੇ ਬੰਦਿਆਂ ਨੂੰ ਨੇ,
0: ਸੋ ਹੁੰਦੀ ਹੈ ਨਾ ਉਹਨਾਂ ਕੋਲ
1: ਹਨਾ, ਹਾਂ ਕਿਉਂਕਿ ਉਹ ਪੱਟਣ ਨੂੰ ਭੇਜਦੇ ਹੀ ਉਹਨਾਂ ਨੂੰ ਹੈ, ਕਿਉਂਕਿ ਉਹਨਾਂ ਦੀ ਪਰਸੈਂਟੇਜ ਹੁੰਦੀ ਹੈ ਕਿ ਤੂੰ ਸਾਨੂੰ ਇੰਨੇ ਚ ਵਕਾ ਦੇ। ਫਿਰ ਕਿਵੇਂ ਕੰਪੇਅਰ ਕਰਦੇ ਆ ਹਨਾ, ਈਵਨ ਕਿ ਇੱਥੇ ਤਾਂ ਗੱਡੀਆਂ ਫੋਰਚੂਨਰ ਤਾਂ ਗੱਡੀਆਂ ਦੇ ਦਿੰਦੇ ਡੀਲਰਾਂ ਨੂੰ।
0: ਅੱਛਾ,
1: ਮੈਂ ਪਿੱਛੇ ਜੇ ਜਦੋਂ ਅਸੀਂ
0: ਇੱਕ ਇਹ ਡੀਪ ਰਿਸਰਚ ਕੀਤੀ ਹੋਈ ਹੈ ਭਾਜੀ, ਕਿ ਮਤਲਬ ਤੁਸੀਂ,
1: ਭਾਜੀ ਤੁਹਾਨੂੰ ਮੈਂ ਦੱਸਦਾ ਕਿ ਉਹ ਬੰਦੇ ਨਾ ਡੀਲਰਾਂ ਨੂੰ ਪਹਿਲਾਂ ਗੱਡੀਆਂ ਗਿਫਟ ਕਰਦੇ ਆ ਕਿ ਜਾ ਕੇ ਬੰਦੇ ਪੱਟੋ।
0: ਅੱਛਾ,
1: ਕਿ ਸਾਡੇ ਆ ਕੇ ਇੱਥੇ ਖਰੀਦਣ ਹਨਾ, ਜਾਂ ਛੇਤੀ ਜ਼ਮੀਨ ਵੇਚਣ। ਉਹਨਾਂ ਨੇ ਜੀ 10 ਗੱਡੀਆਂ ਫੋਰਚੂਨਰਾਂ ਕਢਾ ਲਈਆਂ ਹਨਾ, ਉਹ ਜਿਸ ਡੀਲਰਾਂ ਨੂੰ ਦੇਣ ਗਏ ਉਹ ਗਾਂ GLS ਤੇ ਆਏ ਹੋਏ।
0: ਤੁਸੀਂ ਦੇਖੋ ਕਿ
1: ਹਨਾ, ਸੋ ਇਹਦੇ ਚ ਸਾਨੂੰ ਲੱਗਿਆ ਯਾਰ ਇਸ ਵਿਸ਼ੇ ਤੇ ਗੱਲ ਹੋਣੀ ਬਹੁਤ ਜ਼ਰੂਰੀ ਹੈ।
0: ਰਾਈਟ, ਇਹ ਹੋ ਵੀ ਬਹੁਤ ਜ਼ਿਆਦਾ ਗਿਆ ਭਾਜੀ। ਮੈਂ ਹੁਣ ਜਿੱਦਾਂ ਨਾ ਪਿੱਛੇ ਜੇ ਆ ਕੇ ਹਟਿਆ ਇੰਡੀਆ ਤੇ ਉਹ ਮੋਹਾਲੀ ਦਾ ਤੁਸੀਂ ਦੱਸਿਆ ਜਾਂ ਹੋਰ ਵੀ ਕਈ ਏਰੀਆਜ਼, ਆਲਮੋਸਟ ਸਾਰੇ ਵੱਡੇ ਸ਼ਹਿਰਾਂ ਦੀ ਇਹੀ ਕਹਾਣੀ ਹੋ ਗਈ, ਸ਼ਹਿਰ ਨਿਕਲੋ ਤੇ ਆਹ ਸ਼ੁਰੂ ਹੋ ਜਾਂਦੀਆਂ ਨੇ ਕਲੋਨੀਆਂ ਹਨਾ, ਤੇ ਉਹ ਕਈ ਥਾਵਾਂ ਤਾਂ ਇਹੋ ਜਿਹੀਆਂ ਨੇ ਵੀ ਜਿਨ੍ਹਾਂ ਦੇ ਉੱਤੇ ਹਾਲੇ ਨਾ ਤਾਂ ਕਲੋਨੀਆਂ ਨੇ ਨਾ ਕੁਛ ਨੇ, ਪਰ ਉੱਦਾਂ ਹੀ ਬੇਜਾਨ ਪਈਆਂ ਨੇ, ਬੇਰੂਹੀਆਂ ਹਨਾ, ਬੇਆਬਰੂ ਜੀਆਂ ਜ਼ਮੀਨਾਂ ਪਈਆਂ ਨੇ ਕਿ ਪਤਾ ਨਹੀਂ ਉਹਦੇ ਤੇ ਸ਼ਾਇਦ ਕਦੇ ਕੁਛ ਹੋਊ ਕਦੇ ਨਹੀਂ ਹੋਊ ਕੁਛ ਹਨਾ। ਤੇ ਉਹ ਇੰਟਰਸਟਿੰਗ ਟੋਪਿਕ ਹੈ, ਪਰ ਉਹਨੂੰ ਐਟ ਦੀ ਸੇਮ ਟਾਈਮ ਜਦੋਂ ਤੁਸੀਂ ਫਿਲਮ ਦੀ ਸ਼ੇਪ ਦੇ ਵਿੱਚ ਲੈ ਕੇ ਆਉਂਦੇ ਹੋ, ਹੁਣ ਤੁਸੀਂ ਕਿਸੇ ਤੋਂ ਐਕਸਪੈਕਟ ਕਰ ਰਹੇ ਹੋ ਵੀ ਭਾਈ ਤੂੰ ਟਿਕਟ ਖਰੀਦ, ਜਾ ਕੇ ਦੇਖ, ਆਪਣਾ ਟਾਈਮ ਇਨਵੈਸਟ ਕਰ, ਆਪਣੀ ਮਨੀ ਇਨਵੈਸਟ ਕਰ, ਉਹਨੂੰ ਇੰਟਰਸਟਿੰਗ ਟੌਪਿਕ ਨੂੰ ਉਹਦੇ ਵਿੱਚ ਕਿਵੇਂ ਲੈ ਕੇ ਆਉਣਾ, ਹੈ ਨਾ, ਉਹ ਇੱਕ ਬੜਾ ਚੈਲੰਜਿੰਗ ਮੇਰੇ ਖਿਆਲ ਦੇ ਨਾਲ ਕੰਮ ਹੈ ਕਿ
1: ਹੁੰਦਾ ਭਾਜੀ ਬਿਲਕੁਲ ਹੁੰਦਾ, ਕਿਉਂਕਿ ਇੱਕ ਇੰਟਰਟੇਨਮੈਂਟ ਫੀਲਡ ਹੈ ਨਾ, ਤੁਸੀਂ ਇਹਦੇ ਵਿੱਚ, ਮੈਂ ਪਹਿਲਾਂ ਹੀ ਕਿਹਾ ਕਿ ਡਾਕੂਮੈਂਟਰੀ ਤਾਂ ਬਣਾ ਨਹੀਂ ਸਕਦੇ,
0: ਕੌਣ ਹੈ
1: ਨਾ, ਬਹੁਤ ਸਾਰੇ ਬੰਦਿਆਂ ਦੀਆਂ ਸਾਡੇ ਕੋਲ ਓਰਿਜਿਨਲ ਫੁਟੇਜ ਸੀਗੀਆਂ,
0: ਅੱਛਾ
1: ਚਲੋ ਆਪਾਂ ਉਹਨੂੰ ਫਿਲਮ ਚ ਨਹੀਂ ਪਾ ਸਕਦੇ ਕਿਉਂਕਿ ਅਗਲੇ ਨੂੰ ਐ ਲੱਗਦਾ ਕਿ ਮੇਰੀ ਬੇਇੱਜ਼ਤੀ ਨਾ ਹੋ ਜਾਏ, ਹੈ ਨਾ, ਜਾਂ ਮੇਰੀ ਫੁਟੇਜ ਲੋਕਾਂ ਸਾਹਮਣੇ ਆਊਗੀ, ਪਰ ਉਹਨਾਂ ਨੇ ਸਾਰੀਆਂ ਸਟੋਰੀਆਂ ਜੋ ਦੱਸੀਆਂ ਉਹਨੂੰ ਅਸੀਂ ਫਿਲਮ ਚ ਲਿਆਂਦਾ, ਫਿਰ ਸਾਡੇ ਲਈ ਚੈਲੰਜ ਇਹ ਸੀਗਾ ਕਿ ਯਾਰ ਇਹਨੂੰ ਇੰਟਰਟੇਨਮੈਂਟ ਥਰੂ ਕਹਿਣਾ, ਕਦੇ ਐ ਨਾ ਲੱਗੇ ਕਿ ਸੀਰੀਅਸ ਫਿਲਮ ਬਣ ਜੇ, ਫਿਰ ਅਸੀਂ ਇਸ ਭੋਲੇ ਕਰੈਕਟਰ ਨੂੰ ਇੰਟਰੋਡਿਊਸ ਕੀਤਾ ਕਿ ਇਹਦੇ ਥਰੂ ਗੱਲ ਕਹਿੰਦੇ ਆ, ਉਹ ਹੁਣ ਹੈਗਾ ਮਸਤ ਮਲੰਗ ਬੰਦਾ, ਹੈ ਨਾ, ਉਹ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜਿਉਂਦਾ, ਤੇ ਜਦੋਂ ਇਹੋ ਜਿਹੇ ਬੰਦੇ ਨਾਲ ਵਾਹ ਪੈ ਜਾਵੇ ਕਿਸੇ ਵੱਡੇ ਕਾਰਪੋਰੇਟ ਘਰਾਣੇ ਦਾ, ਹੈ ਨਾ, ਤਾਂ ਉਹ ਐ ਸਮਝ ਲਓ ਕੰਧਾਂ ਨਾਲ ਟੱਕਰ ਮਾਰਨ ਵਾਲਾ ਕੰਮ ਹੈ, ਕਿਉਂਕਿ ਸਮਝਾਇਆ ਵੀ ਉਹਨੂੰ ਜਾ ਸਕਦਾ ਜਿਹੜਾ ਅੱਗੋਂ ਸਮਝਦਾ ਹੋਵੇ, ਉਹਨਾਂ ਲਈ ਇਹ ਹੈ ਕਿ ਇਹਨੂੰ ਕੋਈ ਗੱਲ ਨੀ ਪੱਲੇ ਪੈਂਦੀ, ਸੋ ਕੰਟਰਾਸਟ ਇਹੀ ਹੈ ਕਿ ਜ਼ਮੀਨ ਉਹਦੀ ਦਾ ਰੇਟ 30 ਕਰੋੜ ਲੱਗਿਆ ਹੋਇਆ ਤੇ ਉਹਦੇ ਕੋਲ ਵਿਚਾਰੇ ਕੋਲ ਸ਼ਾਮ ਨੂੰ ਪਊਆ ਪੀਣ ਜੋਗੇ ਪੈ ਵੀ ਹੈ ਨੀ, ਸੋ ਇਹਦੇ ਚੋਂ ਫਨ ਨਿਕਲਦਾ।
0: ਹਾਂ, ਇਹ ਜਿਵੇਂ ਉਹ ਕਹਿੰਦੇ ਅਜੀਬੋ ਗਰੀਬ, ਇਹ ਵਾਕਈ ਉਹ ਕਰੈਕਟਰ ਹੈ, ਗਰੀਬ ਤਾਂ ਚਲੋ ਫਿਲਮ ਚ ਪਤਾ ਲੱਗ ਜਾਂਦਾ, ਪਰ ਅਜੀਬ ਏਦਾਂ ਹੈ ਕਿ ਉਹਨੂੰ ਆਪ ਨੂੰ ਹੀ ਨੀ, ਮੈਨੂੰ ਲੱਗਦਾ ਕਿ ਭੋਲੇ ਨੂੰ ਆਪ ਨੂੰ ਹੀ ਨੀ ਪਤਾ ਵੀ ਉਹਨੇ ਕਰਨਾ ਕੀ ਹੈ। ਕਿ
1: ਸੱਚੀ ਭਾਜੀ ਅਸੀਂ ਇੱਥੇ TDI ਚ ਰਹਿੰਦੇ ਹੁੰਦੇ ਸੀ ਨਾ, ਅਸੀਂ ਜਦੋਂ ਸਵੇਰੇ ਉੱਠ ਕੇ ਚਾਹ ਪੀਣੀ,
0: ਹਾਂਜੀ,
1: ਉੱਤੋਂ ਨਾ ਬਿਲਡਿੰਗ ਤੋਂ ਅਸੀਂ 11ਵੇਂ ਫਲੋਰ ਤੇ ਰਹਿੰਦੇ ਸੀ, ਥੱਲੇ ਨਾ ਕਿਸੇ ਦਾ ਕਿੱਲਾ ਕ ਸੀਗਾ ਬਜ਼ੁਰਗ ਦਾ,
0: ਅੱਛਾ,
1: ਤੇ ਅਸੀਂ ਬੜਾ ਉਹਨੂੰ ਦੇਖ ਕੇ ਖੁਸ਼ ਹੁੰਦੇ ਸੀ, ਉਹ ਸਵੇਰੇ ਪੱਠੇ ਵੱਢਣ ਆਉਂਦਾ ਸੀ, ਤੇ ਸਾਨੂੰ ਇਹੀ ਲੱਗਦਾ ਹੁੰਦਾ ਸੀ ਯਾਰ ਇਹਨੇ ਨਾ ਬਜ਼ੁਰਗ ਹੋ ਜਾਣਾ ਇਹ ਵਿਚਾਰਾ, ਹੁਣ ਏਜ ਆ ਕਦੋਂ ਕੁ ਤੱਕ ਤੁਸੀਂ ਅੜੋਗੇ, ਸਾਨੂੰ ਇਹੀ ਲੱਗਦਾ ਸੀ ਵੀ, ਖੁਸ਼ ਵੀ ਹੁੰਦੇ ਸੀ ਕਿ ਇਹ ਬੰਦਾ ਵਿਕਿਆ ਨੀ, ਸਾਰੀਆਂ ਬਿਲਡਿੰਗਾਂ ਬਣ ਗਈਆਂ ਵਿਕਿਆ ਨੀ, ਹੌਲੀ ਹੌਲੀ ਉਸ ਬਜ਼ੁਰਗ ਦੀ ਅਸੀਂ ਵੇਖਦੇ ਰਹੇ ਕਿਉਂਕਿ ਅਸੀਂ ਵਾਹਵਾ ਸਾਲ ਉੱਥੇ ਰਹੇ, ਅਸੀਂ ਥੱਲੇ ਦੇਖਿਆ ਕਿ ਬਜ਼ੁਰਗ ਹੁਣ ਵਿਚਾਰਾ ਹੌਸਲਾ ਹਾਰ ਗਿਆ ਸੀ ਵੀ ਹੁਣ ਮੈਂ ਇਸ ਤੋਂ ਵੱਧ ਨਹੀਂ ਕਰ ਸਕਦਾ, ਸ਼ਾਇਦ ਫਿਰ ਉਹਦੀ ਅਗਲੀ ਪਨੀਰੀ ਨੇ ਉਹ ਬੇਚਤੀ, ਉਹ ਵੀ ਉਹ ਲੈ ਗਏ, ਸਾਨੂੰ ਲੱਗਿਆ ਯਾਰ ਇਸ ਟੌਪਿਕ ਤੇ ਗੱਲ ਹੋਣੀ ਬਹੁਤ ਜ਼ਰੂਰੀ ਹੈ ਨਾ, ਇਸ ਕਰਕੇ ਫਿਰ ਬਹੁਤ ਡੂੰਘੀ ਰਿਸਰਚ ਨਾਲ ਇਹ ਫਿਲਮ ਬਣਾਈ।
0: ਨਹੀਂ ਪਰ ਐਜ਼ ਐਨ ਐਕਟਰ ਭਾਜੀ ਦੇਖੋ ਮੇਰੀ ਗੱਲ, ਤੁਹਾਡਾ ਐਕਸਪੋਜ਼ਰ ਜਿੰਨਾ ਹੈਗਾ ਔਰ ਜਿਵੇਂ ਇੰਨੇ ਸਾਲਾਂ ਤੋਂ ਤੁਸੀਂ ਇੰਡਸਟਰੀ ਚ ਹੈਗੇ ਹੋ, ਆਲੇ ਦੁਆਲੇ ਇੰਨੀਆਂ ਕੁ ਚੀਜ਼ਾਂ ਹੁੰਦੀਆਂ ਨੇ ਵਾਪਰਦੀਆਂ ਨੇ ਕਿ ਤੁਸੀਂ ਕਿੰਨੀਆਂ ਕੁ ਚੀਜ਼ਾਂ ਦੇ ਉੱਤੇ ਓਬਜ਼ਰਵ ਕਰਕੇ ਫਿਲਮਾਂ ਬਣਾ ਲਓਗੇ, ਉਹ ਤਾਂ ਫਿਰ ਕੋਈ ਕੰਸੈਪਟ ਇਹੋ ਜਿਹਾ ਹੀ ਵਿਹਲਾ ਹੀ ਹੋਊਗਾ ਜਿਹਦੇ ਤੇ ਲੱਗਦਾ ਹੈ ਕਿ ਨਹੀਂ ਆ ਇਹਦੇ ਤੇ ਗੱਲ ਕਰ ਸਕਦੇ, ਨਹੀਂ ਤਾਂ ਮੇਰੇ ਖਿਆਲ ਦੇ ਨਾਲ ਤੁਸੀਂ ਤਾਂ ਡੇਲੀ ਕੰਸੈਪਟ ਦੇ ਵਿੱਚੋਂ ਗੁਜ਼ਰਦੇ ਹੋ, ਤੁਹਾਨੂੰ ਬਾਹਰੋਂ ਵੀ ਪਿੱਛੇ ਕਿੰਨੇ ਆਈਡੀਆਜ਼ ਕਰਦੇ ਹੋਣਗੇ, ਜਿਹੜੇ ਡੈਬਿਊ ਆਰਟ ਹੈਗੇ ਨੇ ਰਾਈਟਰ ਹੈਗੇ ਨੇ ਉਹ ਵੀ ਤੁਹਾਡੇ ਤੱਕ ਅਪਰੋਚ ਕਰਦੇ ਹੋਣਗੇ, ਕਿਵੇਂ ਇੱਕੋ ਹੀ ਸਬਜੈਕਟ ਆ ਇਹਦੇ ਤੇ ਫੜਨਾ ਹੈ, ਕਿਉਂਕਿ ਇਹ ਮੈਂ ਇੱਕ ਦਿਨ ਬੈਠਾ, ਹੁਣ ਤਾਂ ਤੁਸੀਂ ਪ੍ਰੋਡਿਊਸਰ ਵੀ ਹੋ ਤੁਸੀਂ ਵੀ ਇਹ ਸੋਚਦੇ ਹੋਵੋਗੇ ਜਿਹਦੀ ਜੇਬ 'ਚੋਂ ਪੈਸਾ ਲੱਗਣਾ, ਇਹ ਤਾਂ ਇੱਕ ਸੱਟਾ ਹੀ ਹੋ ਗਿਆ ਨਾ ਬਈ, ਤੁਸੀਂ ਸੋਚ ਲਿਆ ਕੰਸੈਪਟ ਆਪਣੇ ਮਾਇੰਡ ਦੇ ਵਿੱਚ, ਉਹਨੂੰ ਵਿਜ਼ੂਅਲਾਈਜ਼ ਕਰ ਲਿਆ, ਫਿਰ ਉਹ ਸੈੱਟ ਤੇ ਚਲੇ ਗਏ, ਚਲੋ ਪੋਸਟ ਪ੍ਰੋਡਕਸ਼ਨ ਹੋ ਗਈ, ਉਦੋਂ ਬਾਅਦ ਤਾਂ ਫਿਰ ਸੱਟਾ ਹੀ ਆ ਵੀ ਚੱਲ ਗਈ ਨਹੀਂ ਚੱਲੀ ਤੇ ਤੁੱਕਾ।
1: ਨਹੀਂ ਭਾਜੀ ਬਹੁਤ ਇਹਦੇ ਤੇ ਵੀ ਬਹੁਤ ਡਿਟੇਲ ਚ ਕੰਮ ਕਰਕੇ ਅੱਗੇ ਵਧੇ ਆ, ਹਨਾ, ਕੋਈ ਆਪਾਂ ਤੁੱਕੇ ਵਾਲੇ ਤਾਂ ਆਏ ਨੀ, ਬਹੁਤ ਲੰਬਾ ਸੋਚ ਕੇ ਆਏ ਸੀਗੇ ਵੀ ਇਸ ਫੀਲਡ ਚ ਵਾਹਵਾ ਲੰਬਾ ਕੰਮ ਕਰਨਾ, ਹਨਾ, ਇਹ ਨੀ ਵੀ 2-4 ਹੀ ਬਣਾਉਣੇ ਆ, ਸੋ ਉਹਦੇ ਤੇ ਗਹਿਰੀ ਸਰਚ ਹੋਈ ਵੀ ਕਿਸ ਟੌਪਿਕ ਤੇ ਗੱਲ ਕਰੀਏ, ਪਰ ਇੰਟਰਟੇਨਮੈਂਟ ਦੇ ਥਰੂ ਕਰੀਏ। ਹਾਂ, ਰਿਸਕ ਤਾਂ ਦੇਖੋ ਭਾਜੀ ਲਾਈਫ ਚ ਹਰ ਜਗ੍ਹਾ ਰਹਿਣਾ, ਹਨਾ, ਸੜਕ ਤੇ ਵੀ ਜਾਂਦੇ ਆ ਉਹ ਵੀ ਰਿਸਕ ਹੀ ਹੈ,
0: ਰਾਈਟ,
1: ਹਨਾ, ਕੁਛ ਵੀ ਬਿਨਾਂ ਰਿਸਕ ਤੋਂ ਤੁਸੀਂ ਵੱਡੇ ਨਹੀਂ ਹੋ ਸਕਦੇ, ਪਰ ਮੇਰੀ ਕੋਸ਼ਿਸ਼ ਇਹੀ ਰਹਿੰਦੀ ਹੈ, ਸਭ ਤੋਂ ਵੱਡੀ ਕੋਸ਼ਿਸ਼ ਜਿਵੇਂ ਤੁਸੀਂ ਗੱਲ ਸਟਾਰਟ ਕੀਤੀ ਸੀ ਕਿ ਲੋਕ ਹੁਣ ਥੱਲੇ ਕਮੈਂਟ ਕਰਦੇ ਆ ਕਿ ਤੁਹਾਡੇ ਵਿਸ਼ੇ ਬਹੁਤ ਵੱਖਰੇ ਹੁੰਦੇ ਆ, ਸੋ ਸਭ ਤੋਂ ਪਹਿਲੀ ਕੋਸ਼ਿਸ਼ ਭਾਜੀ ਉਹੀ ਹੁੰਦੀ ਹੈ ਕਿ ਅਗਲਾ ਕਵੇ ਕਿ ਇਸ ਬੰਦੇ ਦੀ ਫਿਲਮ ਛੱਡਣੀ ਨੀ,
0: ਕਰੈਕਟ, ਉਹ ਐਕਸਪੈਕਟੇਸ਼ਨ ਬਣਾ ਕੇ ਰੱਖਣੀ ਹੈ,
1: ਇਹਨੂੰ ਇਨ ਇਸ ਇਸ ਇਸ ਕਮੈਂਟ ਲਈ ਤੁਹਾਨੂੰ ਬਹੁਤ ਸਾਲ ਵੇਟ ਕਰਨੀ ਪੈ ਸਕਦੀ ਹੈ, ਹਨਾ,
0: ਕੋਈ ਸ਼ੱਕ ਨਹੀਂ,
1: ਇਹ ਵੀ ਕਿਸ ਮੈਂ ਚਾਹੁੰਦਾ ਸੀਗਾ ਕਿ ਲੋਕ ਸਿਰਫ ਇਹੀ ਜੱਜ ਕਰਨ ਕਿ ਇਹ ਬੰਦੇ ਇਦਾਂ ਦੀਆਂ ਫਿਲਮਾਂ ਕੁਝ ਵੱਖਰਾ ਲੈ ਕੇ ਆਉਂਦੇ ਆ, ਬਾਕੀ ਰਹੀ ਗੱਲ ਹਨਾ ਰਿਕਵਰੀ ਦੀ ਉਹ ਕਿਵੇਂ ਹੈ, ਹਨਾ, ਉਹਦੇ ਤੇ ਤਾਂ ਵਾਹਵਾ ਰਿਸਰਚ ਕਰੀ ਦੀ ਹੈ, ਕਿਉਂਕਿ ਹੁਣ ਜਦੋਂ ਤੁਸੀਂ ਫਿਲਮ ਦੇਖੋਗੇ ਹੁਣ ਕੱਲ ਨੂੰ ਰਿਲੀਜ਼ ਹੋ ਜਾਣੀ ਹੈ, ਹਨਾ, ਸੋ ਉਹਦੇ ਚ ਜਿਹੜੀ ਡੋਜ਼ ਹੈ ਇੰਟਰਟੇਨਮੈਂਟ ਦੀ ਜ਼ਿਆਦਾ, ਜਿਹੜਾ ਮਹਿਸੂਸ ਕਰਦੇ ਆ ਤੁਸੀਂ ਜ਼ਮੀਨਾਂ ਨੂੰ ਲੈ ਕੇ ਉਹ ਵੀ ਇਕੁਅਲ ਹੈ, ਬਟ ਬਹੁਤ ਕਹਿੰਦੇ ਆ ਬੈਲੈਂਸ ਤਰੀਕੇ ਨਾਲ ਦਿੱਤੀ ਗਈ ਹੈ,
0: ਰਾਈਟ ਰਾਈਟ,
1: ਹਨਾ ਅੱਗੇ ਵੀ ਜੋ ਸਬਜੈਕਟ ਚੁਣਾਂਗੇ ਉਹ ਵੀ ਜ਼ਿੰਦਗੀ ਦੀਆਂ ਉਹ ਚੀਜ਼ਾਂ ਤੋਂ ਚੁਣਾਂਗੇ ਜਿਹੜੇ ਕਦੇ ਕੈਮਰਾ ਅੱਗੇ ਨਹੀਂ ਆਏ ਹਨਾ। ਸੋ ਮੈਨੂੰ ਹਮੇਸ਼ਾ ਹੀ ਇਹ ਲੱਗਦਾ ਹੁੰਦਾ ਕਿ ਉਹ ਵੀ ਬੰਦੇ ਤਾਂ ਹੀਰੋ ਹੋ ਸਕਦੇ ਨੇ ਨਾ, ਜਦੋਂ ਜਿਹੜੇ ਸਾਈਕਲ ਤੇ ਵਿਚਾਰੇ ਦਿਹਾੜੀ ਤੇ ਡੇਲੀ ਜਾਂਦੇ ਆ ਕੰਮ ਕਰਨਾ ਹਨਾ, ਜ਼ਰੂਰੀ ਥੋੜੀ ਆ ਵੀ ਹੀਰੋ ਆ ਜਿਹੜਾ ਉਹ ਗੱਡੀ ਚੋਂ ਉਤਰਨਾ ਚਾਹੀਦਾ।
0: ਸਹੀ ਗੱਲ ਹੈ, ਉਹ ਪਰਦਾ ਪਾੜ ਕੇ।
1: ਮੇਰਾ ਤਾਂ ਹਮੇਸ਼ਾ ਹੀ ਇਹੀ ਹੁੰਦੀ ਹੈ ਕੋਸ਼ਿਸ਼ ਕਿ
0: ਲੇਮੈਨ ਨੂੰ
1: ਕਰੈਕਟਰ ਦੇ ਨਵੀਂ ਸਟੋਰੀ ਇੰਟਰੋਡਿਊਸ ਹੋਵੇ।
0: ਇਹ ਭਾਜੀ ਇਹਦਾ ਜਿਹੜਾ ਜਿਹੜਾ ਇਹ ਬੜਾ ਜਿਵੇਂ ਲੇਮੈਨ ਵਾਲੀ ਟਾਈਪ ਹੈਗੀ ਹੈ, ਤੁਸੀਂ ਦੱਸਿਆ ਕਿ ਇੱਕ ਆਮ ਬੰਦਾ ਵੀ ਹੀਰੋ ਹੋ ਸਕਦਾ, ਤੁਹਾਨੂੰ ਜਦੋਂ ਇਹਦੀ ਲੁੱਕ ਤਿਆਰ ਕਰ ਰਹੇ ਸੀ, ਵੈਸੇ ਤਾਂ ਓਏ ਭੋਲੇ ਦੇ ਪਹਿਲੇ ਵੇਲੇ ਵੀ ਉਦੋਂ ਪਹਿਲਾਂ ਹੋ ਚੁੱਕੀ ਸੀ, ਮੇਰੇ ਕਹਿੰਦਾ 19-21 ਪਹਿਲਾਂ ਹੋ ਗਈ ਸੀ ਰਿਲੀਜ਼, 19-21 ਵਰਗਾ ਹੀ ਤੁਹਾਡਾ ਅਟਾਇਰ ਹੈਗਾ ਉਹ ਕੰਟੀਨਿਊ, ਉਹ ਏਦਾਂ ਨੀ ਭੁਲੇਖੇ ਜੇ ਨੀ ਪੈਂਦੇ, ਜਾਂ ਫਿਰ ਤੁਸੀਂ ਸੋਚਿਆ ਨੀ ਵੀ ਜਾਂ ਤੁਸੀਂ ਡੈਲੀਬਰੇਟਲੀ ਉਹਨੂੰ ਕੰਟੀਨਿਊ ਰੱਖਿਆ ਕਿ ਨਹੀਂ ਰੱਖਣਾ ਉਦਾਂ ਦਾ?
1: ਨਹੀਂ ਨਹੀਂ ਬਿਲਕੁਲ, ਇਹ ਤਾਂ ਵੱਖਰਾ ਹੀ ਹੈ ਕਰੈਕਟਰ ਆਲਮੋਸਟ। ਜਿਹੜਾ ਭੋਲੇ ਨੂੰ ਤਾਂ ਅਸੀਂ ਬਿਲਕੁਲ ਉਹ ਰੱਖਿਆ ਕਿ ਪਿੰਡ ਚ ਨਾ ਤਾਂ ਇਹਦੇ ਦਿਮਾਗ ਤੋਂ ਸੋਚਦਾ ਨਾ ਹੀ ਇਹ ਬਾਹਲਾ ਸੋਚਦਾ, ਇਹ ਬਸ ਕਰ ਦਿੰਦਾ ਹਨਾ। ਬਹੁਤ ਸਾਰੇ ਕਰੈਕਟਰ
0: ਜਿਹੜੇ
1: ਬਿਲਕੁਲ ਦੇਸੀ ਏਦਾਂ ਦੇ ਹੈ ਨਾ, ਹਾਲਾਂਕਿ ਇਹ ਕਰੈਕਟਰ ਸਾਡਾ ਥੋੜਾ ਜਿਹਾ ਉਹ ਜਰਦਾ ਲਾਉਂਦਾ, ਹਾਲਾਂਕਿ ਇਸ ਫਿਲਮ ਚ ਵੀ ਉਹ ਤੋਂ ਛੜਾਤਾ।
0: ਰੀਲ ਜੀ ਬੜੀ ਉਹ ਚੱਲਦੀ ਆ ਆਪਣੇ ਉਹ ਜਿਹੜੇ ਵਰਿੰਦਾਵਨ ਵਾਲੇ ਨੇ, ਫਿਰ ਬਾਬਾ ਜੀ ਉਹ ਕਹਿੰਦੇ ਕਹਿੰਦੇ ਗੁਰੂ ਜੀ ਸਭ ਕੁਛ ਛੋੜ ਦੂੰਗਾ
1: ਪਰ ਇਹ ਨਹੀਂ ਛੋੜੂਗਾ,
0: ਜਰਦਾ ਬੀੜੀ ਨਹੀਂ ਛੋੜੂਗਾ।
1: ਤੁਸੀਂ ਇਹ ਦੇਖੋ ਭਾਜੀ, ਇੱਕ ਪੰਜਾਬੀ ਫਿਲਮ ਚ ਹੈ ਨਾ,
0: ਹਾਂਜੀ,
1: ਇੱਕ ਇਹੋ ਜਿਹਾ ਕਰੈਕਟਰ ਹੈ ਜੋ ਇਹ ਖਾਂਦਾ, ਇਹ ਸੋਚਣਾ ਵੀ ਮੈਨੂੰ ਲੱਗਦਾ ਕਿਸੇ ਸਕ੍ਰਿਪਟ ਲਈ ਜਾਂ ਕਿਸੇ ਹੀਰੋ ਲਈ ਐ ਲੱਗੂਗਾ ਕਿ ਯਾਰ ਇਹਦੇ ਨਾਲ ਕਰੈਕਟਰ ਛੋਟਾ ਹੋ ਜਾਂਦਾ।
0: ਕਰੈਕਟ
1: ਹੈਨਾ। ਸੋ ਮੈਨੂੰ ਲੱਗਦਾ ਕਿ ਰੀਅਲ ਤਰੀਕੇ ਨਾਲ ਜੇ ਆਪਾਂ ਦੇਖੀਏ ਇਦਾਂ ਤੇ ਬਹੁਤ ਸਾਰੇ ਬੰਦੇ ਆ,
0: ਬਹੁਤ ਨੇ, ਕੋਈ ਸ਼ੱਕ ਨਹੀਂ। ਹਾਂ
1: ਹੈਨਾ, ਮੈਂ ਚੰਗੇ ਭਲੇ ਬੰਦੇ ਦੇਖੇ ਆ ਕਿ ਜਿਹੜਾ ਕਹਿੰਦਾ ਮਰ ਜਾਗੇ, ਪਰ ਇਹ ਨੀ ਆਪਾਂ ਸਾਈਡ ਜ਼ਰੂਰ ਤੇ ਹੋਣਾ।
0: ਅੱਛਾ ਗੱਲ ਕਰ, ਮੈਂ ਉਹ ਪੁੱਛਣ ਲੱਗਿਆ ਸੀ ਜਿਵੇਂ ਉਹ ਪਰਫੈਕਸ਼ਨਿਸਟ ਮਿਸਟਰ ਅਮੀਰ ਖਾਨ ਦੀ ਗੱਲ ਹੁੰਦੀ ਆ ਤਾਂ ਉਹ ਕਰਦੇ ਨੇ ਉਹ ਚੀਜ਼, ਹੁਣ ਭੋਲੇ ਨੂੰ ਵੀ ਜਰਦਾ ਲਾਣਾ ਪਿਆ ਫਿਲਮ ਦੇ ਵਿੱਚ ਵੀ ਯਾਰ ਲਾਣਾ ਪੈਣਾ।
1: ਮੈਂ ਇੱਕ ਵਾਰੀ ਟੇਸਟ ਕੀਤਾ ਸੀਗਾ 2000 ਜਦੋਂ ਪਹਿਲੀ ਸੀ,
0: ਅੱਛਾ,
1: ਤੇ ਉਸ ਤੋਂ ਬਾਅਦ ਲੱਗਿਆ ਕਿ ਯਾਰ ਇਹ ਮੇਰੇ ਵੱਸ ਦਾ ਕੰਮ ਨੀ,
0: ਗੰਦੀ ਚੀਜ਼।
1: ਫਿਰ ਜਿਹਨੂੰ ਫਿਲਮ ਮੇਕਿੰਗ ਚ ਦੇਖੋ ਇਹਨੂੰ ਚੀਟ ਵੀ ਕਹਿ ਦਿੰਦੇ ਆ,
0: ਹਾਂਜੀ ਹਾਂਜੀ,
1: ਤੇ ਅਸੀਂ ਫਿਰ ਉਦਾਂ ਦਾ ਕੁਛ ਮਟੀਰੀਅਲ ਤਿਆਰ ਕੀਤਾ
0: ਓਕੇ
1: ਜਿਹੜਾ ਓਨਾ ਹਾਰਮਫੁਲ ਨਹੀਂ ਹੁੰਦਾ, ਉਹ ਦੇਖਣ ਚ ਲੱਗਦਾ ਵੀ ਉਹ ਲਾ ਰਿਹਾ ਪਰ ਉਹ ਬਿਲਕੁਲ ਉਹ ਨੀ ਹੁੰਦਾ, ਬਿਲਕੁਲ
0: ਉਹ ਫਿਰ ਧਨੀਆ ਬੀਜਿਆ ਸੀ ਕਿ ਜਰਦਾ ਹੀ ਬੀਜਿਆ ਸੀ
1: ਮੈਨੂੰ ਲੱਗਦਾ ਕਿ ਇਸ ਤੋਂ ਵੱਧ ਨਹੀਂ ਖਿੱਚੀ ਜਾਣੀ ਚਾਹੀਦੀ ਹੈ ਨਾ,
0: ਕਿਉਂਕਿ
1: ਇਸ ਤੋਂ ਬਾਅਦ ਤੁਸੀਂ ਆਪਣੀ ਫਿਲਮ ਨੂੰ ਹੀ ਖਰਾਬ ਕਰ ਲੈਂਦੇ
0: ਹੋ। ਠੀਕ ਹੈ,
1: ਲੰਬਾ ਖਿੱਚ ਲੈਣੇ ਹਨਾ।
0: ਹਾਂ, ਉਦਾਂ ਵੀ ਪੰਜਾਬੀ ਫਿਲਮਾਂ ਚ ਸੌਰੀ ਪਰ ਫਰੈਂਚਾਈਜ਼ ਫਿਲਮਾਂ ਦਾ ਰਿਕਾਰਡ ਚੰਗਾ ਨਹੀਂ ਹੈ।
1: ਬਿਲਕੁਲ ਬਿਲਕੁਲ, ਮੈਂ ਉਹੀ ਗੱਲ ਤੇ ਆਉਣ ਲੱਗਿਆ ਸੀਗਾ ਕਿਉਂਕਿ ਇਹਦੀ ਸਟੋਰੀ ਅਸੀਂ ਪਹਿਲਾਂ ਹੀ ਦੋ ਲਿਖੀਆਂ ਸੀ ਤੇ ਮੈਂ ਨਹੀਂ ਚਾਹੁੰਦਾ ਕਿ ਇਹ ਬਹੁਤ ਮਾਸਟਰਪੀਸ, ਮੇਰੇ ਲਈ ਮੈਨੂੰ ਐਂ ਲੱਗਦਾ ਕਿ ਬਹੁਤ ਸੋਹਣੀ ਫਿਲਮ ਆ ਕਿ ਜਿੱਥੇ ਅਸੀਂ ਖਤਮ ਕੀਤੀ ਹੈ ਤੇ ਇਹਨੂੰ ਇੱਥੇ ਹੀ ਖਤਮ ਹੋ ਜਾਣਾ ਚਾਹੀਦਾ।
0: ਓਕੇ,
1: ਹਾਂ ਕੁਛ ਹੋਰ ਵੱਖਰੀ ਸਟੋਰੀ, ਕੁਛ ਵੱਖਰਾ ਕਰੈਕਟਰ ਉਹ ਕ੍ਰੀਏਟ ਕਰ ਸਕਦੇ ਆ ਪਰ ਇਹ ਮੈਨੂੰ ਲੱਗਦਾ ਟੌਪਿਕ ਇੱਥੇ ਖਤਮ ਹੋ ਜਾਣਾ ਚਾਹੀਦਾ।
0: ਤੇ ਤੁਸੀਂ ਹੋਰ ਆਮ ਜ਼ਿੰਦਗੀ ਵਾਲੇ ਇਹੋ ਜਿਹੇ ਕਨਸੈਪਟ ਉਹਨਾਂ ਦੇ 2-4 ਹੋ ਰਹੇ ਹੋ, ਦੇਖ ਰਹੇ ਹੋ ਮਤਲਬ ਉਹਨਾਂ ਦੇ ਉੱਤੇ ਫਿਲਮਾਂ ਦਾ ਅੱਗੇ ਪਾਈਪਲਾਈਨ ਚ ਹੈਗੇ ਨੇ?
1: ਬਿਲਕੁਲ ਭਾਜੀ, ਹੁਣ ਜਦੋਂ ਇਸ ਫਿਲਮ ਤੋਂ ਫ੍ਰੀ ਹੋ ਜਾਗੇ, ਹੁਣ ਕਹਾਣੀ ਸੁਣਾਂਗੇ 2 ਮਹੀਨੇ ਕਿਉਂਕਿ ਇਹ ਸੋਚਿਆ ਹੀ ਹੋਇਆ ਕਿ ਸਾਲ ਚ ਸਿਰਫ ਇੱਕ ਹੀ ਕਰਨੀ ਹੈ।
0: ਅੱਛਾ, ਚਲੋ
1: ਹੁਣ ਜ਼ਿਆਦਾ ਕੰਮ ਨਹੀਂ ਕਰਨਾ,
0: ਇੱਕ ਪੰਜਾਬੀ ਕਰਨੀ ਹੈ, ਹਿੰਦੀ ਵਾਲਾ ਵੈਬ ਸੀਰੀਜ਼ਾਂ ਤਾਂ ਚੱਲੀਆਂ ਜਾਣਗੀਆਂ,
1: ਉਹ ਵੱਖਰਾ ਕੰਮ ਹੈ ਨਾ, ਉਹ ਦੇਖੋ ਹਨਾ ਉਹ ਸਾਈਡ ਤੇ ਚੱਲੀ ਜਾਊਗਾ। ਪਰ ਮੈਨੂੰ ਐ ਲੱਗਦਾ ਕਿ ਇਹ ਬਹੁਤ ਜ਼ਰੂਰੀ ਹੈ ਹਰੇਕ ਦਾ ਫੈਸਲਾ ਲੈਣਾ ਕਿ ਜੇ ਚੰਗਾ ਕਨਸੈਪਟ ਕਰਨਾ ਚਾਹੇ ਇੱਕ ਕਰ ਲਓ ਪਰ ਉਹਦੇ ਨਾਲ ਇਨਸਾਫ ਕਰ ਲਓ।
0: ਭਾਜੀ ਮੈਨੂੰ ਲੱਗਦਾ ਮੈਂ ਜਗਜੀਤ ਸੰਧੂ ਨੂੰ ਨਾ ਡੀਕੋਡ ਕੀਤਾ, ਲੈਟ ਮੀ ਸੀ, ਮੈਂ ਦੇਖਦਾ ਕਿ ਮੈਂ ਕਿੰਨਾ ਕੁ ਸਹੀ ਹੈਗਾ ਕਿ ਨਹੀਂ। ਤੁਸੀਂ ਹਾਂ ਹਾਂ ਦੇਖਿਓ ਜ਼ਰਾ, ਪੰਜਾਬੀ ਫਿਲਮ ਇੰਡਸਟਰੀ ਦੀਆਂ ਕੁਛ ਹੈਗੀਆਂ ਨੇ ਹੁਣ ਤਾਈਆਂ, ਚਲੋ ਹੁੰਦੀਆਂ ਨੇ ਹਰ ਇੱਕ ਜਗ੍ਹਾ ਹੁੰਦੀਆਂ ਨੇ, ਬਟ ਤੁਹਾਨੂੰ ਹੁਣ ਇਹ ਲੱਗਦਾ ਹੈ ਕਿ ਸ਼ਾਇਦ ਹੁਣ ਤੁਸੀਂ ਕਿਸੇ ਹੋਰ ਪ੍ਰੋਡਕਸ਼ਨ ਹਾਊਸ ਦੇ ਵਿੱਚ ਜਾਂ ਪ੍ਰੋਡਿਊਸਰ ਦੇ ਨਾਲ ਉਹ ਕੰਪਰੋਮਾਈਜ਼ ਤੇ ਨਹੀਂ ਕੰਮ ਕਰੋਗੇ, ਇਸ ਲਈ ਤੁਸੀਂ ਹੁਣ ਬਾਲੀਵੁੱਡ ਜਾਂ ਓ ਟੀ ਟੀ ਉਹ ਨਾਲ ਨਾਲ ਕੰਟੀਨਿਊ ਰੱਖੋਗੇ ਪਰ ਪੰਜਾਬੀ 'ਚ ਆਪਣੇ ਪ੍ਰੋਡਕਸ਼ਨ ਦੇ ਵਿੱਚ ਹੀ ਕਰੋਗੇ ਕੰਮ, ਇਜ਼ ਇਟ ਟਰੂ?
1: ਇਹ ਨਹੀਂ ਸੋਚਿਆ ਭਾਜੀ, ਮੈਂ ਕਰੂੰਗਾ ਜ਼ਰੂਰ ਬਾਹਰ ਕੰਮ, ਪਰ ਮੈਨੂੰ ਐਂ ਲੱਗਦਾ ਕਿ ਜਿਹੜੇ ਵਧੀਆ ਪ੍ਰੋਡਿਊਸਰਸ ਨੇ, ਜਿਹੜੇ ਵਾਕਈ ਸਿਨੇਮਾ ਨੂੰ ਲੈ ਕੇ ਇੱਕ ਵਧੀਆ ਸੋਚ ਰੱਖਦੇ ਆ ਨਾ, ਜਿਸ ਚ ਸਾਨੂੰ, ਕਿਉਂਕਿ ਭਾਜੀ ਬਣਾਉਣੀ, ਮੈਨੂੰ ਹੁਣ ਜਦੋਂ ਆਪ ਬਣਾਉਣ ਲੱਗਿਆ, ਹੁਣ ਇਹ ਪਤਾ ਲੱਗਿਆ ਕਿ ਬਣਾਉਣੀ ਤਾਂ ਸੌਖੀ ਹੈ, ਰਿਲੀਜ਼ ਕਰਨੀ ਤਾਂ ਭਾਈ ਉਦੋਂ ਵੀ ਬੰਦਾ ਔਖਾ ਕੰਮ ਹੈ। ਸੋ ਮੈਂ ਤਾਂ ਚਾਹੁੰਦਾ ਕਿ ਮੈਂ ਐਜ਼ ਅ ਐਕਟਰ ਹੀ ਕੰਮ ਕਰਾਂ, ਪਰ ਮੈਨੂੰ ਅੱਗੋਂ ਜਿਹੜੇ ਪ੍ਰੋਡਿਊਸਰਸ ਨੇ ਉਹ ਬਹੁਤ ਗੁੱਡ ਮਿਲ, ਜਿਹੜੇ ਉਸ ਕ੍ਰੀਏਟੀਵਿਟੀ ਨੂੰ ਜਾਂ ਉਸ ਉਸ ਗ੍ਰਾਫ ਨੂੰ ਸਮਝਣ। ਮੈਂ ਤਾਂ ਚਾਹੁੰਦਾ ਕਿ ਮੈਂ ਇਹਨਾਂ ਚੀਜ਼ਾਂ ਤੋਂ ਫ੍ਰੀ ਹੋਵਾਂ।
0: ਪਰ ਤੁਸੀਂ ਹੁਣ ਉਸ ਟੈਂਜੈਂਟ ਤੇ ਆ ਚੁੱਕੇ ਹੋ ਵੀ ਤੁਸੀਂ ਆਪਣੀਆਂ ਟਰਮਸ ਐਂਡ ਕੰਡੀਸ਼ਨ ਲੈ ਕੇ ਜਾਓਗੇ ਕਿ ਆ ਚੀਜ਼ਾਂ
1: ਦੇ ਟਰਮ ਐਂਡ ਕੰਡੀਸ਼ਨ ਭਾਜੀ ਮੇਰੀਆਂ ਸਿਰਫ ਕ੍ਰੀਏਟੀਵਿਟੀ ਨੂੰ ਲੈ ਕੇ ਹੁੰਦੀਆਂ, ਇਸ ਤੋਂ ਵੱਧ ਨਹੀਂ ਹੁੰਦੀਆਂ। ਹਨਾ, ਬਹੁਤ ਸਿੰਪਲ, ਮੈਨੂੰ ਲੱਗਦਾ ਮੈਂ ਸਭ ਤੋਂ ਸਸਤਾ ਹੋਊਗਾ ਜਿਹੜਾ ਜਾ ਕੇ ਬਿਨਾਂ ਖਰਚੇ ਤੋਂ ਕਿਸੇ ਦੀ ਫਿਲਮ ਸ਼ੂਟ ਕਰਨ ਦਾ ਹੋਊਗਾ। ਮੈਂ ਤਾਂ ਗੱਡੀ ਚ ਤੇਲ ਤੱਕ ਵੀ ਨਹੀਂ ਪਾਉਂਦਾ। ਸੋ ਮੇਰਾ ਇਹ ਹੁੰਦਾ ਕਿ ਜਿਹੜੀ ਜਿੰਨਾ ਉਸ ਬੰਦੇ ਦਾ ਪੈਸਾ ਬਚੇ, ਬਟ ਉਹ ਪੈਸਾ ਜਿਹੜਾ ਉਹ ਸਹੀ ਜਗ੍ਹਾ ਤੇ ਲੱਗੇ। ਹਨਾ, ਗਾਹ ਉਹ ਵੀ ਬੰਦੇ ਪੂਰੇ ਕਾਇਮ ਹੋਣ, ਜਿਹੜੀ ਜੋ ਮੈਂ ਸੋਚਦਾ ਸਿਨੇਮੇ ਨੂੰ ਲੈ ਕੇ ਉਹ ਸੇਮ ਪੇਜ ਤੇ ਹੋਣ, ਕਿ ਉਹ ਪੇਪਰ ਤੇ ਸਟਰੋਂਗ ਹੋਣ। ਹਨਾ, ਉਹ ਵਿਚਾਰੇ ਨੂੰ ਕੋਈ ਗੱਲਾਂ ਚ ਲਿਆ ਕੇ ਨਾ ਲਿਆਂਦਾ ਹੋਵੇ ਉਹਨੂੰ। ਹਨਾ, ਮੇਰਾ ਫਿਰ ਉੱਥੇ ਮਨ ਟੁੱਟ ਜਾਂਦਾ ਕਿ ਮੈਂ ਤਾਂ ਸ਼ਿੱਦਤ ਨਾਲ ਕੰਮ ਕਰ ਰਿਹਾ
0: ਤੇ
1: ਜਿਹੜੇ ਪੱਟ ਕੇ ਲਿਆਏ ਨੇ ਹਾਂ, ਕਿ ਉਹਨਾਂ ਨੂੰ ਪਤਾ ਨੀ ਹੈ ਕਿ ਉਹਦੇ ਨਜਾਇਜ਼ ਲੱਗੀ ਜਾਂਦੇ ਨੇ, ਫਿਰ ਮੇਰੇ ਤੋਂ ਉਹ ਬਰਦਾਸ਼ਤ ਨੀ ਹੁੰਦਾ।
0: ਇਹੀ ਸੋਚ ਕੇ ਸ਼ਾਇਦ ਤੁਹਾਡਾ ਪ੍ਰੋਡਕਸ਼ਨ ਹਾਊਸ ਆ ਗਿਆ ਸੀ, ਹਨਾ, ਵੀ ਹੁਣ
1: ਇਸੇ ਕਰਕੇ ਭਾਜੀ ਅਸੀਂ ਆਪਣੇ ਆਏ ਸੀਗੇ ਕਿ ਯਾਰ ਕਮ ਸੇ ਕਮ ਸਾਨੂੰ ਆਪਣੀ ਗੱਲ ਕਿਸੇ ਨੂੰ ਸਮਝਾਉਣੀ ਨਾ ਪਵੇ, ਨਹੀਂ ਤਾਂ ਹੁਣ ਇੰਨਾ ਮੱਥਾ ਮਾਰੀਏ ਅਸੀਂ ਸ਼ਿੱਦਤ ਲਾ ਦਿੰਨੇ ਆ ਭਾਜੀ। ਜਦੋਂ ਫਿਲਮ ਸ਼ੁਰੂ ਹੁੰਦੀ ਹੈ ਅਸੀਂ ਮਤਲਬ 24 ਘੰਟੇ ਚੋਂ, ਹਨਾ, 16-16 ਘੰਟੇ ਕੰਮ ਕਰਦੇ ਆ।
0: ਬੱਲੇ, ਤੁਸੀਂ ਤਾਂ ਮੋਦੀ ਜੀ ਹੋ ਗਏ।
1: ਨਹੀਂ, ਰੱਬ ਉਦਾਂ ਦਾ ਨਾ ਬੁਲਾਵੇ, ਉਦਾਂ ਦੇ 16 ਘੰਟੇ ਵਾਲੇ ਲਈ ਮੈਨੂੰ ਲੱਗਦਾ ਮੇਰੇ ਨਾਲ ਵੀ ਜੋ ਪ੍ਰੋਡਿਊਸਰ ਵੀ ਖੜਾ ਉਹ ਵੀ ਉਨੀ ਸ਼ਿੱਦਤ ਨਾਲ ਹੋਵੇ, ਹਨਾ, ਫੇਰ ਮਜ਼ਾ ਆਉਂਦਾ ਕੰਮ ਕਰਨ ਦਾ, ਫੇਰ ਹੀ ਸਿਨੇਮਾ ਗੁੱਡ ਲੈਵਲ ਤੇ ਪਹੁੰਚ ਸਕਦਾ। ਤੇ ਮੈਨੂੰ ਲੱਗਦਾ ਹੈਗੇ ਆ ਕੁਛ ਬੰਦੇ ਜਿਹੜੇ ਸੋਹਣਾ ਕੰਮ ਕਰਦੇ
0: ਆ,
1: ਏਦਾਂ ਨੀ ਸੋਚਿਆ ਕਿ ਮੈਂ ਆਪ ਹੀ ਕੰਮ ਕਰਾਂਗੇ ਪ੍ਰੋਡਕਸ਼ਨ ਹਾਊਸ ਚ, ਬਾਹਰ ਵੀ ਕਰਾਂਗੇ।
0: ਮੈਨੂੰ ਵੈਸੇ ਤੁਹਾਡਾ ਉਹ ਜਿਹੜਾ ਬਾਹਰ ਵਾਲਾ ਕੰਮ ਹੈ, ਮਤਲਬ ਫਿਲਮਾਂ, ਪੰਜਾਬੀ ਫਿਲਮ ਤਾਂ ਨੀ ਕਹਿ ਰਿਹਾ ਮੈਂ, ਅਦਰਵਾਈਜ਼ ਜਿਵੇਂ ਚਾਹੇ ਬਾਲੀਵੁੱਡ ਹੈ ਚਾਹੇ OTT ਹੈ, ਬਹੁਤ ਵਧੀਆ ਲੱਗਦਾ। ਐਸਕੇਪ ਲਾਈਫ ਹੋ ਗਈ, ਡਿਪਲੋਮੈਟ, ਭਾਜੀ ਬਹੁਤ ਸੋਹਣਾ ਕੰਮ, ਮੈਨੂੰ ਪਤਾ ਨੀ ਉਹਦੇ ਤੇ ਕਿਉਂ ਨੀ ਮੈਂਸ਼ਨ ਤੁਸੀਂ ਕਰਦੇ ਉਹਨੂੰ, ਜਾਂ ਤੁਸੀਂ ਉਹ ਕਰਕੇ ਛੱਡ ਦਿੰਦੇ ਹੋ ਵੀ ਨਹੀਂ ਆਹ ਮੇਰਾ ਕੰਮ ਹੋ ਗਿਆ, ਪਰ ਉਹ ਵਾਕਈ ਬਹੁਤ ਸੋਹਣਾ ਕੰਮ ਹੈ।
1: ਗੱਲ ਕਰਨੀ ਇਹ ਨਾ, ਹੁਣ PR ਚੀਜ਼ਾਂ ਇੰਨੀਆਂ ਵਧ ਚੁੱਕੀਆਂ।
0: ਉਹ ਹਾਂ, PR ਵਰਡ ਸਹੀ ਹੈ,
1: PR ਨਾ ਜਿਹੜੀ ਉਹ ਆਦਤ ਇੰਨੀ ਪੈ ਚੁੱਕੀ ਹੈ ਕਿ ਤੁਹਾਡੀ, ਤੂੰ ਤੁਹਾਨੂੰ ਹੀ ਪੈਸਾ ਖਰਚ ਕੇ ਆਪਣੀ, ਹਨਾ। ਸੋ ਮੈਨੂੰ ਲੱਗਦਾ ਕਿ ਐਜ਼ ਅ ਆਰਟਿਸਟ ਤੁਹਾਡਾ ਇੱਕ ਕੰਮ ਹੈ ਜਿਹੜਾ ਤੁਸੀਂ ਕਰਤਾ ਹੈ, ਹਨਾ, ਤੇ ਉਹਨੂੰ ਭੁੱਲ ਜਾਣਾ ਚਾਹੀਦਾ ਅੱਗੇ ਆਡੀਅੰਸ ਤੇ, ਜਿੰਨੇ ਵੀ ਉਹ ਫਿਲਮ ਦੇਖੀ ਹੈ ਸੱਚੀ ਕਿਤੇ ਵੀ ਹੋਈ ਦੁਨੀਆਂ ਚ, ਹਨਾ। ਸੋ ਉਹ ਲੋਕ ਐਪਰੀਸ਼ੀਏਟ ਕਰਦੇ ਆ, ਤੇ ਮੈਨੂੰ ਲੱਗਦਾ ਕਿ ਇਹੋ ਜਿਹੇ ਕੰਮ ਕਰਕੇ ਵੀ ਜੇ ਤੁਹਾਨੂੰ PR ਦੀ ਲੋੜ ਪਵੇ, ਫਿਰ ਤਾਂ ਫਿਰ ਫਾਇਦਾ ਹੀ ਕੋਈ ਨੀ ਨਾ ਇਹੋ ਜਿਹੇ ਕੰਮ ਕਰਨ ਦਾ।
0: ਔਰ ਪਹਿਲੇ ਸੀਨ ਤੋਂ ਤੁਹਾਡੇ ਜਿਹੜੇ ਐਕਸਪ੍ਰੈਸ਼ਨ ਸੀ, ਡਿਪਲੋਮੈਟ ਦੀ ਮੈਂ ਗੱਲ ਕਰ ਰਿਹਾ, ਉਹਦੇ 'ਚ ਇਹ ਨਹੀਂ ਮੈਨੂੰ ਅੰਦਾਜ਼ਾ ਹੋ ਰਿਹਾ ਸੀਗਾ ਕਿ ਵਾਕਈ ਇਹ ਗਲਤ ਬੰਦਾ ਹੈ ਜਾਂ ਫਿਰ ਅੱਗੇ ਫਿਲਮ ਦੇਖੀਏ ਫਿਰ ਪਤਾ ਚੱਲੂਗਾ, ਸ਼ਾਇਦ ਵੀ ਇਹਨੇ ਵਾਕਈ ਕੁੱਟੀ ਹੈ, ਕਿਤੇ ਉਹ ਝੂਠ ਤਾਂ ਨਹੀਂ ਬੋਲ ਰਹੀ ਹੈਗੀ। ਸੋ ਉਹ ਇਹ ਬੜਾ ਉਸ ਐਕਸਪ੍ਰੈਸ਼ਨ ਨੂੰ, ਉਸ ਕਰੈਕਟਰ ਨੂੰ ਹੋਲਡ ਕਰਕੇ ਰੱਖਣਾ, ਉਹ ਸਮਝ ਜਾਣਾ ਫਰਕ ਹੁੰਦਾ ਜਦੋਂ ਪੰਜਾਬੀ, ਚਲੋ ਹੁਣ ਤਾਂ ਤੁਸੀਂ ਆਪਣੇ ਦੇ ਵਿੱਚ ਕਰ ਰਹੇ ਹੋ, ਪਰ ਪਹਿਲਾਂ ਜਦੋਂ ਵੀ ਕਰਦੇ ਸੀਗੇ ਇੱਕ ਸਟੋਰੀ ਨਰੇਸ਼ਨ ਦੇ ਵਿੱਚ, ਕਿ ਜਦੋਂ ਪੰਜਾਬੀ ਸਿਨੇਮਾ ਦੇ ਵਿੱਚ ਆਉਂਦੇ ਨੇ ਜੋ ਵੀ ਆਉਂਦਾ ਹੋਊਗਾ ਡਾਇਰੈਕਟਰ ਪ੍ਰੋਡਿਊਸਰ ਜਾਂ ਰਾਈਟਰ ਜੋ ਵੀ ਤੁਹਾਨੂੰ ਕਰਦੇ ਹੋਣਗੇ, ਉਹ ਫਰਕ ਹੈ ਉਹਦੇ 'ਚ ਕਿ ਨਰੇਟ ਕਿਵੇਂ ਕਰਦੇ ਨੇ, ਤੇ ਜਦ ਸੈੱਟ ਤੇ ਜਾਂਦੇ ਨੇ ਫਲੋਰ ਤੇ ਤਾਂ ਕੁਛ ਹੋਰ ਹੀ ਗੱਲ ਹੋ ਜਾਂਦੀ ਹੈ।
1: ਉਹੀ ਸੇਮ ਭਾਜੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਗੱਲ ਕਹੀ ਹੈ ਕਿ ਉਧਰ ਜਿਹੜੇ ਪ੍ਰੋਡਿਊਸਰਸ ਤੇ ਡਾਇਰੈਕਟਰ ਨੇ ਨਾ, ਉਹ ਦੋਨੋਂ ਇਕੁਅਲ ਪੇਜ ਤੇ ਹੁੰਦੇ ਆ, ਤੇ ਜਦੋਂ ਜੇ ਇਹੀ ਕੰਮ ਮੈਂ ਉਮੀਦ ਕਰਦਾ ਕਿ ਸਾਨੂੰ ਇੱਧਰ ਵੀ ਉਵੇਂ ਮਿਲ, ਉਹਨਾਂ ਦੀ ਸ਼ਿੱਦਤ, ਉਹਨਾਂ ਦਾ ਜਨੂਨ ਹੈ ਨਾ ਜਿਹੜਾ, ਉੱਥੇ ਫਿਰ ਕੰਮ ਕਰਕੇ ਨੀਂਦ ਵੀ ਬਹੁਤ ਸੋਹਣੀ ਆਉਂਦੀ ਹੈ।
0: ਤੁਸੀਂ ਆਪਣੇ ਪ੍ਰੋਡਕਸ਼ਨ 'ਚ ਯਕੀਨ ਰੱਖਦੇ ਹੋ ਕਿ ਬਾਕੀ ਐਕਟਰਸ ਨੂੰ ਉਦਾਂ ਹੀ ਟ੍ਰੀਟ ਕੀਤਾ ਜਾਵੇ ਜਿੱਦਾਂ ਮੈਂ ਚਾਹੁੰਦਾ ਕਿ?
1: ਬਿਲਕੁਲ ਭਾਜੀ, ਬਿਲਕੁਲ। ਤੁਸੀਂ ਸਾਡੇ ਨਾਲ ਜਿਹੜੇ ਵੀ ਪ੍ਰੋਡਕਸ਼ਨ ਹਾਊਸ 'ਚ ਜਿਹੜੇ ਬੰਦਿਆਂ ਨੇ ਕੰਮ ਕੀਤਾ, ਐਨੀ ਟਾਈਮ ਐਨੀ ਵੇਅਰ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ, ਜਾਂ ਐ ਕਹਿ ਲਓ ਕਿ ਜਿਨ੍ਹਾਂ ਨਾਲ ਮੈਂ ਕੰਮ ਕੀਤਾ, ਜਿਨ੍ਹਾਂ ਨਾਲ ਮੈਂ ਕੰਮ ਹੀ ਨਹੀਂ ਕੀਤਾ, ਉਹ ਮੇਰੇ ਬਾਰੇ ਕੁਛ ਹੋਰ ਹੀ ਸੋਚਦੇ ਆ, ਉਹਨਾਂ ਨੂੰ ਐਂ ਲੱਗਦਾ ਕਿ ਥੋੜਾ ਜਿਹਾ ਨਾ ਹੁਣ ਐਟੀਟਿਊਡ ਰੱਖਦਾ ਹਨਾ, ਤੇ ਮੈਂ ਚਾਹੁੰਦਾ ਕਿ ਤੁਸੀਂ ਉਹਨਾਂ ਨੂੰ ਪੁੱਛੋ ਜਿਨ੍ਹਾਂ ਨਾਲ ਮੈਂ ਰਿਐਲਿਟੀ ਚ ਕੰਮ ਕੀਤਾ
0: ਜਾਂ ਕੰਮ ਕਰ ਲਓ,
1: ਜਿਨ੍ਹਾਂ ਪ੍ਰੋਡਿਊਸਰ ਜਾਂ ਪ੍ਰੋਡਿਊਸਰਸ ਨਾਲ ਕੰਮ ਕੀਤਾ, ਫੇਰ ਆਓ, ਫੇਰ ਮੈਨੂੰ ਲੱਗਦਾ ਮਜ਼ਾ ਆਉਂਦਾ। ਹੁਣ ਅਗਲੇ ਤੇ ਪੈਸੇ ਲੱਗੇ ਹੋਣ, ਗੁੱਸਾ ਮੈਨੂੰ ਆਵੇ ਤਾਂ ਅਗਲਾ ਖੁਸ਼ ਹੀ ਹੋਊਗਾ ਨਾ। ਅਗਲੇ ਨੂੰ ਤਾਂ ਐਂ ਲੱਗਦਾ ਨਾ ਯਾਰ ਜੇ ਇਹ ਮੇਰੇ ਪੈਸਿਆਂ ਤੇ ਇੰਨਾ ਗੁੱਸਾ ਕਰੀ ਜਾਂਦਾ ਕਿ ਇਹਦਾ ਇਟ ਮੀਨਸ ਮੇਰੇ ਲਈ ਤਾਂ ਭਲਾ ਹੀ ਸੋਚ ਰਿਹਾ।
0: ਠੀਕ ਹੈ ਗੱਲ, ਠੀਕ ਹੈ ਗੱਲ।
1: ਸੋ ਮੈਨੂੰ ਐਂ ਲੱਗਦਾ ਕਿ ਉਧਰ ਇਹੀ ਚੀਜ਼ ਹੈ ਭਾਜੀ, ਉੱਥੇ ਹਰ ਬੰਦਾ ਆਪਣੇ ਕੰਮ ਨੂੰ ਕੰਮ ਸਮਝਦਾ ਹੈ ਨਾ।
0: ਓਕੇ,
1: ਪੇਪਰ ਤੇ ਸਟਰੋਂਗ ਹੁੰਦਾ ਐਂਡ ਕ੍ਰੀਏਟੀਵਿਟੀ ਚ ਉਹ ਪ੍ਰੋਡਿਊਸਰ ਤੇ ਡਾਇਰੈਕਟਰ ਸੇਮ ਪੇਜ ਤੇ ਹੁੰਦੇ ਆ। ਸੋ ਬਸ ਉਹੀ ਚੀਜ਼ਾਂ ਨੂੰ ਅਸੀਂ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਪੰਜਾਬ ਚ, ਕਿ ਜਦੋਂ ਅਸੀਂ ਕੰਮ ਕਰੀਏ ਉਦੋਂ ਇੰਨਾ ਕਲੀਅਰ ਕੱਟ ਕੰਮ ਹੋਵੇ ਕਿ ਉਹਨੂੰ ਇਹਨਾਂ ਚੀਜ਼ਾਂ ਤੇ ਹੋਰ ਫਾਲਤੂ ਪੈਸਾ ਨਾ ਲੱਗੇ, ਸਿਰਫ ਆਰਟ ਤੇ ਲੱਗੇ।
0: ਰਾਈਟ ਰਾਈਟ, ਮੈਂ ਤੁਹਾਨੂੰ ਪਿਛਲੇ ਇੰਟਰਵਿਊ ਚ ਵੀ ਕਿਹਾ ਸੀਗਾ ਵੀ ਤੁਫੰਗ ਵਰਗੀ ਕਦੇ ਫੇਰ ਦੁਬਾਰੇ ਕਰਿਓ ਐਕਸ਼ਨ ਫਿਲਮ, ਉਹ ਤੁਸੀਂ ਬਹੁਤ ਪਰਫੈਕਟ ਮੈਚ ਹੈਗੇ ਹੋ ਉਸ ਕਿਸਮ ਦੇ ਸਿਨੇਮਾ ਦੇ ਲਈ। ਤੇ ਸਾਊਥ ਚ ਤਾਂ ਉਹ ਚੱਲਦਾ, ਬਾਲੀਵੁੱਡ ਨੇ ਵੀ ਫੇਰ ਉਹੀ ਐਕਸਪੈਰੀਮੈਂਟ, ਔਰ ਆਪਾਂ 70s ਦੇ ਵਿੱਚ ਵੀ ਉਦਾਂ ਦਾ ਦੇਖਦੇ ਰਹੇ ਹਾਂ, ਐਂਗਰੀ ਯੰਗ ਸਿਨੇਮਾ ਹਨਾ, ਉਹ ਬੜਾ ਵਧੀਆ ਹੈਗਾ, ਉਹਦੇ ਤੇ ਵੀ ਮੁੜ ਕੇ ਕਦੇ ਸੋਚਿਓ। ਖੈਰੇ ਮੇਰਾ ਕੁਐਸਚਨ ਹੀ ਸੀ ਵੈਸੇ,
1: ਮੈਂ ਭਾਜੀ ਸਿੱਖਦਾ ਮਲਿਆਲਮ ਜਾਂ ਤਮਿਲ ਸਿੱਖਦਾ, ਉਧਰ ਜਾਣੇ ਆ
0: ਨਹੀਂ, ਪਰ ਜਦੋਂ ਆਪਣੀਆਂ ਐਕਟ੍ਰੈਸ ਜਾ ਸਕਦੀਆਂ ਨੇ ਭਾਜੀ, ਇਹ ਪਤਾ ਨਹੀਂ ਕਦੇ ਪੁੱਛਿਆ ਨਹੀਂ ਤੁਹਾਡੇ ਤੋਂ, ਆਪਣੀਆਂ ਪੰਜਾਬੀ ਦੀਆਂ ਐਕਟ੍ਰੈਸ ਜਾਂਦੀਆਂ ਨੇ ਸਾਊਥ ਦੇ ਸਿਨੇਮਾ ਚ, ਪੰਜਾਬੀ ਦੇ ਐਕਟਰ ਨਹੀਂ ਜਾਂਦੇ
1: ਭਾਜੀ। ਕੁੜੀਆਂ ਦੇਖੋ ਜਿਹੜੀ ਨਾਰਥ ਦੀ ਬਿਊਟੀ ਹੈ ਨਾ, ਉਹਨਾਂ ਨੂੰ ਸਿਰਫ ਸੋਹਣੀਆਂ ਕੁੜੀਆਂ ਚਾਹੀਦੀਆਂ ਫਿਲਮ ਦੇ ਵਿੱਚ, ਸੋਹਣੇ ਮੁੰਡਿਆਂ ਨੂੰ ਉਹਨਾਂ ਨੂੰ ਕੁਛ ਨੀ ਲੈਣਾ ਦੇਣਾ, ਉਹਨਾਂ ਦੇ ਹੀਰੋ ਵਿਚਾਰੇ ਜੇ ਸੋਹਣਾ ਮੁੰਡਾ ਕਢਾ ਦੋਗੇ ਉਹਦੇ ਬਰਾਬਰ,
0: ਤੁਸੀਂ ਕੰਟਰੋਵਰਸੀ ਕਰਤੀ,
1: ਉਹਨਾਂ ਦੇ ਹੀਰੋ ਵਿਚਾਰੇ ਥੱਲੇ ਨਾ ਆ ਜਾਣਗੇ। ਦੇਖੋ ਅਸੀਂ ਅਸੀਂ ਪਿੱਛੇ ਜੇ ਘੁੰਮਣ ਗਏ ਅਸੀਂ ਨਾ ਚੇਨਈ ਕਲੱਬ ਚ ਚਲੇ ਗਏ ਹੈ ਨਾ,
0: ਅੱਛਾ,
1: ਅਸੀਂ ਪੂਰਾ ਉੱਥੇ ਡਾਂਸ ਕਰ ਰਹੇ ਹਾਂ, ਜੇ ਕਲੱਬ ਚ ਜਾਂਦੇ ਹਾਂ ਨਾ, ਅਸੀਂ ਦੇਖਿਆ ਪੂਰੇ ਯੰਗਸਟਰ ਹੈ ਨਾ, ਹੁਣ ਕੁੜੀਆਂ ਵਿਚਾਰੀਆਂ ਸਾਰੀਆਂ, ਅਸੀਂ ਨਾਰਥ ਚੋਂ ਗਏ ਸੀ, ਅਸੀਂ ਹੋਵਾਂਗੇ 8-10 ਜਾਣੇ, ਅਸੀਂ ਇੰਡੀਆ ਟੂਰ ਤੇ ਗਏ ਸੀ, ਤੇ ਕਲੱਬ ਵਾਲੇ ਤਾਂ ਸਾਨੂੰ ਸਾਰੇ ਉੱਥੋਂ ਦੇ ਮੁੰਡੇ ਅੱਖਾਂ ਹੀ ਕੱਢਣ ਨਾ ਵੀ ਤੁਸੀਂ ਨਿਕਲੋ ਇੱਥੋਂ,
0: ਰਲਦੇ ਮਿਲਦੇ ਨੀ ਹੈਗੇ ਸਾਡੇ ਚ।
1: ਕਾਮੇਡੀਅਨ
0: ਹੀਰੋ ਨੀ ਹੁੰਦੇ ਭਾਜੀ। ਕੰਟਰੋਵਰਸੀ ਦੀ ਗੱਲ ਚੱਲੀ ਹੈ, ਭੋਲਾ ਜਿਹੜਾ ਕਰੈਕਟਰ ਹੈਗਾ ਇਹ ਮੈਨੂੰ ਦੱਸ ਦਿਓ, ਨਹੀਂ ਦੇਣਾ ਹੋਇਆ ਜਵਾਬ ਕੋਈ ਚੱਕਰ ਨਹੀਂ ਹੈਗਾ, ਇਹ ਗਾਂਧੀ ਫਿਲਮ ਦੇ ਵਿੱਚੋਂ ਆਇਆ ਸੀ, ਮੁੜ ਕੇ ਹੁਣ ਪਿੱਛੇ ਜੇ ਤੁਸੀਂ ਕੀਤੀ ਨਹੀਂ ਹੈਗੀ ਗਾਂਧੀ ਫਿਲਮ, ਜਿਹੜਾ ਹੁਣ ਰੀਸੈਂਟ ਪਾਰਟ ਆਇਆ ਸੀ, ਉਹ ਕਹਿੰਦੇ ਕਿ ਤੁਹਾਡੇ ਤੱਕ ਅਪਰੋਚ ਕੀਤੀ ਅਤੇ ਜਗਜੀਤ ਸੰਧੂ ਹੀ ਨਹੀਂ ਮੰਨੇ, ਅਤੇ ਅੱਗੇ ਨੂੰ ਵੈਸੇ ਤਾਂ ਉਹ ਬਣਦੀਆਂ ਨਹੀਂ, ਪਰ ਉਹਨਾਂ ਨੇ ਸੋਚਿਆ ਹੋਇਆ ਹੈ ਕਿ ਫਿਕਸ਼ਨਲ ਫਿਲਮਾਂ ਉਹ ਜੇ ਕੰਟੀਨਿਊ ਰੱਖਣਗੇ, ਕੋਈ ਹੈ ਸੇਮ ਪੇਜ ਦੇ ਉੱਤੇ ਆਉਣ ਦੀ ਗੱਲ?
1: ਭਾਜੀ ਦੇਖੋ ਮੇਨ ਚੀਜ਼ ਮੇਰਾ ਪਹਿਲਾ ਕ੍ਰੀਏਟਿਵ ਥੋਟ ਸੀਗਾ ਕਿ ਮੈਂ ਨਹੀਂ ਸੀ ਕਰਨੀ ਚਾਹੁੰਦਾ ਹੈ ਨਾ, ਕਿਉਂਕਿ ਬਾਇਓਪਿਕ ਮੈਨੂੰ ਐਂ ਲੱਗਦਾ ਇੱਕ ਹੀ ਹੁੰਦੀ ਹੈ, ਦੂਜੀ ਵੀ ਮੈਨੂੰ ਲੱਗਦਾ ਉਦੋਂ ਸਾਨੂੰ ਨਹੀਂ ਸੀ ਪਤਾ ਇੰਨਾ, ਜਿਹੜੀ ਚੀਜ਼ ਜਿਹੜੀ ਵਧੀਆ ਹੋ ਜਾਏ ਨਾ ਭਾਜੀ ਉੱਥੇ ਸਟਾਪ ਕਰ ਦੇਣੀ
0: ਚਾਹੀਦੀ
1: ਹਨਾ। ਸੋ ਮੈਨੂੰ ਲੱਗਦਾ ਉਹ ਬਹੁਤ ਸੋਹਣਾ ਪਾਰਟ ਸੀ ਜੀ, ਸਾਰਿਆਂ ਨੇ ਬਹੁਤ ਸੋਹਣੀ ਸ਼ਿੱਦਤ ਨਾਲ ਉਹ ਫਿਲਮ ਬਣਾਈ ਹੈ ਨਾ, ਜਿਉਂ ਜਿਉਂ ਅੱਗੇ ਤੁਸੀਂ ਵੀ ਕਹਿ ਕੇ ਹਟਿਆ ਕਿ ਫਰੈਂਚਾਈਜ਼ੀ ਜਿਉਂ ਜਿਉਂ ਅੱਗੇ ਵੱਧਦੀ ਹੈ ਤਾਂ ਉਹ ਬੁਰਾ ਹਾਲ ਹੀ ਹੁੰਦਾ, ਤੇ ਉਦੋਂ ਅਸੀਂ ਇੰਨੇ ਜੋਗੇ ਹੈ ਨਹੀਂ ਸੀਗੇ ਕਿ ਅਸੀਂ ਡਿਸੀਜਨ ਲੈ ਸਕੀਏ ਕੋਈ
0: ਜੀ
1: ਹਨਾ। ਸੋ ਹੁਣ ਤਾਂ ਰੱਬ ਦੀ ਕਿਰਪਾ ਨਾਲ ਡਿਸੀਜਨ ਲੈ ਸਕਦੇ ਹਾਂ ਕਿ ਆਪਾਂ ਕਿਸੇ ਨੂੰ ਕਹਿ ਸਕਦੇ ਹਾਂ, ਤੇ ਉਹ ਵੀ ਆਪਣੇ ਮਿੱਤਰ ਹੀ ਨੇ ਸਾਰੇ, ਉਹਨਾਂ ਨੂੰ ਵੀ ਐਂ ਕਿਹਾ ਸੀ ਭਾਜੀ ਵੀ ਆਪਾਂ ਕੁਛ ਹੋਰ ਕਰ ਲੈਂਦੇ ਹਾਂ
0: ਓਕੇ,
1: ਕਿ ਆਪਾਂ ਨੂੰ ਚੰਗਾ ਨਹੀਂ ਲੱਗਦਾ ਹਨਾ ਕਿਉਂਕਿ ਆਪਾਂ ਫਰੈਂਚਾਈਜ਼ੀ ਕਿਤੇ ਖਰਾਬ ਨਾ ਕਰ ਲਈਏ। ਉਹ ਚਲੋ ਸੋਸ਼ਲ ਮੀਡੀਆ ਇੱਕ ਇੱਦਾਂ ਦਾ ਬਈ, ਉੱਥੇ ਜਦੋਂ ਇੰਟਰਵਿਊਸ ਬੰਦਾ ਕਰਦਾ ਹੈ ਨਾ,
0: ਹਾਂਜੀ,
1: ਉਹ ਵਿਊ ਥੱਲੇ ਲੈਣ ਲਈ ਹਨਾ ਬੰਦੇ ਸਮ ਟਾਈਮਸ ਜਿਹੜਾ ਇੰਟਰਵਿਊ ਕਰਨਾ
0: ਕੈਚੀ ਹੈਡਲਾਈਨਸ ਦੇ ਦਿੰਦੇ ਨੇ, ਬਿਲਕੁਲ ਠੀਕ ਹੈ,
1: ਹੈਡਲਾਈਨਸ ਦੇ ਦਿੰਦੇ ਆ। ਸੋ ਬੇਸਿਕਲੀ ਮੈਨੂੰ ਲੱਗਦਾ ਸਾਡੇ ਚ ਕੋਈ ਇਦਾਂ ਦਾ ਉਹ ਵੀ ਨਹੀਂ ਹੋਇਆ, ਉਹ ਕ੍ਰੀਏਟਿਵ ਇੱਕ ਡਿਸੀਜਨ ਸੀਗਾ ਹਨਾ, ਕਿ ਜਿਹਦੇ ਚ ਅਸੀਂ ਕਿਹਾ ਵੀ ਯਾਰ ਕਿ ਮੈਂ ਮੇਰਾ ਦਿਲ ਨਹੀਂ ਮੰਨਦਾ ਹਨਾ। ਜੇ ਫਿਰ ਦੂਜੀ ਗੱਲ ਆ ਜਾਂਦੀ ਸੀ ਭਰਾਵਾਂ ਵਾਲੀ, ਯਾਰ ਤੁਸੀਂ ਸਾਡੇ ਭਰਾ ਹੋ, ਅਗਲਾ ਕਹਿੰਦਾ ਯਾਰ ਸਾਡੇ ਕਰਕੇ ਕਰ, ਫਿਰ ਇਹ ਵੀ ਹੈ ਕਿ ਜੇ ਕਰਨਾ ਹੀ ਹੈ, ਮੈਂ ਫਿਰ ਬਾਈ ਸਿੱਧੀ ਜੀ ਗੱਲ ਹੈ, ਜੇ ਭਰਾ ਮੰਨਦੇ ਹੋ ਤਾਂ ਜੇ ਕਰਨਾ ਹੀ ਹੈ ਤਾਂ ਫਿਰ ਜੇ ਤੁਸੀਂ ਪੈਸੇ ਕਮਾਉਣੇ ਨੇ ਤਾਂ ਫਿਰ ਮੇਰੇ ਵੀ ਬਣਦੇ।
0: ਇਹ ਨਾ ਐਮੀ ਭਾਜੀ ਨੇ ਇੱਕ ਇੰਟਰਵਿਊ ਦੇ ਵਿੱਚ ਹੀ ਕਿਹਾ ਸੀ, ਕਹਿੰਦੇ ਯਾਰ ਭਰਾ ਭਰਾ ਦੇ ਚੱਕਰ ਚ ਮੈਂ ਕਈ ਕਬਾੜ ਫਿਲਮਾਂ ਕਰ ਗਿਆ।
1: ਸਿੰਪਲ ਆਹੀ ਗੱਲ ਹੈ ਫਿਰ ਭਾਜੀ, ਫਿਰ ਮੈਨੂੰ ਲੱਗਦਾ ਕਿ ਬੈਟਰਮੈਂਟ ਲਈ ਤੁਹਾਨੂੰ ਇਹ ਹਾਰਡ ਡਿਸੀਜਨ ਨੇ ਲੈਣੇ ਪੈਂਦੇ ਨੇ. ਸੋ ਇਹ ਵੀ ਹੈ ਕਿ ਲੋਕ ਉਸ ਕਰੈਕਟਰ ਨੂੰ ਪਿਆਰ ਕਰਦੇ ਸੀ ਉਹਦੇ ਚ, ਹਨਾ. ਉਹ ਪੇਸ਼ ਇਸ ਤਰੀਕੇ ਨਾਲ ਕੀਤਾ ਗਿਆ ਹਨਾ ਕਿ
0: ਕਰੈਕਟ
1: ਐ ਲੱਗਿਆ ਕਿ ਉਹਨੇ ਜਾਣ ਬੁੱਝ ਕੇ ਈਗੋਇਸਟ ਤਰੀਕੇ ਨਾਲ ਕੀਤਾ. ਏਦਾਂ ਦੀ ਕੋਈ ਗੱਲ ਨਹੀਂ ਬਾਈ. ਬਹੁਤ ਸਾਰੇ ਲੋਕ ਸੀ ਜਿਹੜੇ ਇਹ ਵੀ ਮੈਸੇਜ ਕਰਦੇ ਸੀ ਭਾਜੀ ਤੁਸੀਂ ਨਾ ਕਰੋ ਇਹ ਫਿਲਮ, ਹਨਾ. ਉਹ ਹਾਲਾਂਕਿ ਸੋਸ਼ਲ ਮੀਡੀਆ ਤੇ ਨਹੀਂ ਇੰਨਾ ਕਹਿੰਦੇ, ਕਈ ਵਾਰ ਜਿਹੜੀ ਚੀਜ਼ ਦਿਖਦੀ ਦਿਖਦੀ ਰਹਿੰਦੀ ਹੈ ਤੁਹਾਨੂੰ ਐਂ ਲੱਗਦਾ ਕਿ ਸਾਰੇ ਹੀ ਐਂ ਕਹਿੰਦੇ ਆ, ਪਰ ਏਦਾਂ ਨਹੀਂ ਹੁੰਦਾ, ਹਨਾ. ਕਿਉਂਕਿ ਮੈਨੂੰ ਲੱਗਦਾ ਅੱਜ ਵੀ ਮੈਂ ਉਹ ਸਟੈਂਡ ਤੇ ਕਾਇਮ ਆ ਕਿ ਮੈਨੂੰ ਲੱਗਦਾ ਜਿਹੜੀ ਪਹਿਲੀ ਫਿਲਮ ਹੈ ਬਹੁਤ ਸੋਹਣੀ ਬਣੀ ਸੀ, ਹਨਾ. ਅਸੀਂ ਦੂਜੀ ਚ ਵੀ ਬਣਾ ਲਈ, ਚਲੋ ਉਦੋਂ ਅਸੀਂ ਡਿਸੀਜਨ ਲੈਣ ਜੋਗੇ ਸੀ, ਹੈ ਨੀ ਸੀ. ਤੇ ਮੈਂ ਚਾਹੁੰਦਾ ਸੀਗੀ ਕਿ ਠੀਕ ਹੈ ਯਾਰ ਦੋ ਬਹੁਤ ਨੇ, ਕਿ ਉਹ ਫਰੈਂਚਾਈਜ਼ੀ ਬਹੁਤ ਵਧੀਆ ਹੈ ਤੇ ਉਹਨੂੰ ਉੱਥੇ ਹੀ ਬਣਾ ਕੇ ਛੱਡ ਦੇਣਾ ਚਾਹੀਦਾ, ਉੱਥੇ ਅੱਗੇ ਨਾ ਵਧੀਆ.
0: ਰਾਈਟ. ਅੱਛਾ, ਇਹਦੇ ਤੋਂ ਵੱਖਰਾ ਇੱਕ ਕੁਐਸਚਨ ਹੈਗਾ, ਇਹਦੇ ਆਨਸਰ ਦੇ ਵਿੱਚੋਂ ਹੀ ਨਿਕਲਿਆ. ਤੁਸੀਂ ਉਹਦੀ ਬਾਇਓਪਿਕ ਦੀ ਗੱਲ ਕੀਤੀ ਸੀ, ਤੁਸੀਂ ਐਜ਼ ਅ ਲੀਡ ਹਲੇ ਤੱਕ ਨਹੀਂ ਕੀਤੀ ਕੋਈ ਬਾਇਓਪਿਕ, ਹਨਾ. ਪਰ ਇਹ ਐਕਟਰਸ ਦੀ ਬਹੁਤਿਆਂ ਦੀ ਤਮੰਨਾ ਵੀ ਹੁੰਦੀ ਹੈ ਜਾਂ ਉਹ ਕਰਨਾ ਵੀ ਚਾਹੁੰਦੇ. ਮੈਨੂੰ ਪਤਾ ਨਹੀਂ ਇਹਦੇ ਪਿੱਛੇ ਕੀ ਥਿਊਰੀ ਹੋਏਗੀ, ਬਟ ਆਰ ਯੂ ਵਿਲਿੰਗ ਟੂ ਡੂ ਐਨੀ ਬਾਇਓਪਿਕ ਆਪਣੇ, ਜਾਂ ਫਿਰ ਤੁਸੀਂ ਸੋਚ ਰਹੇ ਹੋ ਕੁਛ ਇਹੋ ਜਿਹਾ ਕੋਈ ਕਨਸੈਪਟ?
1: ਭਾਜੀ ਕੋਸ਼ਿਸ਼ ਅੱਗੇ ਲੈਟ ਸੀ ਕੀ ਬਣਦਾ, ਹਨਾ. ਪਰ ਜੇ ਮੈਂ ਕ੍ਰੀਏਟਿਵ ਵੀ ਕਹਾਂ ਕਿ ਮੈਂ ਕੁਛ ਇਦਾਂ ਦਾ ਕਰੈਕਟਰ ਵੀ ਨਹੀਂ ਕਰਨਾ ਚਾਹੁੰਦਾ ਕਿ ਜਿਹੜਾ ਬਹੁਤ ਹੈਵੀ ਹੋਵੇ.
0: ਓਕੇ,
1: ਹਨਾ. ਸਮ ਟਾਈਮਸ ਮੈਂ ਇਸ ਚੀਜ਼ ਚ ਬਿਲੀਵ ਕਰਦਾ ਕਿ ਜਦੋਂ ਕੁਛ ਤੁਸੀਂ ਹੈਵੀ ਕਰੈਕਟਰ ਕਰ ਲੈਂਦੇ ਹੋ ਨਾ, ਜਿਹਨੂੰ ਲੋਕ ਉਸ ਕਰੈਕਟਰ ਨੂੰ ਉਸ ਸ਼ਰਧਾ ਨਾਲ ਦੇਖਦੇ ਹੋਣ, ਉਸ ਸ਼ਿੱਦਤ ਨਾਲ ਦੇਖਦੇ ਹੋਣ, ਉਸ ਤੋਂ ਬਾਅਦ ਜਦੋਂ ਤੁਸੀਂ ਕੁਛ ਹੋਰ ਕਰਦੇ ਹੋ ਨਾ, ਫਿਰ ਲੋਕ ਤੁਹਾਨੂੰ ਐਕਸੈਪਟ ਨਹੀਂ ਕਰਦੇ. ਇਹ ਮੇਰਾ ਮੰਨਣਾ. ਲਾਈਕ ਜਿਵੇਂ ਮਹਾਭਾਰਤ ਚ ਜਿਹਨੇ ਕ੍ਰਿਸ਼ਨ ਕੀਤਾ ਸੀਗਾ ਨਾ, ਉਹ ਅੱਜ ਵੀ ਕ੍ਰਿਸ਼ਨ ਹੀ ਕਰ ਰਿਹਾ, ਹਨਾ. ਮੈਂ ਅੱਜ ਵੀ ਉਹਦੇ ਵਿਸ਼ਾਲ ਭਾਰਦਵਾਜ ਦੇ ਪਲੇ ਦੇਖਦਾ
0: ਹੁੰਦਾ,
1: ਅੱਜ ਵੀ ਉਹ ਕ੍ਰਿਸ਼ਨ ਪਲੇ ਹੀ ਕਰਦੇ, ਹਨਾ. ਜੇ ਕੁਛ ਹੋਰ ਕਰਨਗੇ ਵੀ ਨਹੀਂ ਤਾਂ ਇੰਡੀਅਨ ਲੋਕਾਂ ਨੇ ਉਹਨਾਂ ਨੂੰ ਕਰਨ ਵੀ ਨਹੀਂ ਦੇਣਾ. ਸੋ ਮੈਨੂੰ ਲੱਗਦਾ ਹੁੰਦਾ ਕਿ ਇਹ ਚੀਜ਼ ਵਧੀਆ ਵੀ ਬਹੁਤ ਆ, ਪਰ ਬਾਅਦ ਚ ਡੇਂਜਰ ਵੀ ਇੰਨੀ ਹੋ ਜਾਂਦੀ ਹੈ ਕਿ ਐਕਟਰ ਦਾ ਖਹਿੜਾ ਚੜਾਉਣਾ ਬਹੁਤ ਔਖਾ ਹੋ ਜਾਂਦਾ.
0: ਰਾਈਟ.
1: ਸੋ ਮੈਨੂੰ ਲੱਗਦਾ ਕਿ ਮੈਂ ਜੋ ਕ੍ਰੀਏਟ ਕੀਤਾ ਗਿਆ ਜੋ ਫਿਕਸ਼ਨਲ ਹੋਊਗਾ, ਮੇਰੀ ਕੋਸ਼ਿਸ਼ ਉਹੀ ਰਹੂਗੀ
0: ਐਂਟਰਟੇਨਿੰਗ ਹੋਵੇ,
1: ਇੰਟਰਟੇਨਿੰਗ ਹੋਵੇ. ਤੇ ਬਾਕੀ ਹਜੇ ਸਮਾਂ ਕੁਛ ਕਹਿ ਨਹੀਂ ਸਕਦੇ, ਸ਼ਾਇਦ ਅੱਗੇ ਕੁਛ ਏਦਾਂ ਦਾ ਕਰੈਕਟਰ ਹੋਊਗਾ ਜਿੱਤੇ ਆਪਾਂ ਯੂਨੀਵਰਸਲ ਥੋਟ ਦੀ ਕੋਈ ਗੱਲ ਕਰ ਸਕੀਏ ਜਿਹੜਾ ਸਭ ਦਾ ਸਾਂਝਾ ਹੋਵੇ.
0: ਮੈਂ ਭਾਜੀ
1: ਅੱਜ ਕੱਲ ਤਾਂ ਵੈਸੇ ਹੀ ਬਾਈ ਗੱਲ ਕਰਨੀ ਬਹੁਤ
0: ਮੁਸ਼ਕਿਲ ਹੋ ਜਾਂਦੀ ਹੈ,
1: ਕਿਉਂਕਿ ਬਹੁਤ ਸਾਰੀਆਂ ਕੈਪਸ ਲੱਗ ਗਈਆਂ ਸਿਨੇਮੇ ਦੇ ਉੱਤੇ, ਹਨਾ. ਤੁਸੀਂ ਚੰਗੀ ਫਿਲਮ ਬਣਾ ਲਓ, ਕੁਛ ਆਪਣੇ ਲੋਕ ਕਹਿ ਦਿੰਦੇ ਆ ਕਿ ਨਹੀਂ ਬਣਨੀ ਚਾਹੀਦੀ, ਉਹ ਦੋ ਫਾੜ ਹੋ ਜਾਂਦੇ ਆ, ਫਿਰ ਰਹਿੰਦਾ ਖੁੰਦਾ ਸੈਂਸਰ ਨੀ ਸਾਹ ਆਉਣ ਦਿੰਦਾ, ਹਨਾ. ਤਾਂ ਬਣਾਉਣ ਵਾਲਾ ਵੀ ਦੁਖੀ ਹੈ ਤੇ ਜਿਹੜਾ ਕਰੈਕਟਰ ਕਰ ਰਿਹਾ ਉਹ ਵੀ ਦੁਖੀ ਹੋ ਜਾਂਦਾ.
0: ਇੱਕ ਨਾ ਸਿਨੇਮਾ ਤਾਂ ਡੈਫੀਨੇਟਲੀ ਚੇਂਜ ਹੋ ਗਿਆ ਜਿੱਦਾਂ ਤੁਸੀਂ ਦੱਸ ਰਹੇ ਹੋ ਓਵਰ ਦੀ ਪੀਰੀਅਡ, ਪਰ ਆਹ ਜਿਹੜੀ ਗੱਲ ਤੁਸੀਂ ਕਹਿ ਰਹੇ ਸੀ ਵੀ ਐਡੀ ਹੈਵੀ ਫਿਲਮ ਵੀ ਨਹੀਂ ਹੋਣੀ ਚਾਹੀਦੀ ਹੈਗੀ ਕਿ ਗਾਂ ਲੰਘ ਜਾਵੇ, ਤੇ ਉਹ ਇੱਕ ਪਾਸਟ ਦੇ ਆਪਾਂ ਰੈਫਰੈਂਸਿਸ ਚੱਕ ਸਕਦੇ ਹਾਂ. ਪਤਾ ਨਹੀਂ ਇਹ ਸ਼ਾਇਦ ਤੁਸੀਂ ਵੀ ਇਹ ਕਦੇ ਚੀਜ਼ ਨੋਟ ਕੀਤੀ ਹੋਣੀ ਹੈ ਕਿ ਨਹੀਂ, ਇੱਕ ਦੌਰ ਹੁੰਦਾ ਸੀਗਾ 70s ਦਾ 60s ਦਾ, ਜਦੋਂ ਇੱਕ 60s ਦਾ ਨਹੀਂ 70s ਦਾ ਸੰਜੀਵ ਕੁਮਾਰ ਸਾਹਿਬ ਸੰਜੀਦਾ ਜਿਹੜਾ ਸਿਨੇਮਾ ਕਰਦੇ ਸੀ, ਕੋਸ਼ਿਸ਼, ਹਨਾ, ਆਂਧੀ, ਦਸਤਕ, ਇਹੋ ਜਿਹੀਆਂ ਫਿਲਮਾਂ, ਅਮਿਤਾਭ ਬੱਚਨ ਸਾਹਿਬ ਜਿਹੜੀਆਂ ਸੀ ਉਹ ਮਾਸ ਦੇ ਲਈ ਫਿਲਮਾਂ ਕਰਦੇ ਹੁੰਦੇ ਸੀਗੇ, ਉਸ ਕਿਸਮ ਦੀਆਂ. ਪਰ ਜਦੋਂ ਤੱਕ ਸੰਜੀਵ ਕੁਮਾਰ ਸਾਹਿਬ, ਮੈਨੂੰ ਲੱਗਦਾ ਕਿ ਐਡਾ ਵਧੀਆ ਐਕਟਰ, ਜਦੋਂ ਤੱਕ ਉਹਨਾਂ ਨੂੰ ਉਹ ਸ਼ਾਇਦ ਜਾਂ ਤਾਂ ਉਹਨਾਂ ਨੂੰ ਆਲੇ ਦੁਆਲੇ ਵਾਲਿਆਂ ਨੇ ਦੱਸਿਆ ਹੋਣਾ ਹੈ, ਜਾਂ ਜਦੋਂ ਤੱਕ ਉਹਨਾਂ ਨੂੰ ਪਕੜ ਪਈ ਉਸ ਚੀਜ਼ ਦੀ, ਉਹ ਤੱਕ ਇਟ ਵਾਜ਼ ਟੂ ਲੇਟ. ਫਿਰ ਉਦੋਂ ਤੱਕ ਤਾਂ ਫਿਰ ਬੱਚਨ ਸਾਹਿਬ ਨੇ ਪੂਰਾ ਕੈਪਚਰ ਹੀ ਕਰ ਲਿਆ ਸੀਗਾ ਸਿਨੇਮਾ. ਇਹ ਚੀਜ਼, ਇਹ ਥੋਟ ਹੈ, ਇਹ ਸੋਚਿਆ ਸਮਝਿਆ ਹੈ, ਜਾਂ ਤੁਸੀਂ ਆਪਣੇ ਆਪ ਨੂੰ ਇਵੈਲੂਏਟ ਕਰ ਲੈਂਦੇ ਹੋ ਵੀ ਨਹੀਂ ਮੈਂ ਤਾਂ ਉਸ ਸਿਨੇਮਾ ਦੇ ਲਈ ਬਣਿਆ ਹੀ ਨਹੀਂ? ਆਲਦੋ ਇਹਦੇ 'ਚ ਕੋਈ ਕ੍ਰੈਡੀਬਿਲਟੀ ਦੀ ਮੈਂ ਗੱਲ ਨਹੀਂ ਕਰ ਰਿਹਾ, ਤੁਸੀਂ ਕੈਪੇਬਲ ਹੋ, ਕਰ ਸਕਦੇ ਹੋ, ਕੀਤਾ, ਤੁਸੀਂ ਪ੍ਰੂਵ ਵੀ ਕੀਤਾ ਹੋਇਆ, ਬਟ ਇਹ ਇੱਕ ਕੈਲਕੂਲੇਸ਼ਨ ਹੁੰਦੀ ਹੈ ਕਿ ਨਹੀਂ ਕਮਰਸ਼ੀਅਲ ਸਿਨੇਮਾ ਹੀ ਠੀਕ ਹੈਗਾ, ਐਵੇਂ ਕਾਹਨੂੰ ਉਹ ਹੈਵੀ ਹਾਰਟਿਡ ਸਿਨੇਮਾ ਦੇ.
1: ਭਾਜੀ ਦੇਖੋ, ਮੇਰਾ ਤਾਂ ਐਜ਼ ਅ ਆਰਟਿਸਟ ਪੁੱਛੋ ਤਾਂ ਮੇਰਾ ਬਹੁਤ ਸਾਰਾ ਮਨ ਕਰਦਾ ਕਿ ਮੈਂ ਆਰਟਿਸਟਿਕ ਫਿਲਮਾਂ ਵੀ ਕਰਾਂ, ਹਨਾ, ਜਿਹੜੀਆਂ ਬਿਲਕੁਲ ਨਾਨ ਕਮਰਸ਼ੀਅਲ ਹੋਣ,
0: ਪੰਜਾਬੀ 'ਚ ਨਹੀਂ ਐਕਸੈਪਟ ਹੋਣਗੀਆਂ.
1: ਮੈਂ ਪੰਜਾਬੀ 'ਚ ਕਹਿ ਰਿਹਾ ਕਿ ਮੈਂ ਚਾਹੁੰਦਾ ਕਿ ਕਰਾਂ,
0: ਪਰ ਐਕਸੈਪਟ ਨਹੀਂ.
1: ਮੈਂ ਉਹੀ ਕਹਿ ਰਿਹਾ ਕਿ ਮੈਂ ਉਦੋਂ ਕਰੂੰਗਾ ਜਦੋਂ ਮੈਨੂੰ ਲੱਗਿਆ ਕਿ ਮੈਨੂੰ ਇਸ ਫਿਲਮ ਤੋਂ ਪੈਸਿਆਂ ਦੀ ਕੋਈ ਬਾਹਲੀ ਉਮੀਦ ਨਹੀਂ ਹੋਊਗੀ,
0: ਠੀਕ ਹੈ,
1: ਹਨਾ. ਸੋ ਐ ਸਮਝ ਲਓ ਉਹ ਇੱਕ ਤਰ੍ਹਾਂ ਦਾ ਕੰਟਰੀਬਿਊਸ਼ਨ ਕਹਿ ਲਓ,
0: ਹਾਂ ਠੀਕ ਹੈ.
1: ਸ਼ਾਇਦ ਇੱਕ ਦੋ ਸਾਲਾਂ ਚ ਮੈਂ ਉਦਾਂ ਦੀ ਕੋਈ ਫਿਲਮ ਹੈ ਜਿਹੜੀ ਆਪਣੇ ਪ੍ਰੋਡਕਸ਼ਨ ਹਾਊਸ ਤੋਂ, ਹਨਾ, ਕਰੂੰਗਾ, ਹਨਾ, ਜਿਹਦੇ ਤੋਂ ਮੈਂ ਸੱਚੀ ਕੋਈ ਇਹ ਉਮੀਦ ਨਹੀਂ ਰੱਖੂਗਾ ਕਿ ਇੰਨੀ ਕਲੈਕਸ਼ਨ ਕਰ ਜੇ, ਇੰਨੇ ਪੈਸੇ ਆ ਜਾਣਾ, ਜਾਂ ਇੰਨੀ ਇਹਦੀ ਪ੍ਰਮੋਸ਼ਨ ਪੀਆਰ ਕਰਨੀ ਹੀ ਪੈਣੀ ਹੈ. ਸੋ ਮੈਨੂੰ ਲੱਗਦਾ ਕਿ ਉਹ ਫਿਲਮ ਬਸ ਉੱਥੇ ਹੀ ਸਟੈਂਡ ਕਰੂਗੀ ਜਿਵੇਂ ਵੱਡੇ ਫੈਸਟੀਵਲਸ ਹੋ ਗਏ, ਹਨਾ, ਦੁਨੀਆਂ ਦੇ, ਤਾਂ ਜੋ ਸਾਡੀ ਫਿਲਮ ਉੱਥੇ ਜਾ ਕੇ ਇੱਕ ਸਟੈਂਡ ਕਰ ਸਕੇ. ਕਿ ਯਾਰ ਇਸ ਇਸ ਇਸ ਲੈਂਗੁਏਜ ਚ ਵੀ ਕੁਛ ਏਦਾਂ ਦਾ ਸਿਨੇਮਾ ਬਣਦਾ ਹੈ ਨਾ। ਸੋ ਉਹ ਵੀ ਮੈਂ ਨਾਲ ਨਾਲ ਸੋਚਿਆ ਹੋਇਆ ਕਿ ਕਰੂੰਗਾ, ਉਹ ਮੈਂ ਪਹਿਲਾਂ ਵੀ ਕਿਹਾ ਕਿ ਇੱਕ ਤਰ੍ਹਾਂ ਦਾ ਕੰਟਰੀਬਿਊਸ਼ਨ ਹੀ ਸਮਝ ਲਓ।
0: ਪਰ ਕੰਟਰੀਬਿਊਸ਼ਨ ਦੇ ਨਾਂ ਤੇ ਪੰਜਾਬੀ ਫਿਲਮਾਂ ਚ ਇਹੀ ਹੋ ਜਾਂਦਾ ਨਾ ਵੀ 47 ਦੀ ਗੱਲ ਕਰ ਲਈ, 84 ਦੀ ਗੱਲ ਕਰ ਲਈ, ਬਸ ਉਹੀ ਉਹਨੂੰ ਹੀ
1: ਨਹੀਂ ਏਦਾਂ ਦਾ ਇਹ ਮੇਰਾ ਵਾਅਦਾ ਰਿਹਾ ਕਿ ਇਹ ਨਹੀਂ ਹੋਊਗਾ।
0: ਟੋਨ ਫੜ ਲਈਏ ਤੁਸੀਂ,
1: ਉਹ ਨਹੀਂ ਹੋਊਗਾ ਬਿਲਕੁਲ, ਹੈ ਨਾ। ਮੈਂ ਵੀ ਸੇਮ ਪੇਜ ਚ ਸੋਚਦਾ ਭਾਜੀ, ਕਿ ਕਿਉਂਕਿ ਉਹਦੇ ਚ ਤੁਸੀਂ ਵੱਡਾ ਹਿੱਸਾ ਤਬਕਾ ਉਸ ਤਰੀਕੇ ਨਾਲ ਜੋੜ ਲੈਂਦੇ ਆ ਕਿ ਲੋਕ ਉਸ ਦੌਰ ਨੂੰ ਆਪਣੀ ਗੱਲ ਲੈ ਕੇ ਜਾਵੇ।
0: ਉਹ ਫਿਲਮ ਫੈਸਟੀਵਲ ਤੱਕ ਵੀ ਲਿਜਾਣ ਵਾਲਾ ਕੋਈ ਹੈਗਾ, ਇੱਕ ਉਹ ਵੀ ਹੁੰਦੀਆਂ ਨੇ ਨਾ ਫਿਲਮਾਂ ਵੀ ਉਹ ਫੈਸਟੀਵਲ ਦੇ ਵਿੱਚ ਕੈਨੇਡਾ ਚਲਾਣੀ ਹੈ, ਮੈਲਬਰਨ ਚਲਾਣੀ ਹੈ।
1: ਉਹ ਵੀ ਭਾਜੀ ਹੁੰਦਾ, ਦੇਖੋ ਵੈਸੇ ਤਾਂ ਜਿਹੜੇ ਫੈਸਟੀਵਲਸ ਹੁੰਦੇ ਆ ਵੱਡੇ, ਹੈ ਨਾ, ਉਹ ਹਮੇਸ਼ਾ ਓਰਿਜਿਨਲ ਕੰਟੈਂਟ ਨੂੰ ਹੀ ਤਰਜੀਹ ਦਿੰਦੇ ਆ ਕਿ ਜਿਹੜਾ ਇਸ ਤੋਂ ਪਹਿਲਾਂ ਨਾ ਆਇਆ ਹੋਵੇ ਨਾ ਉਸ ਤੇ ਕੋਈ ਗੱਲ ਹੋਈ ਹੋਵੇ, ਹੈ ਨਾ। ਸੋ ਓਦਾਂ ਦਾ ਕੰਟੈਂਟ ਲੱਭਣਾ ਸੱਚੀ ਬਹੁਤ ਔਖਾ ਹੁੰਦਾ, ਪਰ ਫਿਰ ਵੀ ਬਹੁਤ ਸਾਰੇ ਡਾਇਰੈਕਟਰ ਚੰਗਾ ਕੰਮ ਕਰਦੇ ਆ। ਸੋ ਮੈਨੂੰ ਲੱਗਦਾ ਕਿ ਮੇਰੀ ਨਜ਼ਰ ਚ ਹੈਗੇ ਆ ਕੁਛ ਏਦਾਂ ਦੇ ਬੰਦੇ, ਜਲਦੀ ਅਸੀਂ ਕੋਲੈਬੋਰੇਟ ਕਰਾਂਗੇ ਕਿ ਅਸੀਂ ਕੁਛ ਏਦਾਂ ਦੀ ਫਿਲਮ ਵੀ ਲੈ ਕੇ ਆਈਏ, ਕਿਉਂਕਿ ਏਦਾਂ ਦੀ ਫਿਲਮ ਦੇਖਣ ਵਾਲੇ ਵੀ ਬਹੁਤ ਸਾਰੇ ਲੋਕ ਨੇ ਭਾਜੀ, ਖਾਸ ਤੌਰ ਤੇ ਆਸਟ੍ਰੇਲੀਆ ਦੇ ਵਿੱਚ,
0: ਬਿਲਕੁਲ
1: ਕੈਨੇਡਾ ਦੇ ਵਿੱਚ, ਬਾਹਰ, ਜੋ ਏਦਾਂ ਦਾ ਸਿਨੇਮਾ ਪਸੰਦ ਕਰਦੇ ਆ,
0: ਰਾਈਟ।
1: ਤੇ ਇਹ ਮੈਂ ਇੱਕ ਹੋਰ ਤੁਹਾਨੂੰ ਮੈਂ ਦੱਸਦਾ ਕਿ ਏਦਾਂ ਦੀਆਂ ਫਿਲਮਾਂ ਓ ਟੀ ਟੀ ਤੇ ਬਹੁਤ ਲੌਂਗ ਟਾਈਮ ਲਈ ਚੱਲਦੀਆਂ ਨੇ।
0: ਓਕੇ,
1: ਹਾਲਾਂਕਿ ਜਿਹੜਾ ਸਿਨੇਮਾ ਅਸੀਂ ਹੁਣ ਕਰ ਰਹੇ ਹਾਂ ਜਾਂ ਪੰਜਾਬੀ ਫਿਲਮ ਦੇਖਦੇ ਹਾਂ, ਇਹ ਬਾਅਦ ਚ ਦੇਖਣ ਨੂੰ ਜੀ ਨਹੀਂ ਕਰਦਾ ਹੁੰਦਾ ਕਿਸੇ, ਹੈ ਨਾ, ਉਹ ਸਿਨੇਮੇ ਚ ਬਹੁਤ ਵੱਡੀ ਹੋਈ ਹੁੰਦੀ ਹੈ, ਹੈ ਨਾ। ਬਾਅਦ ਚ ਮੈਂ ਚਾਹੁੰਦਾ ਕਿ ਜਿਹੜੀ ਆਹ ਸਲੋ ਪੇਸ ਵਾਲੀ ਫਿਲਮ ਹੁੰਦੀ ਹੈ ਨਾ, ਉਹ ਜਦੋਂ ਓ ਟੀ ਟੀ ਤੇ ਆਉਂਦੀ ਹੈ ਤਾਂ ਤੁਹਾਡੀ ਜਿਹੜੀ ਰਿਕਵਰੀ ਦੇ ਚਾਂਸ ਉੱਥੇ ਬਹੁਤ ਵੱਧ ਜਾਂਦੇ।
0: ਜੂਨ ਦੇ ਮਹੀਨੇ ਚ ਗਰਮੀ ਤੱਤੀ ਤੱਤੀ ਪੈਂਦੀ ਹੋਵੇ, ਏਸੀ ਚੱਲਿਆ ਹੋਵੇ, ਹੱਥ ਚ ਜੂਸ ਦਾ ਗਲਾਸ ਹੋਵੇ, ਫੇਰ ਇਹੋ ਜਿਹੀ ਬੈਠ ਕੇ ਆਰਾਮ ਦੇ ਨਾਲ ਦੇਖੀ ਜਾਂਦੀ ਹੈ ਫਿਲਮ ਤਸੱਲੀ ਜੀ ਦੇ ਨਾਲ।
1: ਜੂਸ ਤਾਂ ਤੁਸੀਂ ਗਲਤ ਕਹਿਦਾ ਭਾਜੀ,
0: ਭਾਜੀ ਇੰਟਰਵਿਊ ਤਾਂ ਚੱਲਣੀ ਹੈ ਨਾ। ਅੱਛਾ ਫਿਲਮ ਵੱਲ ਆਈਏ ਭਾਜੀ, ਓਏ ਭੋਲੇ, ਤੇ ਇਹਦੇ ਚ ਕਿਹੜੀ ਚੀਜ਼ ਹੈ ਜਿਹਦੇ ਤੇ ਤੁਹਾਡੀ ਰੂਹ ਲੱਗ ਗਈ ਵੀ ਤੁਸੀਂ ਕਹੋਗੇ ਯਾਰ ਵੀ ਬਾਕੀ ਫਿਲਮਾਂ ਦੇ ਨਾਲੋਂ ਮੈਂ ਇਹਨੂੰ ਟ੍ਰੀਟਮੈਂਟ, ਜਾਂ ਪੰਜਾਬੀ ਫਿਲਮਾਂ 'ਚ ਇੱਦਾਂ ਦਾ ਨਹੀਂ ਹੁੰਦਾ, ਮੈਨੂੰ ਇੱਕ ਮੈਨੂੰ BGM ਜ਼ਰੂਰ ਲੱਗਿਆ, ਬਟ ਅਦਰਵਾਈਜ਼ ਅਦਰ ਦੈਨ ਦੈਟ ਤੁਹਾਨੂੰ ਕੀ ਲੱਗਦਾ ਹੋਰ?
1: ਭਾਜੀ ਟੈਕਨੀਕਲੀ ਜੇ ਸੱਚ ਪੁੱਛੋ ਨਾ, ਇਹਦੇ ਤੇ ਬਹੁਤ ਸ਼ਿੱਦਤ ਨਾਲ, ਇਹਦੇ ਸਕਰੀਨ ਪਲੇ ਤੇ ਕਹਿ ਲਓ,
0: ਅੱਛਾ,
1: ਇਹਦੇ ਇਹਦੇ ਕਰੈਕਟਰਸ ਤੇ, ਇਹਦੇ BGM ਤੇ ਜੇ ਤੁਸੀਂ ਨੋਟ ਕਰੀ ਲਿਆ, ਹੈ ਨਾ, BGM ਤੇ ਮੈਂ ਨੀ ਸੀ ਚਾਹੁੰਦਾ ਕਿ ਇਹਦਾ BGM ਪਾ ਟੀ ਟੀ ਪੋ ਜੋ ਆਲਮੋਸਟ ਲੂਪ ਤੇ ਲਾ ਕੇ ਚੱਲੀ ਜਾਂਦੇ ਆ ਨਾ, ਬਹੁਤ ਬਹੁਤ ਜਗ੍ਹਾ ਫਿਲਮ ਸਾਇਲੈਂਸ ਹੋ ਜਾਂਦੀ ਹੈ,
0: ਕਰੈਕਟ।
1: ਸੋ ਮੈਨੂੰ ਲੱਗਦਾ ਕਿ ਉਹ ਇੰਨੀ ਇੰਪੋਰਟੈਂਟ ਹੈ ਕਿ ਉਹਦੇ ਚ ਫਿਰ ਐਕਟਰ ਦਾ ਕੰਮ ਦਿਖਣਾ ਵੀ ਲਾਜ਼ਮੀ ਹੁੰਦਾ। ਵੈਸੇ ਤਾਂ BGM ਜਿੰਨੇ ਵੀ ਕਰਦੇ ਆ ਪੰਜਾਬੀ ਫਿਲਮਾਂ ਦਾ, ਉਹਦਾ ਹਮੇਸ਼ਾ ਇਹੀ ਲਾਂਭਾ ਹੁੰਦਾ ਕਿ BGM ਲਈ ਤੁਸੀਂ ਸਪੇਸ ਨਹੀਂ ਦਿੰਦੇ।
0: ਹਾਂ, ਰਲਿਆ ਵੀ ਨਹੀਂ ਉਹ, ਰਲਿਆ ਵੀ ਨਹੀਂ
1: ਉਹ, ਰਲਿਆ ਵੀ ਨਹੀਂ। ਦੂਜੀ ਗੱਲ ਉਹ ਵੀ ਸੱਚੇ ਆ, ਤੁਸੀਂ

0: ਪੈ ਕੁਛ ਸੋਚ ਰਿਹਾ ਤਾਂ ਹੀ ਮੈਨੂੰ ਸਪੇਸ ਮਿਲੂਗੀ ਨਾ।
1: ਉਹ ਚਾਰਲੀ ਚੈਪਲਿਨ ਟਾਈਪ ਸਿਨੇਮਾ ਭਾਜੀ ਵੀ ਬੀਜੀਐਮ ਨੇ ਹੀ ਦੱਸ ਦੇਣਾ ਵੀ ਹੋ ਕੀ ਰਿਹਾ, ਇਮੋਟ ਕਰ ਦੇਣਾ ਪੂਰਾ ਸੀਨ
0: ਹੋ ਕੀ ਰਿਹਾ। ਹਾਂ ਬਿਲਕੁਲ। ਸੋ ਇਹਦੇ ਚ ਸਮ ਟਾਈਮਸ ਬਹੁਤ ਸਾਰੇ ਕਰੈਕਟਰ ਨਾਲ ਮੈਨੂੰ ਪਰਸਨਲੀ ਪਿਆਰ ਹੋਇਆ। ਛੋਟੇ ਛੋਟੇ ਮਿਲਣਗੇ ਤੁਸੀਂ ਹੈ ਨਾ, ਜਿਵੇਂ ਇੱਕ ਠੇਕੇਦਾਰ ਹੈ।
1: ਅੱਛਾ।
0: ਉਹ ਪੰਜਾਬ ਚ ਹੈ ਨਾ, ਉਹ ਬਈਆ ਪਰ ਇੱਥੇ ਜੰਮਿਆ, ਨਾ ਉਹਦੀ ਪੰਜਾਬੀ ਹੈ ਨਾ ਉਹਦੀ ਹਿੰਦੀ ਹੈ,
1: ਇਹ
0: ਇੱਥੇ ਲੈਂਟਰ ਲੁੰਟਰ
1: ਪਾਉਂਦਾ ਕੇਸ ਹੈ।
0: ਇਹਦੇ ਚ ਕੁਛ ਡੀਲਰਸ ਨੇ ਜਿਹੜੇ ਬਣੇ ਹੋਏ ਨੇ, ਜਿਹੜੇ ਪੰਜਾਬੀ ਬੰਦੇ ਨੇ ਜਿਹੜੇ ਵਕਵਾਉਂਦੇ ਆ, ਫਿਰ ਉਹ ਕਿਸ ਔਰੇ ਤੇ ਪਹੁੰਚ ਜਾਂਦੇ ਆ ਨਾ,
1: ਜੀਐਲਐਸ ਵਾਲੇ ਫਾਰਚੂਨਰ ਵਾਲੇ
0: ਗੱਡੀਆਂ ਦੇਖਿਓ ਤੁਸੀਂ ਉਹਨਾਂ ਕੋਲ, ਮਤਲਬ ਕਿ ਹਰ ਸੀਨ ਚ ਉਹਦੀ ਗੱਡੀ ਚੇਂਜ ਹੁੰਦੀ ਹੈ।
1: ਕਿਆ ਬਾਤ।
0: ਹਾਂ ਮਤਲਬ ਅਸੀਂ ਉਸ ਡਿਟੇਲ, ਹਾਲਾਂਕਿ ਸਾਨੂੰ ਬਹੁਤ ਮਹਿੰਗਾ ਕੋਸਟਲੀ,
1: ਹਾਂ ਡਿਟੇਲਿੰਗ ਚ ਜਾਣਾ ਮਹਿੰਗਾ ਪੈ ਜਾਂਦਾ। ਹਾਂ
0: ਹਾਂਜੀ, ਹਰ ਗੱਡੀ ਦਾ ਰੈਂਟ ਆ ਜਿਹੜਾ ਪਰ ਡੇ ਹੈ ਨਾ, ਹਰੇਕ ਦਾ 70-80 ਹਜ਼ਾਰ ਸੀਗਾ।
1: ਅੱਛਾ ਬੋਲੇ।
0: ਪਰ ਤੇ ਉਹ ਖੜੀ ਕਰਨੀ ਹੈ ਨਾ ਬਹੁਤ ਜਗ੍ਹਾ, ਜਿਵੇਂ ਕਾਰਪੋਰੇਟ ਸੈਕਟਰ ਦਿਖਾਇਆ ਸੀ ਹੈ ਨਾ, ਕਿ ਉਹ ਹੁਣ ਐਡਾ ਮਹਿੰਗਾ ਹੈ ਨਾ, 50,000 ਕਰੋੜ ਦਾ ਤੁਸੀਂ ਜੇ ਟ੍ਰੇਲਰ ਚ ਸੁਣਿਆ ਉਹ ਗਰੁੱਪ ਹੈ, ਤਾਂ ਲੱਗਣਾ ਚਾਹੀਦਾ ਨਾ ਕਿ ਉਹਨਾਂ ਦਾ ਆਫਿਸ ਐਡੇ ਲੈਵਲ ਦਾ।
1: ਵਾਕਈ ਵਾਕਈ
0: ਲੋਟ ਆਫ VFX ਨਾਲ ਅਸੀਂ ਉਹ ਚੀਜ਼ਾਂ ਨੂੰ ਉਸ ਲੱਗੇ ਕਿ ਆਫਿਸ ਬਹੁਤ ਵੱਡਾ ਹੈ, ਤੇ ਆਫਿਸ ਚ ਹਰ ਗੱਡੀ ਤੁਹਾਨੂੰ ਰੇਂਜ ਓਵਰ ਦੇ ਜਿਹੜੇ ਅਪਰ ਮਾਡਲ ਨੇ ਉਹੀ ਮਿਲਣਗੇ, ਉਹ ਖੜੇ ਹੀ ਨੇ, ਖੜੇ ਕਰਨ ਦੇ ਪੈਸੇ ਦਿੱਤੇ।
1: ਤੁਸੀਂ ਆਪ ਆਪ ਚਲਾਈ ਉਹਨਾਂ ਦੇ ਵਿੱਚੋਂ ਕੋਈ ਇੱਕ, ਬਾਕੀ ਐਕਟਰ ਨੂੰ ਵੀ ਲਓ ਮੌਜਾ ਬੁੱਲੇ ਲੁੱਟੋ
0: ਹੈ ਨਾ। ਸੋ ਕਹਿਣ ਦਾ ਮਤਲਬ ਭਾਜੀ ਬਹੁਤ ਸ਼ਿੱਦਤ ਨਾਲ ਬਹੁਤ ਡਿਟੇਲ ਚ ਅਸੀਂ ਕੰਮ ਕੀਤਾ ਹੈ ਨਾ, ਕੋਈ ਵੀ ਚੀਜ਼ ਤੁਹਾਨੂੰ ਫਿਲਮ ਚ ਫਾਲਤੂ ਨੀ ਲੱਗੂਗੀ। ਸਾਨੂੰ ਤਾਂ ਐਂ ਲੱਗਿਆ ਕਿ ਫਿਲਮ ਘੱਟ ਟੂ ਘੱਟ ਹੈ, ਕਿ ਇੰਨੀ ਹੀ ਹੋਣੀ ਚਾਹੀਦੀ ਹੈ। ਆ ਜਾ ਬਹਿ ਜਾ ਸਤਿ ਸ੍ਰੀ ਅਕਾਲ ਗੱਲ ਸੁਣਾ ਹੈ ਨਾ, ਇਹ ਬਹੁਤ ਕੁਝ ਹੋ ਚੁੱਕਿਆ ਹੈ। ਸਾਨੂੰ ਲੱਗਿਆ ਕਿ ਇੱਕ ਔਨ ਦਾ ਪੁਆਇੰਟ ਗੱਲ ਹੋਣੀ ਚਾਹੀਦੀ ਐਂਡ ਉਸ ਚੀਜ਼ ਚੋਂ ਕਾਮੇਡੀ ਕੱਢਣੀ ਇਟਸ ਵੈਰੀ ਡਿਫਿਕਲਟ।
1: ਮੁਸ਼ਕਿਲ ਹੈ। ਇੱਕ ਆ ਰੈਟਰੋ ਗਾਣਾ ਰੱਖਣ ਦਾ ਕੀ ਤੁਹਾਡਾ ਮਤਲਬ, ਉਹ ਪਿਛਲੀ ਚ ਵੀ ਇਹ ਜ਼ਰੂਰੀ ਹੈ
0: ਪਾਣੀ? ਮੋਸਟਲੀ ਪਤਾ ਕੀ ਹੋ ਰਿਹਾ ਤੁਹਾਨੂੰ ਮੈਂ ਦੱਸਦਾ, ਪਿਛਲੀ ਚ ਵੀ ਇਸ ਕਰਕੇ ਰੱਖਿਆ ਸੀਗਾ, ਇਹ ਮੇਰਾ ਮੰਨਣਾ ਹੈ ਕਿ ਇਸ ਵਾਰ ਵੀ ਰੱਖਿਆ, ਜਿੰਨੇ ਵੀ ਪੰਜਾਬੀ ਫਿਲਮ ਦਾ ਮਿਊਜ਼ਿਕ ਆਉਂਦਾ ਨਾ ਹੁਣ, ਚਾਹੇ ਰੋਮਾਂਟਿਕ ਫਿਲਮ ਦਾ ਹੋਵੇ, ਉਹਦੇ ਚੋਂ ਨਾ ਮੋਸਟਲੀ ਜਿਹੜਾ ਹਿੰਦੀ ਆਡੀਅੰਸ ਨੂੰ ਟਾਰਗੇਟ ਕਰਨ ਲੱਗ ਗਿਆ, ਇਹ ਮੇਰਾ ਮੰਨਣਾ। ਕਿ ਜਿਵੇਂ ਦਿੱਲੀ ਬੰਬੇ ਦੇ ਲੋਕਾਂ ਲਈ ਮਿਊਜ਼ਿਕ ਬਣਨਾ ਸ਼ੁਰੂ ਹੋ ਗਿਆ, ਕਿਉਂਕਿ ਉਹ ਜਿਹੜਾ ਉਦਾਂ ਦਾ ਸਟਾਈਲ ਹੈ, ਕਿਉਂਕਿ ਉਹ ਆਪਣਾ ਹੁਣ ਜਿਹੜਾ ਮਿਊਜ਼ਿਕ ਹੈ ਉਹ ਪੈਨ ਇੰਡੀਆ ਜਾਂ ਪੈਨ ਵਰਲਡ ਜਾ ਚੁੱਕਿਆ।
1: ਕਰੈਕਟ।
0: ਤਾਂ ਮੈਨੂੰ ਲੱਗਦਾ ਸੀ ਜਿਹੜਾ ਇਹ ਕਰੈਕਟਰ ਹੈ ਪਿੰਡਾਂ ਵਾਲਾ ਹੈ ਨਾ, ਸੋ ਮੈਂ ਨਹੀਂ ਸੀ ਚਾਹੁੰਦਾ ਕਿ ਇਹਨੂੰ ਇੱਕ ਵਾਰੀ, ਉਹ ਗਾਣਾ ਇਸ ਫਿਲਮ ਲਈ ਬਹੁਤ ਜ਼ਰੂਰੀ ਹੈ ਜੋ ਟਰੈਕਟਰਾਂ ਤੇ ਚੱਲੇ।
1: ਰਾਈਟ ਰਾਈਟ
0: ਹਨਾ। ਸੋ ਜੇ ਮੈਂ ਕਹਾਂ ਕਿ ਬਹੁਤ ਜ਼ਿਆਦਾ ਜਿਹੜੇ ਸਮਟਾਈਮਸ ਅਰੀਜੀਤ ਸਿੰਘ ਦੇ ਗਾਣੇ ਸੁਣਦੇ ਆ ਜਾਂ ਹੋਰ ਵੀ ਰੋਮਾਂਟਿਕ ਗਾਉਂਦੇ ਆ, ਪਰ ਉਹਨਾਂ ਦੀ ਆਡੀਅੰਸ ਥੋੜੀ ਜਿਹੀ ਸ਼ਹਿਰੀ ਤਬਕੇ ਦੀ ਹੋ ਜਾਂਦੀ ਹੈ ਨਾ, ਆਪਣੇ ਪਿੰਡਾਂ ਚ ਫਿਰ ਜਦ ਤੱਕ ਟਰੈਕਟਰ ਤੇ ਗਾਣਾ ਨਾ ਵੱਜੇ ਉਹਨਾਂ ਨੂੰ ਐ ਨੀ ਲੱਗਦਾ ਕਿ ਫਿਰ ਗਾਣਾ ਚੱਲਿਆ ਹਨਾ। ਤਾਂ ਕੱਦੂ ਕਰਦੇ ਵਕਤ ਉਹ ਕਦੇ ਰੋਮਾਂਟਿਕ ਗਾਣਾ ਤਾਂ ਬਹੁਤ ਘੱਟ ਹੀ ਸੁਣਨਗੇ, ਤਾਂ ਉਹ ਦੇਸੀ ਗਾਣਾ ਹੀ ਮੈਨੂੰ ਲੱਗਦਾ। ਤੇ ਸਾਨੂੰ ਸਭ ਤੋਂ ਵੱਧ ਰਿਸਪੋਂਸ ਉਸੇ ਗਾਣੇ ਦਾ ਆਇਆ।
1: ਨਸ਼ਾ ਪਤਾ ਦਾ।
0: ਹਾਂਜੀ ਹਾਂਜੀ, ਕਿਉਂਕਿ ਉਹ ਹੈ ਹੀ ਗਾਣਾ ਇੱਦਾਂ ਦਾ ਕਿ ਮੈਂ ਚਾਹੁੰਦਾ ਸੀਗਾ ਕਿ ਕਿਸੇ ਨੂੰ ਆਪਣਾ 90s ਦੌਰ ਚੇਤੇ ਆਵੇ, ਜਾਂ ਜਿਉਂ ਰੂਟਡ ਕਹਿ ਲਓ, ਕਿਉਂਕਿ ਵੀਤ ਬਲਜੀਤ ਬਾਈ ਲਿਖਦਾ ਵੀ ਬਹੁਤ ਰੂਟਡ ਹੈ, ਜਿਹੜਾ ਪੇਂਡੂਆਂ ਲਈ ਲਿਖਿਆ ਜਾਵੇ। ਤੋ ਉਹਦੇ ਪਿੱਛੇ ਰੀਜ਼ਨ ਇਹੀ ਸੀ ਕਿ ਅਸੀਂ ਚਾਹੁੰਦੇ ਸੀ ਕਰੈਕਟਰ ਇੱਦਾਂ ਦਾ ਯਾਰ, ਇੱਕ ਗਾਣਾ ਇੱਦਾਂ ਦਾ ਜ਼ਰੂਰ ਹੋਵੇ ਵਿੱਚ।
1: ਇੱਕ ਇਹਦੇ ਚ ਨਾ ਮੈਂ ਕ੍ਰੈਡਿਟ ਲਾਈਨ ਚ ਵੀ ਦੇਖ ਰਿਹਾ ਸੀ, ਤੁਸੀਂ ਕੋਈ ਫੋਕ ਮਿਊਜ਼ਿਕ ਵੀ ਲਿਖਿਆ, ਕੋਈ ਫੋਕ ਸੌਂਗ ਵੀ ਇਹਦੇ ਚ ਰੱਖਿਆ ਫਿਲਮ ਚ?
0: ਭਾਜੀ 2-3 ਨੇ, ਤੁਸੀਂ ਸਿਰਫ ਫਿਲਮ ਚ ਹੀ ਦੇਖੋਗੇ।
1: ਓਕੇ। ਹਜੇ ਉਹ ਪ੍ਰਮੋਸ਼ਨ ਚ ਨਹੀਂ ਰੱਖਣੇ ਤੁਸੀਂ?
0: ਹਾਂਜੀ, ਉਹ ਫਿਲਮ ਤੋਂ ਬਾਅਦ ਵੀ ਅਸੀਂ ਰਿਲੀਜ਼ ਕਰਾਂਗੇ।
1: ਓਕੇ।
0: ਜਿਹੜੇ ਫੋਕ ਆਰਟਿਸਟ ਨੇ ਬਹੁਤ ਸਮੇਂ ਤੋਂ ਗਾ ਰਹੇ ਨੇ, 30-40 ਸਾਲਾਂ ਤੋਂ,
1: ਹਨਾ
0: ਉਹ ਅੱਗੇ ਕੈਮਰੇ ਅੱਗੇ ਕਦੇ ਨਹੀਂ ਆਏ, ਹਨਾ ਨਾ ਵਿਚਾਰਿਆਂ ਤੋਂ ਗਵਾਇਆ ਗਿਆ।
1: ਕਿਆ ਬਾਤ
0: ਹੈ। ਸੋ ਉਹ ਅਸੀਂ ਲੱਭੇ, ਅਸੀਂ ਉਹਨਾਂ ਦੀਆਂ ਰੀਅਲ ਆਵਾਜ਼ਾਂ ਲਈਆਂ।
1: ਇਹ ਫਿਲਮ ਚ ਰਿਕੁਆਇਰਮੈਂਟ ਸੀਗੀ ਜਾਂ ਉਹ ਇੱਕ ਡੈਲੀਬਰੇਟ ਕੋਸ਼ਿਸ਼ ਸੀਗੀ ਵੀ ਉਹ ਵੀ ਨਾਲ ਨਾਲ ਫਿਲਮ ਦੇ ਇੱਕ ਰਿਵਾਈਵ?
0: ਭਾਜੀ ਜਿਵੇਂ ਤੁਸੀਂ ਪਹਿਲੀ ਫਿਲਮ ਚ ਦੇਖਿਆ ਹੋਣਾ ਸਾਡੀ, ਅਸੀਂ ਪਿੰਡ ਦੇ ਵਿੱਚ ਇੱਕ ਗੁੱਗਾ ਮਾੜੀ ਦਿਖਾਈ।
1: ਹਾਂਜੀ ਹਾਂਜੀ।
0: ਸੋ ਤੁਸੀਂ ਦੇਖੋਗੇ ਇੱਕ ਨਵੀਂ ਚੀਜ਼ ਹੈ ਫਿਲਮ ਦੇ ਵਿੱਚ, ਹੈ ਨਾ, ਕਿਉਂਕਿ ਗੁੱਗਾ ਮਾੜੀ ਸਾਡੇ ਕਲਚਰ ਦਾ ਪਾਰਟ ਹੈ, ਬਹੁਤ ਸਾਰੇ ਲੋਕ ਰਿਸਪੈਕਟਡ ਉਹਨਾਂ ਨੂੰ ਮੰਨਦੇ ਆ, ਉੱਥੇ ਦੁੱਧ ਚੜਾ ਕੇ ਆਉਂਦੇ ਹੁੰਦੇ ਸੀ, ਸਾਡਾ ਬਚਪਨ
1: ਖੇਤਾਂ ਚ ਜਾਂਦੇ ਹੁੰਦੇ ਸੀ, ਜ਼ਰੂਰੀ ਹੁੰਦਾ ਸੀਗਾ ਵੀ ਐਵੇਂ ਕੋਈ ਸਭ ਸਪੋਰਟ
0: ਜ਼ਰੂਰੀ ਹੁੰਦਾ ਸੀਗਾ। ਹਾਂ, ਸੋ ਮੈਂ ਆਪਣੀ ਜਦੋਂ ਮੈਂ ਚੜਾਉਣ ਜਾਂਦਾ ਹੁੰਦਾ ਸੀ ਤਾਂ ਮੈਂ ਉਦਾਂ ਦੇ ਕਰੈਕਟਰਸ ਉੱਥੇ ਦੇਖੇ ਸੀਗੇ। ਸੋ ਮੈਂ ਚਾਹੁੰਦਾ ਸੀਗਾ ਕਿ ਕੁਛ ਬੰਦੇ ਜਿਹੜੇ ਰੂਹ, ਜਿਨ੍ਹਾਂ ਦੀ ਰੂਹ ਬਹੁਤ ਖੁਸ਼ ਰਹਿੰਦੀ ਹੈ, ਉਹ ਉੱਥੇ ਆਲਰੇਡੀ ਪ੍ਰੈਜੈਂਸ ਰਹਿਣ।
1: ਓਕੇ।
0: ਅਸੀਂ ਫਿਰ ਉਹਨਾਂ ਨੂੰ ਲਿਆਂਦਾ, ਉਹਨਾਂ ਨੂੰ ਲੱਭਿਆ, ਤਾਂ ਆਲਰੇਡੀ ਉੱਥੇ ਬੈਠੇ ਨੇ, ਉਹ ਗਾਉਂਦੇ ਐਡਾ ਸੋਹਣਾ ਸੀਗੇ, ਉਹਨਾਂ ਦੇ ਅਸੀਂ ਰੀਅਲ ਆਵਾਜ਼ਾਂ ਹੀ

0: ਦੇ ਵਿੱਚ ਰੱਖ ਲਈਆਂ।
1: ਵਾਹ, ਕਿਆ ਬਾਤ ਹੈ, ਇਹ ਬੜੀ ਵਧੀਆ ਭਾਅ ਜੀ। ਇਹ ਇੱਕ ਕੋਸ਼ਿਸ਼ ਵੀ ਹੈਗੀ, ਮੈਨੂੰ ਲੱਗਦਾ ਇਹਨਾਂ ਚੀਜ਼ਾਂ ਨੂੰ ਐਪਰੀਸ਼ੀਏਟ ਵੀ ਕਰਨਾ ਚਾਹੀਦਾ। ਸਿਨੇਮਾ ਇੱਕ ਪਾਸੇ ਹੁੰਦਾ, ਸਿਨੇਮਾ ਦੀ ਗੱਲ ਇੱਕ ਪਾਸੇ, ਉਹ ਇੱਕ ਫਿਲਮ ਮੇਕਿੰਗ ਅਤੇ ਬਾਕਸ ਆਫਿਸ ਤੱਕ ਜਾਣ ਤੱਕ, ਟਿਕਟਾਂ ਖਰੀਦਣ ਤੱਕ ਬਿਜ਼ਨਸ, ਉਹ ਦੈਟਸ ਉਹ ਸਾਰੀਆਂ ਚੀਜ਼ਾਂ ਅਲੱਗ ਨੇ, ਪਰ ਉਹਦੇ ਪਿੱਛੇ ਜਿਹੜੇ ਓਨੈਸਟ ਐਫਰਟਸ ਲੱਗੇ ਹੈਗੇ ਨੇ, ਘੱਟੋ ਘੱਟ ਉਹਨਾਂ ਨੂੰ ਤਾਂ ਐਪਰੀਸ਼ੀਏਟ ਕੀਤਾ ਜਾਣਾ ਚਾਹੀਦਾ ਹੈਗਾ। ਪਰ
0: ਬਾਈ ਸੱਚੀ, ਜਿਹੜਾ ਹੋਰ ਵੀ ਤੁਹਾਨੂੰ ਮੈਂ ਦੱਸਦਾ, ਲਹਿੰਦੇ ਪੰਜਾਬ ਚ ਕੁਛ ਗਰੁੱਪਸ ਨੇ ਜਿਹੜੇ ਐ ਪਿੰਡਾਂ ਚ ਗਾਉਂਦੇ ਸੀਗੇ,
1: ਅੱਛਾ ਜੀ,
0: ਜਿਨ੍ਹਾਂ ਨੂੰ ਕੋਈ ਨੀ ਜਾਣਦਾ ਸੀ, ਉਹ ਵੀ ਕੋਸ਼ਿਸ਼ ਕੀਤੀ ਹੈ ਕਿ ਉਹ ਫਿਲਮ
1: ਵਾਹ,
0: ਦੇ ਵਿੱਚ ਲਿਆਏ, ਜਲਦੀ ਉਹ ਵੀ ਰਿਲੀਜ਼ ਕਰਾਂਗੇ।
1: ਕਿਆ ਬਾਤ ਹੈ, ਇੰਨਾ ਕੁ ਮੈਨੂੰ ਲੱਗਦਾ ਤੁਸੀਂ ਮਟੀਰੀਅਲ ਭਰਤਾ ਫਿਲਮ ਦੇ ਵਿੱਚ, ਉਹ ਕੰਜ਼ਿਊਮ ਵੀ ਕਰਨਾ ਹੈਗਾ। ਕਿੰਨੇ ਘੰਟੇ ਦੀ ਫਿਲਮ ਹੈ ਭਾਜੀ?
0: ਭਾਜੀ ਇਹ 2 ਘੰਟੇ 10-15 ਮਿੰਟ ਦੀ
1: ਅੱਛਾ
0: ਫਿਲਮ ਹੈ
1: ਅੱਛਾ
0: ਜੀ,
1: ਤੁਸੀਂ ਉਹ ਜ਼ਿਆਦਾ
0: ਕਿਉਂਕਿ
1: ਨਹੀਂ
0: ਨੰਬਰਿੰਗ ਵਗੈਰਾ ਲਾ ਕੇ ਉਹ ਸਾਰੀ ਇੰਡੀਆ ਦੇ ਵਿੱਚ, ਕਿਉਂਕਿ ਐਡਸ ਵੀ ਬਹੁਤ ਲੱਗ ਜਾਂਦੀਆਂ ਅੱਗੇ, ਉਹ
1: ਹਾਂਜੀ
0: ਜਿਹੜੀਆਂ ਤੰਬਾਕੂ ਛੱਡੋ ਇਹ ਛੱਡੋ ਉਹਨੂੰ ਪਾ ਪੂ ਕੇ
1: ਦੱਸ,
0: ਪਹੁੰਚ ਜਾਂਦੀਆਂ।
1: ਤੁਹਾਡੀ ਫਿਲਮ ਤੇ ਨਹੀਂ ਜੱਚਦੀ ਗੱਲ, ਕਿ ਸਾਡੀ ਫਿਲਮ ਤੇ ਇੱਕ ਆਪ ਮੁਕੇਸ਼ ਹੈਗਾ।
0: ਨਹੀਂ ਸਹੀ ਗੱਲ ਹੈ, ਉਹ ਜਿਹੜੀ ਮੁਕੇਸ਼ ਵਾਲੀ ਐਡ ਆਉਂਦੀ ਹੁੰਦੀ ਹੈ ਉਹ ਬਹੁਤ ਲੰਬੀ ਹੁੰਦੀ ਹੈ, ਵੈਸੇ ਸਾਰੀ ਫਿਲਮ ਸਾਡੀ 2:12 ਦੀ ਹੈ।
1: ਨਹੀਂ ਠੀਕ ਹੈ, ਗੁੱਡ ਭਾਜੀ, ਮਤਲਬ ਇਹ ਜਿਹੜੀਆਂ ਇਨਸਾਈਡ ਗੱਲਾਂ ਹੁੰਦੀਆਂ ਇਹਦੇ ਤੋਂ ਫਿਲਮ ਦੀ ਹੋਰ ਐਕਸਾਈਟਮੈਂਟ ਵੀ ਵੱਧਦੀ ਆ, ਔਰ ਉਹ ਛੋਟੀ ਛੋਟੀਆਂ ਜਿਹੜੀਆਂ ਚੀਜ਼ਾਂ ਤੁਸੀਂ ਨੋ ਸੈਂਸ ਦੱਸੇ ਹੈਗੇ ਨੇ, ਉਹਦੇ ਨਾਲ ਲੱਗਦਾ ਹੈ ਕਿ ਹਾਂ ਹੁਣ ਨੋਟ ਕਰਨੀ ਹੈ, ਫਿਲਮ ਦੇ ਵਿੱਚ ਦੇਖਣੀਆਂ ਇਹ ਚੀਜ਼ਾਂ। ਪਰ
0: ਤੁਸੀਂ ਦੇਖ ਕੇ ਜ਼ਰੂਰ ਦੱਸਿਓ ਭਾਜੀ ਕਿਵੇਂ ਲੱਗੀ, ਪਹਿਲੇ ਦਿਨ ਦੇਖ ਕੇ।
1: 100% ਭਾਜੀ, ਤੁਸੀਂ ਵਾਅਦਾ ਕਰੋ ਵੀ ਤੁਸੀਂ ਅਗਲੀ ਵਾਰ ਆਸਟ੍ਰੇਲੀਆ ਆ ਜਾਓਗੇ ਤੇ
0: ਮੈਂ
1: ਇਕੱਠੇ
0: ਸੱਚੀ
1: ਦੇਖ ਕੇ ਆਵਾਂਗੇ।
0: ਇੰਨੇ ਵਾਅਦੇ ਕਰ ਚੁੱਕੇ ਆ, ਮੇਰਾ ਤਾਂ ਵੀਜ਼ਾ ਵੀ ਮੈਨੂੰ ਲੱਗਦਾ ਉਹਨਾਂ ਨੇ ਕਹਿ ਦੇਣਾ ਤੂੰ ਇੰਨੀ ਵਾਰੀ ਟਿਕਟ ਕਰਾ ਕੇ ਕੈਂਸਲ ਕਰਤੀ, ਤੇਰੇ ਚ ਕੋਈ ਗੜਬੜੀ ਹੈ।
1: ਉਹਨਾਂ ਕਹਿੰਦਾ ਤੇਰਾ ਪਾਪੂਆ ਨਿਊ ਗਿੰਨੀ ਦਾ ਲਾ ਦਿੰਦੇ ਆ, ਤੂੰ ਆਸਟ੍ਰੇਲੀਆ ਤਾਂ ਆਉਣਾ ਨਹੀਂ।
0: ਹੋਰ ਉਹ ਕਹਿੰਦੇ ਆ ਕਿ ਲੋਕ ਤਾਂ ਵੀਜ਼ਾ ਮੰਗਦੇ ਅਸੀਂ ਦਿੰਦੇ ਨੀ, ਤੂੰ ਭਰਾਵਾ ਆਉਂਦਾ
1: ਆਉਂਦਾ ਨੀ ਹੈਗਾ,
0: ਵੀਜ਼ਾ ਲੈ ਕੇ ਇੰਨੀ ਵਾਰੀ ਟਿਕਟ ਕਿਉਂ ਕੈਂਸਲ ਕਰਾਈ ਉਹਨਾਂ ਨੇ, ਮੈਨੂੰ ਰੋਕ ਲੈਣਾ।
1: ਅੱਗੇ ਉਹ ਜੋਕ ਨੀ ਸੀ ਹੁੰਦਾ ਛੋਟੇ ਹੁੰਦੇ, ਕਹਿੰਦਾ ਐਤਕੀ ਮੈਂ ਇਮੀਗ੍ਰੇਸ਼ਨ ਆਫਿਸਰ ਦਾ ਬੇਵਕੂਫ ਬਣਾ ਦਾ, ਕਹਿੰਦਾ ਕਿੱਦਾਂ ਮੈਂ ਆਸਟ੍ਰੇਲੀਆ ਦਾ ਵੀਜ਼ਾ ਲਵਾਇਆ ਮੈਂ ਗਿਆ ਹੀ ਨੀ,
0: ਗਿਆ ਹੀ ਨੀ। ਸਹੀ ਗੱਲ, ਮੈਂ ਲਵਾ ਕੇ ਰੱਖਿਆ ਹੋਇਆ ਮੈਂ ਗਿਆ ਹੀ ਨੀ, ਮੈਨੂੰ ਐਂ ਲੱਗੀ ਜਾਂਦਾ ਵੀ ਉਹ ਉਡੀਕਦੇ ਹੋਣਗੇ।
1: ਨਹੀਂ ਡੀਕ ਤਾਂ ਰਹੇ ਹੈ, ਪਰ ਤੁਹਾਡੇ ਫੈਨਸ ਡੀਕ ਰਹੇ ਹੈਗੇ ਨੇ। ਪਰ ਉਦੋਂ ਪਹਿਲਾਂ ਆਪਾਂ ਸਿਨੇਮਿਆਂ ਦੇ ਵਿੱਚ ਮਿਲਾ ਦੇਣਾ ਹੈਗਾ ਤੁਹਾਨੂੰ, ਜਗਜੀਤ ਭੋਲਾ, ਉਹ ਨਹੀਂ ਸੱਚ, ਇਹ ਨਾਮ ਤਾਂ ਗਲਤ ਹੋ ਗਿਆ, ਇਹ ਗਲਤ ਨਾਮ ਹੈ, ਜਗਜੀਤ ਸੰਧੂ ਉਰਫ ਭੋਲਾ। ਅਤੇ ਫਿਲਮ 12 ਜੂਨ ਨੂੰ ਰਿਲੀਜ਼ ਹੋ ਜਾਣੀ ਹੈ। ਥੈਂਕ ਯੂ ਸੋ ਮਚ ਭਾਅ ਜੀ, ਥੈਂਕਸ ਫੋਰ ਟੇਕਿੰਗ ਟਾਈਮ, ਅਤੇ ਰੀਅਲੀ ਐਪਰੀਸ਼ੀਏਟ, ਅਤੇ ਇਸ ਕਿਸਮ ਦਾ ਸਿਨੇਮਾ ਤੁਸੀਂ ਬਣਾਉਂਦੇ ਰਹੋ, ਬਾਕੀ ਸਾਡਾ ਕੰਮ ਦੇਖਣਾ ਹੈਗਾ, ਅਸੀਂ ਤਾੜੀਆਂ ਮਾਰਦੇ ਰਹਾਂਗੇ।
0: ਥੈਂਕ ਯੂ ਭਾਜੀ, ਥੈਂਕ ਯੂ, ਬਸ ਦੇਖ ਕੇ ਰਿਵਿਊ ਜ਼ਰੂਰ ਦਿਓ, ਹੈ ਨਾ, ਤੁਹਾਡੇ ਤਾਂ ਕੱਲ੍ਹ ਨੂੰ ਹੀ ਬੁਕਿੰਗ ਓਪਨ ਹੋ ਗਈ ਹੈ।
1: ਹੋ ਗਈ ਹੈ ਜੀ, ਹਾਂਜੀ,
0: ਤੁਸੀਂ ਤਾਂ ਜਲਦੀ ਦੇਖ ਲੈਣੀ ਹੈ ਆਸਟ੍ਰੇਲੀਆ ਸਾਡੇ ਤੋਂ।
1: ਹਾਂਜੀ, ਪਹਿਲਾਂ ਦੇਖ ਕੇ ਦੱਸ ਦਿੰਦੇ ਹਾਂ ਤੁਹਾਡੇ ਤੋਂ। ਥੈਂਕ ਯੂ ਸੋ ਮਚ ਜੀ,
0: ਚਲੋ ਥੈਂਕ ਯੂ ਜੀ, ਜ਼ਰੂਰ ਦੇਖ ਕੇ ਆਇਓ ਸਾਰੇ ਜਾਣੇ ਫਿਲਮ।
1: ਥੈਂਕ ਯੂ ਜੀ। ਸੋ ਰੇਡੀਓ ਦੇ ਸਰੋਤਿਆਂ ਦੇ ਲਈ ਇੰਟਰਵਿਊ ਮੁੱਕ ਨਹੀਂ ਚੱਲੀ ਇੱਥੇ, ਆ ਮੈਂ ਤੁਹਾਨੂੰ ਹੁਣ ਜਿਹੜੇ ਗਾਣੇ ਦੀ ਅਸੀਂ ਗੱਲ ਕਰ ਰਹੇ ਸੀਗੇ ਉਹ ਤੁਹਾਡੇ ਤੱਕ ਛੱਡ ਕੇ ਚੱਲਦੇ ਹਾਂ, ਜਗਜੀਤ ਸੰਧੂ ਭਾਜੀ ਦੇ ਨਾਲ ਇੰਟਰਵਿਊ ਚੱਲਣਾ ਹੀ, ਮੈਨੂੰ ਵੀ ਦਿਓ ਇਜਾਜ਼ਤ, ਧੰਨਵਾਦ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
2: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
1: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
2: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
1: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au।
3: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
4: ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ, ਮੈਂ ਹਾਂ ਕ੍ਰਿਸ਼ਨ, ਤੁਸੀਂ ਜੁੜੇ ਹੋ ਸਾਡੇ ਨਾਲ ਰੇਡੀਓ ਹਾਂਜੀ 1674 ਤੇ। ਟੂਡੇ ਆਈ ਵਿਲ ਸਵਿਚ ਟੂ ਹਿੰਦੀ, ਕਿਉਂਕਿ ਵੈਸੇ ਸਟੋਰੀ ਜਿਹੜੀ ਆਉਣ ਵਾਲੀ ਹੈ ਜਿਹਦੇ ਬਾਰੇ ਆਪਾਂ ਗੱਲਬਾਤ ਕਰਨ ਲੱਗੇ ਹਾਂ, ਫਿਲਮ ਆ ਰਹੀ ਜੀ ਮੈਂ ਵਾਪਸ ਆਊਂਗਾ 12 ਜੂਨ ਨੂੰ, ਉਸਦੀ ਸਟਾਰਕਾਸਟ ਤੇ ਉਸਦੇ ਡਾਇਰੈਕਟਰ ਸਾਡੇ ਨਾਲ ਜੁੜੇ ਹੋਏ ਨੇ। ਸੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਟਾਰਕਾਸਟ 'ਚ ਸਾਡੇ ਨਾਲ ਹੈ ਜੀ ਵੇਦਾਂਗ ਰਾਇਨਾ ਐਂਡ ਸ਼ਰਵਰੀ ਜੀ, ਐਂਡ ਡਾਇਰੈਕਟਰ ਸਾਹਿਬ ਨੇ ਦ ਗ੍ਰੇਟੈਸਟ ਆਫ ਆਲ ਟਾਈਮ, ਮੇਰੇ ਫੇਵਰੇਟ ਇਮਤਿਆਜ਼ ਅਲੀ ਸਾਹਿਬ, ਵੈਲਕਮ ਟੂ ਆਰ ਲਿਟਲ ਸ਼ੋ ਐਂਡ ਥੈਂਕਸ ਫਾਰ ਡੂਇੰਗ ਇਟ। ਥੈਂਕ ਯੂ ਸੋ ਮਚ। ਕੈਸੇ ਹੈਂ ਜੀ ਅੱਜ? ਠੀਕ ਠਾਕ। ਸਟਾਰਟਡ ਦ ਪ੍ਰੋਮੋਸ਼ਨ ਪ੍ਰੋਸੈਸ?
5: ਹਾਂ ਜੀ,
6: ਹਾਂ ਜੀ, ਕੁਛ ਹੀ ਦਿਨ ਪਹਿਲੇ ਇਨ ਲੋ ਯੇ ਲੋ ਕਾਫੀ ਕਰ ਰਹੇ ਹੈ, ਮੈਂ ਵੀ ਥੋੜਾ ਥੋੜਾ ਕਰ ਰਹਾ ਹਾਂ।
4: ਓਕੇ ਓਕੇ,
6: ਹੈਪੀ ਟੂ ਟਾਕ ਟੂ ਯੂ।
4: ਲਾਈਕਵਾਈਜ਼ ਸਰ, ਲਾਈਕਵਾਈਜ਼। ਮੈਂ ਸ਼ੁਰੂਆਤ ਕਰਤਾ ਹੂੰ ਪਹਿਲੇ, ਕਿਉਂਕਿ ਮੁਝੇ ਬਹੁਤ ਇੰਟਰਸਟਿੰਗ ਲੱਗੀ ਸਟਾਰਕਾਸਟ, ਤੋ ਆਈ ਵਿਲ ਫਸਟ ਸਪੀਕ ਵਿਦ ਦ ਸਟਾਰਕਾਸਟ, ਦੈਟ ਇਜ਼ ਵੇਦਾਂਗ ਜੀ ਐਂਡ ਸ਼ਰਵਰੀ ਜੀ। ਕੈਸਾ ਰਹਾ ਅਭੀ ਤੱਕ ਕਾ ਸਫ਼ਰ? ਯੂ ਬੋਥ ਆਰ ਫੇਅਰਲੀ ਨਿਊ ਟੂ ਦਿਸ ਵਰਲਡ, ਆਈ ਵੁੱਡ ਸੇ, ਹੈ ਨਾ? ਔਰ ਕੈਸਾ ਰਹਾ ਯੇ ਮੂਵੀ ਕਾ ਐਕਸਪੀਰੀਅੰਸ, ਬਣਾਨੇ ਕਾ ਐਕਸਪੀਰੀਅੰਸ ਆਪ ਲੋਕੋਂ ਕਾ, ਔਰ ਵਟ ਆਰ ਯੂ ਸੀਕਿੰਗ ਆਊਟ ਆਫ ਇਟ ਨਾਓ, ਕਿ ਕਿਆ ਲੱਗਤਾ ਹੈ ਕਿ ਆਗੇ ਜਾ ਕੇ ਕਿਆ ਬਣੇਗੀ ਬਾਤ?
6: ਹਮ ਕੱਲ ਹੀ ਬਾਤ ਕਰ ਰਹੇ ਥੇ ਕਿ ਕਿਉਂਕਿ ਅਭੀ ਹਮ ਯੇ ਫਿਲਮ ਹਮਨੇ ਰੈਪ ਕਰੀ ਥੀ ਸ਼ਾਇਦ ਦਿਸੰਬਰ ਮੇਂ, ਔਰ ਉਸਕੇ ਬਾਅਦ ਹਮ ਦੋਨੋਂ ਨੇ ਯੂ ਨੋ ਇੱਕ ਔਰ ਫਿਲਮ ਕੀ ਸ਼ੂਟਿੰਗ ਸਟਾਰਟ ਕਰੀ ਹੈ, ਲੇਕਿਨ ਹਮ ਕੱਲ ਬਾਤ ਕਰ ਰਹੇ ਥੇ ਕਿ ਹਮਾਰਾ ਟਾਈਮ ਜੋ ਪੰਜਾਬ ਮੇਂ ਹਮਨੇ ਬਿਤਾਇਆ ਸ਼ੂਟਿੰਗ ਕੇ ਦੌਰਾਨ, ਔਰ ਈਵਨ ਔਨ ਦਾ ਆਫ ਡੇਸ ਜੋ ਹਮਨੇ ਟਾਈਮ ਬਿਤਾਇਆ ਪੰਜਾਬ ਮੇਂ, ਉਸ ਮੇਂ ਹਮੇ ਇਤਨਾ ਮਜ਼ਾ ਆਇਆ, ਐਂਡ ਇਟ ਵਾਜ਼ ਸੱਚ ਅ ਗ੍ਰੇਟ ਐਕਸਪੀਰੀਅੰਸ, ਐਂਡ ਆਈ ਥਿੰਕ ਵੀ ਬੋਥ ਲਵ, ਆਲ ਥ੍ਰੀ ਆਫ ਅਸ ਰੀਅਲੀ ਲਵ ਲਵ ਪੰਜਾਬ, ਐਂਡ ਆਫ ਕੋਰਸ ਸਰ ਕੇ ਸਾਥ ਮੂਵੀ ਸ਼ੂਟ ਕਰਨਾ, ਇਟਸ ਲਾਈਕ ਅ ਡ੍ਰੀਮ ਕਮ ਟਰੂ, ਔਰ ਟੱਚ ਵੁੱਡ ਹਮਾਰਾ ਐਕਸਪੀਰੀਅੰਸ ਬਹੁਤ ਹੀ ਅੱਛਾ ਰਹਾ।
4: ਆਲਸੋ ਦਿਸ ਅਰਲੀ ਇਨ ਦ ਕਰੀਅਰ, ਅਗਰ ਆਪ ਇਤਨਾ ਇਤਨਾ ਅੱਛਾ ਔਰ ਇਤਨਾ ਬੜਾ ਪ੍ਰੋਜੈਕਟ ਹਿਲਮ ਕਰਤੇ ਹੈ, ਉਸਮੇ ਲੀਡ ਸਟਾਰ ਕਰਤੇ ਹੈ, ਵਟਸ ਦ ਮਾਇੰਡ ਮੇਂ ਐਸਾ ਕਿਆ ਚੱਲ ਰਹਾ ਹੋਤਾ ਹੈ? ਅਗਰ ਮੇਰਾ ਪੁੱਛਨੇ ਕਾ ਯੇ ਪੁਆਇੰਟ, ਸ਼ਾਇਦ ਇੱਕ ਜੋ ਅਭੀ ਵੀ ਐਸਪਾਇਰਿੰਗ ਐਕਟਰ ਹੈ ਜੋ ਇਸ ਲੈਂਸ ਸੇ ਦੇਖ ਰਹਾ ਹੋਗਾ ਆਪ ਲੋਗੋਂ ਕੋ, ਤੋ ਹਾਊ ਵੁੱਡ ਹੀ ਫੀਲ, ਉਹਨੇ ਕੈਸੇ ਹਾਊ ਟੂ ਮਨੂਵਰ ਦ ਪ੍ਰੈਸ਼ਰ, ਔਰ ਕੈਸਾ ਥਾ ਪਹਿਲਾ ਦਿਨ ਸੈੱਟ ਕਾ ਆਪ ਦੋਨੋਂ ਕੇ ਲੀਏ?
6: ਐਕਚੁਅਲੀ ਯੇ ਪ੍ਰੈਸ਼ਰ ਅਗਰ ਹਮ ਦੇਖੇ ਤੋ ਐਂਡਲੈਸ ਹੈ, ਕਿਉਂਕਿ ਇਸ ਪ੍ਰੋਜੈਕਟ ਦਾ ਪਾਰਟ ਹੋਣਾ ਹੀ ਇੱਕ ਪ੍ਰੈਸ਼ਰ ਹੈ, ਇਮਤਿਆਜ਼ ਸਰ ਦੀ ਫਿਲਮ ਮੇਂ ਹੋਣਾ, ਫਿਰ ਆਪ ਦੇਖਤੇ ਤੋ ਰਹਿਮਾਨ ਸਰ ਕਾ ਮਿਊਜ਼ਿਕ ਹੈ, ਕਾਸਟ ਮੇਂ ਦਿਲਜੀਤ ਸਰ ਹੈ, ਨਸੀਰ ਸਰ ਹੈ, ਤੋ ਇਹ ਖਤਮ ਹੀ ਨਹੀਂ ਹੋਤਾ ਹੈ ਪ੍ਰੈਸ਼ਰ, ਲੇਕਿਨ ਆਈ ਥਿੰਕ ਜਬ ਸੈੱਟ ਪੇ ਜਾਤੇ ਹੈ ਹਮਾਰਾ ਕਾਮ ਹੈ ਵੋ ਭੁੱਲ ਜਾਣਾ, ਔਰ ਫੋਕਸ ਕਰਨਾ ਇੱਕ ਸੈਟਿਸਫਾਇੰਗ ਡੇ, ਮਤਲਬ ਹਮ ਹਮਾਰੇ ਗੋਲਸ ਛੋਟੇ ਹੋ ਜਾਤੇ ਹੈ, ਬਿਗਰ, ਐਟਲੀਸਟ ਮੈਂ ਟਰਾਈ ਕਰਤਾ ਹੂੰ ਕਿ ਮੈਂ ਜ਼ਿਆਦਾ ਬਿਗਰ ਪਿਕਚਰ ਨਾ ਦੇਖੂੰ ਜਬ ਤੱਕ ਸ਼ੂਟਿੰਗ ਪ੍ਰੋਸੈਸ ਖਤਮ ਨਾ ਹੋ ਜਾਏ। ਅਗਰ ਕੋਈ ਐਸਪਾਇਰਿੰਗ ਐਕਟਰ ਹੈ, ਮੁਝੇ ਲੱਗਤਾ ਮੈਂ ਅਭੀ ਵੀ ਐਸਪਾਇਰਿੰਗ ਐਕਟਰ ਹੀ ਹੂੰ, ਮੈਂ ਉਸ ਮਾਇੰਡਸੈਟ ਸੇ ਹਟਾ ਹੀ ਨਹੀਂ ਹੂੰ, ਮੁਝੇ ਲੱਗਤਾ ਅਭੀ ਵੀ ਮੈਂ ਵਹੀ ਹੂੰ ਜੋ ਆਡੀਸ਼ਨ ਦੇ ਰਹਾ ਥਾ 2-3 ਸਾਲ ਪਹਿਲੇ, ਤੋ ਬਸ ਯਹੀ ਕਹੂੰਗਾ ਕਿ ਕੀਪ ਡੂਇੰਗ ਵਾਟ ਯੂ ਆਰ ਡੂਇੰਗ
4: ਐਂਡ ਕੀਪ ਡੂਇੰਗ। ਆਹ ਬੜੀਆ। ਸ਼ਰੂ ਜੀ, ਆਪ ਕੁਛ ਇਸਮੇ ਐਡ ਅਪ ਕਰਨਾ ਚਾਹੇਂਗੀ?
5: Ji,
4: how was your first day on the set?
5: My first day on set was actually amazing, because mera jo pehla din tha, actually usi din मुझे मेरा एक ही दिन था एक्चुअली नसीर सर के साथ शूट करने का, और मुझे एक्चुअली वो मौका मिला था. सो मेरा फर्स्ट डे थोड़ा सा इंटिमिडेटिंग भी था, थोड़ा नर्वस था, बट मैं बहुत एक्साइटेड थी कि मैं नसीर सर के साथ स्क्रीन शेयर स्पेस कर स्क्रीन
4: कर पा रही है. होता है फंबल, वी ऑल फंबल, इट्स फाइन. नहीं, बढ़िया मैडम, बढ़िया.
5: स्टॉप. बट ऑनेस्टली मौका बहुत बड़ा था और उनसे सीखने भी बहुत मिला एक्चुअली बस कुछ थोड़े समय में. और हम जब एक्चुअली पंजाब में शूट भी कर रहे थे तो मैं इससे पहले पंजाब गई नहीं थी कभी भी. पहले मैं एक्चुअली जब ये फिल्म मैं करने वाली थी उससे पहले मैं अपने मॉम के साथ पंजाब गई थी, जस्ट बिकॉज मुझे वहां जाके घूमना था, वहां के लोगों से मिलना था, खाना खाना था. और मुझे बहुत पसंद आया. और उसके बाद जब व्यास रेकी पर जा रहे थे तब मैंने और वेदांत ने डिसाइड किया था कि हम उनके साथ टैग अलोंग करेंगे और हम भी रेकी पर चलेंगे. और आई रिमेम्बर हम पहले ही दिन गोल्डन टेम्पल गए थे और वहां पे हमने ऑलमोस्ट 3-4-5 घंटे बिताए थे. हम बस बैठे हुए थे और हम बस दुनिया की बातें कर रहे थे. हमने सनसेट भी देखा था और फिल्म की बातें कर रहे थे. बट समवेयर हमारे मन में हमें ऐसा लगा था कि हमारा जो शेड्यूल शुरू करने से पहले हमें ना से लगा था कि कुछ ब्लेसिंग्स ही मिल गई थी हमें. और आई थिंक हम वो फीलिंग लेकर हमने बस फिल्म स्टार्ट की थी.
4: अमेजिंग. इम्तियाज सर, आपसे सवाल है मेरा कि आपने इरशाद कामिल साहब, एआर रहमान साहब के साथ और आप तीनों ने मिलकर बहुत ही बढ़िया काम हम सभी को दिया, अगर हम रॉकस्टार की बात करें या फिर लेटेस्ट चमकीला की भी बात करें, तो ये आपका हाउ डज योर प्रोसेस गो? तो जब एक जर्म आ जाता है कहानी का तब से ही आपके साथ ये लोग इन्वॉल्व रहते हैं कि वंस यू आर डन विद योर स्क्रिप्टिंग एंड ड्राफ्टिंग तब आप आगे जाकर उन्हें इन्वॉल्व करते हैं? हाउ
6: जब वो जर्म थोड़ा बड़ा हो जाता है, जब वो जर्म बीमारी की शक्ल लेने लगता है, जब पता चल जाता है कि इन्फेक्शन अब हो चुका है, तो जिस स्टेज पर भी स्क्रिप्ट होती है उसकी मैं फिक्र नहीं करता. मैं रहमान सर से वो इन्फेक्शन शेयर करता हूँ, वो आइडिया जरूर शेयर करता हूँ और डिस्कस करता हूं कि ऐसे उनको बहुत सारी ऐसी भी कहानियां मेरी पता है जो अभी तक फिल्म बनी नहीं है, बट उनको पता है कि उनपे काम कर रहा हूं. सो थोड़ा अर्ली मैं उनसे डिस्कस करता हूं, फिर उनके आइडियाज भी होते हैं जो म्यूजिकल होते हैं या विजुअल होते हैं. फिर इरशाद भी आते हैं पिक्चर में, फिर हम तीनों यूं ही बातें करते हैं बहुत ज्यादा. और फिर धीरे धीरे वो स्क्रीन प्ले बनता है, धीरे धीरे मैं उनको और चीजें बोलता रहता हूँ दोनों को, कहानी के पर्टिकुलर डिटेल्स के बारे में, लोकेशंस के बारे में, किस तरह से कहानी चलती है उसके बारे में, एंड लास्टली वी कम डाउन टू हमको किस तरह के गाने चाहिए. सो बाय द टाइम वी स्टार्ट वर्किंग ऑन द सॉन्ग्स, क्या होता है ना कि उनको ऑलरेडी वो फिल्म की तरफ से आ रहे होते हैं ऑलरेडी. ये नहीं होता है कि ये एक गाना हमें बनाना है तो इसके बाद हम रिसर्च शुरू करें कि फिल्म क्या है और कैरेक्टर कैसा
4: है. ओके ओके. माय पर्सनल फेवरेट हैज बीन वो नहीं सॉन्ग. अच्छा. और जो उसमें शायरी का एलिमेंट है, मेरे ख्याल से बहुत ही कम फिल्म मेकर्स हैं जो ऐसी राइटिंग भी लेकर आ पा रहे हैं, तो उसके लिए तो एक तो थैंक यू सर आपका. मेरे एक्चुअली बातें तो आपसे बहुत लंबी चौड़ी करना चाहता हूँ, बट आई एम ऑन अ है ना स्पीडोमीटर, क्या कहते हैं जो भी होता है उस पर हूं मैं. अंग्रेजी थोड़ी इधर उधर है, भले ऑस्ट्रेलिया में रह रहे हैं. अनदर क्वेश्चन कि दिलजीत के साथ आपका एक और कोलैबोरेशन रहा है, हाउ इज ही वर्क वाइज, आपको कैसा, हाउ डू यू, व्हाट्स द वर्क कल्चर बिटवीन यू गाइस, और आगे और भी कोई हम देखें? मुझे लगता है कि अभी इस मूवी में उनका कोई खासा लंबा रोल है कि नहीं है, कि इट्स अंडर द कर्टन्स, सो हाउ वाज इट?
6: इसमें ऐसा था कि जब मैं चमकीला कर रहा था तो मुझे एहसास नहीं हो रहा था कि यहाँ सेट पे दिलजीत दोसांझ है. तो okay. जब मैं वापस आऊं का कर रहा था उनके साथ, तो ऐसा नहीं एहसास हो रहा था कि चमकीला इस सेट पर. ये सारे लोग अलग अलग हैं और ये दिलजीत दोसांझ की बहुत बड़ी खूबी है कि जब वो किसी कैरेक्टर में होते हैं तो किसी और दूसरे कैरेक्टर की का सेंट नहीं होता उसके अंदर. तो हर बार एक फ्रेशनेस, दोनों बार एक फ्रेशनेस मुझे नजर आई और एक प्योरिटी है उस इंसान में, उस कलाकार में, जिसकी वजह से दोनों बार एक बहुत इंस्पायरिंग वर्क एटमोस्फेयर था हमारा. मतलब आई थिंक सबसे बड़ा लंबा रोल उन्हीं का है इस फिल्म में शायद, उनका और वेदांत का. एक्चुअली हम लोगों ने नोट किया था कि शायद एग्जैक्टली उतना लंबा है. सो ऐसा नहीं है. उसमें उन्होंने गाने भी, एक गाना भी गाया है पिक्चर में
7: जी.
6: एंड बहुत ही इम्पोर्टेंट, सब लोगों का रोल बहुत इम्पोर्टेंट है और उनका भी. बट ये एकदम नया कैरेक्टर है, अलग, बिल्कुल अलग कैरेक्टर है, जिसकी झलक खुद मतलब चमकीला और इसमें कोई भी चीज कॉमन नहीं है उनके किरदार में.
7: सर एक अगर मैं जब वी मेट की बात करूं और फिर लव आजकल के ऋषि कपूर साहब हो गया, या फिर जो सैफ का कैरेक्टर था ओल्डर टाइम का, फिर चमकीला, और अब मैं वापस आऊंगा पंजाब कनेक्ट, पंजाबी कनेक्ट, ये कोई दिल से आता कनेक्ट है कि ये आपका सुपरस्टिशन है कि भाई ये लकी चार में अगर पंजाब कनेक्ट डालूंगा तो फिल्म बम्पर ही जाएगी.
6: किसी भी बहाने, चाहे सुपरस्टिशन के या लकी चार मान के, मैं कोशिश करता हूं कि मैं पंजाब जाऊं जरूर. एंड क्योंकि वहां पे वो सफेद मक्खन होता है ना, चिट्टा वो तो आपको पता हो तो कहीं नहीं होता वैसा, उस वजह से मैं जाने की कोशिश करता हूँ. जो भी पिंड में और कहीं ऐसी खास जगहों पे अच्छा वाला मिलता है. बट आई थिंक दैट जब भी मैंने पंजाब में कोई काम किया है तो फिर उस काम को करते हुए कोई दूसरी कहानी भी नजर आई है. और शायद मैं उन चीजों को बेहतर देख पा रहा हूं, या जब उन चीजों के लिए ज्यादा फील करता हूं. बट आई फील दैट आई रिसीव समथिंग, मुझे लगता है कि मुझे कुछ मिलता है वहां से, वहां के लोग अप्रिशिएट करते हैं जो मैं कर रहा हूं. जब मैंने जब भी मेट की थी तो मुझे मालूम नहीं था कि लोगों को इतनी पसंद आएगी, पंजाब के लोगों को इतनी पसंद आएगी. मैं कोशिश कर रहा था कि पंजाब को गलत ना दिखाऊं. मैं कोशिश कर रहा था कि समझूं कि किस तरह से टर्बन बांधनी चाहिए, या किस तरह से एक हर जगह की तहजीब कल्चर अलग होता है
7: जी.
6: तो लोगों को पसंद आए तो मुझे भी बढ़ावा मिला, सो ऑन एंड सो फॉर्थ. फिर मुझे लगता था कि ऐसा क्यों है कि जो टर्बल्ड सिख होते हैं वो हीरो नहीं होते.
7: एक्चुअली ये हमेशा हम लोगों को भी बीइंग पंजाबी से रहा है कि साइड के क्या फिर होता है ना कि स्टीरियोटाइप रोल हो जाएगा, या तो खुददार सब कुछ मैं बचा लूंगा, या फिर ना कॉमिक तो सरदार को लाइक एनी अदर गाय दिखाना, उसके लिए इट्स अ ह्यूज थैंक यू टू यू. और पंजाब से आप दोनों की तरफ सवाल है, कुछ पंजाब से कोई स्लैंग, कोई वर्ड्स वगैरह पिक किया आप लोगों ने?
5: हमने
6: यहाँ बता नहीं सकते.
7: मैं थोड़े नाल हौली हौली गल्ला कर सकदा, पर जेड़े ऑर्गेनाइजर ने वो तेज तेज मेनू कट कर amazing. Best of luck to you guys.
5: Thank you.
7: Taylor is amazing. जाने से पहले मैं एक इम्तियाज अली साहब आपको कहना चाहूंगी, किसी ने कभी कहा था, मैंने कहीं सुना था कि अगर आपकी लाइफ में कभी किसी ने जादू किया हो तो उसे मिले तो कभी थैंक यू जरूर कहना. थैंक्स फॉर तमाशा. तमाशा ना देखते दिमाग में ना आती तो शायद आपसे आज इंटरव्यू पे बात नहीं कर रहे होते. सो थैंक्स अ लॉट. और आप दोनों के मैं सबसे मेन वर्ड जो हमारा पंजाबी का है उसके साथ छोड़कर जा रहा हूं. इनफैक्ट सारी टीम को चढ़दी कला. सो चढ़दी कला टू ऑल ऑफ यू. आई होप मूवी डज वेरी वेल. थैंक यू. थैंक्स
6: सो मच. थैंक यू.
7: थैंक यू.
1: क्या आप जानते हैं कि बच्चों की उम्र 5 साल की होने से पहले उनका दिमाग लगभग 90% विकसित हो जाता है? निशुल्क किंडर 3 और 4 साल के बच्चों को प्राथमिक स्कूल जाना शुरू करने से पहले 2 साल की उपयोगी शिक्षा उपलब्ध करवाता है और परिवारों के पैसों की बचत कराता है. किंडर में बच्चे खेल के माध्यम से सीखते हैं, जिससे उनको महत्वपूर्ण सामाजिक, भावात्मक और बौद्धिक कौशल विकसित करने में और अपने दोस्त बनाने में मदद मिलती है. vic.gov.au/kinder पर और अधिक जानकारी प्राप्त.
8: हाँ जी,
1: रेडियो हांजी दे हवाले नाल पाओ 3 साल दी फ्री सर्विस चेस्टन फोर्ड रेडी सेट फोर्ड
2: आ रही है पंजाब दी एक सच्ची कहानी ते आधारित फिल्म चढ़दी कला दिल नु छू जान वाली अते रूह नु हिला देन वाली फिल्म है चढ़दी कला
8: देखो सच बता दो
9: मैं झूठ नहीं बोल रही मेनू सच्ची कुछ नहीं पता
2: स्टारिंग एमी विर्क रूपी गिल अते हिम्मत संधु पंजाबी फिल्म चढ़दी कला रिलीज होवेगी 29 मई नु तुहाडे नेड़ले सिनेमा घरां विच
1: सोना चाहिदा
10: भरोसा चाहिदा
1: क्वालिटी ते बाईबैक भी चाहिदा चले आओ दिल्ली ज्वेलर्स स्टॉकलैंड पॉइंट कुक विखे जिथे बाई कैरेट गोल्ड क्लासी सिल्वर डेजलिंग डायमंड्स अते जेमस्टोन्स कस्टम ज्वेलरी थोड़े ऑर्डर ते रेडी पुराना सोना बाईबैक एंड एक्सचेंज तुरंत कैश चाहिदा गोल्ड लोन इजी एंड सेफ रिपेयर बुलियन बाइंग सेलिंग सब एक ही जगह ते ओ भी वाजिब रेट ते दिल्ली ज्वेलर्स 310/2 मेन स्ट्रीट पॉइंट कुक कॉल 0493536042 चलदी दा नाम गड्डी आते सुनिया ही होना ते तुहाडी गड्डी कोई भी होवे उनु चलाउन ले ऑल मेजर ब्रांड्स दे टायर्स अलॉय व्हील्स ले याद रखो टायर फोर्स जिना को लॉग बुक सर्विसिंग मैकेनिकल रिपेयर्स इंटरेस्ट फ्री रीपेमेंट्स दी सुविधा नाल अवेलेबल ने तुहाडी सेवा विच पिछले 15 सालां तो ऑलवेज वन स्टॉप शॉप टायर फोर्स यूनिट 1 19-25 सुमर्टन रोड कैंपलफील्ड कॉल 0390866655 और विजिट tireforce.com.au
11: रेडियो हाँ जी 1674 ते थोड़ा निग्गा निग्गा स्वागत है मैं कृष्णा एंड अज आपां गलबात शुरू करन लगे हैं एक बहुत ही खास परसनैलिटी दे नाल ते खास इस करके भी हो जाता है कि असी एक हुन उपराला लेके आ रहे हैं अपने वालों कोशिश करते पे हैं कि वधिया वधिया बडिंग राइटर्स जेड़े भी हैगे है वैदर इन ऑस्ट्रेलिया और वैदर इन पंजाब आपां उन्हां नाल जुड़िए उन्हां नाल गल्लां बातें करिए उस श्रेणी के अंदर सब तो पहला नाम दीपी जी का आंदा अज असी गलबात करांगे दीपी जी नाल उन्हां दी किताब आई सी जी ओदा रुसना मौत बराबर काफ़ी मकबूल हुई है किताब चौथे एडिशन च बहुत ही जल्द जान लगी है सो बहुता समा ना गवांदे आप गलबात करते हैं दीपी जी नाल दीपी जी सत श्रीकाल तुसी ऑन एयर हो
12: सत श्रीकाल भाजी ऑन एयर देख रहे सारे दर्शकों नू सुनने वाले नू मेरे वालों प्यार भरी सत श्रीकाल जी
11: जी थैंक यू होर भाजी किदा की माहौल चाल है किदा मौसम किस तरह दा थोड़ा इस वक्त पंजाब च
12: पंजाब जिथे मौसम देखिए दे इस टाइम भाजी बहुत गर्मी पै रही है ते लेकिन ये आप ऐसी राइटर बंदे ऐसी थोड़ा या चिल जी रही था ठीक है
11: जी भी जरूरी है
12: वैसे पंजाब दा मौसम थोड़ा या गर्म है पंजाब दा नहीं थोड़ा पूरा इंडिया ही इस टाइम गर्मी दे विच है
11: ते तुसी किथों बेसिकली किथों बिलोंग करदे हो
12: मैं भाजी एक्चुअली हुण मैं इस टाइम अमृतसर रह रहा लेकिन बेसिकली मेरा पिंड जिहड़ा वा ओ अमृतसर दे बिल्कुल कोल अजनाला कस्बा है ओदे लागे साडा पिंड गुज्जा भी रहा छोटा जिहा पिंड आ ते हां जी मैं बेसिकली उत्थों बिलोंग करदा हां जी
11: ठीक ठीक ते इह एक जिहड़ा हुंदा ना वैसे तो कहिंदे जिहड़ी आमद है ओह किसे नूं भी आ सकदी है किसे नूं जाच हुंदी है इस चीज़ की नहीं हुंदी है पर जे मैं तुहाडे हुण तक दे सफर की गल करां ते किस तरह होया शुरू है सफर
12: एक्चुअली मैं इस चीज दे ते एक चीज भी लिखी के बंदा जमदा मुड़ के कायर हुंदा है शायर मां दी कुख चो शायर हुंदा है
11: वाह
12: सो जेड़ा शायर है वो एक्चुअली अपनी मां दी कुख चो शायर हुंदा है लेकिन उसनू वो चीज पछानण वास्ते थोड़ा जिहा कई बार समा लग जांदा है मैनू लगदा कि मैं दसवीं या ग्यारहवीं दे विच होवांगा ठीक है जदों मैं लिखण दी प्रक्रिया नूं शुरू कीता सीगा और मैं पहलां जिद्दां नॉर्मली अजकल दा यूथ आ मैं पहलां थोड़े गाने वगैरह लिखणे शुरू कीते और उहदे विच मैं अपने दोस्तां नूं सुणाउणे जाके ਠੀਕ ਆ, ਲੇਕਿਨ ਮੈਨੂੰ ਜਿੱਦਾਂ ਦੀ ਆਪਣੇ ਯਾਰੀ ਦੋਸਤੀ ਦੇ ਵਿੱਚ ਤੁਹਾਨੂੰ ਪਤਾ ਹੀ ਆ, ਮੈਨੂੰ ਇਹ ਹੁੰਦਾ ਸੀ ਕਿ ਉਹ ਇਹ ਨਾ ਕਹਿਣ ਵੀ ਆਹ ਕੀ ਲਿਖਦਾ, ਇਸ ਕਰਕੇ ਮੈਂ ਕਈ ਵਾਰੀ ਕਹਿਣਾ ਵੀ ਯਾਰ ਇਹ ਕਿਸੇ ਨੇ ਗਾਣਾ ਲਿਖਿਆ ਵਾ ਦੱਸੋ ਭਲਾ ਠੀਕ ਆ, ਮੈਨੂੰ ਇਹ ਵੀ ਜਦੋਂ ਸਰਾਉਣਗੇ ਕਹਿਣਗੇ ਵੀ ਹਾਂ ਠੀਕ ਆ ਸੋਹਣਾ ਵਾ, ਤੇ ਫਿਰ ਕਿੰਨੇ ਕਹਿੰਦੇ ਆ ਵੀ ਮੈਨੂੰ ਹੌਂਸਲਾ ਜਿਹਾ ਮਿਲੂਗਾ, ਫਿਰ ਜਦੋਂ ਇੱਕ ਦੋ ਚੀਜ਼ ਮੈਂ ਸੁਣਾਈਆਂ ਆਪਣੇ ਦੋਸਤਾਂ ਨੂੰ ਔਰ ਉਹਨਾਂ ਨੇ ਕਿਹਾ ਵੀ ਨਹੀਂ ਹਾਂ ਅੱਛੀ ਚੀਜ਼ਾਂ ਵਾ, ਫਿਰ ਮੈਂ ਉਹਨਾਂ ਨੂੰ ਦੱਸਣਾ ਸ਼ੁਰੂ ਕੀਤਾ ਵੀ ਨਹੀਂ ਇਹ ਮੈਂ ਲਿਖਦਾ ਵਾ, ਤੇ ਉਸ ਤੋਂ ਬਾਅਦ ਆਪਣਾ ਮੈਂ ਇਸ ਚੀਜ਼ ਨੂੰ ਛੱਡਿਆ ਨੀ, ਠੀਕ ਆ ਕੁਛ ਚਲੋ ਯਾਰੀ ਦੋਸਤੀ ਦੇ ਵਿੱਚ ਵੀ ਮੇਰੇ ਫਰੈਂਡ ਸਰਕਲ ਵੀ ਇੱਦਾਂ ਦਾ ਸੀ ਵੀ ਉਹਨਾਂ ਨੇ ਅੱਛੀ ਸਪੋਰਟ ਕੀਤੀ, ਤੇ ਫਿਰ ਇਸ ਚੀਜ਼ ਦੇ ਵਿੱਚ ਵਧਣਾ ਸ਼ੁਰੂ ਕੀਤਾ, ਔਰ ਫਿਰ ਮੈਂ ਥੋੜਾ ਜਿਹਾ ਕਿਤਾਬਾਂ ਨਾਲ ਜੁੜਿਆ, ਔਰ ਕਿਤਾਬਾਂ ਦੇ ਵਿੱਚ ਜਦੋਂ
11: ਹੈਲੋ
12: ਪੰਜਾਬੀ ਸਾਹਿਤ ਹੈ ਕੀ ਆ, ਠੀਕ ਹੈ ਜੀ, ਹਾਂਜੀ ਹਾਂਜੀ, ਸੋ ਫਿਰ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਗਾਣਿਆਂ ਨੂੰ ਛੱਡ ਕੇ ਤੇ ਥੋੜਾ ਪੰਜਾਬੀ ਸਾਹਿਤ ਗਜ਼ਲਾਂ ਔਰ ਨਜ਼ਮਾਂ ਕਵਿਤਾਵਾਂ ਇਹਨਾਂ ਚੀਜ਼ਾਂ ਦੇ ਨਾਲ ਮੈਂ ਜੁੜਨਾ ਸ਼ੁਰੂ
11: ਹੋਇਆ। ਤੇ ਜਦੋਂ ਤੁਸੀਂ ਆਹ ਸਾਹਿਤ ਵੱਲ ਆਏ ਪੜ੍ਹਨਾ ਸ਼ੁਰੂ ਕੀਤਾ, ਇੱਦਾਂ ਦੇ ਕਿਹੜੇ ਰਾਈਟਰ ਸੀਗੇ ਪੰਜਾਬੀ ਰਾਈਟਰ ਕਹਿ ਲਓ ਜਾਂ ਫਿਰ ਜੇ ਕਿਸੇ ਹੋਰ ਭਾਸ਼ਾ ਤੋਂ ਵੀ ਹੋਣ, ਹੈ ਨਾ, ਜਿਨ੍ਹਾਂ ਨੇ ਤੁਹਾਨੂੰ ਇੰਸਪਾਇਰ ਕੀਤਾ ਜਾਂ ਤੁਹਾਨੂੰ ਲੱਗਦਾ ਕਿ ਤੁਹਾਡੇ ਕੰਮ 'ਚ ਉਹਨਾਂ ਦਾ ਕਿਤੇ ਅਸਰ ਦਿਸਦਾ?
12: ਮੈਂ ਐਕਚੁਲੀ ਜਦੋਂ ਮੈਨੂੰ ਅੱਜ ਵੀ ਯਾਦ ਆ ਜਦੋਂ ਮੈਂ ਗਜ਼ਲਾਂ ਨੂੰ ਪੜ੍ਹਨਾ ਸ਼ੁਰੂ ਕੀਤਾ ਤੇ ਉਹਨਾਂ ਦੇ ਵਿੱਚ ਸਭ ਤੋਂ ਪਹਿਲੇ ਸ਼ਾਇਰ ਬਾਬਾ ਨਜ਼ਮੀ ਸੀ ਪਾਕਿਸਤਾਨ ਤੋਂ, ਠੀਕ ਹੈ ਜੀ, ਤੇ ਉਹਨਾਂ ਦੀ ਇੱਕ ਕਿਤਾਬ ਸੀਗੀ ਮੈਂ ਇੱਕ ਬਾਲ ਪੰਜਾਬੀ ਦਾ, ਤੇ ਮੈਨੂੰ ਲੱਗਦਾ ਕਿ ਉਹ ਮੇਰੇ ਹੱਥ ਲੱਗੀ ਸੀਗੀ ਔਰ ਉਹ ਮੈਂ ਮਤਲਬ ਕਿ ਪੌੜੀ ਪੜ੍ਹਤੀ ਸੀਗੀ। ਉਸ ਤੋਂ ਬਾਅਦ ਸਾਡੇ ਪਾਕਿਸਤਾਨ ਦੇ ਇੱਕ ਸ਼ਾਇਰ ਨੇ ਸਾਬਰ ਅਲੀ ਸਾਬਰ, ਉਹਨਾਂ ਦੀ ਇੱਕ ਕਿਤਾਬ ਸੀ ਬਹੁਤ ਛੋਟੀ ਜੀ ਔਰ ਉਹ ਮੈਨੂੰ ਲੱਗਦਾ ਇੰਡੀਆ ਦੇ ਵਿੱਚ ਹੀ ਆਪਣੇ ਪੰਜਾਬ ਦੇ ਵਿੱਚ ਕਿਸੇ ਨੇ ਛਾਪੀ ਸੀਗੀ, ਇੱਕੋ ਸਾਹਿਤ ਕਿਤਾਬ ਦਾ ਨਾਂ ਸੀਗਾ
11: ਜੀ ਜੀ, ਠੀਕ ਹੈ ਜੀ,
12: ਮਤਲਬ ਵੀ ਏਦਾਂ ਦੇ ਸਾਹਿਤ ਮੈਂ ਪੜ੍ਹਨੇ ਸ਼ੁਰੂ ਕੀਤੇ ਔਰ ਜਿਹਦੇ ਨਾਲ ਮੈਨੂੰ ਲੱਗਾ ਕਿ ਨਹੀਂ ਹਾਂ ਏਦਾਂ ਦਾ ਕੁਛ ਲਿਖਣਾ ਚਾਹੀਦਾ ਵਾ, ਏਦਾਂ ਦੀਆਂ ਚੀਜ਼ਾਂ ਅੱਗੇ ਆਉਣੀਆਂ ਚਾਹੀਦੀਆਂ ਵਾ। ਔਰ ਉਸ ਤੋਂ ਬਾਅਦ ਇੱਕ ਨਾਵਲ ਸੀਗਾ ਬਾਰਡਰਨਾਮਾ, ਜਿਹਦੇ ਉੱਤੇ ਹੁਣ ਸ਼ਾਇਦ ਇੱਕ ਪੰਜਾਬੀ ਫਿਲਮ ਵੀ ਬਣਦੀ ਪਈ ਆ, ਠੀਕ ਹੈ ਜੀ, ਤੇ ਉਹ ਹਾਂਜੀ ਹਾਂਜੀ, ਔਰ ਉਹ ਇੱਕ ਸੱਚੀ ਕਹਾਣੀ ਦੇ ਉੱਤੇ ਆਧਾਰਿਤ ਸੀਗਾ, ਠੀਕ ਹੈ ਜੀ, ਤੇ ਉਸ ਉਹਨੂੰ ਪੜ੍ਹਿਆ। ਸੋ ਇਹੋ ਜਿਹੀਆਂ ਜਦੋਂ ਮੈਂ ਚੀਜ਼ਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਤੇ ਉਹ ਵਾਕਿਆ ਉਹ ਚੀਜ਼ਾਂ ਨੂੰ ਪੜ੍ਹ ਕੇ ਮਜ਼ਾ ਆਉਣ ਲੱਗਾ, ਕਿਉਂਕਿ ਜਦੋਂ ਤੁਸੀਂ ਸਾਹਿਤ ਨਾਲ ਜੁੜਦੇ ਹੋ ਐਕਚੁਅਲ ਚ ਸਾਹਿਤ ਨੂੰ ਪੜ੍ਹਦੇ ਹੋ, ਭਾਵੇਂ ਚੜ੍ਹਦੇ ਪੰਜਾਬ ਦਾ ਭਾਵੇਂ ਲੈਂਦੇ ਪੰਜਾਬ ਦਾ ਵਾ, ਤੇ ਉਹ ਤੁਹਾਡੇ ਉੱਤੇ ਕੋਈ ਨਾ ਕੋਈ ਛਾਪ ਛੱਡਦਾ ਵਾ।
11: ਜੀ ਬਿਲਕੁਲ ਬਿਲਕੁਲ, ਇੱਕੋ ਸਾਹਿਤ ਦੀ ਤੁਸੀਂ ਗੱਲ ਕੀਤੀ ਹੈ, ਮੈਂ ਆਪ ਬਹੁਤ ਕਾਇਲ ਹਾਂ ਸਾਬਰ ਅਲੀ ਸਾਬਰ ਸਾਹਿਬ ਦਾ, ਉਸ ਕਿਤਾਬ ਦਾ ਵੀ, ਤੇ ਬਹੁਤ ਵਧੀਆ ਬਹੁਤ ਖੂਬ। ਤੁਸੀਂ ਹੁਣ ਗੱਲ ਕੀਤੀ ਹੈ ਤੇ ਮੈਨੂੰ ਇਸ ਤਰ੍ਹਾਂ ਕਹਿ ਲਓ ਅਚਨਚੇਤ ਜਿਹਾ ਹੀ ਭਾਵੇਂ, ਪਰ ਮੈਨੂੰ ਖਿਆਲ ਆਉਂਦਾ ਕਿ ਸੁਨੰਦਾ ਸ਼ਰਮਾ ਜੀ ਸਾਡੇ ਕੋਲ ਇੱਕ ਵਾਰੀ ਇੱਥੇ ਸਟੂਡੀਓ ਹੀ ਆਏ ਸਨ, ਤੇ ਉਹਨਾਂ ਨੇ ਮੇਰੇ ਖਿਆਲ ਨਾਲ ਤੁਹਾਡੀ ਹੀ ਕੋਈ ਗਜ਼ਲ ਬੋਲੀ ਸੀ, ਜੇ ਮੈਂ ਗਲਤ ਨਹੀਂ ਹਾਂ ਤੇ ਦੱਸਣਾ।
12: ਹਾਂਜੀ ਹਾਂਜੀ ਹਾਂਜੀ, ਮੇਰੀ ਕਿਤਾਬ ਦੇ ਵਿੱਚੋਂ ਹੀ ਉਹ ਬੇਸਿਕਲੀ ਸਭ ਤੋਂ ਪਹਿਲੀ ਗਜ਼ਲ ਹੀ ਆ ਮੇਰੀ ਕਿਤਾਬ ਦੀ
11: ਜੀ,
12: ਤੇ ਹਾਂਜੀ, ਤੇ ਉਹਨਾਂ ਨੇ ਉਹ ਬੋਲੀ ਸੀਗੀ, ਤੇ ਮੈਨੂੰ ਵੀ ਉਹ ਰੇਡੀਓ ਹਾਂਜੀ ਦਾ ਜਦੋਂ ਤੁਸੀਂ ਪੋਸਟ ਪਾਈ ਤੇ ਮੈਨੂੰ ਕਿਸੇ ਫਰੈਂਡ ਦੇ ਥਰੂ ਹੀ ਪਤਾ ਲੱਗਾ ਸੀਗਾ, ਪਰ ਉਹਨਾਂ ਨੇ ਮੈਨੂੰ ਪੋਸਟ ਸੈਂਡ ਕੀਤੀ ਜਿਹਦੇ ਵਿੱਚ ਸੁਨੰਦਾ ਸ਼ਰਮਾ ਜੀ ਹਾਂਜੀ ਉਸ ਗਜ਼ਲ ਨੂੰ ਆਪਣਾ ਬੋਲ ਰਹੇ ਸੀ ਤੁਹਾਡੇ ਰੇਡੀਓ ਦੇ ਉੱਪਰ।
11: ਫੇਰ ਤਾਂ ਦੀਪੀ ਭਾਈ ਏਦਾਂ ਨੀ ਹੋਣਾ ਚਾਹੀਦਾ ਕਿ ਜਿਹੜਾ ਜਨਮਦਾਤਾ ਉਹਦੇ ਮੁੱਖ ਤੋਂ ਵੀ ਆਣੀ ਚਾਹੀਦੀ ਹੈ ਕਿ ਨਹੀਂ ਆਣੀ ਚਾਹੀਦੀ, ਸਹੀ ਕਿ ਨਹੀਂ?
12: ਜ਼ਰੂਰ ਜ਼ਰੂਰ, ਉਹ ਐਕਚੁਅਲੀ ਬਹੁਤ ਮਕਬੂਲ ਹੋਈ ਆ ਜਿਹੜੀ ਗਜ਼ਲ ਆ
11: ਜੀ,
12: ਉਹਦੇ ਵਿੱਚ ਉਹ ਗਜ਼ਲ ਏਦਾਂ ਸੀ ਕਿ ਸੋਚੀ ਸਮਝੀ ਵਿਚਾਰ ਕੇ ਸੁੱਟੀ, ਸੋਚੀ ਸਮਝੀ ਵਿਚਾਰ ਕੇ ਸੁੱਟੀ, ਗੱਲ ਗੱਲਾਂ ਤੋਂ ਹਾਰ ਕੇ ਸੁੱਟੀ, ਸੋਚੀ ਸਮਝੀ ਵਿਚਾਰ ਕੇ ਸੁੱਟੀ, ਗੱਲ ਗੱਲਾਂ ਤੋਂ ਹਾਰ ਕੇ ਸੁੱਟੀ, ਉਸ ਰਾਂਝੇ ਕਰ ਹੀਰ ਹੀ ਜੰਮੇ, ਉਸ ਰਾਂਝੇ ਕਰ ਹੀਰ ਹੀ ਜੰਮੇ, ਹੀਰ ਜਿੰਨੇ ਵਿਚਾਰ ਕੇ ਸੁੱਟੀ।
11: ਵਾਹ!
12: ਔਰ ਧੀ ਨੇ ਇਸ਼ਕ ਤੇ ਮਿਸਰੇ ਸੋਚੇ, ਧੀ ਨੇ ਇਸ਼ਕ ਤੇ ਮਿਸਰੇ ਸੋਚੇ, ਪਿਓ ਨੇ ਪੱਗ ਉਤਾਰ ਕੇ ਸੁੱਟੀ, ਔਰ ਉਹਦੀ ਅਣਖ ਤੇ ਗੱਲ ਆਈ ਸੀ, ਉਹਦੀ ਅਣਖ ਤੇ ਗੱਲ ਆਈ ਸੀ, ਮੈਂ ਮੁਹੱਬਤ ਵਾਰ ਕੇ ਸੁੱਟੀ।
11: ਵਾਹ ਵਾਹ ਵਾਹ, ਬਹੁਤ ਖੂਬ, ਬਹੁਤ ਗਹਿਰਾ, ਬਹੁਤ ਖੂਬ, ਵੈਰੀ ਗੁੱਡ ਯਾਰ ਭਾਈ, ਮਜ਼ਾ ਆ ਗਿਆ। ਇਹ ਤੇ ਇਸ ਕਿਤਾਬ ਤੋਂ ਹੋਰ ਵੀ ਕੋਈ ਇਸ ਤਰ੍ਹਾਂ ਦੀ ਰਚਨਾ ਜਾਂ ਫਿਰ ਇਸ ਤਰ੍ਹਾਂ ਦਾ ਕੰਮ ਜੋ ਮੇਨ ਸਟ੍ਰੀਮ ਮੀਡੀਆ ਦੇ ਅੰਦਰ ਆਇਆ ਹੋਵੇ?
12: ਇਸ ਤੋਂ ਇਲਾਵਾ ਭਾਜੀ ਮੇਰੀ ਇਸੇ ਕਿਤਾਬ ਦੇ ਵਿੱਚ ਨਾ, ਮੇਰੀ ਇਸ ਕਿਤਾਬ ਦੇ ਦੋ ਪਾਰਟ ਨੇ, ਤੁਸੀਂ ਪਹਿਲਾ ਪਾਰਟ ਪੜ੍ਹਦੇ ਹੋ ਤੇ ਉਹਦੇ ਵਿੱਚ ਤੁਹਾਨੂੰ ਗਜ਼ਲਾਂ ਮਿਲਣਗੀਆਂ, ਔਰ ਦੂਸਰੇ ਪਾਰਟ ਦੇ ਵਿੱਚ ਆਪਣਾ ਉਹਦੇ ਵਿੱਚ ਕਵਿਤਾਵਾਂ ਨੇ, ਔਰ ਉਹਦੇ ਵਿੱਚ ਪਹਿਲੀ ਕਵਿਤਾ ਇੱਕ ਹੈਗੀ ਆ ਕੀ ਦੱਸਾਂ, ਠੀਕ ਹੈ ਜੀ, ਔਰ ਉਹ ਸਾਡੇ ਇੱਕ ਬਹੁਤ ਹੀ ਮੇਰੇ ਅੱਛੇ ਫਰੈਂਡ ਨੇ ਹਰਮਨ ਖਹਿਰਾ ਜੀ, ਤੇ ਉਹਨਾਂ ਨੇ ਨਾ ਇੱਕ ਯੂਨੀਵਰਸਿਟੀ ਦੇ ਵਿੱਚ, ਸਾਡੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਨਾ ਮੇਰੀ ਉਹ ਆਪਣਾ ਕਵਿਤਾ ਜਿਹੜੀ ਆ ਉਹ ਉੱਥੇ ਬੋਲੀ ਉਹਨਾਂ ਨੇ ਯੂਨੀਵਰਸਿਟੀ ਦੇ ਵਿੱਚ, ਔਰ ਪਰ ਉਹ ਮਤਲਬ ਕਿ ਕਾਫੀ ਵਾਇਰਲ ਹੋ ਗਈ ਉੱਥੇ, ਠੀਕ ਹੈ ਜੀ। ਔਰ ਜਦੋਂ ਉਹ ਵਾਇਰਲ ਹੋਣ ਦੇ ਨਾਲ ਉੱਥੇ ਫਿਰ ਆਪਣਾ ਪੰਜਾਬੀ ਦੇ ਬੜੇ ਮਕਬੂਲ ਸਿੰਗਰ ਸੱਜਣਦੀਪ, ਠੀਕ ਹੈ ਜੀ, ਔਰ ਸੱਜਣਦੀਪ ਜੀ ਦੀ ਟੀਮ ਨੇ ਹਰਮਨ ਖਹਿਰਾ ਜੀ ਦੇ ਨਾਲ ਕੰਟੈਕਟ ਕੀਤਾ ਕਿ ਸਾਨੂੰ ਇਹ ਕਵਿਤਾ ਚਾਹੀਦੀ ਹੈ, ਅਸੀਂ ਇਹਦਾ ਗਾਣਾ ਕਰਨਾ ਚਾਹੁੰਦੇ ਹਾਂ। ਔਰ ਜਦੋਂ ਉਹਨਾਂ ਨੇ ਉਹਨਾਂ ਤੱਕ ਪਹੁੰਚ ਕੀਤੀ ਫਿਰ ਉਹਨਾਂ ਨੇ ਦੱਸਿਆ ਕਿ ਇਹ ਮੇਰੀ ਨਹੀਂ ਹੈ ਐਕਚੁਲੀ, ਵੀ ਮੈਂ ਤੇ ਚਲੋ ਇਹਨੂੰ ਪੋਰਟਰੇ ਕੀਤਾ ਵਾ ਇੱਥੇ, ਇਹ ਮੇਰੇ ਫਰੈਂਡ ਆ ਦੀਪੀ ਉਹਨੇ ਲਿਖੀ ਆ। ਤੇ ਫਿਰ ਉਹਨਾਂ ਦੀ ਟੀਮ ਨੇ ਸਾਡੇ ਕੋਲੋਂ ਉਹ ਆਪਣਾ ਜਿਹੜੀ ਆ ਕਵਿਤਾ ਉਹ ਲਈ ਔਰ ਉਹਦੇ ਉੱਤੇ ਗਾਣਾ ਕੀਤਾ, ਔਰ ਸੱਜਣਦੀਪ ਜੀ ਨੇ ਉਸ ਚੀਜ਼ ਦੇ ਉੱਤੇ ਗਾਣਾ ਕੀਤਾ, ਉਹ ਗਾਣੇ ਦਾ ਨਾਮ ਹੈ ਤੂੰ ਮੇਰੇ ਲਈ।
11: ਕਵਿਤਾ
12: ਤੇ ਚਲੋ ਕਾਫੀ ਲੰਬੀ ਹੈ ਲੇਕਿਨ ਉਹਨਾਂ ਨੂੰ ਵਿੱਚ ਜਿਹੜੀਆਂ ਬਹੁਤ ਹੀ ਜ਼ਿਆਦੀਆਂ ਦਿਲ ਨੂੰ ਛੂਹਣ ਵਾਲੀਆਂ ਜਾਂ ਗਹਿਰੀਆਂ ਗੱਲਾਂ ਲੱਗੀਆਂ ਉਹਨਾਂ ਨੇ ਵਿੱਚ ਉਹ ਲਈਆਂ ਵਾ, ਕਿਉਂਕਿ ਕਵਿਤਾ ਥੋੜੀ ਜ਼ਿਆਦਾ ਲੰਬੀ ਆ ਲੇਕਿਨ ਉਹਨਾਂ ਨੇ ਟਾਈਮ ਡਿਊਰੇਸ਼ਨ ਦੇਖਣੀ ਸੀਗੀ ਆਪਣੇ ਗਾਣੇ ਦੀ।
11: ਹਾਂਜੀ, ਉਹ ਕਮਰਸ਼ੀਅਲ ਪੱਖ ਵੀ ਆ ਜਾਂਦਾ ਚੀਜ਼ਾਂ ਦੇ ਅੰਦਰ। ਕਿਤਾਬ ਚੋਂ ਵੀ ਗੀਤ ਬਣਨਾ ਸ਼ੁਰੂ ਹੋ ਗਏ ਆ, ਅਸੀਂ ਉਮੀਦ ਕਰਦੇ ਹਾਂ ਸ਼ਾਇਦ ਇੱਕੋ ਹੀ ਨਹੀਂ ਤੁਹਾਡੀ ਕਿਤਾਬ ਚੋਂ ਜਿੰਨੇ ਕੁ ਵੀ ਕਵਿਤਾਵਾਂ ਨੇ ਕੋਈ ਨਾ ਕੋਈ ਕਿਸੇ ਨਾ ਕਿਸੇ ਤਰ੍ਹਾਂ ਦਾ ਰੂਪ ਲੈਣ, ਹਨਾ, ਕਿਉਂਕਿ ਇਹ ਜ਼ਰੂਰੀ ਵੀ ਹੈ ਸਾਡੇ ਸਾਹਿਤ ਲਈ, ਜ਼ਰੂਰੀ ਹੈ ਕਿ ਜਿੰਨੇ ਨਵੇਂ ਉਭਰਦੇ ਰਾਈਟਰ ਹੋਣ, ਹਨਾ, ਬੈਟਰ ਤੋਂ ਬੈਟਰ ਉਹਨਾਂ ਨੂੰ ਪਲੇਟਫਾਰਮ ਮਿਲਣ, ਬੈਟਰ ਤੋਂ ਬੈਟਰ ਮੌਕੇ ਮਿਲਣ, ਓਪਰਚੁਨਿਟੀਜ਼ ਮਿਲਣ, ਤਾਂ ਕਿ ਆਪਾਂ ਵਧੀਆ ਵਧੀਆ ਸੁਣ ਸਕੀਏ। ਇਹਦੇ ਅੰਦਰ ਫਿਰ ਤੁਸੀਂ ਐਜ਼ ਅ ਜਿਵੇਂ ਕ੍ਰੀਏਟਰ ਤੁਹਾਨੂੰ ਪੁੱਛਾਂ ਨਾ, ਕੁਛ ਆਪਸ 'ਚ ਤੁਸੀਂ ਲੋਕ ਇੱਦਾਂ ਦਾ ਕੁਛ ਕਰਦੇ ਹੋ ਜਿਹਦੇ ਨਾਲ ਤੁਸੀਂ ਵੱਧ ਲੋਕਾਂ ਤੱਕ ਪਹੁੰਚ ਸਕੋ?
12: ਐਕਚੁਲੀ ਆਪਾਂ ਭਾਜੀ ਇੱਕ ਨਵਾਂ ਪਲੇਟਫਾਰਮ ਸ਼ੁਰੂ ਕੀਤਾ ਪੰਜਾਬੀ ਦੇ ਨਾਮ ਤੋਂ,
11: ਪੰਜਾਬੀਅਤ
12: ਰੰਗਲਾ। ਹਾਂਜੀ ਹਾਂਜੀ, ਪੰਜਾਬੀਅਤ ਦੇ ਨਾਮ ਤੋਂ ਅਸੀਂ ਇੱਕ ਨਵਾਂ ਪਲੇਟਫਾਰਮ ਸ਼ੁਰੂ ਕੀਤਾ ਵਾ, ਬਸ ਥੋੜੇ ਦਿਨ ਹੀ ਹੋਏ ਅਜੇ। ਉਹਦੇ ਵਿੱਚ ਅਸੀਂ ਇਸ ਇਹੋ ਚੀਜ਼ ਰੱਖੀ, ਉਹਦੇ ਵਿੱਚ ਆਪਾਂ ਨਵੇਂ ਯੰਗ ਰਾਈਟਰ ਅੱਛਾ ਲਿਖਣ ਵਾਲੇ ਸਾਹਿਤ ਨਾਲ ਜੁੜੇ ਹੋਏ ਔਰ ਉਹਨਾਂ ਨੂੰ ਵੱਧ ਚੜ੍ਹ ਕੇ ਪ੍ਰਮੋਟ ਕਰਾਂਗੇ, ਔਰ ਉਹਦੇ ਨਾਲ ਜਿਹੜੇ ਪੁਰਾਣੇ ਜਿਹੜੇ ਯੰਗ ਸ਼ਾਇਰ ਆ, ਸਾਡਾ ਫੋਕਸ ਥੋੜਾ ਜਿਹਾ ਆਪਣਾ ਯੰਗ ਪੋਇਟਰ ਪੋਇਟ ਜਿਹੜੇ ਨਾ ਉਹਨਾਂ ਦੇ ਉੱਤੇ ਸਾਡਾ ਥੋੜਾ ਫੋਕਸ ਜ਼ਿਆਦਾ ਵਾ, ਠੀਕ ਹੈ ਜੀ, ਕਿਉਂਕਿ ਅਸੀਂ ਦੇਖ ਹੀ ਰਹੇ ਹਾਂ ਕਿ ਅੱਜ ਦਾ ਸਾਡਾ ਯੂਥ ਜਿਹੜਾ ਵਾ ਉਹ ਕਿੱਧਰਲੇ ਪਾਸੇ ਜਾ ਰਿਹਾ ਵਾ, ਠੀਕ ਹੈ ਜੀ, ਤੇ ਇਸ ਚੀਜ਼ ਨਾਲ ਆਪਾਂ ਬਲੀਬਾਂ ਤੇ ਜਾਣ ਹਨਾ ਜਾਣੋ ਹੀ ਆ। ਸੋ ਜੇ ਅੱਜ ਸਾਡੇ ਕੋਈ ਰਾਈਟਰ ਉੱਠਦਾ ਵੀ ਆ, ਠੀਕ ਹੈ ਜੀ, ਅਸੀਂ ਦੇਖ ਲੈਂਦੇ ਹਾਂ ਉਹ ਜਾਂ ਤੇ ਉਹ ਰੈਪਰ ਬਣ ਜਾਂਦਾ ਵਾ ਜਾਂ ਉਹ ਲਿਰਿਸਿਸਟ ਏਦਾਂ ਦਾ ਬਣਦਾ ਵਾ ਵੀ ਜਿਹਨਾਂ ਦੇ ਗੀਤ ਪਰਿਵਾਰਕ ਹੁੰਦੇ ਨਹੀਂ ਆ। ਸੋ ਮੈਨੂੰ ਇਹ ਆ ਵੀ ਜੇ ਕੋਈ ਸਾਡੇ ਵਰਗੀ ਸੋਚ ਰੱਖ ਕੇ ਥੋੜਾ ਜਿਹਾ ਕੋਈ ਸਾਹਿਤ ਨਾਲ ਜੁੜਨ ਦੀ ਜਾਂ ਸਾਹਿਤ ਨੂੰ ਲਿਖਣ ਦੀ ਕੋਸ਼ਿਸ਼ ਕਰਦਾ ਵਾ ਤੇ ਉਹਨਾਂ ਨੂੰ ਇੱਕ ਅੱਛਾ ਪਲੇਟਫਾਰਮ ਮਿਲੇ ਜਿਹਦੇ ਨਾਲ ਉਹ ਆਪਣੀਆਂ ਚੀਜ਼ਾਂ ਲੋਕਾਂ ਤੱਕ ਪਹੁੰਚਾ ਸਕਣ, ਕਿਉਂਕਿ ਕਈ ਵਾਰ ਕੀ ਹੁੰਦਾ ਵਾ ਵੀ ਸਾਡੀਆਂ ਚੀਜ਼ਾਂ ਆਲਮੋਸਟ ਆਪਾਂ ਕਈ ਵਾਰੀ ਅੱਛੀ ਚੀਜ਼ ਸਾਡੀ ਫੋਨ ਦੇ ਵਿੱਚ ਜਾਂ ਡਾਇਰੀ ਦੇ ਵਿੱਚ ਪਈ ਰਹਿ ਜਾਂਦੀ ਔਰ ਉਹੋ ਜਿਹਾ ਮੌਕਾ ਉਹ ਜਿਹਾ ਪਲੇਟਫਾਰਮ ਮਿਲਦੇ ਨਹੀਂ ਹੈ ਜਿਹਦੇ ਨਾਲ ਅਕਸਰ ਯੂਥ ਜਿਹੜਾ ਵਾ ਉਹ ਆਪਣਾ ਨੈਗੇਟਿਵ ਹੋ ਜਾਂਦਾ ਵਾ ਔਰ ਉਸ ਤੋਂ ਬਾਅਦ ਉਹ ਫਿਰ ਕਹਿੰਦਾ ਵਾ ਵੀ ਨਹੀਂ ਯਾਰ ਛੱਡੋ ਇਸ ਚੀਜ਼ ਨੂੰ, ਇਹ ਚੀਜ਼ਾਂ ਕੋਈ ਨਹੀਂ ਸੁਣਦਾ, ਫਿਰ ਉਹ ਆਮ ਜੋ ਆਪਾਂ ਕਮਰਸ਼ੀਅਲੀ ਚੀਜ਼ਾਂ ਸੁਣਦੇ ਹੀ ਆ ਜੋ ਚੱਲਦਾ ਪਿਆ ਵਾ, ਠੀਕ ਹੈ ਨਾ, ਤੇ ਉਹਨਾਂ ਦੇ ਵੱਲ ਨੂੰ ਹੋ ਜਾਂਦਾ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਅਗਰ ਆਪਣੀ ਪੰਜਾਬੀ ਲਿਟਰੇਚਰ ਨੂੰ ਅਸੀਂ ਹੋਰ ਆਪਾਂ ਰਿਚ ਕਰਨਾ ਤੇ ਉਹਦੇ ਵਾਸਤੇ ਸਾਨੂੰ ਜਿਹੜੇ ਯੰਗ ਮੁੰਡੇ ਕੁੜੀਆਂ ਵਾ ਜਿਹੜੇ ਆ ਰਹੇ ਨੇ, ਔਰ ਮੈਨੂੰ ਲੱਗਦਾ ਵੀ ਉਹਨਾਂ ਨੂੰ ਸਾਂਭਣਾ ਚਾਹੀਦਾ ਵਾ।
11: ਜੀ ਜੀ, ਬਹੁਤ ਇਹ ਜ਼ਰੂਰੀ ਵੀ ਮੈਂ ਕਹੂੰਗਾ ਅਤੇ ਬਹੁਤ ਵਧੀਆ ਉਪਰਾਲਾ ਵੀ ਕਹੂੰਗਾ ਤੁਹਾਡੇ ਵੱਲੋਂ, ਬੈਸਟ ਵਿਸ਼ਸ ਸਾਰੀ ਟੀਮ ਵੱਲੋਂ ਮੈਂ ਤੁਹਾਨੂੰ ਦਿੰਦਾ ਕਿ ਇਹ ਤੁਹਾਡਾ ਮੰਚ ਵਧੀਆ ਚੱਲੇ। ਇੱਕ ਇਹ ਤੁਸੀਂ ਇੱਕ ਆਡੀਅੰਸ ਪੱਖ ਤੋਂ ਕਹਿ ਲਵਾਂ ਜਾਂ ਫਿਰ ਇੱਕ ਇੰਡਸਟਰੀ ਦੇ ਲੈਵਲ ਤੋਂ ਕਹਿ ਲਵਾਂ, ਗੀਤਕਾਰੀ ਵੱਲੋਂ ਕਹਿ ਲਈਏ, ਇਹ ਤਾਂ ਤੁਸੀਂ ਇੱਕ ਪੁਆਇੰਟ ਰੱਖਿਆ, ਪਰ ਇੱਕ ਜਿਹੜਾ ਰਾਈਟਰ ਆ, ਇੱਕ ਪੋਏਟ ਆ ਜਿਹੜਾ ਜਿਹੜਾ ਸਿਰਫ ਗਜ਼ਲ ਲਿਖਣਾ ਹੀ ਚਾਹੁੰਦਾ, ਸਿਰਫ ਕਵਿਤਾਵਾਂ ਲਿਖਣੀਆਂ ਚਾਹੁੰਦਾ, ਜੋ ਆਪਣਾ ਵਰਕ ਪਬਲਿਸ਼ ਕਰਵਾਉਣਾ ਚਾਹੁੰਦਾ, ਉਹਦੇ ਲਈ ਕਿੱਦਾਂ ਦੀਆਂ ਪ੍ਰੋਬਲਮਸ ਆਉਂਦੀਆਂ ਅੱਜ, ਜਾਂ ਤੁਹਾਨੂੰ ਜੇ ਮੈਂ ਇਹਨੂੰ ਹੋਰ ਤਰੀਕੇ ਪੁੱਛ ਲਵਾਂ ਕਿ ਤੁਹਾਨੂੰ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਆਈਆਂ ਜਦੋਂ ਤੁਸੀਂ ਉਹਦਾ ਰੁਸਨਾ ਮੌਤ ਬਰਾਬਰ ਤੱਕ ਨੂੰ ਆਪਣੀ ਪਰਸਨਲ ਡਾਇਰੀ ਤੋਂ ਇੱਕ ਪ੍ਰੋਪਰ ਫੁੱਲ ਫਲੈਸ਼ ਕਿਤਾਬ ਦਾ ਰੂਪ ਦਿੱਤਾ?
12: ਐਕਚੁਲੀ ਭਾਜੀ ਸਿਰਫ ਰਾਈਟਿੰਗ ਦੀ ਨਹੀਂ ਗੱਲ, ਮੇਰੇ ਹਿਸਾਬ ਨਾਲ ਅਸੀਂ ਕੋਈ ਵੀ ਕੰਮ ਸ਼ੁਰੂ ਕਰਦੇ ਹਾਂ ਨਵਾਂ, ਤੇ ਉਹਦੇ ਵਿੱਚ ਸਾਨੂੰ ਅਗਰ ਆਪਾਂ ਸਿੱਖ ਕੇ ਜਾਂ ਵਿਦਆਊਟ ਨੌਲੇਜ ਆਪਾਂ ਆਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਆਪਾਂ ਕਿਤੇ ਨਾ ਕਿਤੇ ਹਨਾ ਧੋਖਾ ਖਾਂਦੇ ਹਾਂ ਜਾਂ ਕੁਛ ਵੀ ਹੁੰਦਾ ਵਾ। ਸੋ ਸੇਮ ਮੇਰੇ ਨਾਲ ਵੀ ਹੋਇਆ, ਕਿਉਂਕਿ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਸੀ ਮੇਰੇ ਇੱਕ ਕਜ਼ਿਨ ਹੀ ਨੇ ਪਟਿਆਲੇ ਤੋਂ, ਤੇ ਜਦੋਂ ਉਹਨਾਂ ਨੇ ਮੇਰੀਆਂ ਚੀਜ਼ਾਂ ਦੇਖੀਆਂ ਔਰ ਸੁਣੀਆਂ, ਉਹ ਕਹਿੰਦੇ ਵੀ ਇਹ ਇੱਕ ਕਿਤਾਬ ਦਾ ਰੂਪ ਹੋਣਾ ਚਾਹੀਦਾ ਇਹਨਾਂ ਦਾ। ਤੇ ਲੇਕਿਨ ਮੈਨੂੰ ਕੋਈ ਨੌਲੇਜ ਨਹੀਂ ਸੀ ਵੀ ਕਿਤਾਬ ਕਿੱਦਾਂ ਕਰੀਦੀ ਆ, ਕਿੱਥੋਂ ਹੁੰਦੀ, ਕੀ ਆ ਕੀ ਨਹੀਂ। ਫਿਰ ਮੈਂ ਹੌਲੀ ਹੌਲੀ ਇਸ ਚੀਜ਼ ਦੀ ਨੌਲੇਜ ਲੈਣੀ ਸ਼ੁਰੂ ਕੀਤੀ, ਤੇ ਸਟਾਰਟਿੰਗ ਦੇ ਵਿੱਚ ਚਲੋ ਲੋਕਾਂ ਨੇ ਮਿਸਗਾਈਡ ਵੀ ਕੀਤਾ, ਕੋਈ ਕਈ ਵਾਰੀ ਸਾਨੂੰ ਹਰ ਵਾਰੀ ਅੱਛੇ ਬੰਦੇ ਨਹੀਂ ਮਿਲਦੇ, ਠੀਕ ਹੈ ਨਾ। ਸੋ ਹਾਂਜੀ ਹਾਂਜੀ, ਸੋ ਇੱਕ ਪਬਲਿਸ਼ਰ ਹੀ, ਮੈਂ ਚਲੋ ਨਾਮ ਨੀ ਲਵਾਂਗਾ ਉਹਨਾਂ ਦਾ, ਉਹਨਾਂ ਨੇ ਮੇਰੇ ਕੋਲ ਪੈਸੇ ਪੂਸੇ ਵੀ ਪਵਾਲੇ, ਫਿਰ ਮੇਰੇ ਕੋਲ ਉਹਨਾਂ ਨੇ ਮੇਰਾ ਕੀਤਾ ਵੀ ਕੁਝ ਨੀ, ਠੀਕ ਹੈ ਜੀ। ਸੋ ਪਰ ਚਲੋ ਜਿੱਥੇ ਪੰਜੇ ਉਂਗਲਾਂ ਇੱਕੋ ਬਰਾਬਰ ਨੀ ਹੁੰਦੀਆਂ, ਜਿੱਥੇ ਮਾੜੇ ਇਨਸਾਨ ਨੇ ਉੱਥੇ ਚੰਗੇ ਵੀ ਹੈਗੇ ਨੇ। ਫਿਰ ਇੱਕ ਭਾਜੀ ਸੀ, ਉਹ ਨਾ ਸਾਡੇ ਅੰਮ੍ਰਿਤਸਰ ਤੋਂ ਹੀ ਨੇ, ਔਰ ਉਹ ਸਰਕਾਰੀ ਟੀਚਰ ਨੇ, ਤੇ ਉਹਨਾਂ ਦੇ ਨਾ ਉਹਨਾਂ ਨੂੰ ਬੁੱਕਸ ਦਾ ਬਹੁਤ ਸ਼ੌਂਕ ਆ, ਉਹਨਾਂ ਨੇ ਆਪਣੇ ਘਰੇ ਬੁੱਕਸ ਦਾ ਹੀ ਕੰਮ ਸ਼ੁਰੂ ਕੀਤਾ ਹੋਇਆ, ਔਰ ਨਾਲ ਨਾਲ ਉਹ ਗਵਰਨਮੈਂਟ ਟੀਚਰ ਨੇ। ਪਰ ਮੈਨੂੰ ਪਰਮਾਤਮਾ ਨੇ ਚਲੋ ਕਿਸੇ ਵੀ ਤਰੀਕੇ ਨਾਲ ਨਾ ਮੈਨੂੰ ਉਹਨਾਂ ਦੇ ਨਾਲ ਮਿਲਾਇਆ। ਮੈਂ ਨਾ ਕੁਛ ਬੁੱਕਸ ਆਰਡਰ ਕੀਤੀਆਂ ਸੀ ਆਪਣੇ ਘਰੇ, ਔਰ ਉਹ ਜਦੋਂ ਬੁੱਕਸ ਨਾ ਮੈਨੂੰ ਦੇਣ ਆਏ ਤੇ ਮੈਨੂੰ ਲੱਗਾ ਵੀ ਸ਼ਾਇਦ ਇਹ ਕੋਈ ਡਿਲੀਵਰੀ ਬੋਆਏ ਆ ਜਾਂ ਕਿੱਦਾਂ ਵਾ, ਤੇ ਮੈਂ ਵੈਸੇ ਉਹਨਾਂ ਨੂੰ ਪੁੱਛ ਲਿਆ, ਮੈਂ ਕਿਹਾ ਵੀ ਭਾਜੀ ਯਾਰ ਤੁਸੀਂ ਕਿਤਾਬ ਛਪਾਉਣ ਦਾ ਤੁਹਾਨੂੰ ਪਤਾ ਕਿੱਦਾਂ, ਮੈਂ ਵੈਸੇ ਪੁੱਛ ਲਿਆ, ਮੈਨੂੰ ਇੰਨੀ ਸਮਝ ਜਾਂ ਨੌਲੇਜ ਨੀ, ਤੇ ਮੈਂ ਉਹਨਾਂ ਨੂੰ ਇੱਕ ਡਿਲੀਵਰੀ ਵਾਲਾ ਸਮਝ ਬੈਠਾ। ਲੇਕਿਨ ਉਹ ਬੰਦਾ ਦੇਖੋ ਲਿਟਰੇਚਰ ਨਾਲ ਇੰਨਾ ਪਿਆਰ ਕਰਨ ਵਾਲਾ, ਕਿਉਂਕਿ ਸਰਕਾਰੀ ਟੀਚਰ ਆ, ਸਰਕਾਰੀ ਬੰਦਾ, ਪਰ ਉਹ ਕਹਿੰਦਾ ਵੀ ਅੱਜ ਡਿਲੀਵਰੀ ਬੋਆਏ ਜਿਹੜਾ ਸੀ ਸਾਡਾ ਉਹ ਆਇਆ ਨੀ, ਤੇ ਕਹਿੰਦਾ ਭਾਜੀ ਮੈਂ ਆਪ ਕਿਤਾਬਾਂ ਦੇਣ ਆ ਗਿਆ
11: ਤੁਹਾਨੂੰ,
12: ਤੇ ਕਹਿੰਦਾ ਵੀ ਮੈਂ ਐਕਚੁਅਲ ਦੇ ਵਿੱਚ ਮੈਂ ਡਿਲੀਵਰੀ ਬੋਆਏ ਨੀ ਹੈਗਾ, ਸਿਰਫ ਕਹਿੰਦਾ ਮੇਰਾ ਕਿਤਾਬਾਂ ਨਾਲ ਪਿਆਰ ਆ। ਸੋ ਮੈਂ ਫਿਰ ਉੱਥੋਂ ਵੇਖ ਲਿਆ, ਮੈਂ ਕਿਹਾ ਵੀ ਯਾਰ ਇਹ ਬੰਦਾ ਮੇਰੇ ਮਤਲਬ ਦਾ ਵਾ, ਫਿਰ ਮੈਂ ਉਹਦੇ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ। ਫਿਰ ਉਹ ਬੰਦੇ ਨੇ ਮੈਨੂੰ ਗਾਈਡ ਕੀਤਾ ਕਿ ਇੱਦਾਂ ਹੁੰਦਾ ਸਿਸਟਮ, ਆਹ ਹੁੰਦਾ ਵਾ, ਤੁਹਾਨੂੰ ਤੁਸੀਂ ਕਿੱਦਾਂ ਕਿਤਾਬ ਛਪਾਉਂਦੇ ਹੋ ਔਰ ਪਰੂਫ ਰੀਡ ਕਿੱਦਾਂ ਕਰਵਾਉਂਦੇ ਹੋ, ਔਰ ਉਸ ਤੋਂ ਇਲਾਵਾ ਤੁਹਾਨੂੰ ISBN ਨੰਬਰ ਕਿੱਦਾਂ ਮਿਲਦਾ ਵਾ, ਕਿੱਦਾਂ ਵਾ ਸਰ। ਫਿਰ ਉਸ ਭਾਈ ਨੇ ਮੈਨੂੰ ਗਾਈਡ ਕੀਤਾ ਔਰ ਉਹਨਾਂ ਦਾ ਮੈਂ ਬਹੁਤ ਥੈਂਕਸ ਕਰਦਾ ਵਾ। ਤੇ ਫਿਰ ਚਲੋ ਇਸ ਨੂੰ, ਲੇਕਿਨ ਉਦੋਂ ਕੀ ਹੋਇਆ ਵੀ ਉਦੋਂ ਮੈਂ ਇੱਕ ਵਾਰੀ ਸਾਰਾ ਇਹ, ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਵਾ ਸ਼ਾਇਦ 2016-17 ਦੀ, 17 ਦੀ ਹੋਏਗੀ ਸ਼ਾਇਦ, ਠੀਕ ਹੈ ਜੀ। ਲੇਕਿਨ ਉਦੋਂ ਕੀ ਹੋਇਆ ਵੀ, ਲੇਕਿਨ ਉਦੋਂ ਉਹ ਭਾਜੀ ਨੇ ਮੈਨੂੰ ਇੱਕ ਚੀਜ਼ ਗਾਈਡ ਕੀਤੀ ਕਿ ਭਾਜੀ ਤੁਸੀਂ ਸ਼ੁਰੂ ਤੇ ਕਰ ਲਿਆ, ਲੇਕਿਨ ਮੈਨੂੰ ਲੱਗਦਾ ਵਾ ਵੀ ਕੰਟੈਂਟ ਥੋੜਾ ਜਿਹਾ ਹੋਰ ਸਟਰੋਂਗ ਹੋ ਸਕਦਾ ਵਾ ਆਪਣੀ ਬੁੱਕ ਦੇ ਵਿੱਚ। ਤੇ ਫਿਰ ਮੈਂ ਉਹਨਾਂ ਦੀ ਗੱਲ ਨੂੰ ਮੈਂ ਫਿਰ ਕਾਹਲੀ ਨੀ ਕੀਤੀ, ਮੈਂ ਫਿਰ ਉਸ ਚੀਜ਼ ਨੂੰ ਦਿਮਾਗ ਦੇ ਵਿੱਚ ਰੱਖ ਕੇ ਤੇ ਫਿਰ ਮੈਂ ਹੋਰ ਕੰਮ ਕਰਨਾ ਸ਼ੁਰੂ ਕੀਤਾ। ਔਰ ਫਿਰ ਮੈਂ ਉਦੋਂ ਫਿਰ ਇਸ ਆਈਡੀਆ ਨੂੰ ਡ੍ਰੌਪ ਕਰਕੇ ਫਿਰ ਹੁਣ ਜਿਹੜੀ ਲੇਟੈਸਟ ਆਪਣੀ ਬੁੱਕ ਆਈ ਹੈ ਮੇਰੀ ਪਹਿਲੀ, ਉਹ ਫਿਰ ਆਪਾਂ 2017 ਤੋਂ ਬਾਅਦ ਆਪਣਾ ਮੈਂ 2024 ਦੇ ਵਿੱਚ ਕੀਤੀ ਹੈ ਸ਼ਾਇਦ, ਹਾਂ 2024 ਦੇ ਵਿੱਚ ਪਹਿਲੀ ਕਿਤਾਬ।
11: ਮਤਲਬ ਕਿ ਇੰਨਾ ਕੁ ਸਮਾਂ ਲੱਗ ਜਾਂਦਾ ਆਪਣੇ ਕੰਮ ਨੂੰ ਆਪਣੇ ਹੀ ਸਟੈਂਡਰਡ ਦੇ ਹਿਸਾਬ ਨਾਲ ਵਧੀਆ ਕਰਨ ਚ, ਹਨਾ।
12: ਨਹੀਂ ਮਤਲਬ ਕਿ ਇਹ ਡਿਪੈਂਡ ਕਰਦਾ ਭਾਜੀ ਤੁਹਾਡੇ ਉੱਪਰ, ਰਾਈਟਰ ਦੇ ਉੱਪਰ ਡਿਪੈਂਡ ਕਰਦਾ। ਸੋ ਮੈਨੂੰ ਲੱਗਦਾ ਸੀ ਕਿ ਮੈਨੂੰ ਇੰਨਾ ਕੁ ਸਮਾਂ ਚਾਹੀਦਾ ਵਾ ਜਾਂ ਮੈਨੂੰ ਇੰਨਾ ਕੁ ਸਮਾਂ ਲੱਗ ਗਿਆ ਕਿ ਹਾਂ ਇਹ ਚੀਜ਼ ਹੁਣ ਪੰਜਾਬੀ ਸਾਹਿਤ ਨੂੰ ਦੇਣ ਵਾਲੀ ਹੈਗੀ ਆ ਔਰ ਇਹ ਚੀਜ਼ਾਂ ਪ੍ਰੋਸਨਯੋਗ ਹੈਗੀਆਂ ਵਾ। ਸੋ ਫਿਰ ਮੈਨੂੰ ਜਦੋਂ ਗੁੱਡ ਟਾਈਮ ਲੱਗਾ ਫਿਰ ਮੈਂ ਉਦੋਂ ਕੀਤੀ। ਹਾਂਜੀ
11: ਬਹੁਤ ਵਧੀਆ ਭਾਜੀ, ਬਹੁਤ ਵਧੀਆ। ਤੇ ਹੁਣ ਆਉਣ ਵਾਲਾ ਕੋਈ ਪ੍ਰੋਜੈਕਟ ਤੁਹਾਡਾ, ਕੋਈ ਨਵੀਂ ਕਿਤਾਬ ਛਪਣੀ ਹੋਵੇ? ਆਉਣ ਵਾਲਾ
12: ਪ੍ਰੋਜੈਕਟ ਭਾਜੀ ਮੈਂ ਦੂਜੀ ਬੁੱਕ ਦੇ ਉੱਪਰ ਕੰਮ ਕਰਦਾ ਪਿਆ ਵਾਂ, ਔਰ ਹੋਪ ਉਹ ਆਪਾਂ ਆਪਣਾ ਵਿੰਟਰਸ ਦੇ ਵਿੱਚ ਇਸ ਵਾਰੀ ਮਤਲਬ ਕਿ ਜਦੋਂ ਕਿਉਂਕਿ ਇਸ ਸਮਾਂ ਨਾ ਪੰਜਾਬ ਦੇ ਵਿੱਚ ਆਫ ਸੀਜ਼ਨ ਹੋ ਜਾਂਦਾ ਵਾ, ਕਿਉਂਕਿ ਇਸ ਸਮੇਂ ਕੋਈ ਆਪਣਾ ਬੁੱਕ ਫੇਅਰ ਵਗੈਰਾ ਜਾਂ ਬਹੁਤ ਘੱਟ ਹੁੰਦੇ ਆ।
11: ਜੀ ਜੀ ਜੀ,
12: ਇਹ ਆਪਣਾ ਸਤੰਬਰ ਅਕਤੂਬਰ ਤੋਂ ਬਾਅਦ ਬੁੱਕ ਫੇਅਰ ਵਗੈਰਾ ਡਿਫਰੈਂਟ ਡਿਫਰੈਂਟ ਕਾਲਜਸ ਦੇ ਵਿੱਚ, ਪੰਜਾਬ ਯੂਨੀਵਰਸਿਟੀਜ਼ ਦੇ ਵਿੱਚ ਸ਼ੁਰੂ ਹੋ ਜਾਂਦਾ, ਔਰ ਉਹ ਸਮਾਂ ਹਾਂਜੀ ਹਾਂਜੀ ਉਹ ਮਤਲਬ ਕਿ ਸੀਜ਼ਨ ਮੰਨਿਆ ਜਾਂਦਾ ਵੀ ਜਦੋਂ ਤੁਹਾਡੀਆਂ ਬੁੱਕਸ ਵੇਖਦੀਆਂ ਵੀ ਆ, ਔਰ ਇੱਕ ਥੋੜਾ ਮੌਸਮ ਦਾ ਵੀ ਫਰਕ ਹੁੰਦਾ ਵਾ, ਹੁਣ ਗਰਮੀ ਜ਼ਿਆਦਾ ਵਾ, ਲੋਕੀ ਬਾਹਰ ਵੀ ਘੱਟ ਨਿਕਲਦੇ ਆ, ਠੀਕ ਹੈ ਜੀ। ਸੋ ਇਹਨਾਂ ਚੀਜ਼ਾਂ ਕਰਕੇ, ਸੋ ਅਜੇ ਆਫ ਸੀਜ਼ਨ ਕਰਕੇ ਵੀ ਥੋੜਾ ਜਿਹਾ ਹੋ ਰਿਹਾ ਵਾ, ਠੀਕ ਹੈ। ਸੋ ਹਾਂਜੀ, ਸੋ ਮੇਰਾ ਹੋਪ ਇਸ ਵਾਰੀ ਆਪਾਂ ਸਿਆਲਾਂ ਦੇ ਵਿੱਚ ਦੂਜੀ ਕਿਤਾਬ ਮੈਂ ਕਰ ਦੂੰਗਾ।
11: ਤੇ ਨਾਮ ਸੋਚ ਲਿਆ ਕਿਤਾਬ ਦਾ?
12: ਹਾਂਜੀ ਭਾਜੀ, ਨਾਮ ਮੈਂ ਉਹਦਾ ਰੱਖੂੰਗਾ ਦੂਜੀ ਵਾਰ ਮੁਹੱਬਤ।
11: ਦੂਜੀ ਵਾਰ ਮੁਹੱਬਤ, ਕੀ ਬਾਤ ਹੈ, ਵਾਹ ਵਾਹ ਵਾਹ, ਇਹ ਬੜੀ ਛੇਤੀ ਫਲਿੱਪ ਮਾਰ ਲਿਆ ਉਹਦਾ ਰਸਨਾ, ਮੌਤ ਬਰਾਬਰ, ਹੁਣ ਦੂਜੀ ਵਾਰ ਮੁਹੱਬਤ ਹੋ ਗਈ। ਬਹੁਤ ਵਧੀਆ, ਬਹੁਤ ਵਧੀਆ।
12: ਸ਼ਾਇਰ ਜ਼ਰੂਰੀ ਨਹੀਂ ਆ ਵੀ ਹਮੇਸ਼ਾ ਆਪਣੀ ਗੱਲ ਹੀ ਕਰੇ,
11: ਹਾਂ
12: ਉਹਦੀ ਜ਼ਿੰਦਗੀ ਦੀ ਗੱਲ ਹੁੰਦੀ ਆ। ਸ਼ਾਇਰ ਜਿਹੜਾ ਆਬਜ਼ਰਵਰ ਹੁੰਦਾ ਵਾ, ਉਹਨੇ ਆਬਜ਼ਰਵ ਕਰਨੀਆਂ ਹੁੰਦੀਆਂ ਚੀਜ਼ਾਂ
11: ਜੀ,
12: ਤੇ ਮੈਨੂੰ ਲੱਗਦਾ ਵੀ ਹਾਂਜੀ ਹਾਂਜੀ। ਸੋ ਇਸ ਕਰਕੇ ਲੋਕਾਂ ਦੀ ਗੱਲ ਕਰਨੀ ਪੈਂਦੀ ਕਈ ਵਾਰੀ, ਜੋ ਮੈਂ ਆਬਜ਼ਰਵ ਕੀਤਾ ਉਹ ਸਭ ਕਿਤਾਬ ਦੇ ਰੱਖੇ ਹੋ ਚੁੱਕਦਾ ਹੀ ਨੀ ਕਿਤਾਬ ਕਿਤਾਬ ਲੈਣੀ ਹੈ ਨਾ ਉਹ ਪੜ੍ਹਨੀ ਉਹਨੇ ਬਾਅਦ ਚੋ ਪਹਿਲਾਂ ਉਹਨੇ ਤੁਹਾਡੀ ਕਿਤਾਬ ਦਾ ਨਾਂ ਪੜ੍ਹਨਾ ਵਾ ਤੇ ਕਵਰ ਦੇਖਣਾ ਵਾ ਥੋੜਾ ਜਾ ਲੰਬੇ ਨਾਵਾਂ ਦਾ ਜਿਸ ਤਰ੍ਹਾਂ ਤੁਸੀਂ ਕਈ ਨਾਂ ਦੇਖੇ ਹੋਣੇ ਲੰਬੇ ਲੰਬੇ ਚੱਲ ਰਹੇ ਆ ਠੀਕ ਹੈ ਨਾ ਕਿਤਾਬਾਂ ਦੇ ਸੋ ਹਾਂਜੀ ਹਾਂਜੀ ਸੋ ਉਹ ਮੇਰੇ ਹਿਸਾਬ ਨਾਲ ਏਦਾਂ ਦੇ ਨਾਮ ਜਿਹੜੇ ਥੋੜੇ ਜਿਹੇ ਅੱਛੇ ਲੱਗਦੇ ਆ
11: ਨਹੀਂ ਵਧੀਆ ਭਾਜੀ ਤੁਹਾਨੂੰ ਆਲ ਦਾ ਬੈਸਟ ਸਾਰੀ ਟੀਮ ਰੇਡੀਓ ਹਾਂਜੀ ਵੱਲੋਂ ਤੇ ਜਾਂਦੇ ਜਾਂਦੇ ਸਾਡੇ ਸੁਣਨ ਵਾਲਿਆਂ ਨੂੰ ਕੋਈ ਪਿਆਰੀ ਜੀ ਆਪਣੀ ਗਜ਼ਲ ਨਾਲ ਵਿਦਾ ਕਰੋ ਤਾਂ ਬਹੁਤ ਵਧੀਆ
12: ਹਾਂਜੀ ਹਾਂਜੀ ਜ਼ਰੂਰ ਭਾਜੀ ਮੈਂ ਐਕਚੁਅਲੀ ਭਾਜੀ ਮੈਂ ਥੋੜਾ ਜਿਹਾ ਸਮਾਜਿਕ ਮੁੱਦਿਆਂ ਨੂੰ ਥੋੜਾ ਜਿਹਾ ਨਾ ਮੈਂ ਜ਼ਿਆਦਾ ਤਰਜੀਹ ਦਿੰਦਾ ਠੀਕ ਹੈ ਜੀ ਤੇ ਮੈਂ ਤੁਹਾਨੂੰ ਕੁਛ ਓਦਾਂ ਦੀ ਗਜ਼ਲ ਮੈਂ ਤੁਹਾਨੂੰ ਸੁਣਾ ਦਿੰਦਾ
11: ਜ਼ਰੂਰ ਜੀ ਪਲੀਜ਼
12: ਠੀਕ ਹੈ ਜੀ
11: ਜੀ
12: ਹਾਂਜੀ ਹਾਂਜੀ ਇੱਕੋ ਮਿੰਟ ਰੁਕੇ ਭਾਜੀ ਹਾਂਜੀ ਇੱਕ ਮੈਂ ਤੁਹਾਨੂੰ ਗਜ਼ਲ ਸੁਣਾਉਣਾ ਤੇ ਗਜ਼ਲ ਸੁਣਾਵਾਂ ਕਿ ਜਾਂ ਭਾਜੀ ਤੁਹਾਨੂੰ ਮੈਂ ਕਵਿਤਾ ਸੁਣਾਵਾਂ ਜਿਹੜੀ ਕਿਤਾਬ ਦੇ ਵਿੱਚੋਂ ਹੀ ਆ
11: ਜੋ ਜੋ ਤੁਹਾਡੀ ਇੱਛਾ ਸਰਕਾਰ ਅਸੀਂ ਬਸ ਸੁਣਨ ਦੇ ਕਾਇਲ ਆ ਜੋ ਮਰਜ਼ੀ ਸੁਣਾ
12: ਚਲੋ ਮੈਂ ਤੁਹਾਨੂੰ ਜੀ ਸੁਣਾਉਣਾ ਉਹਦੇ ਵਿੱਚ ਹੈ ਕਿ ਮੇਰੇ ਵਿੱਚੋਂ ਇੱਕ ਕੁਰੀਤੀ ਜਾਂਦੀ ਨਹੀਂ
11: ਜੀ
12: ਮੇਰੇ ਵਿੱਚੋਂ ਇੱਕ ਕੁਰੀਤੀ ਜਾਂਦੀ ਨਹੀਂ ਇੱਕੋ ਇੱਕ ਜ਼ੁਬਾਨ ਜੋ ਸੀਤੀ ਜਾਂਦੀ ਨਹੀਂ
11: ਵਾਹ
12: ਮੇਰੇ ਵਿੱਚੋਂ ਇੱਕ ਕੁਰੀਤੀ ਜਾਂਦੀ ਨਹੀਂ ਇੱਕੋ ਇੱਕ ਜ਼ੁਬਾਨ ਜੋ ਸੀਤੀ ਜਾਂਦੀ ਨਹੀਂ ਕਲਯੁੱਗ ਦੇ ਵਿੱਚ ਸੱਪ ਸਿਆਣੇ ਹੋ ਗਏ ਨੇ ਕਲਯੁੱਗ ਦੇ ਵਿੱਚ ਸੱਪ ਸਿਆਣੇ ਹੋ ਗਏ ਨੇ ਬੰਦੇ ਵਿੱਚੋਂ ਡੰਗ ਦੀ ਨੀਤੀ ਜਾਂਦੀ ਨਹੀਂ
11: ਵਾਹ ਵਾਹ ਵਾਹ ਵਾਹ
12: ਕਲਯੁੱਗ ਦੇ ਵਿੱਚ ਸੱਪ ਸਿਆਣੇ ਹੋ ਗਏ ਨੇ ਬੰਦੇ ਵਿੱਚੋਂ ਡੰਗ ਦੀ ਨੀਤੀ ਜਾਂਦੀ ਨਹੀਂ ਔਰ ਸੋਹਣੇ ਮੁੱਖ ਤੋਂ ਸੋਹਣਾ ਮੈਨੂੰ ਕਹਿ ਦੇ ਤੂੰ ਸੋਹਣੇ ਮੁੱਖ ਤੋਂ ਸੋਹਣਾ ਮੈਨੂੰ ਕਹਿ ਦੇ ਤੂੰ ਮੋਢਿਓਂ ਤੇਰੇ ਕਿਧਰੇ ਫੀਤੀ ਜਾਂਦੀ ਨਹੀਂ
11: ਵਾਹ
12: ਤੇ ਮੈਂ ਸਿਆਸਤ ਇਸ ਲਈ ਅਪਣਾਉਂਦਾ ਨਾ ਮੈਂ ਸਿਆਸਤ ਇਸ ਲਈ ਅਪਣਾਉਂਦਾ ਨਾ ਮੈਥੋਂ ਦੁਨੀਆਂ ਪਾਗਲ ਕੀਤੀ ਜਾਂਦੀ ਨਹੀਂ
11: ਵਾਹ ਵਾਹ ਵਾਹ ਬਹੁਤ ਖੂਬ ਦੀਪੀ ਭਾਜੀ ਉਮੀਦ ਕਰਦੇ ਹਾਂ ਤੁਹਾਡੇ ਨਾਲ ਦੁਬਾਰਾ ਹੋਰ ਛੇਤੀ ਆਪਾਂ ਤੁਹਾਡੀ ਜਦੋਂ ਸੈਕਿੰਡ ਕਿਤਾਬ ਲਾਂਚ ਹੋਊਗੀ ਆਪਾਂ ਫਿਰ ਦੁਬਾਰਾ ਗੱਲਬਾਤ ਕਰਾਂਗੇ
12: ਤੇ
11: ਥੈਂਕ ਯੂ ਸੋ ਮਚ ਫੋਰ ਕਾਲਿੰਗ ਤੇ ਆਲ ਦਾ ਬੈਸਟ
12: ਥੈਂਕ ਯੂ ਸੋ ਮਚ ਭਾਜੀ ਸੋ ਮੇਰੇ ਵੱਲੋਂ ਜਾਣ ਲੱਗਿਆ ਸਾਰਿਆਂ ਨੂੰ ਰੇਡੀਓ ਹਾਂਜੀ ਸੁਣਨ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ
11: ਥੈਂਕ ਯੂ ਸੋ ਜੀ ਇਹ ਸੀਗੇ ਜੀ ਦੀਪੀ ਜੀ ਇਹਨਾਂ ਦੀ ਕਿਤਾਬ ਉਹਦਾ ਰੁਸਣਾ ਮੌਤ ਬਰਾਬਰ ਤੁਹਾਨੂੰ ਕਿਸੇ ਵੀ ਜੇ ਪਬਲੀਕੇਸ਼ਨ ਦੇ ਥਰੂ ਮਿਲਦੀ ਹੈ ਤਾਂ ਜ਼ਰੂਰ ਪੜ੍ਹਨਾ ਆਪਣੇ ਫੀਡਬੈਕ ਵੀ ਸਾਡੇ ਨਾਲ ਸਾਂਝੇ ਕਰਨਾ ਅਤੇ ਇਹ ਜਿਹੜਾ ਇੱਕ ਅਸੀਂ ਨਵਾਂ ਦੁਬਾਰਾ ਤੋਂ ਇੱਕ ਸੈਗਮੈਂਟ ਸ਼ੁਰੂ ਕਰਦੇ ਪਏ ਹਾਂ ਉਹਦੇ ਬਾਰੇ ਵੀ ਜਦੋਂ ਵੀ ਇਹ ਤੁਸੀਂ ਸੁਣੋ ਤਾਂ ਸਾਡੇ ਸੋਸ਼ਲ ਮੀਡੀਆ ਦੇ ਉੱਪਰ ਜਾ ਕੇ ਜਾਂ ਫਿਰ ਤੁਹਾਡੇ ਕੋਲ ਨੰਬਰਸ ਨੇ ਰੇਡੀਓ ਦੇ ਹੈ ਨਾ ਉਹਦੇ 'ਤੇ ਉੱਪਰ ਜਾ ਕੇ ਆਪਣੇ ਫੀਡਬੈਕ ਸਾਨੂੰ ਜ਼ਰੂਰ ਸ਼ੇਅਰ ਕਰਿਓ ਜੇ ਤੁਸੀਂ ਵੀ ਕਿਸੇ ਬਡਿੰਗ ਰਾਈਟਰ ਨੂੰ ਜਾਣਦੇ ਹੋ ਅਤੇ ਉਹਨਾਂ ਬਾਰੇ ਵੀ ਸਾਨੂੰ ਦੱਸੋ ਜੇ ਤੁਸੀਂ ਆਪ ਬਡਿੰਗ ਰਾਈਟਰ ਹੋ ਅਤੇ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਸਾਨੂੰ ਦੱਸਿਓ ਕੁੱਲ ਮਿਲਾ ਕੇ ਸਾਨੂੰ ਦੱਸੋ ਕਿ ਤੁਹਾਨੂੰ ਸਭ ਕੁਛ ਇਹ ਸ਼ੋਅ ਅਤੇ ਇਹ ਸੈਗਮੈਂਟ ਕਿੱਦਾਂ ਲੱਗਾ ਮੈਂ ਕ੍ਰਿਸ਼ਨਾ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 ਤੁਹਾਡੇ ਤੋਂ ਲੈਂਦੇ ਹਾਂ ਇਜਾਜ਼ਤ ਬਾਏ ਬਾਏ ਟੇਕ ਕੇਅਰ

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ ਅੱਜ 12 ਤਰੀਕ ਹੈ ਜੂਨ ਦਾ ਮਹੀਨਾ ਅੱਜ ਦਿਨ ਸ਼ੁੱਕਰਵਾਰ ਦਾ ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ ਜਾਣਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ ਗੌਤਮ ਜੀ ਤੁਸੀਂ ਆਨਰ ਹੋ ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ
1: ਜੀ ਬਹੁਤ ਧੰਨਵਾਦ ਰਣਜੋਤ ਜੀ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਆਓ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ ਪਰ ਅੱਗੇ ਚੱਲ ਕੇ ਜਿਹੜੀਆਂ ਆਸਟ੍ਰੇਲੀਆ ਦੀਆਂ ਖਬਰਾਂ ਨੇ ਉਹਨਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਸਾਂਝ ਹੈਗੀ ਔਰ ਜ਼ਰੂਰੀ ਨੇ ਖਬਰਾਂ ਕਿਉਂਕਿ ਜੁਲਾਈ ਚੇਂਜਿਸ ਆ ਰਹੇ ਨੇ ਸੋ ਜਾਣੇ ਹੋ ਜ਼ਰੂਰ ਉਹ ਖਬਰਾਂ ਤੇ ਆਸਟ੍ਰੇਲੀਆ ਦੀ ਸ਼ੁਰੂਆਤ ਜੇ ਹੋਈ ਹੈ ਤਾਂ ਖਬਰਾਂ ਦੀ ਤਾਂ ਆਸਟ੍ਰੇਲੀਆ ਤੇ ਦੂਸਰੇ ਹੋਰ 22 ਮੁਲਕਾਂ ਨੇ ਈਰਾਨ ਨੂੰ ਧਮਕੀ ਵੀ ਦਿੱਤੀ ਹੈ ਧਮਕੀ ਤਾਂ ਨਹੀਂ ਕਹਿ ਸਕਦੇ ਚੇਤਾਵਨੀ ਦਿੱਤੀ ਹੈ ਕੀ ਹੈ ਚੇਤਾਵਨੀ ਅੱਗੇ ਚੱਲ ਕੇ ਸਾਂਝੀ ਕਰਦੇ ਹਾਂ ਪਰ ਪਹਿਲਾਂ ਹੁਣ ਡੋਨਲਡ ਟਰੰਪ ਦੇ ਉੱਤੇ ਯਕੀਨ ਕਰੀਏ ਨਾ ਕਰੀਏ ਕਿੰਨੀ ਵਾਰ ਇਹ ਗੱਲ ਹੋ ਚੁੱਕੀ ਹੈ ਪਹਿਲਾਂ ਡੋਨਲਡ ਟਰੰਪ ਇਹ ਕਹਿ ਕੇ ਦੁਨੀਆ ਭਰ ਦੀਆਂ ਸੁਰਖੀਆਂ ਬਟੋਰ ਲੈਂਦੇ ਨੇ ਕਿ ਅੱਜ ਰਾਤ ਨੂੰ ਕਹਿਣ ਦਾ ਭਾਵ ਕਿ ਕੱਲ ਦੀ ਰਾਤ ਦੀ ਗੱਲ ਕਰ ਰਹੇ ਸੀ ਕਿ ਰਾਤ ਨੂੰ ਈਰਾਨ ਦੇ ਉੱਤੇ ਐਡਾ ਵੱਡਾ ਹਮਲਾ ਕੀਤਾ ਜਾਏਗਾ ਕਿ ਈਰਾਨ ਦੇਖੇਗਾ ਕਿ ਧੂੰਆਂ ਕਿੱਥੋਂ ਕਿੱਥੋਂ ਉੱਠ ਰਿਹਾ ਹੈ ਇੰਨੀ ਵੱਡੀਆਂ ਸੁਰਖੀਆਂ ਬਣ ਗਈਆਂ ਤੇ ਫਿਰ ਬਾਅਦ ਦੇ ਵਿੱਚ ਆਪਣੇ ਹੀ ਫੈਸਲੇ ਦੇ ਉੱਤੇ ਯੂ ਟਰਨ ਲੈ ਲਿਆ ਫਿਰ ਟਰੰਪ ਕਹਿੰਦੇ ਕਿ ਈਰਾਨ ਦੇ ਨਾਲ ਹੁਣ ਗੱਲਬਾਤ ਹੋਣ ਵਾਲੀ ਹੈ ਉਹਨਾਂ ਨੇ ਬੰਬਾਰੀ ਰੱਦ ਕਰ ਦਿੱਤੀ ਹੈ ਟਰੰਪ ਨੇ ਇਹ ਵੀ ਦੱਸਿਆ ਕਿ ਹੁਣ ਇਹ ਸਮਝੌਤਾ ਜਿਹੜਾ ਹੋਣ ਲੱਗਿਆ ਇਸ ਦੇ ਵਿੱਚ ਇਜ਼ਰਾਈਲ ਸਾਊਦੀ ਅਰਬ ਪਾਕਿਸਤਾਨ ਮਿਸਰ ਵਰਗੀਆਂ ਕਈ ਵੱਡੀਆਂ ਖੇਤਰੀ ਤਾਕਤਾਂ ਸ਼ਾਮਲ ਨੇ ਇਸ ਕਰਕੇ ਉਹ ਹੁਣ ਕੋਈ ਵੱਡਾ ਹਮਲਾ ਨਹੀਂ ਕਰ ਰਹੇ ਸੋਸ਼ਲ ਮੀਡੀਆ ਤੋਂ ਹੀ ਇਹ ਲੜਾਈ ਸ਼ੁਰੂ ਕੀਤੀ ਸੀ ਤੇ ਸੋਸ਼ਲ ਮੀਡੀਆ ਤੇ ਹੀ ਖਤਮ ਕਰ ਦਿੱਤੀ ਈਰਾਨ ਦਾ ਇਸ ਦੇ ਵਿੱਚ ਕਿਤੇ ਲੇਖਾ ਜੋਖਾ ਵੀ ਨਹੀਂ ਹੋਇਆ ਉਹਨਾਂ ਐਕਸ ਦੇ ਉੱਤੇ ਮਾਫ ਕਰਨਾ ਐਕਸ ਤੋਂ ਤਾਂ ਉਹ ਬੈਨ ਨੇ ਟਰੁੱਥ ਸੋਸ਼ਲ ਦੇ ਉੱਤੇ ਉਹਨਾਂ ਨੇ ਪੋਸਟ ਕਰਦਿਆਂ ਲਿਖਿਆ ਕਿ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਈਰਾਨ ਦੇ ਨਾਲ ਗੱਲਬਾਤ ਈਰਾਨੀ ਜਿਹੜੇ ਵਫਦ ਨੇ ਉਹਨਾਂ ਦੇ ਨਾਲ ਇਸ ਪੱਧਰ ਤੱਕ ਪਹੁੰਚ ਗਈ ਹੈ ਕਿ ਹੁਣ ਅਮਰੀਕਾ ਟੇਬਲ ਦੇ ਉੱਤੇ ਆ ਕੇ ਆਪਣੀਆਂ ਸ਼ਰਤਾਂ ਦੇ ਨਾਲ ਇਸ ਸਮਝੌਤੇ ਨੂੰ ਅੰਜਾਮ ਦੇ ਸਕਦਾ ਇਸ ਕਰਕੇ ਅਮਰੀਕਾ ਦੇ ਰਾਸ਼ਟਰਪਤੀ ਦੇ ਤੌਰ ਦੇ ਉੱਤੇ ਮੈਂ ਈਰਾਨ ਦੇ ਖਿਲਾਫ ਤੈਅਸ਼ੁਦਾ ਹਮਲੇ ਤੇ ਬੰਬਾਰੀ ਹੁਣ ਰੱਦ ਕਰ ਦਿੱਤੀ ਹੈ ਹਾਲਾਂਕਿ ਮੈਸੇਜ ਤਾਂ ਬਹੁਤ ਵੱਡਾ ਸੀ ਉਸ ਦੇ ਵਿੱਚ ਉਹਨਾਂ ਨੇ ਪਾਕਿਸਤਾਨ ਸਣੇ ਉਹਨਾਂ ਸਾਰੇ ਦੇਸ਼ਾਂ ਦਾ ਜ਼ਿਕਰ ਕੀਤਾ ਕਿ ਇਹ ਸਿਰਫ ਅਮਰੀਕਾ ਦਾ ਵਿਸ਼ਾ ਨਹੀਂ ਰਹਿ ਗਿਆ ਹੁਣ ਅਮਰੀਕਾ ਤੋਂ ਇਲਾਵਾ ਇਜ਼ਰਾਈਲ ਸਾਊਦੀ ਅਰਬ UAE ਕਤਰ ਤੁਰਕੀ ਬਹਿਰੀਨ ਕੁਵੈਤ ਜਾਰਡਨ ਮਿਸਰ ਤੇ ਹੋਰ ਪਾਕਿਸਤਾਨ ਵੀ ਜ਼ਾਹਰ ਜੀ ਗੱਲ ਹੈ ਉਸ ਦੇ ਵਿੱਚ ਸੀ ਤੇ ਇਹਨਾਂ ਸਾਰਿਆਂ ਦੇ ਕਰਕੇ ਕਿਉਂਕਿ ਹੁਣ ਇਹ ਮਸਲਾ ਇੱਥੇ ਆ ਗਿਆ ਕਿ ਨੈਵਲ ਬਲੋਕੇਡ ਹੈ ਜਿਹੜੀ ਯਾਨੀ ਕਿ ਪਾਣੀ ਦੇ ਵਿੱਚ ਜਿਹੜੀ ਨਾਕਾਬੰਦੀ ਕਰ ਰੱਖੀ ਹੈ ਉਹ ਤਾਂ ਉਸੇ ਤਰੀਕੇ ਦੇ ਨਾਲ ਜਾਰੀ ਰਹੇਗੀ ਜਦ ਤੱਕ ਸਮਝੌਤੇ ਦੀਆਂ ਆਖਰੀ ਸ਼ਰਤਾਂ ਤੱਕ ਪਹੁੰਚ ਨਹੀਂ ਲਿਆ ਜਾਂਦਾ ਇਸ ਤੋਂ ਪਹਿਲਾਂ ਟਰੰਪ ਨੇ ਇਹ ਵੀ ਧਮਕੀ ਦਿੱਤੀ ਕਿ ਈਰਾਨ ਦੇ ਲਈ ਇਹ ਰਾਤ ਭਾਰੀ ਰਹੇਗੀ ਈਰਾਨ ਦੀ ਤਰਫ ਤੋਂ ਉਸ ਧਮਕੀ ਦੇ ਉੱਤੇ ਕੋਈ ਵੀ ਟਿੱਪਣੀ ਸਾਹਮਣੇ ਨਹੀਂ ਆਈ ਜ਼ਾਹਰ ਜੀ ਗੱਲ ਹੈ ਕਿ ਇਹ ਵੀ ਗੱਲ ਅਮਰੀਕਾ ਨੂੰ ਪਰੇਸ਼ਾਨੀ ਕਰ ਗਈ ਹੋਣੀ ਹੈ ਖੈਰ ਅਮਰੀਕਾ ਤੇ ਕਈ ਯੂਰਪੀ ਦੇਸ਼ਾਂ ਸਣੇ 22 ਦੇਸ਼ਾਂ ਨੇ ਵੀਰਵਾਰ ਦੇ ਦਿਨ ਇੱਕ ਸਾਂਝਾ ਬਿਆਨ ਜਾਰੀ ਕੀਤਾ ਸਾਂਝੇ ਬਿਆਨ ਦੇ ਵਿੱਚ ਈਰਾਨ ਨੂੰ ਚੇਤਾਵਨੀ ਦਿੱਤੀ ਗਈ ਕਿ ਉਹ ਉਹਨਾਂ ਦੇਸ਼ਾਂ ਦੀ ਜ਼ਮੀਨ ਦੇ ਉੱਤੇ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਬੰਦ ਕਰੇ ਜਿਨ੍ਹਾਂ ਦੇਸ਼ਾਂ ਦਾ ਕੋਈ ਲੈਣਾ ਦੇਣਾ ਵੀ ਨਹੀਂ ਹੈ ਇਹਨਾਂ ਦੇਸ਼ਾਂ ਨੇ ਆਪਣੇ ਲੋਕਾਂ ਦੇ ਉੱਤੇ ਹੋਏ ਕਥਿਤ ਸਾਜ਼ਿਸ਼ਾਂ ਨੂੰ ਅੰਜਾਮ ਦੇਣ ਦੇ ਲਈ ਈਰਾਨ ਦੇ ਹਮਾਇਤੀ ਗੁੱਟਾਂ ਨੂੰ ਜ਼ਿੰਮੇਦਾਰ ਠਹਿਰਾਇਆ ਬਿਆਨ ਦੇ ਵਿੱਚ ਈਰਾਨ ਦੀ ਸੁਰੱਖਿਆ ਏਜੰਸੀਆਂ ਦੇ ਉੱਤੇ ਦੋਸ਼ ਮੜਿਆ ਗਿਆ ਕਿ ਉਹ ਯੂਰਪ ਨਾਰਥ ਅਮਰੀਕਾ ਆਸਟ੍ਰੇਲੀਆ ਦੇ ਵਿੱਚ ਯੋਜਨਾਵਾਂ ਨੂੰ ਅੰਜਾਮ ਦੇਣਾ ਔਰ ਇੱਥੇ ਨੈਟਵਰਕਸ ਦਾ ਆਪਣੇ ਨੈਟਵਰਕਸ ਦਾ ਇਸਤੇਮਾਲ ਕਰਨਾ ਬੰਦ ਕਰੇ ਇਹਨਾਂ ਦੇਸ਼ਾਂ ਦੇ ਉੱਤੇ ਹਮਲੇ ਦਾ ਜ਼ਿਕਰ ਵੀ ਕੀਤਾ ਗਿਆ ਜਿਸ ਦੇ ਵਿੱਚ ਖਾਸ ਤੌਰ ਦੇ ਉੱਤੇ ਯਹੂਦੀ ਭਾਈਚਾਰੇ ਈਰਾਨੀ ਪੱਤਰਕਾਰਾਂ ਤੇ ਅਮਰੀਕੀ ਪੱਤਰਕਾਰਾਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਗਏ ਨੇ ਇਹਨਾਂ ਹਮਲਿਆਂ ਦੀ ਜ਼ਿੰਮੇਦਾਰੀ ਹਰਕਤ ਅਸਾਬ ਅਲ ਯਮੀਨ ਅਲ ਯਮਾਈਆ ਨਾਮ ਦੇ ਸਮੂਹ ਨੇ ਵੀ ਲਈ ਹੈ ਜਿਸਨੇ ਕਥਿਤ ਤੌਰ ਦੇ ਉੱਤੇ ਈਰਾਨ ਦੀ ਸਰਕਾਰ ਦੀ ਹਮਾਇਤ ਹਾਸਲ ਕਰ ਰੱਖੀ ਹੈ ਉਂਝ ਦੱਸ ਦਈਏ ਕਿ ਸਿਨੇਗੋਗ ਯਾਨੀ ਕਿ ਯਹੂਦੀ ਧਰਮ ਦੇ ਜਿਹੜੇ ਪ੍ਰਾਰਥਨਾ ਸਥਾਨ ਨੇ ਉਹਨਾਂ ਦੇ ਉੱਤੇ ਅਲੱਗ ਅਲੱਗ ਥਾਵਾਂ ਦੇ ਵਿੱਚ ਅੱਗਜਨੀ ਦੀਆਂ ਘਟਨਾਵਾਂ ਚਾਹੇ ਉਹ ਲੰਡਨ ਹੋਵੇ ਚਾਹੇ ਉਹ ਮੈਲਬਨ ਹੋਵੇ ਇਸ ਸਮੂਹ ਨੇ ਹਾਲੀਆ ਦਿਨਾਂ ਦੇ ਵਿੱਚ ਯੂਰਪ ਦੇ ਵਿੱਚ ਕੁਝ ਹੋਰਨਾਂ ਘਟਨਾਵਾਂ ਦੀ ਵੀ ਜ਼ਿੰਮੇਦਾਰੀ ਲਈ ਸੀ ਜਿਸ ਦੇ ਵਿੱਚ ਬੈਲਜੀਅਮ ਦੇ ਲੀ ਸ਼ਹਿਰ ਦੇ ਅੰਦਰ ਇੱਕ ਸਿਨੇਗੋਗ ਦੇ ਉੱਤੇ ਹੋਇਆ ਹਮਲਾ ਨੈਦਰਲੈਂਡ ਦੇ ਵਿੱਚ ਇੱਕ ਵਿਸਫੋਟ ਜਿੱਥੇ ਨੈਦਰਲੈਂਡ ਦੇ ਰਾਜਧਾਨੀ ਸ਼ਹਿਰ ਰੋਟਰਡੈਮ ਦੇ ਵਿੱਚ ਇੱਕ ਸਿਨੇਗੋਗ ਤੇ ਐਮਸਟਰਡਮ ਦੇ ਵਿੱਚ ਇੱਕ ਯਹੂਦੀ ਸਕੂਲ ਵੀ ਸ਼ਾਮਲ ਸੀ ਈਰਾਨ ਹਾਲਾਂਕਿ ਹਮੇਸ਼ਾ ਇਹਨਾਂ ਹਮਲਿਆਂ ਦੇ ਵਿੱਚ ਸ਼ਮੂਲੀਅਤ ਤੋਂ ਇਨਕਾਰ ਕਰਦਾ ਰਿਹਾ। ਉਂਝੇ 22 ਮੁਲਕ ਆਸਟ੍ਰੇਲੀਆ ਤੋਂ ਇਲਾਵਾ ਕਿਹੜੇ ਨੇ? ਉਹਨੇ ਐਲਫਾਬੈਟਿਕਲੀ ਅਲਬੇਨੀਆ, ਬੈਲਜੀਅਮ, ਬ੍ਰਿਟੇਨ, ਬੁਲਗੇਰੀਆ, ਕੈਨੇਡਾ, ਚੈੱਕ ਗਣਰਾਜ, ਡੈਨਮਾਰਕ, ਐਸਟੋਨੀਆ, ਫਰਾਂਸ, ਫਿਨਲੈਂਡ, ਜਰਮਨੀ, ਆਇਰਲੈਂਡ, ਲਾਤਵੀਆ, ਲਿਥੂਨੀਆ, ਨੈਦਰਲੈਂਡ, ਨਿਊਜ਼ੀਲੈਂਡ, ਨਾਰਦਰਨ ਮੈਸੇਡੋਨੀਆ, ਨਾਰਵੇ, ਪੁਰਤਗਾਲ, ਸਵੀਡਨ ਤੇ ਅਮੈਰੀਕਾ। ਬਿਆਨ ਦੇ ਵਿੱਚ ਕਿਹਾ ਗਿਆ ਕਿ ਕਿਸੇ ਵੀ ਦੇਸ਼ ਦੀ ਧਰਤੀ ਜਾਂ ਵਿਅਕਤੀਆਂ ਦੀ ਹੱਤਿਆ ਜਾਂ ਉਸ ਧਰਤੀ ਦਾ ਇਸਤੇਮਾਲ ਜਾਂ ਉੱਥੇ ਅਗਵਾ, ਡਰਾਉਣ ਧਮਕਾਉਣ ਜਾਂ ਹੋਰ ਕਿਸੇ ਵੀ ਕਿਸਮ ਦੇ ਹਮਲੇ ਦੀ ਨਿੰਦਾ ਕੀਤੀ ਜਾਂਦੀ ਹੈ। ਇਹ ਕਦਮ ਤੁਰੰਤ ਪ੍ਰਭਾਵ ਦੇ ਨਾਲ ਬੰਦ ਹੋਣੇ ਚਾਹੀਦੇ ਨੇ। ਉੱਥੇ ਕੌਮਾਂਤਰੀ ਖਬਰਾਂ ਚ ਅਗਲੀ ਖਬਰ ਅਮਰੀਕਾ ਦੇ ਨਾਲ ਹੀ ਜੁੜੀ ਹੋਈ, ਜਿੱਥੇ ਉੱਥੋਂ ਦੇ ਰੱਖਿਆ ਮੰਤਰਾਲੇ ਦਾ ਜਿਹਨੂੰ ਹੈੱਡਕੁਆਟਰ ਕਿਹਾ ਜਾਂਦਾ ਹੈ ਪੈਂਟਾਗਨ। ਪੈਂਟਾਗਨ ਦੇ ਵਿੱਚ ਵੀਰਵਾਰ ਦੇ ਦਿਨ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਬਿਲਡਿੰਗ ਦੇ ਅੰਦਰੂਨੀ ਸੈਂਸਰਸ ਨੇ ਜ਼ਹਿਰੀਲੀ ਹਵਾ ਦਾ ਅਲਰਟ ਜਾਰੀ ਕੀਤਾ। ਇਸ ਖਤਰੇ ਦੇ ਮੱਦੇਨਜ਼ਰ ਤੁਰੰਤ ਕਾਰਵਾਈ ਕਰਦਿਆਂ ਇਮਾਰਤ ਦੇ ਕਈ ਹਿੱਸਿਆਂ ਨੂੰ ਖਾਲੀ ਕਰਵਾ ਦਿੱਤਾ ਗਿਆ, ਕਈ ਮੰਜ਼ਿਲਾਂ ਨੂੰ ਸੀਲ ਵੀ ਕਰ ਦਿੱਤਾ ਗਿਆ। ਰਿਪੋਰਟਾਂ ਦੇ ਮੁਤਾਬਕ ਪੈਂਟਾਗਨ ਦੇ ਅੰਦਰ ਲੱਗੇ ਸੈਂਸਰਸ ਨੇ ਹਵਾ ਦੇ ਵਿੱਚ ਕੁਝ ਅਜਿਹੀਆਂ ਖਤਰਨਾਕ ਚੀਜ਼ਾਂ ਦੀ ਰੀਡਿੰਗ ਫੜੀ ਜਿਸ ਤੋਂ ਬਾਅਦ ਐਮਰਜੈਂਸੀ ਪ੍ਰੋਟੋਕਾਲ ਐਕਟਿਵ ਕਰ ਦਿੱਤੇ ਗਏ ਸੀ। ਅਧਿਕਾਰੀਆਂ ਨੇ ਇਸਨੂੰ ਇੱਕ ਸਾਵਧਾਨੀ ਵਾਲਾ ਕਦਮ ਦੱਸਿਆ। ਘਟਨਾ ਦੇ ਸਮੇਂ ਪੂਰੇ ਕੰਪਲੈਕਸ ਦੇ ਸਟਾਫ ਨੂੰ ਅੰਦਰ ਰਹਿਣ ਦੇ ਹੁਕਮ ਦਿੱਤੇ ਗਏ ਤਾਂ ਜੋ ਮਾਹਰ ਸਥਿਤੀ ਦਾ ਜਾਇਜ਼ਾ ਲੈ ਸਕਣ। ਅਲਰਟ ਜਾਰੀ ਹੋਣ ਦੇ ਕੁਝ ਹੀ ਮਿੰਟਾਂ ਚ ਪੈਂਟਾਗਨ ਦੇ ਕਈ ਕੋਰੀਡੋਰ ਬੰਦ ਵੀ ਕਰ ਦਿੱਤੇ ਗਏ। ਹੈਜ਼ਮੈਟ ਯਾਨੀ ਕਿ ਖਤਰਨਾਕ ਸਮੱਗਰੀ ਦੇ ਨਾਲ ਨਜਿੱਠਣ ਵਾਲੀਆਂ ਟੀਮਾਂ ਨੂੰ ਗੈਸ ਮਾਸਕ ਤੇ ਵਿਸ਼ੇਸ਼ ਸੂਟ ਪਹਿਨ ਕੇ ਪ੍ਰਭਾਵਿਤ ਇਲਾਕਿਆਂ ਦੀ ਜਾਂਚ ਕਰਦਿਆਂ ਹੋਇਆਂ ਦੇਖਿਆ ਗਿਆ। ਖਾਸ ਤੌਰ ਦੇ ਉੱਤੇ ਸੈਕਿੰਡ ਤੇ ਫਿਫਥ ਫਲੋਰ ਦੇ ਉੱਤੇ ਜਿਹੜੇ ਕੋਰੀਡੋਰਸ ਨੇ ਉਹਨਾਂ ਦੀ ਜਾਂਚ ਕੀਤੀ ਗਈ। ਉੱਥੇ ਭਾਰਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਸਾਂਝ ਪਾਈ ਹੈ, ਪਰ ਪਹਿਲਾਂ ਖਬਰ ਖਾੜੀ ਮੁਲਕਾਂ ਤੋਂ, ਜਿੱਥੇ ਅਮਰੀਕਾ ਨੇ ਪੁਸ਼ਟੀ ਕੀਤੀ ਹੈ ਕਿ ਉਹਨਾਂ ਨੇ ਗਿਨੀ ਬਸਾਊ ਦੇ ਇੱਕ ਝੰਡੇ ਵਾਲੇ ਜਹਾਜ਼ ਜਲਵੀਰ ਦੇ ਉੱਤੇ ਹਮਲਾ ਕੀਤਾ। ਅਮਰੀਕੀ ਸੈਂਟਰਲ ਕਮਾਂਡ ਸੈਟਕੌਮ ਦਾ ਕਹਿਣਾ ਹੈ ਕਿ ਜਹਾਜ਼ ਓਮਾਨ ਦੀ ਖਾੜੀ ਦੇ ਰਸਤੇ ਦੇ ਵਿੱਚ ਇਰਾਨੀ ਤੇਲ ਦੀ ਢਲਾਈ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਉਸਨੇ ਨਾਕੇਬੰਦੀ ਦਾ ਉਲੰਘਣ ਕੀਤਾ। ਇਸ ਤੋਂ ਪਹਿਲਾਂ ਭਾਰਤ ਨੇ ਦਾਅਵਾ ਕੀਤਾ ਕਿ ਅਮਰੀਕਾ ਨੇ ਓਮਾਨ ਦੇ ਸ਼ਿਨਾਸ ਬੰਦਰਗਾਹ ਦੇ ਕੋਲ ਭਾਰਤੀ ਮਲਾਹਾਂ ਨੂੰ ਲੈ ਕੇ ਜਾ ਰਹੇ ਇੱਕ ਤੀਸਰੇ ਜਹਾਜ਼ ਤੇ ਹਮਲਾ ਕੀਤਾ ਜਿਸ ਦੇ ਵਿੱਚ 20 ਦੇ ਕਰੀਬ ਭਾਰਤੀ ਮਲਾਹ ਜਿਹੜੇ ਸੀ ਉਹ ਸ਼ਾਮਲ ਸੀ। ਪੋਰਟ ਸ਼ਿਪਿੰਗ ਤੇ ਜਲਮਾਰਗ ਮੰਤਰਾਲਾ ਜਿਹੜਾ ਭਾਰਤ ਦਾ, ਉਸਦੀ ਤਰਫ ਤੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਿ 11 ਜੂਨ ਨੂੰ ਜਿਹੜਾ ਗਿਨੀ ਬਸਾਊ ਦਾ ਝੰਡਾ ਟੰਗ ਕੇ ਜਹਾਜ਼ ਓਮਾਨ ਦੇ ਕੋਲੋਂ ਗੁਜ਼ਰ ਰਿਹਾ ਸੀ ਉਸਦੇ ਉੱਤੇ 20 ਭਾਰਤੀ ਮਲਾਹ ਸ਼ਾਮਲ ਸੀ। ਹਾਲਾਂਕਿ ਸਾਰੇ ਸੁਰੱਖਿਅਤ ਦੱਸੇ ਗਏ ਨੇ, ਕਿਸੇ ਦੇ ਜ਼ਖਮੀ ਹੋਣ ਜਾਂ ਮੌਤ ਦੀ ਖਬਰ ਸਾਹਮਣੇ ਨਹੀਂ ਆਈ ਹੈ। ਚੰਗੀ ਖਬਰ ਹੈ ਇਹ, ਪਰ ਇਹ ਵੀ ਦੱਸਿਆ ਗਿਆ ਕਿ ਇਸ ਕਰੂ ਨੂੰ ਸ਼ਿਨਾਸ ਪੋਰਟ ਲਿਆਉਣ ਦੀ ਪ੍ਰਕਿਰਿਆ ਹੁਣ ਸ਼ੁਰੂ ਕਰ ਦਿੱਤੀ ਗਈ ਹੈ। ਸਾਰਿਆਂ ਲੋਕਾਂ ਨੂੰ ਬਾਹਰ ਸੁਰੱਖਿਅਤ ਢੰਗ ਦੇ ਨਾਲ ਕੱਢ ਲਿਆ ਗਿਆ ਸੀ। ਮੰਤਰਾਲੇ ਨੇ ਇਹ ਵੀ ਦੱਸਿਆ ਕਿ ਇਸ ਸਮੇਂ 562 ਭਾਰਤੀ ਮਲਾਹ ਭਾਰਤ ਦੇ ਝੰਡੇ ਵਾਲੇ ਜਹਾਜ਼ਾਂ ਦੇ ਉੱਤੇ ਮੌਜੂਦ ਨੇ। ਇਹਨਾਂ ਦੇ ਵਿੱਚੋਂ 329 ਤਾਂ ਖਾੜੀ ਖੇਤਰ ਦੇ ਵਿੱਚ ਯਾਨੀ ਹੋਰਮੂਜ਼ ਦੇ ਵੈਸਟਰਨ ਏਰੀਆਜ਼ ਦੇ ਵਿੱਚ, ਪੱਛਮੀ ਇਲਾਕਿਆਂ ਦੇ ਵਿੱਚ, ਤੇ 233 ਜਿਹੜੇ ਮਲਾਹ ਨੇ ਉਹ ਓਮਾਨ ਦੀ ਖਾੜੀ ਚ ਯਾਨੀ ਹੋਰਮੂਜ਼ ਦੇ ਪੂਰਬੀ ਖੇਤਰ ਦੇ ਵਿੱਚ ਸ਼ਾਮਲ ਨੇ। ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਅੱਗੇ ਮਨੀਪੁਰ ਤੋਂ, ਜਿੱਥੇ ਮਨੀਪੁਰ ਦੇ ਵਿੱਚ ਕਾਮਜੋਂਗ ਜ਼ਿਲ੍ਹੇ ਦੇ ਅੰਦਰ ਵੀਰਵਾਰ ਤੜਕੇ ਹੋਏ ਇੱਕ ਹਮਲੇ ਚ 2 ਕੁਕੀ ਭਾਈਚਾਰੇ ਦੇ ਨਾਲ ਜੁੜੇ ਲੋਕਾਂ ਦੀ ਮੌਤ ਹੋ ਗਈ ਹੈ। ਹਿੰਸਾ ਦੀ ਇਹ ਤਾਜ਼ਾ ਘਟਨਾ ਕਾਮਜੋਂਗ ਚਸਾਦ ਥਾਣਾ ਖੇਤਰ ਦੇ ਵਿੱਚ ਵਾਪਰੀ ਹੈ। ਇੱਕ ਪਿੰਡ ਉੱਥੇ ਕੁਲਟੁਪ ਪਿੰਡ ਦੇ ਵਿੱਚ ਅੱਗ ਲਗਾਈ ਗਈ ਹੈ। ਹਥਿਆਰਬੰਦ ਗੁੱਟਾਂ ਦੀ ਤਰਫ ਤੋਂ ਹਮਲੇ ਕੀਤੇ ਗਏ ਨੇ। ਇਹਨਾਂ 2 ਲੋਕਾਂ ਦੀ ਪਛਾਣ ਵੀ ਕਰ ਲਈ ਗਈ ਹੈ। ਫਿਲਹਾਲ ਪੁਲਿਸ ਦੀ ਟੀਮ ਘਟਨਾ ਦੀ ਜਾਂਚ ਕਰ ਰਹੀ ਹੈ। ਦਰਅਸਲ ਕਈ ਦਿਨਾਂ ਤੋਂ ਗਾਇਬ ਹੋਏ 6 ਨਗਾ ਲੋਕਾਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਹੋਈਆਂ ਸੀ, ਜਿਸ ਤੋਂ ਬਾਅਦ ਪਹਾੜੀ ਇਲਾਕਿਆਂ ਦੇ ਵਿੱਚ ਜਾਤੀ ਹਿੰਸਾ ਇੱਕ ਵਾਰ ਫਿਰ ਤੋਂ ਫੈਲ ਗਈ ਸੀ। ਕੁਲਟੁਪ ਪਿੰਡ ਦੇ ਵਿੱਚ ਇਸ ਪਿੰਡ ਦੇ ਨਾਲ ਹੀ ਜੁੜੇ ਹੋਏ ਪਰਿਵਾਰ ਸੀ ਜਿੱਥੇ ਇਹ ਹਮਲਾ ਹੋਇਆ ਦੱਸਿਆ ਗਿਆ। ਦੱਸ ਦਈਏ ਕਿ ਕੁਕੀ ਤੇ ਮੈਤਈ ਭਾਈਚਾਰੇ ਤੇ ਹੁਣ ਕੁਕੀ ਤੇ ਨਗਾ ਭਾਈਚਾਰਿਆਂ ਦੇ ਦਰਮਿਆਨ ਹਿੰਸਾ ਮਨੀਪੁਰ ਦੇ ਵਿੱਚ ਸਿਖਰ ਦੇ ਉੱਤੇ ਹੈ। ਹਾਲਾਂਕਿ ਮੁੱਖ ਮੰਤਰੀ ਵਾਈ ਖੇਮ ਚੰਦ ਨੇ ਬਿਆਨ ਜਾਰੀ ਕਰਕੇ ਹੈ ਕਿ ਸਰਕਾਰ ਹਿੰਸਾ ਨੂੰ ਬਰਦਾਸ਼ਤ ਨਹੀਂ ਕਰੇਗੀ, ਇਸ ਦੀ ਜਾਂਚ NIA ਤੋਂ ਕਰਵਾਈ ਜਾ ਰਹੀ ਹੈ। ਪਰ ਫੇਰ ਵੀ ਮਨੀਪੁਰ 2023 ਤੋਂ ਲਗਾਤਾਰ ਧੁੱਖ ਰਿਹਾ ਹੈ। ਸਰਕਾਰ ਨੇ ਕਿੰਨੀਆਂ ਕੁ ਜਾਂਚਾਂ ਕਰਵਾਈਆਂ ਨੇ ਔਰ ਕੀ ਇਸ ਦੇ ਉੱਤੇ ਕਦਮ ਚੁੱਕੇ ਨੇ ਇਹ ਤਾਂ ਜੱਗ ਜ਼ਾਹਰ ਹੈ। ਅਸਲ ਚ ਬੀਤੀ 13 ਮਈ ਨੂੰ ਇਹ ਹਿੰਸਾ ਇੱਕ ਵਾਰ ਫੇਰ ਤੋਂ ਭੜਕ ਗਈ ਸੀ ਜਦੋਂ ਕੁਕੀ ਭਾਈਚਾਰੇ ਦੇ ਇੱਕ ਸੀਨੀਅਰ ਪਾਦਰੀ ਸਨੇ ਚਰਚ ਦੇ 2 ਨੇਤਾਵਾਂ ਦੀ ਹੱਤਿਆ ਕਰਨ ਤੋਂ ਬਾਅਦ ਭਾਈਚਾਰਿਆਂ ਦੇ ਦਰਮਿਆਨ ਖੂਨੀ ਟਕਰਾਅ ਵੱਧ ਗਿਆ। ਦੱਸ ਦੇਈਏ ਕਿ ਹਾਲਾਂਕਿ ਉਸ ਵਕਤ 48 ਲੋਕਾਂ ਨੂੰ ਬੰਧਕ ਬਣਾ ਲਿਆ ਗਿਆ ਸੀ, ਬਾਅਦ ਚ 28 ਨੂੰ ਰਿਹਾ ਕਰ ਦਿੱਤਾ ਗਿਆ ਸੀ, ਜਦਕਿ ਕੁਕੀ ਭਾਈਚਾਰੇ ਦੇ 14 ਲੋਕਾਂ ਨੂੰ ਬੀਤੇ ਮੰਗਲਵਾਰ ਹੀ ਰਿਹਾ ਕੀਤਾ ਗਿਆ। ਇਹਨਾਂ ਦੀ ਰਿਹਾਈ ਨੂੰ ਲੈ ਕੇ ਨਗਾ ਲੋਕਾਂ ਦੀ ਪ੍ਰਮੁੱਖ ਸੰਸਥਾ ਯੂਨਾਈਟਿਡ ਨਗਾ ਕੌਂਸਲ ਨੇ ਕੁਝ ਸ਼ਰਤਾਂ ਰੱਖੀਆਂ ਸੀ ਕਿ ਉਹਨਾਂ ਦੇ 6 ਲਾਪਤਾ ਲੋਕਾਂ ਨੂੰ ਰਿਹਾ ਕੀਤਾ ਜਾਵੇ। ਬਾਅਦ ਦੇ

ਇੱਕ ਆਖਰੀ ਖਬਰ ਭਾਰਤ ਦੇ ਨਾਲ ਜੁੜੀ ਹੋਈ, ਜਿੱਥੇ ਦਿੱਲੀ ਹਾਈ ਕੋਰਟ ਨੇ ਖਬਰ ਜਿਹੜੀ ਏਜੰਸੀ ਤਾਂ ਨਹੀਂ ਕਹਿ ਸਕਦੇ, ਪਰ ਇੱਕ ਨਿਊਜ਼ ਪੋਰਟਲ ਕਿਹਾ ਜਾ ਸਕਦਾ, ਨਿਊਜ਼ ਕਲਿੱਕ, ਤੇ ਉਸਦੇ ਸੰਸਥਾਪਕ ਪ੍ਰਬੀਰ ਪੁਕਾਰਸਥਾ ਦੇ ਖਿਲਾਫ ਦਿੱਲੀ ਪੁਲਿਸ ਦੀ ਐਫ ਆਈ ਆਰ ਤੇ ਈਡੀ ਦੀ ਮਨੀ ਲਾਂਡਰਿੰਗ ਜਾਂਚ ਨੂੰ ਹੁਣ ਰੱਦ ਕਰ ਦਿੱਤਾ ਹੈ। ਲਾਈਵ ਲਾ ਤੇ ਬਾਰ ਐਂਡ ਬੈਂਚ ਨਾਮ ਦੀ ਵੈਬਸਾਈਟ ਦੇ ਮੁਤਾਬਕ ਫੈਸਲਾ ਸੁਣਾਉਂਦੇ ਹੋਇਆਂ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਇਹ ਕਾਰਵਾਈ ਸੁਤੰਤਰ ਤੇ ਨਿਰਪੱਖ ਪੱਤਰਕਾਰਿਤਾ ਦੇ ਖਿਲਾਫ ਹੈ। ਜਸਟਿਸ ਨੀਨਾ ਬੰਸਲ ਕ੍ਰਿਸ਼ਨਾ ਦਾ ਇਹ ਫੈਸਲਾ 29 ਮਈ ਨੂੰ ਹੀ ਲੈ ਲਿਆ ਗਿਆ ਸੀ, ਬਾਅਦ ਵਿੱਚ ਇਸ ਨੂੰ 10 ਜੂਨ ਨੂੰ ਇਸ ਵੈਬਸਾਈਟ ਦੇ ਉੱਤੇ ਅਪਲੋਡ ਕੀਤਾ ਗਿਆ। ਇਸ ਫੈਸਲੇ ਦੇ ਵਿੱਚ ਕੋਰਟ ਨੇ ਅਪਰਾਧਕ ਸ਼ਾਖਾ ਜਿਹੜੀ EOW ਕਿਹਾ ਜਾਂਦਾ, ਉਹਨਾਂ ਦੀ ਐਫ ਆਈ ਆਰ ਇਸ ਆਧਾਰ ਦੇ ਉੱਤੇ ਕੀਤੀ ਗਈ ਕਿ ਇਹ ਸਿਰਫ ਔਰ ਸਿਰਫ ਪੱਤਰਕਾਰਤਾ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਹੈ, ਇਸ ਕਰਕੇ ਰੱਦ ਕਰ ਦਿੱਤੀ ਗਈ। ਪੂਰਾ ਮਾਮਲਾ ਗਲਤ ਤੇ ਆਧਾਰਹੀਨ ਦੱਸ ਦਿੱਤਾ ਗਿਆ। ਉੱਥੇ ਹੀ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ ਤੇ ਆਸਟ੍ਰੇਲੀਆ ਚ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਪਹਿਲਾਂ ਤਾਂ ਖਬਰਾਂ ਹੈਗੀਆਂ ਨੇ। ਹੁਣ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਇੱਕ ਲੇਬਰ ਪਾਰਟੀ ਦੀ ਤਰਫ ਤੋਂ ਕੈਂਪੇਨ ਸ਼ੁਰੂ ਕੀਤਾ ਗਿਆ ਸੀ ਕਿ $27 ਦਿਓ ਤੇ ਵਨ ਨੇਸ਼ਨ ਪਾਰਟੀ ਦਾ ਅਸੀਂ ਮੁਕਾਬਲਾ ਕਰ ਸਕੀਏ ਆਉਂਦੀਆਂ ਫੈਡਰਲ ਚੋਣਾਂ ਦੇ ਵਿੱਚ। ਉਸ ਦੇ ਮੁਕਾਬਲੇ ਲੇਬਰ ਪਾਰਟੀ ਨੇ ਕਿੰਨੇ ਪੈਸੇ ਇਕੱਠੇ ਕੀਤੇ ਨੇ, ਕਿੰਨਾ ਚੰਦਾ ਇਕੱਠਾ ਕੀਤਾ ਉਹ ਤਾਂ ਨਹੀਂ ਕਿਹਾ ਜਾ ਸਕਦਾ, ਪਰ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੂੰ ਝੂਠਾ ਦੱਸਦਿਆਂ ਹੋਇਆਂ ਇੱਕ ਕੈਂਪੇਨ ਵਨ ਨੇਸ਼ਨ ਨੇ ਵੀ ਸ਼ੁਰੂ ਕਰ ਦਿੱਤਾ ਸੀ। ਇੱਕ ਵਾਰ ਚ ਹੀ $2 million ਯਾਨੀ $20 ਲੱਖ ਇਕੱਠੇ ਕਰ ਲਏ ਨੇ। ਵਨ ਨੇਸ਼ਨ ਪਾਰਟੀ ਨੇ ਆਪਣੀ ਡੋਨੇਸ਼ਨ ਡਰਾਈਵ ਸ਼ੁਰੂ ਕੀਤੀ ਸੀ ਬੁੱਧਵਾਰ ਦੇ ਦਿਨ ਸਵੇਰ ਵੇਲੇ ਤੋਂ, $10 ਲੱਖ ਇਕੱਠੇ ਹੋ ਗਏ। ਇੱਕ ਡਿਨਰ ਪ੍ਰੋਗਰਾਮ ਦੇ ਵਿੱਚ ਹੀ ਲਗਭਗ $10-11 ਲੱਖ ਡਾਲਰ ਪੌਲਿਨ ਹੈਂਸਨ ਨੇ ਇਕੱਠੇ ਕਰ ਲਏ ਸੀ, ਜਿਹੜਾ ਵੈਸਟਰਨ ਆਸਟ੍ਰੇਲੀਆ ਚ ਕੀਤਾ ਗਿਆ ਸੀ, ਤੇ ਉਸ ਦੀਆਂ ਖਬਰਾਂ ਕੱਲ ਦੇ ਦਿਨ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ। ਪਰ ਹੁਣ ਜਿਹੜੀ ਵਨ ਨੇਸ਼ਨ ਪਾਰਟੀ ਹੈ ਉਸ ਦੀ ਤਰਫ ਤੋਂ ਆਪਣੀ PR-ਸ਼ਿਪ ਯਾਨੀ ਪਬਲਿਕ ਰਿਲੇਸ਼ਨਸ਼ਿਪ ਜਿਹੜੇ ਨੇ ਉਹ ਬੜੇ ਮਜ਼ਬੂਤ ਕੀਤੇ ਜਾ ਰਹੇ ਨੇ। ਆਪਣੀ PR-ਸ਼ਿਪ ਦੇ ਤਹਿਤ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਇਹ ਜਿਹੜਾ ਜਿੰਨਾ ਵੀ ਪੈਸਾ ਹੈ ਇਹ ਬਿਲਬੋਰਡਸ, TV, ਰੇਡੀਓ ਐਡ ਦੇ ਉੱਤੇ ਔਰ ਸਾਰੀਆਂ ਦੀਆਂ ਸਾਰੀਆਂ ਐਡਵਰਟੀਜ਼ਮੈਂਟ ਸਿਰਫ ਲੇਬਰ ਪਾਰਟੀ ਨੂੰ ਨਿਸ਼ਾਨਾ ਬਣਾ ਕੇ ਕਿਤੇ ਜਾਣ ਦੇ ਉੱਤੇ ਕੀਤਾ ਜਾ ਰਿਹਾ, ਖਰਚਿਆ ਜਾਏਗਾ। ਅਜਿਹੇ ਦੇ ਵਿੱਚ ਜਦੋਂ ਥੋੜੇ ਦਿਨ ਪਹਿਲਾਂ ਇਸ ਕਿਸਮ ਦੀਆਂ ਸ਼ੰਕਾਵਾਂ ਸਕਾਈ ਨਿਊਜ਼ ਜਾਂ ਹੋਰ ਦੂਸਰੇ ਦੱਖਣਪੰਥੀ ਮੀਡੀਆ ਅਦਾਰਿਆਂ ਦੇ ਉੱਤੇ ਚੱਲਦੀਆਂ ਨੇ ਕਿ ਲਿਬਰਲ ਨੈਸ਼ਨਲ ਗੱਠਜੋੜ ਇਸ ਵਾਰ ਜਿਹੜੀ ਵਨ ਨੇਸ਼ਨ ਪਾਰਟੀ ਹੈ ਉਸ ਦੀਆਂ ਸੀਟਾਂ ਨੂੰ ਨੁਕਸਾਨ ਨਹੀਂ ਪਹੁੰਚਾਏਗਾ ਤੇ ਇਸੇ ਤਰੀਕੇ ਦੇ ਨਾਲ ਵਨ ਨੇਸ਼ਨ ਵੀ ਨਹੀਂ ਕਰੇਗੀ। ਹਾਲਾਂਕਿ ਇੱਕ ਲਿਬਰਲ ਪਾਰਟੀ ਦੇ MP ਦੇ ਹਵਾਲੇ ਦੇ ਨਾਲ ਇਹ ਗੱਲ ਇਹ ਬਿਆਨ ਦਿੱਤਾ ਗਿਆ ਸੀ, ਪਰ ਬਾਅਦ ਦੇ ਵਿੱਚ ਲਿਬਰਲ ਪਾਰਟੀ ਦੀ ਤਰਫ ਤੋਂ ਇਸ ਗੱਲ ਨੂੰ ਝੁਠਲਾ ਵੀ ਦਿੱਤਾ ਗਿਆ। ਕੁੱਲ ਮਿਲਾ ਕੇ ਨਿਸ਼ਾਨਾ ਸਾਰਾ ਦਾ ਸਾਰਾ ਲੇਬਰ ਪਾਰਟੀ ਦੇ ਉੱਤੇ ਸਾਧਿਆ ਜਾ ਰਿਹਾ। ਦੱਸ ਦਈਏ ਕਿ ਤਾਜ਼ਾ ਪੋਲ ਜਿਹੜੇ ਨੇ ਉਹ ਇਸ ਪਾਸੇ ਇਸ਼ਾਰਾ ਕਰ ਰਹੇ ਨੇ, ਹਾਲਾਂਕਿ ਇਹ ਸਰਵੇਖਣ ਜਿਹੜੇ ਨੇ ਇਹ ਪੂਰੇ ਕੁੱਲ ਆਸਟ੍ਰੇਲੀਆ ਦੀ ਆਵਾਜ਼ ਨਹੀਂ ਨੇ, ਪਰ ਫਿਰ ਵੀ ਇਹ ਇਸ਼ਾਰਾ ਤਾਂ ਇਹੀ ਕਰ ਰਹੇ ਨੇ ਕਿ ਲੇਬਰ ਪਾਰਟੀ ਦਾ ਜਿਹੜਾ ਵੋਟ ਬੈਂਕ ਆ ਉਹ ਕਮਜ਼ੋਰ ਹੋ ਰਿਹਾ। ਫਰੈਸ਼ ਵਾਟਰ ਸਟ੍ਰੈਟੇਜੀ ਨਾਮ ਦੇ ਅਦਾਰੇ ਦੀ ਤਰਫ ਤੋਂ ਵੀ ਇਹ ਗੱਲ ਕਹੀ ਗਈ ਹੈ ਕਿ ਇਹ ਜਿੰਨੇ ਵੀ ਪੋਲ ਹੋਏ ਨੇ ਇਹਨਾਂ ਦੇ ਵਿੱਚ ਇੱਕ ਗੱਲ ਜਿਹੜੀ ਉਹ ਲੁਕੋ ਕੇ ਰੱਖੀ ਗਈ ਉਹ ਹੈ ਪ੍ਰਾਇਮਰੀ ਵੋਟ, ਯਾਨੀ ਕਿ ਲੇਬਰ ਪਾਰਟੀ ਦਾ ਪ੍ਰਾਇਮਰੀ ਵੋਟ ਬੈਂਕ ਹਾਲੇ ਤੱਕ ਖਿਸਕਿਆ ਨਹੀਂ ਹੈ, ਉਹਨਾਂ ਹੀ ਹੈ। ਔਰ 2-ਪਾਰਟੀ ਪ੍ਰੈਫਰਡ ਬੇਸਿਸ ਦੇ ਉੱਤੇ ਜੇਕਰ ਪ੍ਰਾਇਮਰੀ ਵੋਟ ਦੀ ਗੱਲ ਕੀਤੀ ਜਾਵੇ ਤਾਂ ਲੇਬਰ ਪਾਰਟੀ ਹਾਲੇ ਵੀ ਮਜ਼ਬੂਤ ਖੜੀ ਹੈ। ਇੱਥੋਂ ਤੱਕ ਕਿ ਜਿੰਨੇ ਵੀ ਇਹ ਰਾਈਟ ਵਿੰਗਰ ਅਦਾਰਿਆਂ ਦੀ ਤਰਫ ਤੋਂ ਸਰਵੇਖਣਾਂ ਦੇ ਵਿੱਚ ਵਨ ਨੇਸ਼ਨ ਪਾਰਟੀ ਦੀ ਸੋ ਕਾਲਡ ਸਰਕਾਰ ਬਣਦੀ ਹੋਈ ਦੱਸੀ ਜਾ ਰਹੀ ਹੈ, ਫਰੈਸ਼ ਵਾਟਰ ਸਟ੍ਰੈਟੇਜੀ ਦੇ ਸਰਵੇਖਣ 'ਚ ਇਹ ਗੱਲ ਕਹੀ ਗਈ ਹੈ ਕਿ ਵਨ ਨੇਸ਼ਨ ਪਾਰਟੀ ਸਰਕਾਰ ਬਣਾਉਣ ਤੋਂ ਦੇ ਲਈ ਹਾਲੇ ਕਾਬਲ ਨਹੀਂ ਹੈ। ਅਗਲੀਆਂ ਚੋਣਾਂ ਦੇ ਵਿੱਚ ਮਾਈਨਰ ਪਾਰਟੀਜ਼ ਜਿਹੜੀਆਂ ਨੇ ਉਹ ਰਲ ਕੇ ਵਨ ਨੇਸ਼ਨ ਪਾਰਟੀ ਦੇ ਨਾਲ ਆ ਜਾਣ ਤਾਂ ਵੀ ਲੇਬਰ ਪਾਰਟੀ ਦੇ ਬਰਾਬਰ ਹੀ ਆ ਕੇ ਖੜ ਸਕਣਗੀਆਂ। ਇਸ ਦਾ ਮਤਲਬ ਇਹ ਹੈ ਕਿ ਲਿਬਰਲ ਨੈਸ਼ਨਲ ਗੱਠਜੋੜ ਤਾਂ ਹਾਲੇ ਵੀ ਕਮਜ਼ੋਰ ਹੀ ਹੈ, ਪਰ ਵਨ ਨੇਸ਼ਨ ਪਾਰਟੀ ਹਾਲੇ ਓਨੀ ਮਜ਼ਬੂਤ ਨਹੀਂ ਹੈ ਜਿੰਨੀ PR-ਸ਼ਿਪ ਦੇ ਵਿੱਚ ਦਿਖਾਈ ਜਾ ਰਹੀ ਹੈ। ਖਾਸ ਤੌਰ ਦੇ ਉੱਤੇ ਜਿਹੜੀਆਂ ਬਾਏ ਇਲੈਕਸ਼ਨ ਹੋਈਆਂ ਸੀ ਫਰੇਰ ਦੀਆਂ, ਜਿੱਥੇ ਲੇਬਰ ਪਾਰਟੀ ਨੇ ਆਪਣਾ ਉਮੀਦਵਾਰੀ ਖੜਾ ਨਹੀਂ ਕੀਤਾ ਤੇ ਵਨ ਨੇਸ਼ਨ ਨੇ ਲਿਬਰਲ ਨੈਸ਼ਨਲ ਗੱਠਜੋੜ ਦੇ ਉਮੀਦਵਾਰ ਨੂੰ ਹਰਾ ਦਿੱਤਾ, ਜਦਕਿ ਉੱਥੇ ਲਿਬਰਲ ਨੈਸ਼ਨਲ ਗੱਠਜੋੜ ਦੇ ਹੱਕ ਦੀ ਹਵਾ ਵੀ ਨਹੀਂ ਸੀ। ਇਸ ਕਰਕੇ ਹੁਣ ਦੇਸ਼ ਭਰ ਦੇ ਵਿੱਚ ਇਸ ਕਿਸਮ ਦੀਆਂ ਖਬਰਾਂ ਪ੍ਰਚਾਰੀਆਂ ਪ੍ਰਸਾਰੀਆਂ ਜਾ ਰਹੀਆਂ ਨੇ ਕਿ ਵਨ ਨੇਸ਼ਨ ਇਸ ਵਕਤ ਇੱਕ ਖਾਸ ਤਰੀਕੇ ਦੇ ਨਾਲ ਨਿਸ਼ਾਨੇ ਸਾਧੇਗੀ। ਜਿਵੇਂ ਕੱਲ ਦੇ ਦਿਨ ਜਿਹੜਾ ਪਰਥ ਦੇ ਵਿੱਚ ਡਿਨਰ ਪ੍ਰੋਗਰਾਮ ਦੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ, ਉਸ ਦੇ ਵਿੱਚ ਪੌਲਿਨ ਹੈਂਸਨ ਨੇ ਕੁਛ ਇੱਕ ਨੇਤਾਵਾਂ ਦੇ ਜਿਹੜੇ ਇਸ ਵਕਤ

0: ਕੈਬਨਿਟ ਮੰਤਰੀ ਵੀ ਨੇ, ਫੈਡਰਲ ਮੰਤਰੀ ਨੇ, ਉਹਨਾਂ ਦੀ ਜਿੰਨੀ ਵੀ ਉਹਨਾਂ ਦੇ ਸੰਸਦੀ ਹਲਕੇ ਨੇ ਉਹਨਾਂ ਦਾ ਨਾਂ ਲੈ ਕੇ ਨਿਸ਼ਾਨੇ ਸਾਧੇ ਕਿ ਇਹਨਾਂ ਦੀਆਂ ਸੰਸਦੀ ਸੀਟਾਂ ਦੇ ਉੱਤੇ ਜਿਹੜਾ ਵਨ ਨੇਸ਼ਨ ਪਾਰਟੀ ਨਿਸ਼ਾਨਾ ਬਣੇਗੀ, ਜਿਵੇਂ ਕ੍ਰਿਸ ਬੋਵਨ, ਕਲੇਅਰ ਓਨੀਲ, ਮੈਡਲਿਨ ਕਿੰਗ ਤੇ ਟੋਨੀ ਬਰਕ। ਹੁਣ ਟੋਨੀ ਬਰਕ ਨੇ ਜਿਹੜੇ ਕਿ ਹੋਮ ਅਫੇਅਰ ਮਿਨਿਸਟਰ ਨੇ ਇਸ ਵਕਤ ਆਸਟ੍ਰੇਲੀਆ ਦੇ, ਉਹਨਾਂ ਨੇ ਨਿਸ਼ਾਨਾ ਵਾਪਸ ਸਾਧੇ ਸ਼ਬਦੀ ਜੰਗ ਜਿਹੜੀ ਆ ਉਹ ਪੌਲਿਨ ਹੈਨਸਨ ਦੇ ਖਿਲਾਫ ਤੋਰੀ ਹੈ। ਹਾਲਾਂਕਿ ਸਿੱਧੇ ਤੌਰ ਤੇ ਉਹਨਾਂ ਨੇ ਹਮਲਾ ਨਹੀਂ ਕੀਤਾ ਪੌਲਿਨ ਹੈਨਸਨ ਤੇ, ਪਰ ਉਹਨਾਂ ਇੰਨਾ ਜ਼ਰੂਰ ਕਿਹਾ ਕਿ ਸਿਡਨੀ ਦੇ ਜਿਸ ਖੇਤਰ ਤੋਂ, ਵੈਸਟਰਨ ਸਿਡਨੀ ਦੀ ਇਹ ਸੀਟ ਹੈ ਜਿੱਥੋਂ ਟੋਨੀ ਬਰਕ ਜਿੱਤਦੇ ਆਉਂਦੇ ਨੇ, ਵਾਟਸਨ ਸੀਟ ਇਸ ਦਾ ਨਾਮ, ਵਾਟਸਨ ਤੋਂ ਜਿੰਨੇ ਵੀ ਵੋਟਰ ਨੇ ਉਹ ਮਾਡਰਨ ਆਸਟ੍ਰੇਲੀਆ ਦੇ ਆਈਡੀਆ ਨੂੰ ਅਕਸੈਪਟ ਕਰਦੇ ਨੇ, ਜਦਕਿ ਇਹ ਫੇਕ ਆਈਡੀਆ ਆਫ ਨੇਸ਼ਨ ਜਿਹੜਾ ਪੌਲਿਨ ਹੈਨਸਨ ਦੇ ਰਹੇ ਨੇ ਇਸ ਨੂੰ ਉਹ ਕਦੇ ਵੀ ਅਕਸੈਪਟ ਨਹੀਂ ਕਰਨਗੇ, ਤੇ ਇਸ ਨੂੰ ਪੌਲਿਨ ਹੈਨਸਨ ਜਾਣ ਵੀ ਰਹੇ ਨੇ, ਇਸੇ ਕਰਕੇ ਉਹ ਮੇਰੀ ਸੀਟ ਦੇ ਉੱਤੇ ਨਿਸ਼ਾਨਾ ਸਾਧ ਰਹੇ ਨੇ। ਦੱਸ ਦਈਏ ਕਿ ਵੈਸਟਰਨ ਸਿਡਨੀ ਦੀ ਇਹ ਸੀਟ ਹੈ ਜਿਹੜੀ ਵਾਟਸਨ, ਇਸ ਦੇ ਵਿੱਚ ਬੈਲਮੋਰ, ਗ੍ਰੀਨਏਕਰ, ਲਕੇਂਬਾ ਵਰਗੇ ਸਬਰਬ ਸ਼ਾਮਲ ਹੁੰਦੇ ਨੇ। ਹੁਣ ਲਕੇਂਬਾ ਤਾਂ ਉਹ ਸਬਰਬ ਹੈ ਜਿੱਥੇ 61% ਆਬਾਦੀ ਮੁਸਲਿਮ ਭਾਈਚਾਰੇ ਦੇ ਨਾਲ ਜੁੜੀ ਹੋਈ ਹੈ, ਬਲਕਿ ਆਸਟ੍ਰੇਲੀਆ ਦੇ ਸਭ ਤੋਂ ਜ਼ਿਆਦਾ ਮਲਟੀਕਲਚਰਲ ਸੀਟਸ ਦੇ ਵਿੱਚੋਂ ਜੇ ਇਸ ਸੀਟ ਨੂੰ ਇੱਕ ਮੰਨ ਲਿਆ ਜਾਵੇ ਤਾਂ ਕੋਈ ਅਤਕਥਨੀ ਨਹੀਂ ਹੋਏਗੀ। ਲਕੇਂਬਾ ਉਹ ਸਬਬ ਵੀ ਹੈ ਜਿਸ ਦੇ ਬਾਰੇ ਪੌਲਿਨ ਹੈਨਸਨ ਨੇ ਫਰਵਰੀ ਮਹੀਨੇ ਦੇ ਵਿੱਚ ਬਿਆਨ ਤੱਕ ਦੇ ਦਿੱਤਾ ਸੀ ਇਸ ਸਬਬ ਦਾ ਨਾਮ ਲੈ ਕੇ, ਕਿ ਬਹੁਤ ਸਾਰੇ ਆਸਟ੍ਰੇਲੀਅਨ ਆਸਟ੍ਰੇਲੀਆ ਦੇ ਹੀ ਕੁਝ ਸਬਬਸ ਦੇ ਵਿੱਚ ਜਾਣ ਤੋਂ ਘਬਰਾਉਂਦੇ ਨੇ, ਕਤਰਾਉਂਦੇ ਨੇ, ਉਹਨਾਂ ਦੇ ਵਿੱਚੋਂ ਇੱਕ ਲਕੇਂਬਾ ਵੀ ਹੈ। ਤੁਹਾਨੂੰ ਇੰਜ ਜਾ ਕੇ ਲੱਗੇਗਾ ਉੱਥੇ ਕਿ ਤੁਸੀਂ ਆਸਟ੍ਰੇਲੀਆ ਦੇ ਵਿੱਚ ਹੈ ਹੀ ਨਹੀਂ। ਅਜਿਹੇ ਦੇ ਵਿੱਚ ਹੁਣ ਵੈਸਟਰਨ ਸਿਡਨੀ ਦੀਆਂ ਨਾ ਸੀਟਾਂ ਦੇ ਉੱਤੇ ਵਨ ਨੇਸ਼ਨ ਪਾਰਟੀ ਕਿੰਨੀ ਕੁ ਸੱਟ ਮਾਰ ਪਾਉਂਦੀ ਹੈ, ਇਹ ਇੱਕ ਬਹੁਤ ਵੱਡਾ ਚੈਲੰਜ ਜ਼ਰੂਰ ਹੋਏਗਾ, ਕਿਉਂਕਿ ਫਰੇਰਰ ਜਿਹੜੀ ਕਿ NSW ਦੀ ਇੱਕ ਰੀਜਨਲ ਸੀਟ ਸੀ, ਉਸ ਦੇ ਵਰਗੀਆਂ ਇਹ ਵੈਸਟਰਨ ਸਿਡਨੀ ਦੀਆਂ ਸੀਟਾਂ ਤਾਂ ਨਹੀਂ ਨੇ। ਹੁਣ ਟੋਨੀ ਬਰਕ ਦੀ ਵਾਟਸਨ ਸੀਟ ਦੀ ਜੇ ਗੱਲ ਕਰੀਏ, 2025 ਦੇ ਵਿੱਚ ਵਨ ਨੇਸ਼ਨ ਪਾਰਟੀ ਨੂੰ 3.2% ਵੋਟ ਹੀ ਇੱਥੋਂ ਹਾਸਲ ਹੋ ਸਕੇਗੀ, ਯਾਨੀ ਕਿ ਹੁਣ ਅਗਲੀਆਂ ਫੈਡਰਲ ਚੋਣਾਂ ਜਿਹੜੀਆਂ ਕਿ 2028 ਦੇ ਵਿੱਚ ਹੋਣਗੀਆਂ ਉਹਨਾਂ ਦੇ ਵਿੱਚ ਕਿੰਨਾ ਕੁ ਵੱਡਾ ਆਧਾਰ ਬਣਾ ਲਏਗੀ ਵਨ ਨੇਸ਼ਨ ਪਾਰਟੀ, ਇਹ ਇੱਕ ਸੋਚਣ ਦੀ ਗੱਲ ਹੈ, ਜਾਂ ਫਿਰ ਸਿਆਸੀ ਮਾਹਰਾਂ ਦੇ ਸਮੀਖਿਆ ਕਰਨ ਦੀ ਗੱਲ ਹੋ ਸਕਦੀ ਹੈ। ਇਸ ਤੋਂ ਇਲਾਵਾ ਕ੍ਰਿਸ ਬੋਵਨ ਦੇ ਜਿਹੜੀ ਸੀਟ ਹੈ ਮੈਕਮੋਹਨ, ਉਸ ਦੇ ਉੱਤੇ ਵੀ ਨਿਸ਼ਾਨਾ ਸਾਧਿਆ ਵਨ ਨੇਸ਼ਨ ਨੇ। ਕ੍ਰਿਸ ਬੋਵਨ ਦੀ ਸੀਟ ਹੀ ਇੱਕ ਇਕਲੌਤੀ ਐਸੀ ਸੀਟ ਹੈ ਜਿੱਥੋਂ ਵਨ ਨੇਸ਼ਨ ਪਾਰਟੀ ਨੇ ਜਿਹੜਾ ਪ੍ਰਾਇਮਰੀ ਵੋਟ ਬੈਂਕ ਹੈ ਉਹ ਵਧਾਉਣ ਦਾ ਦਾਅਵਾ ਕੀਤਾ ਹੈ। ਹਾਲਾਂਕਿ 2022 ਦੇ ਵਿੱਚ ਇੱਥੇ 3.69% ਦੀ ਪ੍ਰਾਇਮਰੀ ਵੋਟ ਬੈਂਕ ਹੋਇਆ ਸੀ, ਪਰ ਤਾਜ਼ਾ ਸਰਵੇਖਣ ਜਿਹੜੇ ਵਨ ਨੇਸ਼ਨ ਦੇ ਹੱਕ ਦੇ ਵਿੱਚ ਗੱਲ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਇੱਥੋਂ 8% ਤੱਕ ਪ੍ਰਾਇਮਰੀ ਵੋਟ ਬੈਂਕ ਜਾ ਚੁੱਕਿਆ ਹੈ। ਉਧਰ ਜਿਹੜੀਆਂ ਸਟੇਟ ਇਲੈਕਸ਼ਨ ਨੇ NSW ਦੀਆਂ, ਉਸ ਦੇ ਵਿੱਚ ਗੱਠਜੋੜ ਦੀ ਜਿਹੜੀ ਸਰਕਾਰ ਹੈ ਜੇਕਰ ਉਹ ਬਣ ਗਈ ਤਾਂ NSW ਦੇ ਲੋਕਾਂ ਨੂੰ ਕੀ ਕੁਝ ਦੇਗੀ, ਰਿਓੜੀਆਂ ਦਾ ਜ਼ਿਕਰ ਕੀਤਾ ਗਿਆ। ਦੱਸ ਦਈਏ ਕਿ NSW ਦੇ ਵਿੱਚ ਨੈਸ਼ਨਲ ਪਾਰਟੀ ਦੇ ਜਿਹੜੇ ਲੀਡਰ ਨੇ ਇਸ ਵਕਤ ਉਹ ਗੁਰਮੇਸ਼ ਸਿੰਘ ਨੇ, ਪੰਜਾਬੀ ਭਾਈਚਾਰੇ ਤੋਂ ਆਉਂਦੇ ਨੇ ਪਰ ਆਸਟ੍ਰੇਲੀਅਨ ਨੇ, ਕਈ ਪੁਸ਼ਤਾਂ ਤੋਂ ਇੱਥੇ ਰਹਿ ਰਹੇ ਨੇ। ਹੁਣ ਉਹਨਾਂ ਨੇ ਤਾਂ ਕਿ ਬਹੁਤ ਸਾਰੇ ਵਨ ਨੇਸ਼ਨ ਦੇ ਵੱਲ ਨਾ ਚਲੇ ਜਾਣ, ਕਿਉਂਕਿ ਦੇਸ਼ ਭਰ ਦੇ ਵਿੱਚ ਇਹੀ ਹਾਲਾਤ ਹੋ ਰਹੇ ਆ ਕਿ ਨੈਸ਼ਨਲ ਪਾਰਟੀ ਦੇ ਜਿਹੜੇ ਕੱਟੜ ਵੋਟਰ ਨੇ ਜਾਂ ਕਿਸੇ ਹੱਦ ਤੱਕ ਲਿਬਰਲ ਪਾਰਟੀ ਦੇ ਵੋਟਰ ਵੀ ਵਨ ਨੇਸ਼ਨ ਦੇ ਹੱਕ ਦੇ ਵਿੱਚ ਜਾ ਰਹੇ ਨੇ। ਹੁਣ ਨੈਸ਼ਨਲ ਪਾਰਟੀ ਦੇ ਲੀਡਰ ਗੁਰਮੇਸ਼ ਸਿੰਘ ਨੇ ਤੇ ਲਿਬਰਲ ਪਾਰਟੀ ਦੀ ਨੇਤਾ ਨੇ ਜਿਹੜੀ NSW ਤੋਂ ਕੈਲੀ ਸੋਲੇਨ, ਉਹਨਾਂ ਨੇ ਰਲ ਕੇ ਖੇਤਰੀ ਇਲਾਕਿਆਂ ਦੇ ਵੋਟਰਾਂ ਨੂੰ ਰੁਝਾਨ ਦੇ ਲਈ ਕੁਝ ਵਾਅਦਿਆਂ ਦਾ ਐਲਾਨ ਕੀਤਾ। ਉਦਾਹਰਨ ਦੇ ਤੌਰ ਦੇ ਉੱਤੇ ਜਿੰਨੇ ਵੀ ਇਨਫਰਾਸਟ੍ਰਕਚਰ ਪ੍ਰੋਜੈਕਟ ਹੋਣਗੇ ਉਹਨਾਂ ਦੇ ਵਿੱਚ ਜਿੰਨਾ ਵੀ ਖਰਚਾ ਹੋਏਗਾ, ਇਨਫਰਾਸਟ੍ਰਕਚਰ ਸਪੈਂਡਿੰਗ ਹੋਏਗੀ, ਉਹ 1/4 ਜਿਹੜਾ ਯਾਨੀ 25% ਉਹ ਖੇਤਰੀ ਇਲਾਕਿਆਂ ਦੇ ਉੱਤੇ ਖਰਚ ਕੀਤਾ ਜਾਏਗਾ। ਇਹ ਤੋਂ ਇਲਾਵਾ ਜਿਹੜੇ ਸੀਨੀਅਰ ਸਿਟੀਜ਼ਨਸ ਨੇ ਪਿੰਡਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ $250 ਦਾ ਇੱਕ ਪ੍ਰੀਪੇਡ ਟਰੈਵਲ ਕਾਰਡ ਜਿਹੜਾ ਸਾਲਾਨਾ ਉਹ ਦਿੱਤਾ ਜਾਏਗਾ, ਯਾਨੀ ਉਸ ਦੇ ਉੱਤੇ ਉਹ ਸਫ਼ਰ ਕਰ ਸਕਣਗੇ। ਪਹਿਲਾਂ ਵੀ ਚੱਲਦਾ ਸੀ ਇਹ, ਬਾਅਦ ਦੇ ਵਿੱਚ ਗੁਰਮੇਸ਼ ਸਿੰਘ ਨੇ ਕਿਹਾ ਕਿ ਲੇਬਰ ਪਾਰਟੀ ਨੇ ਆ ਕੇ ਇਹ ਬੰਦ ਕਰ ਦਿੱਤਾ NSW ਦੇ ਵਿੱਚ, ਤੇ ਉਹਨਾਂ ਨੇ ਅੱਜ ਦੇ ਦਿਨ ਇੱਕ ਪ੍ਰੈਸ ਕਾਨਫਰੰਸ ਵੀ ਕਰਨੀ ਹੈ, ਤੇ ਉੱਥੇ ਉਹ ਦੱਸਣਗੇ ਕਿ ਵਿਰੋਧੀ ਧਿਰ ਜਿਹੜੀ ਹੈ ਉਹ ਕ੍ਰਿਸਮਿਨਸ ਸਰਕਾਰ ਦੇ ਬਜਟ ਪੇਪਰ ਦੇ ਉੱਤੇ ਕਿਵੇਂ ਨਿਸ਼ਾਨੇ ਸਾਧੇਗੀ, ਜਿਵੇਂ ਕਿ NSW ਦੇ ਵਿੱਚ ਜਿਹੜੇ $118 billion ਇਸ ਬਜਟ ਦੇ ਵਿੱਚ ਰੱਖੇ ਗਏ ਨੇ ਖਰਚ ਕਰਨੇ, ਉਹਨਾਂ ਚੋਂ ਸਿਰਫ 13% ਹੀ ਜਿਹੜਾ ਉਹ ਖੇਤਰੀ ਇਲਾਕਿਆਂ ਚ ਖਰਚ ਕੀਤਾ ਜਾ ਰਿਹਾ ਜਾਂ ਜਾਏਗਾ। ਤੇ ਕੋਇਲੇਸ਼ਨ ਜਿਹੜੀ ਹੈ ਉਹ ਆਪਣੀ ਪਾਲਿਸੀ ਇਸ ਤਰੀਕੇ ਦੀ ਲੈ ਕੇ ਆਏਗੀ ਕਿ 13 ਨਹੀਂ 20 ਨਹੀਂ ਬਲਕਿ 25% ਖੇਤਰੀ ਇਲਾਕਿਆਂ ਦੇ ਉੱਤੇ ਖਰਚ ਹੋਵੇ। ਨਾਲੇ ਇਸ ਨੂੰ ਇੱਕ ਫੇਅਰ ਸ਼ੇਅਰ ਕਿਹਾ ਗਿਆ। ਇਸ ਦਾ ਮਤਲਬ ਇਹ ਹੈ ਕਿ ਜੇਕਰ ਲਿਬਰਲ ਨੈਸ਼ਨਲ ਗਠਜੋੜ ਸੱਤਾ ਦੇ ਵਿੱਚ ਆਉਂਦਾ ਤਾਂ ਜਿਹੜੇ ਮੌਜੂਦਾ ਖਰਚ ਚੱਲ ਵੀ ਰਹੇ ਹੋਣਗੇ ਇਨਫਰਾਸਟ੍ਰਕਚਰ ਦੇ ਸ਼ਹਿਰੀ ਇਲਾਕਿਆਂ ਚ, ਉਹਨਾਂ ਦੇ ਵਿੱਚੋਂ ਕਟੌਤੀ ਨਹੀਂ ਕੀਤੀ ਜਾਏਗੀ, ਬਲਕਿ ਨਵਾਂ ਨਿਵੇਸ਼ ਕਰਕੇ ਉਸ ਦੇ ਵਿੱਚੋਂ 25% ਜਿਹੜਾ ਉਹ ਕੁੱਲ ਨਿਵੇਸ਼ ਨੂੰ ਉੱਥੇ ਤੱਕ ਪਹੁੰਚਾਇਆ ਜਾਏਗਾ ਕਿ ਖੇਤਰੀ ਇਲਾਕਿਆਂ ਦੇ ਵਿੱਚ ਜਾ ਸਕੇ। $250 ਦਾ ਜਿਹੜਾ ਫਿਊਲ, ਟੈਕਸੀ ਜਾਂ ਪ੍ਰੀ ਬੁੱਕਡ ਜਿਹੜੀਆਂ ਰੇਲ ਗੱਡੀਆਂ ਜਾਂ ਬੱਸਾਂ ਹੁੰਦੀਆਂ ਨੇ ਉਹਦੀਆਂ ਟਿਕਟਾਂ ਖਰਚਣ ਦੇ ਲਈ ਸੀਨੀਅਰ ਸਿਟੀਜ਼ਨਸ ਨੂੰ ਦਿੱਤੇ ਜਾਣਗੇ। ਗੁਰਮੇਜ ਸਿੰਘ ਨੇ ਕਿਹਾ ਕਿ ਇਸ ਤੋਂ ਪਹਿਲਾਂ 2020 ਤੋਂ ਪਹਿਲਾਂ ਲਗਭਗ 1.3 million ਰੀਜਨਲ ਏਰੀਆਜ਼ ਦੇ ਸੀਨੀਅਰ ਸਿਟੀਜ਼ਨਸ ਇਸ ਦਾ ਇਸਤੇਮਾਲ ਕਰ ਰਹੇ ਸੀ, ਯਾਨੀ ਕਿ ਇਹ ਇੱਕ ਕਾਮਯਾਬ ਸਕੀਮ ਸੀ। ਅੱਜ ਦੇ ਦਿਨ ਉਹਨਾਂ ਨੇ ਕਾਨਫਰੰਸ, ਨੈਸ਼ਨਲ ਕਾਨਫਰੰਸ ਨੂੰ ਵੀ ਸੰਬੋਧਨ ਕਰਨਾ ਹੈ। ਦੱਸ ਦਈਏ ਕਿ ਇੱਕ 3 ਦਿਨਾਂ ਇਵੈਂਟ ਜਿਹੜਾ ਹੈ ਉਹ ਐਲਬਰੀ ਦੇ ਵਿੱਚ ਹੋਣ ਜਾ ਰਿਹਾ ਹੈ। ਇਹ ਉਹੀ ਐਲਬਰੀ ਦਾ ਇਲਾਕਾ ਹੈ ਜਿਹੜਾ ਕਿ ਫੈਰਰ ਦੀ ਸੀਟ, ਜਿਹਨੂੰ ਜਿਸਦਾ ਪਹਿਲਾਂ ਆਪਾਂ ਜ਼ਿਕਰ ਕਰਕੇ ਹਟੇ ਹਾਂ, ਫੈਰਰ ਦੀ ਸੀਟ ਜਿਹੜੀ ਕਿ ਹੁਣ ਵਨ ਨੇਸ਼ਨ ਪਾਰਟੀ ਦੇ ਡੇਵਿਡ ਫੈਡਲੀ ਨੇ ਜਿੱਤੀ ਹੈ, ਪਿਛਲੇ ਹੀ ਮਹੀਨੇ ਜਿੱਤੀ ਹੈ, ਔਰ ਗਠਜੋੜ ਨੂੰ ਇੱਥੋਂ ਹਾਰ ਮਿਲੀ ਹੈ। ਇਸੇ ਕਰਕੇ ਐਲਬਰੀ ਦੇ ਵਿੱਚ, ਜਿਸਨੂੰ ਖੇਤਰੀ ਇਲਾਕੇ ਦੀ ਰਾਜਧਾਨੀ ਕਹਿ ਲਿਆ ਜਾਂਦਾ NSW ਦੇ ਵਿੱਚ, ਉੱਥੇ ਇਹ ਕਾਨਫਰੰਸ ਜਿਹੜੀ ਹੈ ਨੈਸ਼ਨਲ ਪਾਰਟੀ ਦੀ ਤਰਫ ਤੋਂ 3 ਦਿਨਾਂ ਆਰੰਭੀ ਗਈ ਅੱਜ ਦੇ ਦਿਨ ਤੋਂ। ਆ ਹੁਣ ਅਗਲੀ ਖਬਰ ਧਿਆਨ ਨਾਲ ਸੁਣਿਓ, ਕਿਉਂਕਿ 1 ਜੁਲਾਈ ਚੇਂਜਿਸ ਜਿਹੜੇ ਨੇ, ਪਹਿਲੇ ਜੁਲਾਈ ਤੋਂ ਨਵਾਂ ਵਿੱਤ ਵਰ੍ਹਾ ਸ਼ੁਰੂ ਹੋ ਜਾਂਦਾ, ਨਵਾਂ ਫਾਈਨੈਂਸ਼ੀਅਲ ਈਅਰ ਸ਼ੁਰੂ ਹੋ ਜਾਂਦਾ ਆਸਟ੍ਰੇਲੀਆ ਚ। ਸੋ ਕੁਝ ਬਦਲਾਅ, ਕੁਝ ਨਵੇਂ ਨਿਯਮ ਜਿਹੜੇ ਨੇ ਉਹ ਲਾਗੂ ਹੋ ਰਹੇ ਨੇ। ਕੀ ਨੇ ਉਹ ਬਦਲਾਅ, ਉਹ ਤੁਹਾਡੇ ਲਈ ਜਾਣਨੇ ਜ਼ਰੂਰੀ ਨੇ। ਇਸ ਖਬਰ ਦਾ ਇੱਕ ਹਿੱਸਾ ਅਸੀਂ ਆਪਣੇ ਪੋਡਕਾਸਟ ਦੇ ਵਿੱਚ ਵੀ ਅਪਲੋਡ ਕਰ ਦਿਆਂਗੇ, ਤੇ ਨਵੇਂ ਬਦਲਾਅ ਜਿਹੜੇ ਨੇ ਉਹਨਾਂ ਦੇ ਬਾਰੇ ਜ਼ਰੂਰ ਜਾਣਦੇ ਹੋਏ, ਸਮਝਦੇ ਹੋਏ ਚੱਲਿਓ। ਪਹਿਲਾ ਬਦਲਾਅ ਤਾਂ ਜਿਹੜਾ ਹਰ ਇੱਕ ਆਸਟ੍ਰੇਲੀਅਨ ਸ਼ਖਸ ਨੂੰ ਪ੍ਰਭਾਵਿਤ ਕਰ ਸਕਦਾ ਹੈ, ਜਿਹੜਾ ਕਿ ਇੱਕ ਹੇਠਲੇ ਪੱਧਰ ਦੀ ਇਨਕਮ ਆਸਟ੍ਰੇਲੀਆ ਦੇ ਵਿੱਚ ਹਾਸਲ ਕਰ ਰਹੇ ਨੇ। ਹੇਠਲੇ ਪੱਧਰ ਯਾਨੀ ਕਿ ਜਿਹੜੀ ਟੈਕਸ ਬ੍ਰੈਕਟ ਦੇ ਵਿੱਚ ਸਭ ਤੋਂ ਪਹਿਲੀ ਸਲੈਬ ਹੈ, $18,201 ਤੋਂ ਲੈ ਕੇ $45,000 ਦੇ ਦਰਮਿਆਨ ਜੇਕਰ ਤੁਸੀਂ ਕਮਾਉਂਦੇ ਹੋ ਤਾਂ ਹੁਣ ਤੱਕ ਤੁਹਾਡਾ 16% ਟੈਕਸ ਘਟਦਾ ਸੀ, ਪਰ ਹੁਣ ਇਹ 15% ਘਟੇਗਾ 1 ਜੁਲਾਈ ਤੋਂ। ਯਾਨੀ ਕਿ ਤੁਹਾਡੀ ਉੱਪਰਲੀ ਆਮਦਨ ਜੋ ਵੀ ਹੋਵੇ, ਪਰ ਇਸ ਪਹਿਲੀ ਸਲੈਬ ਦੇ ਉੱਤੇ ਤੁਸੀਂ $268 ਜ਼ਰੂਰ ਬਚਾ ਸਕੋਗੇ। ਉਸ ਤੋਂ ਬਾਅਦ ਫਿਰ ਵਰਕਿੰਗ ਆਸਟ੍ਰੇਲੀਅਨਸ ਦੇ ਲਈ ਜਿਹੜਾ ਪਿਛਲੇ ਸਾਲ ਸਰਕਾਰ ਨੇ ਇੱਕ ਟੈਕਸ ਆਫਸੈਟ ਰੱਖੀ ਸੀ ਕਿ $1,000 ਹਰ ਇੱਕ ਆਸਟ੍ਰੇਲੀਅਨ ਸ਼ਖਸ ਨੂੰ ਬਚਾ ਕੇ ਦੇਣਾ ਹੈ ਟੈਕਸ ਆਫਸੈਟ ਦੇ ਵਿੱਚੋਂ, ਇਹ ਉਸਦੇ ਵਿੱਚ ਹੀ ਜੋੜਿਆ ਗਿਆ ਇੱਕ ਨਵਾਂ ਉਪਾਅ, ਕਿਉਂਕਿ ਕੋਸਟ ਆਫ ਲਿਵਿੰਗ ਲਗਾਤਾਰ ਵੱਧ ਰਹੀ ਹੈ। ਇਸ ਕਰਕੇ ਲੇਬਰ ਪਾਰਟੀ ਸਰਕਾਰ ਨੇ ਇਹ ਗੱਲ ਕਹੀ ਸੀ ਕਿ ਆਸਟ੍ਰੇਲੀਅਨ ਲੋਕਾਂ ਦੀ ਜੇਬ ਦੇ ਵਿੱਚ ਜਿਹੜੀ ਬਚਤ ਕਰਕੇ ਦੇਣ ਦੇ ਲਈ ਲੇਬਰ ਪਾਰਟੀ ਜਿੰਨੀ ਵਾਹ ਲਗਾਏਗੀ, ਕਿਉਂਕਿ ਮੱਧ ਪੂਰਬ ਦੇ ਜਿਹੜੇ ਹਾਲਾਤ ਨੇ ਉਹਨਾਂ ਨੇ ਪੂਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ। ਆਸਟ੍ਰੇਲੀਆ ਦਾ ਕੋਈ ਕਸੂਰ ਨਹੀਂ ਸੀ, ਪਰ ਫਿਰ ਵੀ ਆਸਟ੍ਰੇਲੀਆ ਦੇ ਲੋਕਾਂ ਦੇ ਉੱਤੇ ਇਸ ਦਾ ਸੇਕ ਆਇਆ। ਇਸ ਕਰਕੇ ਕਿਉਂਕਿ ਫਿਊਲ ਦੀਆਂ ਕੀਮਤਾਂ ਦੁਨੀਆਂ ਭਰ ਦੇ ਵਿੱਚ ਵਧੀਆਂ ਨੇ, ਆਸਟ੍ਰੇਲੀਆ 'ਚ ਇਹਨਾਂ ਨੂੰ ਕੰਟਰੋਲ ਕਰਕੇ ਕਿਵੇਂ ਰੱਖਿਆ ਜਾ ਸਕੇ, ਫਿਊਲ ਐਕਸਾਈਜ਼ ਜਿਹੜਾ ਉਹ ਆਸਟ੍ਰੇਲੀਅਨ ਲੋਕਾਂ ਨੂੰ 52 ਸੈਂਟ ਤੋਂ ਲੈ ਕੇ 26 ਸੈਂਟ ਪਰ ਲੀਟਰ ਤੱਕ ਨਹੀਂ ਦੇਣਾ ਪਏਗਾ। ਅਪ੍ਰੈਲ ਮਹੀਨੇ ਤੋਂ ਹੀ ਇਹ ਹਾਲਾਂਕਿ ਨਿਯਮ ਲਾਗੂ ਹੋ ਗਿਆ ਸੀ, ਪਰ ਇਸ ਨੂੰ ਜੁਲਾਈ ਮਹੀਨੇ ਤੱਕ ਲਾਗੂ ਰੱਖਿਆ ਜਾਏਗਾ। ਇਸ ਤੋਂ ਇਲਾਵਾ ਸਰਕਾਰ ਨੇ ਇਹ ਵੀ ਗੱਲ ਕਹੀ ਹੈ ਕਿ ਕੋਸਟ ਆਫ ਲਿਵਿੰਗ ਦੇ ਪ੍ਰੈਸ਼ਰ ਨੂੰ ਘੱਟ ਕਰਨ ਦੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕੁਝ ਜਿਹੜੇ ਨਵੇਂ ਬਦਲਾਅ ਲਿਆਂਦੇ ਜਾਣਗੇ, ਜਿਵੇਂ ਕਿ ਹਾਲੇ ਸਿਰਫ ਆਰਜ਼ੀ ਤੌਰ ਦੇ ਉੱਤੇ, ਟੈਂਪਰੇਰੀ ਤੌਰ ਦੇ ਉੱਤੇ ਹੈਵੀ ਵਹੀਕਲ ਰੋਡ ਯੂਜ਼ਰ ਚਾਰਜ ਜਿਹੜੇ ਨੇ ਉਹ ਅਬੋਰਟ ਕੀਤੇ ਜਾ ਰਹੇ ਨੇ, ਖਤਮ ਕੀਤੇ ਜਾ ਰਹੇ ਨੇ, ਰੱਦ ਕਰ, ਇਹ ਸਿਰਫ ਆਰਜ਼ੀ ਤੌਰ ਤੇ ਨੇ। ਯਾਨੀ ਕਿ ਜਿਹੜੇ ਬਿਜ਼ਨਸ ਤੇ ਟਰਾਂਸਪੋਰਟ ਓਪਰੇਟਰਸ ਨੇ ਦੇਸ਼ ਭਰ ਦੇ ਵਿੱਚ, ਉਹਨਾਂ ਨੂੰ ਇਸ ਦੇ ਨਾਲ ਰਾਹਤ ਮਿਲ ਸਕੇਗੀ, ਤਾਂ ਕਿ ਸਪਲਾਈ ਚੇਨ ਦੇ ਉੱਤੇ ਕੋਈ ਵਾਧੂ ਬੋਝ ਨਾ ਪੈ ਸਕੇ। ਇਹ ਇੱਕ ਬਦਲਾਅ ਕੀਤਾ ਗਿਆ। ਫਿਰ ਸੁਪਰ ਐਨੂਏਸ਼ਨ ਦੇ ਵਿੱਚ 1 ਜੁਲਾਈ ਤੋਂ ਨਵੇਂ ਬਦਲਾਅ ਲਾਗੂ ਹੋਣਗੇ। ਹੁਣ ਤੱਕ ਜਿਹੜੇ ਸੁਪਰ ਐਨੂਏਸ਼ਨ ਦੇ ਨਿਯਮ ਸੀ ਉਸ ਚ ਇਹ ਗੱਲ ਸੀ ਕਿ ਜਿਹੜਾ ਤੁਹਾਡਾ ਰੁਜ਼ਗਾਰਦਾਤਾ ਉਹ ਤੁਹਾਨੂੰ ਸੁਪਰ ਐਨੂਏਸ਼ਨ ਦਿੰਦਾ ਤੁਹਾਡੀ ਤਨਖਾਹ ਦੇ ਨਾਲ। ਸੋ ਜ਼ਾਹਰ ਜੀ ਗੱਲ ਹੈ ਕਿ ਕਰਮਚਾਰੀ ਜਿਹੜੇ ਸੀ ਉਹਨਾਂ ਨੂੰ ਸੁਪਰ ਐਨੂਏਸ਼ਨ ਹਰ 3 ਮਹੀਨਿਆਂ ਦੇ ਵਿੱਚ ਘੱਟੋ ਘੱਟ ਇੱਕ ਵਾਰ ਜਿਹੜਾ ਅਦਾ ਕੀਤਾ ਕਰ ਦਿੱਤਾ ਜਾਂਦਾ ਸੀ, ਚਾਹੇ ਇਕੱਠਾ ਜੋੜ ਕੇ ਦੇ ਦਿੱਤਾ ਜਾਂਦਾ ਸੀ, ਪਰ ਇਹ ਇੱਕ ਵਿਕਲਪ ਸੀ ਕਿ ਤੁਸੀਂ ਉਦੋਂ ਤੱਕ ਦੇ ਸਕਦੇ ਹੋ। ਪਰ ਹੁਣ ਨਵਾਂ ਪੇਡ ਏ ਸੁਪਰ ਲਾਅ ਜਿਹੜਾ ਜਾਰੀ ਕੀਤਾ ਗਿਆ ਉਹ 1 ਜੁਲਾਈ ਤੋਂ ਲਾਗੂ ਹੋ ਜਾਏਗਾ। ਉਸਦਾ ਮਤਲਬ ਇਹ ਹੈ ਕਿ ਰੁਜ਼ਗਾਰਦਾਤਾ ਜਿਹੜੇ ਨੇ ਉਹਨਾਂ ਨੂੰ ਆਪਣੇ ਕਰਮਚਾਰੀਆਂ ਨੂੰ ਉਹਨਾਂ ਦੀ ਸੈਲਰੀ ਦੇ ਸਮੇਂ ਹੀ ਸੁਪਰ ਐਨੂਏਸ਼ਨ ਜੋੜ ਕੇ ਦੇਣਾ ਹੋਏਗਾ। ਯਾਨੀ ਕਿ 7 ਦਿਨਾਂ ਦੇ ਅੰਦਰ ਅੰਦਰ ਸੁਪਰ ਐਨੂਏਸ਼ਨ ਤੁਹਾਡੇ ਖਾਤੇ ਦੇ ਵਿੱਚ ਚਲਾ ਜਾਏਗਾ। ਤੇ ਸੁਪਰ ਐਨੂਏਸ਼ਨ ਨੂੰ ਕੈਲਕੂਲੇਟ ਕਰਨ ਦਾ ਵੀ ਤਰੀਕਾ ਬਦਲ ਦਿੱਤਾ ਗਿਆ। ਹੁਣ ਜਿਹੜਾ ਕੈਲਕੂਲੇਟ ਹੋਏਗਾ ਸੁਪਰ ਐਨੂਏਸ਼ਨ, ਉਹ ਇੱਕ ਕਰਮਚਾਰੀ ਦੀ ਕੁਆਲੀਫਾਇੰਗ ਅਰਨਿੰਗ ਜਿਹੜੀ ਹੈ, ਤੇ ਇਸ ਤੋਂ ਇਲਾਵਾ ਜਿਹੜੀ ਆਰਡੀਨਰੀ ਟਾਈਮ ਅਰਨਿੰਗ ਹੈ ਤੇ ਹੋਰ ਜਿਹੜੀਆਂ ਪੇਮੈਂਟਸ ਨੇ, ਉਹਨਾਂ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਇਕੱਠਿਆਂ ਜੋੜ ਕੇ ਕਾਊਂਟ ਹੋਏਗਾ। ਯਾਨੀ ਕਿ 12% ਦੀ ਜਿਹੜੀ ਆਰਡੀਨਰੀ ਟਾਈਮ ਅਰਨਿੰਗ ਸੀ ਉਹ ਤਾਂ ਹੋਏਗੀ ਹੋਏਗੀ, ਪਰ ਇਸ ਤੋਂ ਇਲਾਵਾ ਜਿਹੜੀ ਕੁਆਲੀਫਾਇੰਗ ਅਰਨਿੰਗ ਹੈ ਉਹ ਕਿੱਦਾਂ ਕੈਲਕੂਲੇਟ ਹੋਏਗੀ, ਕਿ ਕੋਈ ਕਮਿਸ਼ਨ ਹੈ ਤੁਹਾਡੀ ਤਨਖਾਹ ਦੇ ਉੱਤੇ, ਜਾਂ ਤੁਹਾਡਾ ਸੈਲਰੀ ਸੈਕਰੀਫਾਈਸ ਦਾ ਕੋਈ ਕੰਟਰੀਬਿਊਸ਼ਨ ਹੈ, ਜਾਂ ਫਿਰ ਹੋਰ ਵੀ ਕੋਈ ਭੱਤੇ ਐਸੇ ਹੈਗੇ ਨੇ ਜਿਹੜੇ ਕੰਪਨੀਆਂ ਦੀ ਤਰਫ ਤੋਂ ਦਿੱਤੇ ਜਾਂਦੇ ਨੇ, ਉਹਨਾਂ ਦਾ 12% ਜਿਹੜਾ ਉਹ ਵੀ ਨਾਲ ਜੋੜ ਕੇ ਸੁਪਰ ਐਨੂਏਸ਼ਨ ਦੇ ਵਿੱਚ ਦਿੱਤਾ ਜਾਏਗਾ। ਮਿਨੀਮਮ ਵੇਜ ਰਾਈਜ ਹੋਏ ਨੇ ਆਸਟ੍ਰੇਲੀਆ ਚੋਂ, ਐਲਾਨ ਪਹਿਲਾਂ ਹੀ ਕਰ ਦਿੱਤੇ ਸੀ ਫੇਅਰ ਵਰਕ ਕਮਿਸ਼ਨ ਨੇ, ਲਗਭਗ 4.5% ਜਿਹੜਾ ਇਹ ਵੇਜ ਰਾਈਜ ਜਿਹੜਾ ਆਸਟ੍ਰੇਲੀਆ ਦੇ ਵਿੱਚ ਕੀਤਾ ਗਿਆ। ਯਾਨੀ ਕਿ ਜਿਹੜੀ ਘੱਟੋ ਘੱਟ ਤਨਖਾਹ ਹਾਸਲ ਕਰ ਰਹੇ ਨੇ ਕਾਮੇ, ਉਹਨਾਂ ਨੂੰ ਹੁਣ ਇੱਕ ਘੰਟੇ ਦੇ $26.44 ਤਾਂ ਮਿਲਣਗੇ। ਯਾਨੀ ਹਫਤੇ ਦੇ ਤੁਹਾਨੂੰ $1,004.90 ਦਿੱਤੇ ਜਾਣੇ ਨੇ। ਪਹਿਲੀ ਵਾਰ ਹੋਇਆ ਆਸਟ੍ਰੇਲੀਆ ਦੇ ਵਿੱਚ ਕਿ $1,000 ਤੋਂ ਉੱਪਰ ਹਫਤੇ ਦੀਆਂ ਤਨਖਾਹਾਂ ਕਿਸੇ ਵੀ ਕਰਮਚਾਰੀ ਦੀਆਂ ਕੀਤੀਆਂ ਗਈਆਂ ਨੇ। ਯਾਨੀ ਕਿ ਹੁਣ ਫੁੱਲ ਟਾਈਮ ਵਰਕ ਜੇਕਰ ਤੁਸੀਂ ਕਰ ਰਹੇ ਹੋ ਤਾਂ 1 ਜੁਲਾਈ ਤੋਂ ਤੁਹਾਡੀ ਸਾਲਾਨਾ ਤਨਖਾਹ $52,254 ਹੋਏਗੀ। ਯਾਨੀ ਕਿ ਉਸ ਟੈਕਸ ਆਫਸੈਟ ਦੇ ਵਿੱਚ ਤਾਂ ਤੁਸੀਂ ਨਹੀਂ ਆਉਂਦੇ ਜਿਸ ਨੂੰ 1 ਜੁਲਾਈ ਤੋਂ ਬਦਲਾ ਕੀਤਾ ਜਾ ਰਿਹਾ 16% ਤੋਂ 15%, ਜੇਕਰ ਤੁਸੀਂ ਘੱਟੋ ਘੱਟ ਤਨਖਾਹ ਵੀ ਹਾਸਲ ਕਰ ਰਹੇ ਹੋ ਤਾਂ। ਇਸ ਤੋਂ ਇਲਾਵਾ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਕੁਝ ਬਦਲਾਅ ਨੇ 1 ਜੁਲਾਈ ਤੋਂ। ਜੇਕਰ ਤੁਸੀਂ ਕੁਈਨਜ਼ਲੈਂਡ ਦੇ ਸਾਊਥ ਈਸਟ ਇਲਾਕਿਆਂ 'ਚ ਰਹਿੰਦੇ ਹੋ ਤੇ ਪੂਰੀ ਦੀ ਪੂਰੀ NSW ਸਟੇਟ 'ਚ ਰਹਿੰਦੇ ਹੋ ਤਾਂ ਇਹ ਬਹੁਤ ਸਾਰੇ ਲੋਕਾਂ ਨੂੰ, ਕਿਉਂਕਿ ਬਿਜਲੀ ਦੀਆਂ ਕੀਮਤਾਂ ਇੱਥੇ ਲਗਾਤਾਰ ਵੱਧ ਰਹੀਆਂ ਸੀ, ਹੁਣ DMO ਯਾਨੀ ਡਿਫਾਲਟ ਮਾਰਕੀਟ ਆਫਰ ਜਿਹੜਾ ਉਸਨੂੰ ਲਾਗੂ ਕੀਤਾ ਗਿਆ, ਯਾਨੀ ਇਲੈਕਟ੍ਰੀਸਿਟੀ ਦੀਆਂ ਵੱਧ ਤੋਂ ਵੱਧ ਕੀਮਤਾਂ ਤੈਅ ਕਰ ਦਿੱਤੀਆਂ ਗਈਆਂ ਨੇ। ਉਸ ਤੋਂ ਵੱਧ ਕੋਈ ਵੀ ਰਿਟੇਲ ਕੰਪਨੀਆਂ ਤੁਹਾਡੇ ਤੋਂ ਪੈਸੇ ਨਹੀਂ ਵਸੂਲ ਸਕੇਗੀ। ਉਹ ਇੱਕ ਥ੍ਰੈਸ਼ ਹੋਲਡ ਤੈਅ ਕੀਤੀ ਗਈ ਹੈ ਘਰਾਂ ਦੇ ਲਈ, ਰੈਜੀਡੈਂਸ਼ੀਅਲ ਹਾਊਸ ਹੋਲਡ ਦੇ ਲਈ ਜਾਂ ਫਿਰ ਸਮਾਲ ਬਿਜ਼ਨਸ ਦੇ ਲਈ। ਘਰਾਂ ਦੇ ਲਈ ਤਾਂ 5% ਹੈ ਕੀਮਤਾਂ ਜਿਹੜੀਆਂ ਘਟਣਗੀਆਂ, ਤੇ ਬਿਜ਼ਨਸ ਹਾਊਸ ਹੋਲਡ ਦੇ ਲਈ 11% ਕੀਮਤਾਂ ਘਟਣਗੀਆਂ। ਇਹ NSW ਦੀ ਗੱਲ ਹੈ। ਸਾਊਥ ਈਸਟ ਕੁਈਨਜ਼ਲੈਂਡ ਚ 7% ਦੇ ਆਸ ਪਾਸ ਘਰਾਂ ਦੀਆਂ, ਤੇ ਲਗਭਗ ਇਹ ਮੰਨ ਕੇ ਚੱਲੋ ਕਿ $150 ਤੁਸੀਂ ਬਚਾ ਸਕੋਗੇ ਸਾਲਾਨਾ, ਜਿੰਨਾ ਪਹਿਲਾਂ ਤੁਹਾਡਾ ਬਿਜਲੀ ਦਾ ਬਿੱਲ ਆਉਂਦਾ ਸੀ। ਜੇਕਰ ਪਹਿਲਾਂ $1,150 ਬਿੱਲ ਆਉਂਦਾ ਸੀ ਤਾਂ ਹੁਣ ਘੱਟੋ ਘੱਟੋ $150 ਚੱਕ ਦਿਓ ਤੇ ਤੁਹਾਡਾ ਸਾਲਾਨਾ $1,000 ਬਿੱਲ ਹੋ ਗਿਆ। ਇਹ ਕੁਛ ਨਵੇਂ ਨਿਯਮ ਨੇ। ਫਿਰ ਇਸ ਤੋਂ ਇਲਾਵਾ ਸੋਲਰ ਸ਼ੇਅਰ ਆਫਰ ਵੀ ਜਿਹੜਾ ਉਹ 1 ਜੁਲਾਈ ਤੋਂ ਲਾਗੂ ਕਰ ਦਿੱਤਾ ਜਾਏਗਾ। ਔਰ ਇਹਦਾ ਮਤਲਬ ਇਹ ਹੈ ਕਿ ਜਿਹੜੇ ਕਸਟਮਰਸ ਦੇ ਘਰਾਂ ਦੇ ਵਿੱਚ ਸਮਾਰਟ ਮੀਟਰਸ ਨੇ, ਉਹਨਾਂ ਨੂੰ ਪਹਿਲੇ 3 ਘੰਟੇ ਜਿਹੜੇ ਨੇ ਇਲੈਕਟ੍ਰੀਸਿਟੀ ਦੇ, ਜਿਹੜੇ ਮਿਡ ਆਫ ਦੀ ਡੇ ਨੇ, ਉਹ ਕੈਲਕੂਲੇਟ ਤੁਸੀਂ ਕਰ ਲੈਣਾ ਕਿ ਤੁਸੀਂ ਕਿਹੜੇ ਇਲਾਕੇ ਦੇ ਵਿੱਚ ਰਹਿੰਦੇ ਹੋ। ਉਹਦੀ ਕੋਈ ਖਰਚਾ ਨਹੀਂ ਹੈ, ਯਾਨੀ ਉਸ ਟਾਈਮ ਦੇ ਉੱਤੇ ਚਾਹੇ ਤੁਸੀਂ ਆਪਣੀ ਵਾਸ਼ਿੰਗ ਮਸ਼ੀਨ ਚਲਾਓ, ਚਾਹੇ ਤੁਸੀਂ ਉਸ ਟਾਈਮ ਦੇ ਉੱਤੇ ਭਾਂਡੇ ਧੋ ਲਓ ਡਿਸ਼ਵਾਸ਼ਰ ਦੇ ਵਿੱਚ, ਜੋ ਮਰਜ਼ੀ ਕਰੋ, ਉਸ ਟਾਈਮ ਦੇ ਉੱਤੇ ਕੋਈ ਖਰਚ ਨਹੀਂ ਪਏਗਾ। ਇਸ ਦਾ ਵਿਸਤਾਰ ਵੀ ਤੁਹਾਨੂੰ ਅਲੱਗ ਤੋਂ ਅਸੀਂ ਅੱਜ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਸਮਝਾ ਦੇਵਾਂਗੇ। ਇਹ NSW ਦੇ ਲੋਕਾਂ ਦੇ ਲਈ ਹੈ। ਸੋ ਇਸ ਕਿਸਮ ਦੇ ਬਹੁਤ ਸਾਰੇ ਜਿਹੜੇ ਨਿਯਮ 1 ਜੁਲਾਈ ਤੋਂ ਲਾਗੂ ਹੋ ਰਹੇ ਨੇ, ਇਹਨਾਂ ਦਾ ਵੀ ਧਿਆਨ ਰੱਖੋ, ਚੇਤੰਨ ਰਹੋ ਇਹਨਾਂ ਦੇ ਪਾਸੇ। ਆਖਰੀ ਖਬਰ ਦੀ ਸਾਂਝ ਪਾਈਏ, ਤੇ ਇਹ ਖਬਰ ਵਿਕਟੋਰੀਆ ਦੇ ਨਾਲ ਜੁੜੀ ਹੋਈ ਹੈ, ਜਿੱਥੇ ਵਿਕਟੋਰੀਆ ਦੇ ਵਿੱਚ ਜਿਹੜੇ ਬੱਚੇ ਬੁਲਿੰਗ ਕਰਦੇ ਨੇ ਉਹਨਾਂ ਦੇ ਉੱਤੇ ਤਾਂ ਸਖਤ ਨਿਯਮ ਲਾਗੂ ਹੁੰਦੇ ਹੀ ਨੇ, ਪਰ ਹੁਣ ਜਿਹੜੇ ਮਾਪੇ ਵੀ ਐਸਾ ਰਵੱਈਆ ਅਪਣਾਉਂਦੇ ਨੇ ਜਿਨ੍ਹਾਂ ਨੂੰ ਇਹ ਕਿਹਾ ਜਾ ਸਕਦਾ ਕਿ ਉਹ ਵਾਇਲੈਂਟ ਪੇਰੈਂਟਸ ਨੇ, ਉਹਨਾਂ ਨੂੰ ਵੀ ਹੁਣ ਸਕੂਲ ਦੇ ਵਿੱਚ ਦਾਖਲ ਹੋਣ ਤੋਂ ਕਿਵੇਂ ਰੋਕਿਆ ਜਾਏਗਾ। ਇਸ ਦੇ ਲਈ ਅੱਜ ਦੇ ਦਿਨ ਤੋਂ ਵਿਕਟੋਰੀਆ ਦੀ ਸਰਕਾਰ ਦੀ ਤਰਫ ਤੋਂ ਨਵੀਆਂ ਤਾਕਤਾਂ ਜਿਹੜੀਆਂ ਨੇ ਉਹ ਵਿਕਟੋਰੀਆ ਭਰ ਦੇ ਪ੍ਰਿੰਸੀਪਲਸ ਨੂੰ ਦੇਣ ਦੇ ਬਾਰੇ ਐਲਾਨ ਕੀਤਾ ਜਾਏਗਾ। ਦੱਸ ਦਈਏ ਕਿ 42 orders 2022 ਤੋਂ ਹੁਣ ਤੱਕ ਜਾਰੀ ਕੀਤੇ ਗਏ ਨੇ ਪੇਰੈਂਟਸ ਦੇ ਖਿਲਾਫ, ਯਾਨੀ ਸਕੂਲ ਦੇ ਪ੍ਰਿੰਸੀਪਲਸ ਦੀ ਤਰਫ ਤੋਂ ਬੱਚਿਆਂ ਦੇ ਉਹਨਾਂ ਮਾਪਿਆਂ ਨੂੰ ਆਰਡਰਸ ਦੇ ਦਿੱਤੇ ਗਏ ਸੀ ਕਿ ਤੁਸੀਂ ਸਕੂਲ ਦੇ ਵਿੱਚ ਦਾਖਲ ਨਹੀਂ ਹੋ ਸਕਦੇ। ਸਕੂਲ ਕਮਿਊਨਿਟੀ ਸੇਫਟੀ ਆਰਡਰ ਦੇ ਤਹਿਤ ਇਹ ਤਾਕਤ ਹੁਣ ਪ੍ਰਿੰਸੀਪਲਸ ਨੂੰ ਦਿੱਤੀ ਗਈ ਹੈ। ਇਸ ਦਾ ਮਤਲਬ ਇਹ ਹੈ ਕਿ ਜਿਹੜੇ ਵਾਇਲੈਂਟ ਪੇਰੈਂਟਸ ਨੇ, ਉਹਨਾਂ ਦਾ ਬਿਹੇਵੀਅਰ ਐਸਾ ਹੈ ਕਿ ਉਹ ਐਬਿਊਜ਼ਿਵ ਨੇ, ਉਹ ਹਰਾਸ ਕਰਦੇ ਨੇ, ਜਾਂ ਉਹਨਾਂ ਦੇ ਕਮੈਂਟਸ ਜਿਹੜੇ ਨੇ ਚਾਹੇ ਆਨਲਾਈਨ ਚਾਹੇ ਵਰਬਲ, ਉਹ ਵਾਜਬ ਨਹੀਂ ਨੇ, ਚਾਹੇ ਤਾਂ ਹੋਰ ਬੱਚਿਆਂ ਦੇ ਖਿਲਾਫ, ਚਾਹੇ ਟੀਚਰਸ ਦੇ ਖਿਲਾਫ, ਜਾਂ ਫਿਰ ਉਹ ਇਸ ਕਿਸਮ ਦੀ ਕੋਈ ਭੰਨ ਤੋੜ ਉਹਨਾਂ ਨੇ ਕਦੇ ਕੋਈ ਕੀਤੀ ਹੋਵੇ ਸਕੂਲ ਦੇ ਵਿੱਚ, ਤਾਂ ਉਹਨਾਂ ਨੂੰ ਇਮੀਡੀਏਟ ਆਰਡਰ ਜਿਹੜੇ ਨੇ ਉਹ ਪ੍ਰਿੰਸੀਪਲ ਜਾਰੀ ਕਰ ਸਕਦੇ ਨੇ ਕਿ ਉਹ ਸਕੂਲ ਦੇ ਸਟਾਫ ਤੋਂ, ਸਕੂਲ ਦੀ ਪ੍ਰੋਪਰਟੀ ਤੋਂ ਔਰ ਆਨਲਾਈਨ ਪੋਰਟਲਸ ਤੋਂ ਉਹਨਾਂ ਨੂੰ ਦੂਰ ਰੱਖ ਸਕਣ। ਅਜਿਹੇ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਮਾਪੇ ਜਿਹੜੇ ਨੇ ਹੁਣ ਵਿਕਟੋਰੀਆ ਦੇ ਪ੍ਰਿੰਸੀਪਲਸ ਦੀ ਰਿਪੋਰਟਾਂ ਦੇ ਆਧਾਰ ਦੇ ਉੱਤੇ 2011 ਤੋਂ ਲੈ ਕੇ 2025 ਦੇ ਦਰਮਿਆਨ ਐਸੀਆਂ ਹਰਕਤਾਂ 60% ਵਧੀਆਂ ਨੇ, ਯਾਨੀ ਇਸ ਤੋਂ ਪਹਿਲਾਂ ਨਹੀਂ ਸੀ ਹੁੰਦੀਆਂ 2011 ਤੋਂ ਪਹਿਲਾਂ ਇੰਨੀਆਂ ਹਰਕਤਾਂ, ਜਿੰਨੀਆਂ ਹੁਣ ਵਾਇਲੈਂਟ ਹਰਕਤਾਂ ਹੋਣ ਲੱਗ ਪਈਆਂ ਨੇ। ਸਕੂਲ ਦੇ ਪ੍ਰਿੰਸੀਪਲਸ ਨੂੰ ਮੌਕੇ ਦੇ ਉੱਤੇ ਇਹ ਤਾਕਤ ਦਿੱਤੀ ਜਾਣੀ ਜ਼ਰੂਰੀ ਸੀ। ਹਾਲਾਂਕਿ ਇਸ ਤੋਂ ਇਲਾਵਾ ਜੇਕਰ ਸਕੂਲ ਦੇ ਪ੍ਰਿੰਸੀਪਲ ਚਾਹਣ ਤਾਂ ਇਸ ਨੂੰ ਕ੍ਰਿਮੀਨਲ ਆਰਡਰ ਦੇ ਵਿੱਚ ਵੀ ਬਦਲ ਸਕਦੇ ਨੇ। ਕ੍ਰਿਮੀਨਲ ਆਰਡਰ ਦੇ ਵਿੱਚ ਜੇਲ੍ਹ ਤਾਂ ਨਹੀਂ ਹੁੰਦੀ, ਪਰ ਹਾਂ ਉਹਨਾਂ ਨੂੰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਤੇ ਘੱਟੋ ਘੱਟ $12,200 ਤੱਕ ਦਾ ਫਾਈਨ ਵੀ ਲੱਗ ਸਕਦਾ ਹੈ। ਫੀਫਾ ਵਿਸ਼ਵ ਕੱਪ ਕੱਲ ਦੇ ਦਿਨ ਮੈਚ ਸ਼ੁਰੂ ਹੋ ਗਏ, ਹਾਲਾਂਕਿ 11 ਜੂਨ ਤੁਹਾਨੂੰ ਦੱਸਿਆ ਸੀ ਕਿ ਤਰੀਕ ਸੀ, ਪਰ ਅਮਰੀਕਾ ਮੈਕਸੀਕੋ ਕੈਨੇਡਾ ਦੇ ਵਿੱਚ ਹੋ ਰਹੇ ਨੇ ਤੇ ਆਸਟ੍ਰੇਲੀਆ ਦੇ ਨਾਲ ਸਮੇਂ ਦਾ ਫਰਕ ਹੈ। ਪਹਿਲਾ ਹੀ ਮੈਚ ਜਿਹੜਾ ਹੋਸਟ ਮੈਕਸੀਕੋ ਦਾ ਮੈਚ ਸੀ, ਓਪਨਿੰਗ ਮੈਚ ਸੀ ਬਨਾਮ ਸਾਊਥ ਅਫਰੀਕਾ, ਹਾਲਾਂਕਿ ਕਮਜ਼ੋਰ ਟੀਮ ਹੈ ਮੈਕਸੀਕੋ ਦੇ ਮੁਕਾਬਲੇ ਸਾਊਥ ਅਫਰੀਕਾ, ਪਰ ਕੱਲ ਦੇ ਦਿਨ ਮੈਚ ਦੇ ਵਿੱਚ ਦੇਖਣ ਨੂੰ ਵੀ ਮਿਲਿਆ। ਮੈਕਸੀਕੋ ਨੇ ਮੈਚ 0 ਦੇ ਮੁਕਾਬਲੇ 2 ਗੋਲ ਦੇ ਨਾਲ ਜਿੱਤ ਲਿਆ। ਮੈਕਸੀਕੋ ਸਿਟੀ ਦੇ ਮੈਕਸੀਕੋ ਸਿਟੀ ਸਟੇਡੀਅਮ ਦੇ ਵਿੱਚ ਖੇਡੇ ਗਏ ਇਸ ਮੈਚ ਦੇ ਵਿੱਚ ਵਾਈ ਸਿਥੋਲ ਨੇ 50ਵੇਂ ਮਿੰਟ ਦੇ ਵਿੱਚ ਤੇ ਜ਼ਵਾਨੇ ਨੇ 84ਵੇਂ ਮਿੰਟ ਦੇ ਵਿੱਚ ਗੋਲ ਕੀਤਾ ਤੇ ਇਹ ਮੈਚ ਜਿਹੜਾ ਆਪਣੇ ਹੱਕ ਦੇ ਵਿੱਚ, ਆਪਣੀ ਟੀਮ ਦੇ ਹੱਕ ਦੇ ਵਿੱਚ ਚਲਾ ਗਿਆ। ਦੱਸ ਦਈਏ ਕਿ ਹੁਣ ਇੱਕ ਮੈਚ ਅੱਜ ਦੇ ਦਿਨ ਸਾਊਥ ਕੋਰੀਆ ਬਨਾਮ ਚੈੱਕ ਹੈ ਤੇ ਫਿਰ ਇਸ ਤੋਂ ਬਾਅਦ ਕੱਲ ਦੇ ਦਿਨ ਮੈਚ ਜਿਹੜਾ ਉਹ ਕੈਨੇਡਾ ਬਨਾਮ ਬੋਸਨੀਆ ਹਰਜ਼ੋਗਵੀਨਾ ਮੈਚ ਹੈ। ਆਸਟ੍ਰੇਲੀਆ ਦੇ ਜਿਹੜੇ ਫੀਫਾ ਦੇ ਫੈਨਸ ਨੇ ਉਹਨਾਂ ਨੂੰ ਹਾਲੇ ਉਡੀਕ ਕਰਨੀ ਹੋਏਗੀ। ਤੁਰਕੀ ਦੇ ਖਿਲਾਫ ਸੋਕੇਰੂਜ਼ ਦਾ ਮੈਚ ਹੋਏਗਾ 14 ਜੂਨ ਨੂੰ ਦੁਪਹਿਰ ਨੂੰ 2 ਵਜੇ ਦੇ ਆਸ ਪਾਸ ਤੇ ਫਿਰ ਇਸ ਮੈਚ ਦੇ ਨਤੀਜੇ ਵੀ ਤੁਹਾਨੂੰ ਦੱਸਾਂਗੇ। ਔਰ ਹਾਲ ਫਿਲਹਾਲ ਜਿਹੜੇ ਇਹ ਗਰੁੱਪ ਸਟੇਜਿਸ ਦੇ ਮੈਚ ਨੇ ਇਸ ਕਰਕੇ ਇਹਨਾਂ ਦੇ ਵਿੱਚ ਸਿਰਫ ਜਿਹੜੀਆਂ ਉਹਨਾਂ ਟੀਮਾਂ ਦੇ ਫੈਨਸ ਨੇ ਉਹੀ ਜੁੜੇ ਹੋਏ ਨੇ, ਪਰ ਇਸ ਟੂਰਨਾਮੈਂਟ ਦੀ ਹੌਟ ਫੇਵਰੇਟ ਟੀਮ ਸਪੇਨ ਦਾ ਮੈਚ ਜਿਹੜਾ ਉਹ 16 ਜੂਨ ਨੂੰ ਖੇਡਿਆ ਜਾਣਾ ਤੇ ਨਿਊਜ਼ੀਲੈਂਡ ਦਾ ਮੈਚ ਜਿਹੜਾ ਗਰੁੱਪ ਜੀ ਦੇ ਵਿੱਚ ਪਹਿਲਾ ਮੈਚ ਇਰਾਨ ਦੇ ਖਿਲਾਫ ਹੋਏਗਾ, ਇਹ ਵੀ ਕਾਫੀ ਦਿਲਚਸਪ ਮੈਚ ਹੋਏਗਾ। ਪਰ 17 ਜੂਨ ਨੂੰ ਫਰਾਂਸ ਬਨਾਮ ਸੈਨੇਗਲ ਮੈਚ ਜਿਹੜਾ ਉਹ ਕਿਸੇ ਵੀ ਗਰੁੱਪ ਸਟੇਜ ਦੇ ਵਿੱਚ ਇੱਕ ਫਸਵਾਂ ਮੈਚ ਮੰਨਿਆ ਜਾ ਸਕਦਾ ਤੇ ਗਰੁੱਪ ਐਲ ਦੇ ਵਿੱਚ ਇੰਗਲੈਂਡ ਬਨਾਮ ਕੋਰੇਸ਼ੀਆ ਮੈਚ ਵੀ 18 ਜੂਨ ਨੂੰ ਹੋਏਗਾ। ਵੈਸੇ ਫੀਫਾ ਦੇ ਨਾਲ ਜੁੜੀਆਂ ਵਧੇਰੇ ਜਾਣਕਾਰੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ, ਇਹਨਾਂ ਖਬਰਾਂ ਦੇ ਬੁਲੇਟਿਨ ਦੇ ਵਿੱਚ ਵੀ ਤੇ ਸਾਡੇ ਸੋਸ਼ਲ ਮੀਡੀਆ ਤੋਂ ਵੀ। ਫਿਲਹਾਲ ਦਿਓ ਇਜਾਜ਼ਤ, ਧੰਨਵਾਦ।
1: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮੈਲਟਨ।
2: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
3: ਸੂਰਜ ਦੇਵਤਾ
2: ਕੀ ਮਤਲਬ?
3: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵਧ ਗਈ।
2: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
3: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0694-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
4: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.in।

0: ਅੱਜ ਦਾ ਵਿਚਾਰ ਅੱਜ ਦੀ ਕਹਾਣੀ ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ
1: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਸੋਹਣਾ ਜਾ ਰਿਹਾ ਹੋਵੇਗਾ ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ ਅੱਜ ਦੇ ਵਿਚਾਰ ਦਾ ਕਹਿੰਦੇ ਨੇ ਇੱਕ ਵਾਰੀ ਗੌਤਮ ਬੁੱਧ ਦੇ ਕੋਲ ਇੱਕ ਵਿਅਕਤੀ ਆਇਆ ਤੇ ਆ ਕੇ ਉਹੀ ਬਹੁਤ ਸਾਰੇ ਲੋਕਾਂ ਦੀ ਤਰ੍ਹਾਂ ਰੋਣੇ ਰੋਏ ਮੈਂ ਕਾਫੀ ਦੇਰ ਤੋਂ ਬਹੁਤ ਜ਼ਿਆਦਾ ਦੁਖੀ ਹਾਂ ਸੁੱਖ ਦਾ ਤਾਂ ਮੂੰਹ ਹੀ ਨਹੀਂ ਵੇਖਿਆ ਸੁੱਖ ਦੀ ਤਾਂ ਕਦੀ ਖਬਰ ਹੀ ਨਹੀਂ ਸੁਣੀ ਪਰ ਕਾਫੀ ਸਮਾਂ ਹੋ ਗਿਆ ਮੈਨੂੰ ਪਤਾ ਲੱਗਾ ਸੀ ਕਿ ਤੁਸੀਂ ਸਾਰਿਆਂ ਦਾ ਇਲਾਜ ਕਰ ਦਿਓ ਸਾਰਿਆਂ ਦੇ ਦੁੱਖ ਦੂਰ ਕਰ ਦਿਓ ਅਤੇ ਅੱਜ ਤੁਹਾਡੇ ਦਰ 'ਤੇ ਆ ਗਿਆ ਪਤਾ ਨਹੀਂ ਮੇਰੇ ਨਾਲ ਇੱਦਾਂ ਕਿਉਂ ਹੁੰਦਾ ਮੈਂ ਜਿਹੜੀ ਚੀਜ਼ ਦੇ ਨਾਲ ਵੀ ਪਿਆਰ ਕਰਦਾ ਵਾਂ ਜਿਹਨੂੰ ਵੀ ਪਿਆਰ ਕਰਦਾ ਉਹ ਚੀਜ਼ ਮੈਨੂੰ ਦੁੱਖ ਦੇ ਕੇ ਜਾਂਦੀ ਹੈ ਮੇਰਾ ਕੀਤਾ ਪਿਆਰ ਬਾਅਦ ਵਿੱਚ ਦੁੱਖ ਦੇ ਵਿੱਚ ਤਬਦੀਲ ਹੋ ਜਾਂਦਾ ਬੁੱਧ ਇੱਦਾਂ ਕਿਉਂ ਇੰਨੀ ਮਾੜੀ ਮੇਰੀ ਕਿਸਮਤ ਕਿਉਂ ਅਤੇ ਬੁੱਧ ਨੇ ਮੁਸਕਰਾ ਕੇ ਕਿਹਾ ਆਪਣੇ ਪਿੱਛੇ ਉਸ ਕੈਰੀ ਦੇ ਵਿੱਚ ਝਾਤੀ ਮਾਰ ਉੱਥੇ ਅਲੱਗ ਅਲੱਗ ਦੋ ਤਰ੍ਹਾਂ ਦੇ ਫੁੱਲ ਲੱਗੇ ਨੇ ਵੇਖ ਤੈਨੂੰ ਕਿਹੜੇ ਸੋਹਣੇ ਲੱਗਦੇ ਆ ਅਤੇ ਉਸ ਵਿਅਕਤੀ ਨੇ ਮਨ ਹੀ ਮਨ ਹੈਰਾਨ ਹੋ ਕੇ ਕਿਹਾ ਕਿ ਮੈਂ ਇੱਥੇ ਆਪਣੇ ਦੁੱਖੜੇ ਰੋਣ ਆਇਆ ਇਹ ਪਤਾ ਨਹੀਂ ਕਿਹੜੇ ਪਾਸੇ ਗੱਲ ਲਈ ਜਾਂਦਾ ਹੁਣ ਆਇਆ ਸੀ ਅਤੇ ਜਿਹਦੇ ਕੋਲ ਗਏ ਹੋਈਏ ਉਹਦੀ ਮੰਨਣੀ ਪੈਂਦੀ ਆ ਉਹ ਫਿਰ ਕਿਵੇਂ ਦੀ ਵੀ ਹੋਵੇ ਉਸ ਵਿਅਕਤੀ ਨੇ ਜਿਹੜੇ ਦੁਪਹਿਰ ਦੇ ਸਮੇਂ ਹੈ ਵਧੀਆ ਤਰੀਕੇ ਦੇ ਨਾਲ ਖਿੜੇ ਫੁੱਲ ਸੀ ਉੱਧਰ ਨੂੰ ਇਸ਼ਾਰਾ ਕੀਤਾ ਅਤੇ ਬੁੱਧ ਨੇ ਕਿਹਾ ਤੈਨੂੰ ਪਤਾ ਇਹ ਕਿਹੜੇ ਫੁੱਲ ਨੇ ਇਹ ਉਹ ਖਾਸ ਕਿਸਮ ਦੇ ਫੁੱਲ ਨੇ ਜਿਹੜੇ ਸਿਰਫ ਦੁਪਹਿਰਾਂ ਨੂੰ ਖਿੜਦੇ ਆ ਅਤੇ ਤੈਨੂੰ ਪਤਾ ਇੱਕ ਕਲੀ ਤੋਂ ਫੁੱਲ ਦੁਪਹਿਰ ਦੇ ਸਮੇਂ ਬਣਦਾ ਅਤੇ ਸ਼ਾਮਾਂ ਨੂੰ ਮੁਰਝਾ ਜਾਂਦਾ ਅਗਲੇ ਦਿਨ ਇਹ ਕਦੀ ਖਿੜਦਾ ਨਹੀਂ ਜਿਹੜੇ ਫੁੱਲ ਵੱਲ ਨੂੰ ਤੂੰ ਉਂਗਲ ਕੀਤੀ ਹੈ ਤੈਨੂੰ ਕੀ ਲੱਗਦਾ ਇਸ ਫੁੱਲ ਨੂੰ ਨਹੀਂ ਪਤਾ ਹੋਊਗਾ ਕਿ ਮੈਂ ਸਿਰਫ ਅੱਜ ਦੁਪਹਿਰ ਦਾ ਮਹਿਮਾਨ ਹਾਂ ਛਾਵਾਂ ਢਲੀਆਂ ਅਤੇ ਮੈਂ ਗਿਆ ਇੱਕ ਕਲੀ ਜੇ ਉਹ ਇਹੋ ਹੀ ਸੋਚ ਲਏ ਕਿ ਮੇਰਾ ਅੰਤ ਛਾਵਾਂ ਦੇ ਸਮੇਂ ਮੁਰਝਾਉਣਾ ਹੀ ਹੋਣਾ ਵਾ ਮੈਂ ਅੰਤ ਮਰਨਾ ਹੀ ਹਾਂ ਅਤੇ ਦੁਪਹਿਰ ਦੇ ਸਮੇਂ ਖਿੜਨਾ ਹੀ ਛੱਡ ਦੇ ਦੱਸ ਕਿੱਦਾਂ ਦਾ ਲੱਗੂਗਾ ਇਹ ਤਾਂ ਬੜੀ ਅਜੀਬ ਗੱਲ ਹੈ ਬੁੱਧ ਬਿਲਕੁਲ ਅਤੇ ਜਿਹੜਾ ਤੇਰਾ ਸਵਾਲ ਹੈ ਉਹ ਵੀ ਇਸੇ ਤਰ੍ਹਾਂ ਦੇ ਨਾਲ ਬੜਾ ਅਜੀਬ ਹੈ ਇਸ ਕੁਦਰਤ ਦੇ ਨਾਲ ਨਾਤਾ ਜੋੜ ਕੇ ਜਦੋਂ ਆਪਾਂ ਆਪੇ ਨੂੰ ਇੱਕਮਿੱਕ ਹੋ ਕੇ ਵੇਖਦੇ ਹਾਂ ਅਤੇ ਤੁਹਾਨੂੰ ਬੜੇ ਸਾਰੇ ਸਵਾਲ ਅਤੇ ਉਹਨਾਂ ਦੇ ਜਵਾਬ ਇਸ ਕੁਦਰਤ ਦੇ ਵਿੱਚੋਂ ਇਹਨਾਂ ਕੁਦਰਤ ਦੇ ਨਿਯਮਾਂ ਦੇ ਵਿੱਚੋਂ ਮਿਲ ਜਾਂਦੇ ਆ ਤੇਰੀ ਹਾਲਤ ਵੀ ਇਸ ਫੁੱਲ ਵਰਗੀ ਹੈ ਪਰ ਤੇਰੇ 'ਚ ਤੇ ਫੁੱਲ ਦੇ ਵਿੱਚ ਫਰਕ ਇਹ ਆ ਕਿ ਫੁੱਲ ਤੇਰੇ ਵਾਂਗੂ ਇਹ ਸੋਚ ਸੋਚ ਕੇ ਪਹਿਲਾਂ ਇੰਨੀ ਮੁਰਝਾ ਗਿਆ ਕਿ ਮੈਂ ਸ਼ਾਮਾਂ ਨੂੰ ਮੁਰਝਾਉਣਾ ਹੀ ਹਾਂ ਇੱਕ ਫੁੱਲ ਜਦੋਂ ਕਲੀ ਹੁੰਦਾ ਤਾਂ ਉਹਦੇ ਮਨ ਦੇ ਵਿੱਚ ਬੜਾ ਚਾਅ ਹੁੰਦਾ ਅੰਦਰ ਬੜੇ ਵਲਵਲੇ ਹੁੰਦੇ ਨੇ ਉਤਸ਼ਾਹ ਹੁੰਦਾ ਹੈ ਕਿ ਮੈਂ ਇੱਕ ਦਿਨ ਖਿੜੂੰਗਾ ਮੈਂ ਫੁੱਲ ਬਣੂੰਗਾ ਮੇਰੀ ਖੂਬਸੂਰਤੀ ਆਸ ਪਾਸ ਸਾਰੇ ਵੇਖਣਗੇ ਵਾਹ ਵਾਹ ਕਰਨਗੇ ਉਹ ਵਾਹ ਵਾਹੀ ਚਾਹੇ ਥੋੜ੍ਹੇ ਜਿਹੇ ਸਮੇਂ ਦੀ ਹੀ ਕਿਉਂ ਨਾ ਹੋਵੇ ਪਰ ਉਹ ਫੁੱਲ ਜ਼ਰੂਰ ਖਿੜਦਾ ਇਸੇ ਤਰ੍ਹਾਂ ਦੇ ਨਾਲ ਜਿਵੇਂ ਤੂੰ ਸ਼ਿਕਾਇਤਾਂ ਕਰ ਰਿਹਾ ਸ਼ਾਇਦ ਤੇਰੇ ਮਨ ਦੇ ਵਲਵਲੇ ਤੇਰੇ ਮਨ ਦੇ ਵਿਚਾਰ ਇਹ ਵੀ ਇੱਕ ਦਿਨ ਕੱਲੀਆਂ ਸੀ ਤੇ ਤੂੰ ਯਾਦ ਕਰ ਇੱਕ ਦਿਨ ਫੁੱਟੀਆਂ ਜ਼ਰੂਰ ਹੋਣਗੀਆਂ ਇੱਕ ਦਿਨ ਉਹ ਫੁੱਲ ਜ਼ਰੂਰ ਬਣੀਆਂ ਹੋਣਗੀਆਂ ਜਿਹਨੂੰ ਤੂੰ ਪਿਆਰ ਕਹਿੰਦਾ ਉਹ ਉਸੇ ਫੁੱਲ ਦਾ ਖਿੜਨਾ ਹੀ ਆ ਉਹ ਤੇਰੇ ਮਨ ਦੇ ਵਲਵਲੇ ਪਿਆਰ ਇੱਕ ਦਿਨ ਜ਼ਰੂਰ ਖਿੜਿਆ ਪਰ ਆਖਿਰਕਾਰ ਉਹਨੇ ਆਪਣੀ ਮਨਿਆਦ ਭੋਗ ਕੇ ਇੱਕ ਨਾ ਇੱਕ ਦਿਨ ਜ਼ਰੂਰ ਹਵਾ ਹੋ ਜਾਣਾ ਅਤੇ ਇਹ ਵੀ ਯਾਦ ਰਹੇ ਇਹ ਫੇਰ ਦੁਬਾਰਾ ਤੋਂ ਪੁੰਗਰੂਗਾ ਜਿਹੜੀ ਚੀਜ਼ ਜਿੰਨੀ ਛੇਤੀ ਜਿਹਦਾ ਨਾਸ਼ ਹੁੰਦਾ ਉਹ ਉੰਨੀ ਛੇਤੀ ਕੁਦਰਤ ਫੇਰ ਦੁਬਾਰਾ ਤੋਂ ਉਗਾਉਂਦੀ ਹੈ ਕਿਉਂਕਿ ਉੰਨੀ ਛੇਤੀ ਉਹਦਾ ਬੀਜ ਬਣ ਚੁੱਕਾ ਹੁੰਦਾ ਜਿਹੜਾ ਜਿੰਨੀ ਛੇਤੀ ਆਪਣੀ ਜ਼ਿੰਦਗੀ ਹੰਢਾ ਕੇ ਇਸ ਜਗਤ ਤੋਂ ਇਸ ਕਾਇਨਾਤ ਤੋਂ ਚੱਲਿਆ ਜਾਂਦਾ ਉਹਦਾ ਉਨੀ ਛੇਤੀ ਬੀਜ ਬਣ ਜਾਂਦਾ ਅਤੇ ਉਹ ਫਿਰ ਦੁਬਾਰਾ ਧਰਤੀ ਦੀ ਗੋਦ ਦੇ ਵਿੱਚ ਜਾ ਕੇ ਆਪਣੇ ਆਪ ਪੁੰਗਰ ਪੈਂਦਾ। ਜਿਹਦੀ ਜਿੰਨੀ ਮਿਆਦ ਘੱਟ ਹੁੰਦੀ ਹੈ ਉਹਨੂੰ ਉਦਾਂ ਅਤੇ ਉਨਾ ਹੀ ਮੌਸਮ ਦਾ ਵੀ ਕੋਈ ਅਸਰ ਨਹੀਂ ਪੈਂਦਾ। ਜਿਹੜਾ ਉਹ ਲਾਗੇ ਤੂੰ ਦੂਸਰਾ ਫੁੱਲ ਵੇਖ ਰਿਹਾ ਨਾ ਉਹ ਤੈਨੂੰ ਉਜੜੀਆਂ ਟਾਹਣੀਆਂ ਦਿਖਦੀਆਂ ਨੇ, ਉਹਨੂੰ ਜਦੋਂ ਫੁੱਲ ਲੱਗਾ ਤਾਂ ਉਹਨੇ ਲੰਮੇ ਸਮੇਂ ਤੱਕ ਰਹਿਣਾ। ਜਿੰਨੀ ਦੇਰ ਤੱਕ ਇਹ ਬਹਾਰ ਰਹੀ ਉਨੀ ਦੇਰ ਤੱਕ ਇਹਨੇ ਫੁੱਲ ਨਹੀਂ ਰਹਿਣਾ, ਪਰ ਉਸ ਤੋਂ ਬਾਅਦ ਇੱਕ ਲੰਮਾ ਸਮਾਂ ਇਸ ਸਾਲ ਦਾ ਇਹਦੇ ਨਾਲ ਤੈਨੂੰ ਕੰਡੇ ਕੰਡੇ ਦਿਖਣੇ ਨੇ। ਜੇ ਤੂੰ ਸਮਝ ਸਕੇ ਤਾਂ ਇਸ ਕੁਦਰਤ ਦੇ ਵਿੱਚੋਂ ਬਹੁਤ ਕੁਛ ਸਮਝ ਸਕਦਾ। ਇਹ ਜੇ ਤੂੰ ਵਾਰ ਵਾਰ ਕਹਿੰਦਾ ਹੈ ਨਾ ਕਿ ਜਿਹੜੀ ਵੀ ਚੀਜ਼ ਨੂੰ ਮੈਂ ਪਿਆਰ ਕਰਦਾ ਉਸ ਚੀਜ਼ ਦੇ ਵਿੱਚੋਂ ਮੈਨੂੰ ਦੁੱਖ ਮਿਲਦਾ, ਉਹ ਚੀਜ਼ ਮੈਨੂੰ ਦੁੱਖ ਦੇ ਕੇ ਜਾਂਦੀ ਹੈ, ਉਹਦੇ ਵਿੱਚ ਕਿਸੇ ਵਿਅਕਤੀ ਵਿਸ਼ੇਸ਼ ਦਾ ਜਾਂ ਕਿਸੇ ਵਸਤੂ ਦਾ ਕੋਈ ਕਸੂਰ ਨਹੀਂ। ਕਸੂਰ ਤੇਰਾ, ਤੇਰੇ ਅੰਦਰ ਦੀ ਸੋਚ ਦਾ। ਤੂੰ ਚਾਹੁੰਦਾ ਹੈ ਕਿ ਹਮੇਸ਼ਾ ਇਸ ਫੁੱਲ ਦੀ ਤਰ੍ਹਾਂ ਤੇਰੀਆਂ ਖੁਸ਼ੀਆਂ ਖਿੜੀਆਂ ਰਹਿਣ, ਪਰ ਯਾਦ ਰਵੇ ਜਿਨ੍ਹਾਂ ਚੀਜ਼ਾਂ ਨੂੰ ਤੂੰ ਖੁਸ਼ੀਆਂ ਕਹਿੰਦਾ, ਜਿਨ੍ਹਾਂ ਚੀਜ਼ਾਂ ਨੂੰ ਤੂੰ ਪਿਆਰ ਕਹਿੰਦਾ, ਉਹਨਾਂ ਦੀ ਵੀ ਤਾਂ ਇੱਕ ਮਿਆਦ ਆ। ਉਹਨਾਂ ਨੇ ਵੀ ਇੱਕ ਦਿਨ ਆਪਣੀ ਆਪਣੀ ਮਿਆਦ ਭੋਗ ਕੇ ਇੱਕ ਪਾਸੇ ਹੋ ਜਾਣਾ। ਤੂੰ ਥੋੜ੍ਹੀ ਦੇਰ ਪਹਿਲਾਂ ਦੱਸਿਆ ਸੀ ਕਿ ਜਦੋਂ ਤੇਰਾ ਵਿਆਹ ਹੋਇਆ ਤੂੰ ਬੜਾ ਖੁਸ਼ ਸੀ, ਬੜਾ ਤੂੰ ਪਿਆਰ ਕੀਤਾ ਆਪਣੀ ਵਹੁਟੀ ਨੂੰ, ਅਤੇ ਜ਼ਰਾ ਸੋਚ ਹਾਲੇ ਵੀ ਉਹ ਤੇਰੇ ਕੋਲ ਹੀ ਆ, ਤੇਰਾ ਪਿਆਰ ਹਾਲੇ ਵੀ ਤੇਰੇ ਕੋਲ ਆ। ਪਰ ਹੁਣ ਇਸ ਸਟੇਜ 'ਤੇ ਤੈਨੂੰ ਉਹ ਪਰਿਵਾਰ ਦੁੱਖ ਕਿਉਂ ਲੱਗਦਾ? ਕਿਉਂਕਿ ਲੰਮਾ ਸਮਾਂ ਕੋਈ ਵੱਡਾ ਸੁੱਖ ਵੀ ਤੁਹਾਡੇ ਕੋਲ ਰਹਿੰਦਾ ਹੈ ਅਤੇ ਉਹਦੇ ਵਿੱਚੋਂ ਵੀ ਹੌਲੀ ਹੌਲੀ ਦੁੱਖ ਪਨਪ ਪੈਂਦੇ ਨੇ ਤੁਹਾਡੀ ਸੋਚ ਦੇ ਮੁਤਾਬਕ। ਦੁੱਖ ਹੁੰਦੇ ਨਹੀਂ ਆ, ਪਰ ਜਿੱਦਾਂ ਜਿੱਦਾਂ ਤੁਹਾਨੂੰ ਜਿੰਨਾ ਸੁੱਖ ਮਿਲਦਾ ਤੁਸੀਂ ਉਹਦੀ ਹੋਰ ਜ਼ਿਆਦਾ ਵਧੀ ਹੋਈ ਮਾਤਰਾ ਚਾਹੁੰਦੇ ਹੋ। ਜੇ ਅੱਜ ਤੁਹਾਨੂੰ ਕੋਈ ਇੱਕ ਰੁਪਈਆ ਮਿਲਦਾ, ਕੱਲ੍ਹ ਨੂੰ ਤੁਸੀਂ ਦੋ ਚਾਹੁੰਦੇ ਹੋ। ਦੋ ਮਿਲਦੇ ਨੇ ਤਾਂ ਉਹਨਾਂ ਨੂੰ 10 ਬਣਾਉਣ 'ਚ ਜੁੱਟ ਜਾਈਦਾ, 10 ਮਿਲਦੇ ਨੇ ਤਾਂ ਉਹਨਾਂ ਨੂੰ 100 ਬਣਾਉਣ 'ਚ ਜੁੱਟ ਜਾਈਦਾ। ਇਸੇ ਤਰ੍ਹਾਂ ਦੇ ਨਾਲ ਦੁੱਖ ਨੇ, ਇਸੇ ਤਰ੍ਹਾਂ ਦੇ ਨਾਲ ਸੁੱਖ ਨੇ। ਜਿੰਨਾ ਤੂੰ ਸੁੱਖ ਮਿਲਿਆ ਉਨਾ ਮੰਗਿਆ, ਉਨਾ ਸੁੱਖ ਤੈਨੂੰ ਮਿਲ ਗਿਆ, ਪਰ ਫਿਰ ਤਾਂ ਉਸ ਤੋਂ ਬਾਅਦ ਤੂੰ ਉਹਨੂੰ ਮਲਟੀਪਲਾਈ ਕਰਕੇ ਵੇਖਣਾ ਸ਼ੁਰੂ ਕਰ ਦਿੱਤਾ। ਤੈਨੂੰ ਹੋਰ ਸੁੱਖ ਚਾਹੀਦਾ ਸੀ, ਹੋਰ ਵਧੇਰੇ ਪਿਆਰ ਚਾਹੀਦਾ ਸੀ, ਜੋ ਕਿ ਨਾ ਮਿਲਣ ਦੇ ਉੱਤੇ ਹੁਣ ਤੂੰ ਦੁਖੀ ਹੈ। ਅਤੇ ਯਾਦ ਰਵੇ ਜੋ ਤੂੰ ਬੀਜੇਗਾ, ਜੋ ਤੂੰ ਮੰਗੇਗਾ ਉਹ ਤੈਨੂੰ ਮਿਲੇਗਾ। ਜਦੋਂ ਤੂੰ ਪਿਆਰ ਬੀਜੇ ਹੀ ਤੈਨੂੰ ਪਿਆਰ ਮਿਲੇ। ਜੇ ਤੈਨੂੰ ਹੁਣ ਅੱਜ ਕਦਰ ਨਹੀਂ ਆ, ਤੂੰ ਦੁੱਖ ਬੀਜਣ ਦੀ ਕੋਸ਼ਿਸ਼ ਕਰ ਰਿਹਾ ਤਾਂ ਕੱਲ੍ਹ ਨੂੰ ਤੈਨੂੰ ਦੁੱਖ ਮਿਲਣਗੇ। ਕੱਲ੍ਹ ਨੂੰ ਤੇਰੇ ਦੁੱਖਾਂ ਦਾ ਬੂਟਾ ਵੱਡਾ ਹੋਵੇਗਾ, ਉਹਦੀਆਂ ਕਲੀਆਂ ਬਣਨਗੀਆਂ, ਉਹਦੇ ਫੁੱਲ ਖਿੜਨਗੇ, ਅਤੇ ਫਿਰ ਤੈਨੂੰ ਕੋਈ ਮਿਲੀ ਛੋਟੀ ਜਿਹੀ ਖੁਸ਼ੀ ਵੀ ਬੜੀ ਵਧੀਆ ਲੱਗੂਗੀ। ਕੋਸ਼ਿਸ਼ ਕਰ ਬਹੁਤ ਸਾਰੀਆਂ ਦੁੱਖ ਤਕਲੀਫਾਂ ਨੂੰ ਭੁੱਲ ਕੇ, ਜੋ ਉਹਦੇ ਵਿੱਚ ਥੋੜ੍ਹਾ ਜਿਹਾ ਸੁੱਖ ਆ ਤੇਰੇ ਕੋਲ, ਉਹਨੂੰ ਅਹਿਮੀਅਤ ਦੇ, ਉਹਨੂੰ ਗੌਹ ਦੇ ਨਾਲ ਵੇਖਣਾ ਸ਼ੁਰੂ ਕਰ, ਉਹਨੂੰ ਅੰਡਰਲਾਈਨ ਕਰ, ਅਤੇ ਉਹੀ ਤੈਨੂੰ ਛੋਟਾ ਜਿਹਾ ਸੁੱਖ, ਥੋੜ੍ਹਾ ਜਿਹਾ ਪਿਆਰ ਤੈਨੂੰ ਵੱਡਾ ਵੱਡਾ ਲੱਗਣਾ ਸ਼ੁਰੂ ਹੋ ਜਾਊਗਾ। ਉਸੇ ਤਰ੍ਹਾਂ ਜਿੱਦਾਂ ਤੂੰ ਇਸ ਛੋਟੇ ਜਿਹੇ ਦੁੱਖ ਨੂੰ ਵੇਖਣਾ ਸ਼ੁਰੂ ਕਰ ਦਿੱਤਾ ਅਤੇ ਇਹਨੂੰ ਹੁਣ ਤੂੰ ਵੱਡਾ ਕਰ ਲਿਆ, ਇਸੇ ਤਰ੍ਹਾਂ ਦੇ ਨਾਲ ਆਪਣੇ ਸੁੱਖ ਨੂੰ ਵੱਡਾ ਕਰ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਹਾਨੂੰ ਵਧੀਆ ਲੱਗੀ ਹੋਏਗੀ ਅਤੇ ਆਪਾਂ ਵੀ ਇਸ ਕਹਾਣੀ ਦੇ ਉੱਤੇ ਅਮਲ ਜ਼ਰੂਰ ਕਰਾਂਗੇ। ਧੰਨਵਾਦ।
0: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ YouTube ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ YouTube ਚੈਨਲ।
2: Ready, set, go! Chadston Ford, Dandenong Road te tuhanu udik reya hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options we available. Aao te apni navi Ford da टेस्ट ड्राइव करो, बिजनेस फ्लीट लई गल करो, व्हीकल एक्सपर्ट्स टिम फोर्ब्स या कोरी नाल। रेडियो हांजी दे हवाले नाल पाओ 3 साल दी फ्री सर्विस। चेस्टन फोर्ड, रेडी सेट फोर्ड।
3: लो जी तुहाडी नजर है पोला।
2: ओए पोली ओए दी जबरदस्त कामयाबी तो बाद गीत MP3 ते जगजीत संधू फिल्म्स ले आए ने हासे मस्ती ते इमोशन नाल भरपूर फिल्म।
4: भोले ने कसूते फसाते।
2: ओए भोले ओए 2 कॉमेडी ड्रामा ते एंटरटेनमेंट दा पूरा तड़का 12 जून नु पूरी फैमिली दे नाल नजदीकी सिनेमा घरां विच देखना ना भुल्यो। ओए भोले ओए 2
5: भोला भाई
2: मेरा देश इनक्रेडिबल इंडिया त्रुगनिना विच अपने हर भैण भरा नु उना दे देश दा स्वाद अते मसाले एथे दे रहा है। तुसी एथे इंडियन मसाले दालां ग्रोसरी दा हर सामान वाजिब रेट ते ले सकदे हो। पाओ कॉस्मेटिक दी हर आइटम भी नाले घर विच होवे कोई फंक्शन या त्योहार मिठाई दी एथे मिलेगी तुहानू वैरायटी बेशुमार। ग्रोसरी दी होम डिलीवरी लई नंबर लिख लो 0430-123-394। दियो रेडियो हांजी दा हवाला ते पाओ भारी डिस्काउंट हर शॉपिंग ते। मेरा देश इनक्रेडिबल इंडिया त्रुगनिना विच।
6: टेंशन टेंशन मेरी टेंशन
7: की होया
6: एथे इमिग्रेशन दे इन्ने पंगे ने यार मुकदे ही नहीं।
7: काका जी टेंशन छड्डो फोन चको कॉल करो VY इमिग्रेशन नु जिथे इमिग्रेशन एक्सपर्ट हरपाल सिंह बाजवा एम्प्लॉयर स्पॉन्सर पार्टनर या पेरेंट्स या वीजा स्किल्ड माइग्रेशन स्टूडेंट वीजा MRT या RRT अपील्स ते स्किल्स असेसमेंट्स दे माहिर बैठे ने। हुणे ही अपॉइंटमेंट ली कॉल करो 0410-530-530
6: या 90-77-97-33
7: या ईमेल info@vyimmigration.com.au।
6: याद रखो 9077-9733
7: VY इमिग्रेशन एंड एजुकेशन कंसल्टेंट
6: हर कदम तुहाडे नाल।
2: ओबिट होम्स अपने इरादियां वांग सिर्फ इमारत नहीं बल्कि अपने हर एक ग्राहक लई बनाउंदे ने उना दे सुपनियां दा एक मजबूत घर। हाउस एंड लैंड एक्सपर्ट्स ओबिट होम्स अपने 44 वर्यां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24-month प्राइस लॉक। अज ही पहुंचो ओबिट होम्स डिस्प्ले सेंटर्स या कॉल करो हरपन चौहान नो 0433-280-252 ते 0433-280-252
8: ते। किथे वज गई तेरी गड्डी?
9: गड्डी ता ठीक हो जू पर इंश्योरेंस वालिया नू लीगल वालिया नू एथे प्रदेश विच समझाऊंगा किवे।
8: तेरे वांग किन्ने ही अपने भैन भरावां दी टेंशन मिंटां च दूर कीती है सिंह स्मैश रिपेयर वालिया ने। इन्हां दे कोल अपनी मां बोली च काम करन वाले लॉयर्स दी फ्री ऑफ कॉस्ट टीम ऑल मेजर एंड माइनर एक्सीडेंटल लाइफ टाइम वारंटी नाल वर्क एंड पेंट फ्री लोन कार दी सर्विस मिलदी है ऑल प्राइवेट एंड इंश्योरेंस ऑथोराइज्ड काम ते। फ्री लीगल एडवाइस लई कॉल करो 0383-85-77-48 ते। सिंह स्मैश
10: यार तू इत्थे इनी छेती आके पक्का भी हो गया की जुगाड़ लाया है?
9: जुगाड़ नहीं ए है 8 साल तो भी वद्दा तजुर्बा बंसल इमीग्रेशन दा जिन्हां ने वधिया कोर्स विच एडमिशन कराई अते फिर मेनू PR दी राह भी विखाई। इन्ना ही नहीं ए स्टूडेंट वीजा AAT अपील्स स्किल्ड वीजा PR US विजिटर वीजा अते होर भी कई माइग्रेशन सर्विसेज प्रोवाइड करदे ने।
10: नंबर दा दे बंसल इमीग्रेशन वालियां दा।
9: हां जी अपॉइंटमेंट बुक करवाउण लई कॉल करो 0406-660-960 ते या फिर विजिट करो bansalimmigration.com.au।
11: जे तुसी बीमार हो ता AI कोल नहीं डॉक्टर कोल जाने हो फिर कानूनी मसले विच फैसला खुद क्यों? याद रखो डिले इन लॉ इज डैमेज इन लाइफ। फैमिली इशू प्रॉपर्टी दा मसला कोई इमिग्रेशन दी समस्या या कोई भी कानूनी मैटर इको नाम जो कम तुहाडे लई करदे ने बंसल लॉयर्स। तुहाडा भरोसा साडा तजुर्बा ते जित अपनी। कॉल 4229058 60 और विजिट bansallawyers.com.au।

0: ਰੇਡੀਓ ਹਾਂਜੀ 1674 ਤੇ ਤੁਹਾਡਾ ਸਵਾਗਤ ਹੈ। ਮੈਂ ਕ੍ਰਿਸ਼ਨਾ ਤੇ ਅੱਜ ਅਸੀਂ ਪਹੁੰਚ ਚੁੱਕੇ ਹਾਂ ਜੀ ਉਸ ਸੈਗਮੈਂਟ ਦੇ ਅੰਦਰ ਜਿਹਦੇ ਅੰਦਰ ਆਪਾਂ ਗੱਲਬਾਤ ਕਰਦੇ ਹਾਂ ਭਾਰਤ ਤੇ ਪੰਜਾਬ ਤੋਂ ਜੁੜੀਆਂ ਖਬਰਾਂ ਬਾਰੇ। ਅੱਜ ਦਾ ਦਿਨ ਹੈ 12 ਜੂਨ 2026, ਸਮਾਂ ਹੋ ਚੁੱਕਾ 12 ਵਜੇ ਦਾ ਤੇ ਸ਼ੁੱਕਰਵਾਰ ਦੀਆਂ ਇਹ ਖਬਰਾਂ ਸਾਡੇ ਨਾਲ ਸਾਂਝੀ ਕਰਨ ਲਈ ਸਿਡਨੀ ਸਟੂਡੀਓ ਤੋਂ ਜੁੜ ਚੁੱਕੇ ਨੇ ਗੌਤਮ ਜੀ। ਸਤਿ ਸ਼੍ਰੀ ਅਕਾਲ ਗੌਤਮ ਜੀ, ਤੁਸੀਂ ਔਨ ਏਅਰ ਹੋ।
1: ਬਹੁਤ ਧੰਨਵਾਦ ਕ੍ਰਿਸ਼ਨ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਜੇਕਰ ਅੱਜ ਦੇ ਦਿਨ ਦੀਆਂ ਭਾਰਤ ਦੀਆਂ ਪੰਜਾਬ ਦੀਆਂ ਖਬਰਾਂ ਦੀ ਸਾਂਝ ਪਾਈਏ, ਸਭ ਤੋਂ ਪਹਿਲਾਂ ਇੰਟਰਨੈਸ਼ਨਲ ਖੇਮੇ ਚੋਂ ਇੱਕ ਖਬਰ ਆਉਂਦੀ ਹੈ ਜਿੱਥੇ ਹਾਲੇ ਪਿਛਲਾ ਮਹੀਨਾ ਹੀ ਹੋਇਆ ਸੀ ਜਦੋਂ ਈਰਾਨ ਦੀ ਤਰਫ ਤੋਂ ਇੱਕ ਭਾਰਤੀ ਮਾਲਵਾਹਕ ਜਹਾਜ਼ ਦੇ ਉੱਤੇ ਹਮਲਾ ਬੋਲਿਆ ਗਿਆ ਸੀ। ਹੁਣ ਇੱਕ ਤਾਜ਼ਾ ਹਮਲਾ ਹੋਇਆ, ਇਹ ਓਮਾਨ ਦੇ ਤੱਟ ਦੇ ਕੋਲ ਪਿਛਲੇ 4 ਦਿਨਾਂ ਦੇ ਵਿੱਚ ਦੂਜਾ ਹਮਲਾ ਕਿਹਾ ਜਾ ਰਿਹਾ। ਇਸ ਤੋਂ ਪਹਿਲਾਂ ਵੀ ਭਾਰਤੀ ਮਾਲਵਾਹਕ ਜਹਾਜ਼ ਤੇ ਇੱਕ ਹਮਲਾ ਹੋਇਆ ਸੀ, ਪਰ ਜਿਹੜੇ ਪਿਛਲੇ ਮਹੀਨੇ ਦੇ ਹਮਲੇ ਦੀ ਗੱਲ ਕਰ ਰਹੇ ਹਾਂ ਉਸ ਦੇ ਵਿੱਚ ਜਾਨਾਂ ਚਲੀਆਂ ਗਈਆਂ ਸੀ। ਹੁਣ ਤਾਜ਼ਾ ਹਮਲੇ ਦੇ ਵਿੱਚ ਵੀ 3 ਭਾਰਤੀ ਨਾਗਰਿਕਾਂ ਦੀ ਮੌਤ ਹੋਈ ਹੈ। ਇਹ 3 ਭਾਰਤ ਦੇ ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼ ਤੇ ਆਂਧਰਾ ਪ੍ਰਦੇਸ਼ ਸੂਬੇ ਦੇ ਨਾਲ ਸੰਬੰਧਿਤ ਨਾਗਰਿਕ ਸੀ ਤੇ ਇਹ ਹਮਲਾ ਜਿਹੜਾ ਇਹ ਅਮਰੀਕਾ ਦੀ ਤਰਫ ਤੋਂ ਕੀਤਾ ਗਿਆ। ਭਾਰਤ ਨੇ ਪਹਿਲੀ ਵਾਰ ਅਮਰੀਕਾ ਦੇ ਕੋਲ ਇਤਰਾਜ਼ ਦਰਜ ਕਰਵਾਇਆ, ਹਾਲਾਂਕਿ ਭਾਰਤ ਦੇ ਵਿਦੇਸ਼ ਮੰਤਰਾਲੇ ਦੀ ਤਰਫ ਤੋਂ ਇਹ ਟਿੱਪਣੀ ਦਿੱਤੀ ਗਈ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨੇ ਹਾਲੇ ਤੱਕ ਇਹਨਾਂ ਹਮਲਿਆਂ ਦੇ ਉੱਤੇ ਕੋਈ ਟਿੱਪਣੀ ਨਹੀਂ ਦਿੱਤੀ ਹੈ ਔਰ ਭਾਰਤ ਨੂੰ ਹੁਣ ਇਸ ਸਮਝ ਨਹੀਂ ਆ ਰਿਹਾ ਕਿ ਜਿਹੜਾ ਮੱਧ ਪੂਰਬ ਦੇ ਵਿੱਚ ਜੰਗ ਛਿੜੀ ਹੋਈ ਹੈ, ਕਦੇ ਈਰਾਨ ਕਦੇ ਅਮਰੀਕਾ, ਦੋਹਾਂ ਦੀ ਜੰਗੀ ਜਿਹੜੀਆਂ ਰਣਨੀਤੀਆਂ ਨੇ ਜਾਂ ਜੰਗੀ ਇੱਕ ਕਿਸਮ ਦੀਆਂ ਮਿਸਾਲਾਂ ਨੇ, ਉਹਦਾ ਹਿੱਸਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਾਂ ਉਹਦਾ ਨਿਸ਼ਾਨਾ ਭਾਰਤ ਬਣ ਰਿਹਾ ਹੈ। ਖੈਰ, ਉਧਰ ਕਾਂਗਰਸ ਨੇ ਓਮਾਨ ਤੱਟ ਦੇ ਨੇੜੇ ਵਾਪਰੇ ਇਸ ਜਹਾਜ਼ ਹਮਲੇ ਦੇ ਉੱਤੇ 3 ਭਾਰਤੀ ਮਲਾਹਾਂ ਦੇ ਮਾਰੇ ਜਾਣ ਦੇ ਉੱਤੇ ਦੁੱਖ ਪ੍ਰਗਟ ਕੀਤਾ ਤੇ ਨਾਲ ਹੀ ਅਮਰੀਕੀ ਫੌਜ ਦੀ ਇਸ ਕਾਰਵਾਈ ਦੀ ਨਿਖੇਧੀ ਕੀਤੀ ਹੈ। ਕਾਂਗਰਸ ਨੇ ਭਾਰਤ ਸਰਕਾਰ ਤੋਂ ਵੀ ਜ਼ਿੰਮੇਵਾਰੀ ਤੈਅ ਕਰਨ ਦੇ ਲਈ ਕੂਟਨੀਤਕ ਕਦਮ ਚੁੱਕਣ ਦੀ ਮੰਗ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਵਾਰ ਵਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਨਿੱਜੀ ਸੰਬੰਧਾਂ ਨੂੰ ਕੂਟਨੀਤਕ ਸਫਲਤਾ ਵਜੋਂ ਪੇਸ਼ ਕਰਦੇ ਨੇ, ਪਰ ਕਾਂਗਰਸ ਨੇ ਕਿਹਾ ਹੈ ਕਿ ਹੁਣ ਵੇਲਾ ਭਾਰਤੀਆਂ ਦੇ ਹੱਕ ਦੇ ਵਿੱਚ ਖੜੇ ਹੁੰਦਾ ਹੈ, ਟਰੰਪ ਦੇ ਹੱਕ ਦੇ ਵਿੱਚ ਨਹੀਂ। ਉਧਰ ਦੂਜੀ ਖਬਰ ਜਿਹੜੀ ਪੱਛਮ ਬੰਗਾਲ ਤੋਂ ਹੈ ਜਿੱਥੇ ਤ੍ਰਿਣਮੂਲ ਕਾਂਗਰਸ ਦਾ ਅੰਦਰੂਨੀ ਕਲੇਸ਼ ਵੱਧਦਾ ਜਾ ਰਿਹਾ। ਇੱਕ ਪਾਸੇ ਤਾਂ ਜਿਹੜੇ ਸੀਨੀਅਰ ਆਗੂ ਨੇ ਕਲਿਆਣ ਬੈਨਰਜੀ, ਉਹਨਾਂ ਨੇ ਪਾਰਟੀ ਸੁਪਰੀਮੋ ਮਮਤਾ ਬੈਨਰਜੀ ਦੇ ਭਤੀਜੇ ਤੇ ਇੱਕ ਦੂਸਰੇ ਨੇਤਾ ਅਭਿਸ਼ੇਕ ਬੈਨਰਜੀ ਦੇ ਨਾਲ ਜਿਹੜਾ ਆਪਣੀ ਵਿਰੋਧਤਾ ਦਰਜ ਕਰਵਾਈ ਹੈ ਕਿ ਕਿਹਾ ਹੈ ਕਿ ਜਾਂ ਤਾਂ ਮਮਤਾ ਅਭਿਸ਼ੇਕ ਬੈਨਰਜੀ ਨੂੰ ਚੁਣ ਲੈਣ ਜਾਂ ਮੈਨੂੰ ਚੁਣ ਲੈਣ, ਦੋਹਾਂ ਚੋਂ ਕਿਸੇ ਇੱਕ ਨੂੰ ਚੁਣਨਾ ਹੋਏਗਾ। ਅਭਿਸ਼ੇਕ ਬੈਨਰਜੀ ਦੇ ਉੱਤੇ ਪੱਛਮ ਬੰਗਾਲ ਦੀਆਂ ਚੋਣਾਂ ਹਾਰਨ ਤੋਂ ਬਾਅਦ ਹੀ ਲਗਾਤਾਰ ਕਾਰਵਾਈਆਂ ਹੋ ਰਹੀਆਂ ਨੇ, ਉਹਨਾਂ ਦੇ ਦਫ਼ਤਰਾਂ ਦੇ ਉੱਤੇ ਛਾਪੇਮਾਰੀਆਂ ਹੋ ਰਹੀਆਂ। ਉਧਰ ਸ਼ਤਰੂਘਨ ਸੈਨਾ ਨੇ ਕਿਹਾ ਹੈ ਕਿ ਇੱਕ ਇੱਕ ਕਰਕੇ ਮਮਤਾ ਬੈਨਰਜੀ ਦਾ ਸਾਥ ਜਿਹੜੇ ਛੱਡ ਰਹੇ ਨੇ ਉਹ ਇਸ ਵਕਤ ਨਹੀਂ ਛੱਡਣਗੇ। ਪੱਛਮ ਬੰਗਾਲ ਦੀ ਆਸਨਸੋਲ ਸੀਟ ਤੋਂ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਨੇ, ਉਧਰ ਤ੍ਰਿਣਮੂਲ ਕਾਂਗਰਸ ਨੂੰ ਰਾਜ ਸਭਾ ਦੇ ਵਿੱਚੋਂ ਇੱਕ ਹੋਰ ਝਟਕਾ ਲੱਗਿਆ। ਹੁਣ ਰਾਜ ਸਭਾ ਮੈਂਬਰ ਪ੍ਰਕਾਸ਼ ਸ਼ੇਖ ਬਰਾਇਕ ਨੇ ਵੀ ਅਸਤੀਫਾ ਦੇ ਦਿੱਤਾ ਹੈ। ਪਹਿਲਾਂ ਸੁਖੇਂਦੂ ਸ਼ੇਖਰ ਰੇ, ਫਿਰ ਸੁਸ਼ਮਿਤਾ ਦੇਵ ਤੇ ਹੁਣ ਜਿਹੜੇ ਬਰਾਇਕ ਨੇ ਪ੍ਰਕਾਸ਼ ਬਰਾਇਕ, ਇਹਨਾਂ ਦਾ ਅਸਤੀਫਾ, ਇੱਕ ਇੱਕ ਕਰਕੇ ਇਹ ਅਸਤੀਫੇ ਸਾਹਮਣੇ ਆ ਰਹੇ ਨੇ। ਉਧਰ ਕਾਂਗਰਸ ਨੇ ਇਸ ਮੌਕੇ ਦੇ ਉੱਤੇ ਕਿਹਾ ਹੈ ਕਿ ਵਿਚਾਰਧਾਰਕ ਤੌਰ ਦੇ ਉੱਤੇ ਉਹ ਕਾਇਮ ਨੇ। ਕਾਂਗਰਸ ਦੇ ਭਾਜਪਾ ਤੇ ਆਰਐਸਐਸ ਦੇ ਨਾਲ ਟੱਕਰ ਲੈਣ ਦਾ ਦਾਅਵਾ ਕੀਤਾ ਗਿਆ। ਜਿਹੜਾ ਸੀਟ ਚੋਰੀ, ਨੀਟ ਲੀਕ ਮਾਮਲੇ ਤੇ CBSE ਤੇ ਹੋਰ ਬਹੁਤ ਸਾਰੇ ਮਾਮਲਿਆਂ ਦੇ ਉੱਤੇ ਕਾਂਗਰਸ ਪਾਰਟੀ ਦੀ ਤਰਫ ਤੋਂ ਜਿਹੜੀ ਇੱਕ ਬੈਠਕ ਕੀਤੀ ਗਈ ਹੈ ਜਨਰਲ ਸਕੱਤਰ ਕਾਂਗਰਸ ਦੇ ਤੇ ਸੂਬਿਆਂ ਦੇ ਪ੍ਰਧਾਨ ਤੇ ਇੰਚਾਰਜ ਦੇ ਨਾਲ ਮੀਟਿੰਗ ਹੋਈ ਹੈ ਰਾਹੁਲ ਗਾਂਧੀ ਦੀ, ਤੇ ਇਸ ਦਰਮਿਆਨ ਮਲਕਾਰਜਨ ਖੜਗੇ ਜਿਹੜੇ ਸੀ ਉਹ ਮੌਜੂਦ ਰਹੇ ਤੇ ਹੋਰ ਵੀ ਕਾਂਗਰਸ ਦੇ ਸਿਖਰਲੇ ਨੇਤਾ ਮੌਜੂਦ ਰਹੇ। ਦਾਅਵਾ ਕੀਤਾ ਗਿਆ ਹੈ ਕਿ ਛੱਤੀਸਗੜ੍ਹ, ਮੱਧ ਪ੍ਰਦੇਸ਼, ਝਾਰਖੰਡ, ਅੰਡੇਮਾਨ ਨਿਕੋਬਾਰ ਦੇ ਵਿੱਚ ਆਦਿਵਾਸੀਆਂ ਦੇ ਨਾਲ ਜੁੜੇ ਹੋਏ ਸੰਵਿਧਾਨਕ ਪ੍ਰਬੰਧਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਤੇ ਕਾਂਗਰਸ ਅਜਿਹਾ ਨਹੀਂ ਹੋਣ ਦੇਗੀ ਤੇ ਵਿਰੋਧੀ ਜਮਾਤ ਦੇ ਤੌਰ ਦੇ ਉੱਤੇ ਡਟ ਕੇ ਖੜੀ ਹੈ। ਤੇ ਜੀ, ਚੌਥੀ ਖਬਰ ਦੇ ਸਾਂਝ ਪਾਈਏ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਕੱਲ੍ਹ ਤੋਂ ਫਿਰ ਇੱਕ ਵਾਰ ਵਿਦੇਸ਼ ਦੌਰੇ ਦੇ ਉੱਤੇ ਜਾ ਰਹੇ ਨੇ, ਐਤਕੀ ਫਰਾਂਸ ਤੇ ਸਲੋਵੇਕੀਆ ਜਾਣਗੇ। ਫਰਾਂਸ ਦੇ ਵਿੱਚ G7 ਸਮਿਟ ਹੋਣਾ ਹੈ ਜਿੱਥੇ ਉਹਨਾਂ ਨੇ ਇੱਕ ਗੈਸਟ ਮੁਲਕ ਦੇ ਤੌਰ ਦੇ ਉੱਤੇ ਸ਼ਿਰਕਤ ਕਰਨੀ ਹੈ। G7 ਦਾ ਮੈਂਬਰ ਨਹੀਂ ਹੈ ਭਾਰਤ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨੀਤੀ ਆਯੋਗ ਦੀ 11ਵੀਂ ਗਵਰਨਿੰਗ ਕੌਂਸਲ ਦੀ ਮੀਟਿੰਗ ਦੇ ਵਿੱਚ ਪਹਾੜੀ ਸੂਬਿਆਂ ਦੀ ਤਰਜ਼ ਉੱਤੇ ਪੰਜਾਬ ਨੂੰ ਸਪੈਸ਼ਲ ਕੈਟੇਗਰੀ ਸਟੇਟਸ ਦੇਣ ਦੀ ਮੰਗ ਰੱਖੀ ਹੈ ਤੇ ਕਿਹਾ ਹੈ ਕਿ ਸਰਹੱਦੀ ਖੇਤਰਾਂ ਦਾ ਜਿਹੜਾ ਵਿਸ਼ੇਸ਼ ਪੈਕੇਜ ਹੈ ਪੰਜਾਬ ਨੂੰ ਵੀ ਦਿੱਤਾ ਜਾਵੇ ਤੇ ਮੰਗ ਕੀਤੀ ਹੈ ਕਿ ਪੰਜਾਬ ਕੇਂਦਰੀ ਸਕੀਮਾਂ ਦੇ ਵਿੱਚ ਫੰਡਿੰਗ ਦੇ ਲਈ ਕੇਂਦਰ ਤੋਂ ਸੂਬਿਆਂ ਦਾ ਅਨੁਪਾਤ 90/10 ਰੱਖਿਆ ਜਾਵੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਇਹ ਬੈਠਕ ਹੋਈ ਸੀ, ਜਿਸ ਦੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸ਼ਾਮਲ ਹੋਏ ਸੀ, ਜਿਨ੍ਹਾਂ ਨੇ ਕਰੀਬ 7 ਮਿੰਟ ਦਾ ਭਾਸ਼ਣ ਦਿੱਤਾ, ਪੰਜਾਬ ਦੀ ਗੱਲ ਰੱਖੀ ਹੈ। ਕੌਮਾਂਤਰੀ ਸਰਹੱਦ ਪਾਰੋਂ ਅੱਤਵਾਦ, ਡਰੋਨ ਦੇ ਰਾਹੀਂ ਹੈਰੋਇਨ, ਹਥਿਆਰਾਂ ਦੀ ਤਸਕਰੀ ਵਰਗੇ ਕਈ ਮੁੱਦਿਆਂ ਨੂੰ ਲੈ ਕੇ ਤੇ ਕਿਸਾਨਾਂ ਦੇ ਮੁੱਦੇ ਨੂੰ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਦੇ ਅੱਗੇ ਰੱਖਿਆ ਹੈ। ਨਾਲ ਇੱਕ ਹੋਰ ਖਬਰ ਵੀ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਬੈਂਕਾਂ ਦੇ ਵਿੱਚ ਨਗਦੀ ਦਾ ਸੰਕਟ ਪੈਦਾ ਹੋ ਗਿਆ, ਏਟੀਐਮ ਡਰਾਈ ਹੋਣ ਲੱਗ ਪਏ ਨੇ, ਏਟੀਐਮ ਦੇ ਵਿੱਚ ਕਰੰਸੀ ਲੋਡ ਵੱਧ ਗਿਆ, ਹੁਣ ਕਈ ਘੰਟੇ ਤੱਕ ਤੇ ਕਈ ਕਈ ਦਿਨਾਂ ਤੱਕ ਵੀ ਜਿਹੜੀ ਹੈ ਨਗਦੀ ਦੀ ਦਿੱਕਤਾਂ ਸਾਹਮਣੇ ਆਉਣ ਲੱਗ ਪਈਆਂ ਨੇ। ਮਜ਼ਦੂਰਾਂ ਨੂੰ ਸਮੇਂ ਸਿਰ ਤਨਖਾਹਾਂ ਵੀ ਦੇਣੀਆਂ ਔਖੀਆਂ ਹੋ ਗਈਆਂ ਨੇ। ਬੈਂਕਾਂ ਵੱਲੋਂ ਨਿਰਧਾਰਿਤ ਸੀਮਾ ਦੇ ਵਿੱਚ ਨਗਦੀ ਘਟਾਉਣ ਦੇ ਨਿਰਦੇਸ਼ ਦੇ ਦਿੱਤੇ ਗਏ ਨੇ। ਔਰ ਇਹ ਅਲੱਗ ਅਲੱਗ ਜ਼ਿਲ੍ਹਿਆਂ ਦੀ ਕਹਾਣੀ ਹੈ, ਹਲੇ ਕੁੱਲ ਪੰਜਾਬ ਦੇ ਵਿੱਚ ਇੰਨੇ ਬੁਰੇ ਹਾਲਾਤ ਨਹੀਂ ਹੋਏ ਨੇ, ਪਰ ਆਉਣ ਵਾਲੇ ਦਿਨਾਂ ਚ ਹੋ ਸਕਦੇ ਨੇ। ਪੰਜਾਬੀ ਟ੍ਰਿਬਿਊਨ ਦੀ ਇਹ ਖ਼ਬਰ ਹੈ ਜੀ। ਕ੍ਰਿਸ਼ਨਾ ਜੀ
0: ਜੀ, ਗੌਤਮ ਜੀ, ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਵੈਸਟ ਬੰਗਾਲ ਦੇ ਅੰਦਰ ਜਦ ਦੇ ਇਲੈਕਸ਼ਨ ਮੁੱਕੇ ਹੈ ਅਤੇ ਕਿਸੇ ਵੀ ਤਰੀਕੇ ਨਾਲ ਕੋਈ ਸਟੇਬਿਲਿਟੀ ਦੇਖਣ ਨੂੰ ਨਹੀਂ ਆ ਰਹੀ ਆ। TMC ਪਾਰਟੀ ਦਾ ਟੁੱਟ ਜਾਣਾ, ਉਹਨਾਂ ਦੇ MPs ਦਾ ਵੀ ਵੱਖ ਹੋ ਕੇ BJP ਦੇ ਨਾਲ ਜੁੜ ਜਾਣਾ, ਅਤੇ ਉੱਧਰਲੇ ਪਾਸੇ ਵੇਖਿਆ ਜਾਵੇ ਤਾਂ ਸੈਂਟਰ ਲੈਵਲ 'ਤੇ ਵੀ BJP ਦਾ ਬਹੁਤ ਘੇਰਾਬੰਦੀ ਹੋਈ ਪਈ ਅੱਜ ਕੱਲ੍ਹ। ਇੰਡੀਆ ਜਿਹੜਾ ਹੈਗਾ ਤਬਕਾ, ਉਹਨਾਂ ਵੱਲੋਂ ਵੀ CBSE, NEET ਇਸ ਤੋਂ ਲੈ ਕੇ, ਅਤੇ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਕਿ ਇਹ ਸਿਚੁਏਸ਼ਨ ਵੈਸਟ ਬੰਗਾਲ ਦੀ ਅੱਗੇ ਜਾਣ ਵਾਲੇ ਟਾਈਮ 'ਚ ਕਿੱਥੇ ਜਾ ਰਹੀ ਹੈ?
1: ਇਹ ਇੱਕ ਬੜਾ ਅਜੀਬੋ ਗਰੀਬ ਸਥਿਤੀ ਹੈ ਕ੍ਰਿਸ਼ਨਾ ਜੀ। ਵੈਸਟ ਬੰਗਾਲ ਦੀ ਜੇ ਗੱਲ ਕਰੀਏ, ਵੈਸਟ ਬੰਗਾਲ ਦੀ ਅਸੀਂ ਅਕਸਰ ਪੰਜਾਬ ਦੇ ਵਿੱਚ ਬੈਠੇ ਹਾਂ, ਪੰਜਾਬ ਦੀ ਸਿਆਸਤ ਦੀ ਗੱਲਾਂ ਕਰਦੇ ਹਾਂ ਤੇ ਅਸੀਂ ਅਕਸਰ ਪੰਜਾਬ ਤੇ ਪੱਛਮ ਬੰਗਾਲ ਨੂੰ ਆਪਸ 'ਚ ਰਲਾ ਦਿੰਦੇ ਹਾਂ। ਇਹ ਦੋ ਸੂਬੇ ਇਹੋ ਜਿਹੇ ਨੇ ਜਿਨ੍ਹਾਂ ਦੀ ਸਿਆਸਤ ਬਿਲਕੁਲ ਵੱਖੋ ਵੱਖਰੀ ਹੈ। ਪੱਛਮ ਬੰਗਾਲ ਜ਼ਾਹਿਰ ਜਿਹੀ ਗੱਲ ਹੈ ਕਿ ਇੱਕ ਬਾਰਡਰ ਸਟੇਟ ਹੈ, ਪੰਜਾਬ ਇੱਕ ਬਾਰਡਰ ਸਟੇਟ ਹੈ, ਔਰ ਦੋਹਾਂ ਦੀ ਛਾਤੀ ਦੇ ਵਿੱਚੋਂ ਲਕੀਰ ਨਿਕਲੀ ਹੈ। ਪੱਛਮ ਬੰਗਾਲ ਦੇ ਵਿੱਚੋਂ ਬਾਂਗਲਾਦੇਸ਼ ਬਣਿਆ, ਪੰਜਾਬ ਦੇ ਵਿੱਚੋਂ ਨਿਕਲ ਕੇ ਇੱਕ ਜਿਹੜਾ ਲਹਿੰਦਾ ਪੰਜਾਬ ਹੈ ਉਹ ਵੱਖ ਹੋਇਆ, ਪਾਕਿਸਤਾਨ 'ਚ ਗਿਆ। ਪਰ ਪੱਛਮ ਬੰਗਾਲ ਦੀ ਜਿਹੜੀ ਸਿਆਸਤ ਹੈ, ਜੇ ਉਹਦੀ ਗੱਲ ਕੀਤੀ ਜਾਵੇ, ਪੱਛਮ ਬੰਗਾਲ ਦੀ ਸਿਆਸਤ ਹਮੇਸ਼ਾ ਸੱਤਾਧਾਰੀ ਧਿਰ ਦੇ ਹੱਕ 'ਚ ਰਹੀ ਹੈ, ਪਰ ਵਿਰੋਧੀ ਧਿਰ ਦੇ ਉਲਟ ਰਹੀ ਹੈ। ਇਹ ਪੰਜਾਬ ਤੋਂ ਉਲਟ ਇੱਕ ਕਹਾਣੀ ਹੈਗੀ, ਉਹ ਇਹ ਹੈ ਕਿ ਜੇ ਤੁਸੀਂ ਪਿਛੋਕੜ ਚੱਕ ਕੇ ਦੇਖੋ, ਜਦੋਂ ਕਾਂਗਰਸ 1977 ਤੱਕ ਸੱਤਾ 'ਚ ਰਹੀ ਹੈ, ਪਰ ਉਹ ਤੋਂ ਬਾਅਦ ਕਾਂਗਰਸ ਕਦੇ ਆ ਹੀ ਨਹੀਂ ਸਕੀ ਵੈਸਟ ਬੰਗਾਲ ਦੇ ਵਿੱਚ, ਸੱਤਾ 'ਚ ਨਹੀਂ ਆ ਸਕੇ ਹੈਗੇ, ਉਹ ਬਾਹਰ ਹੀ ਹੋ ਗਏ ਮੁੜ ਕੇ ਕਦੇ ਉਹਨਾਂ ਦਾ। ਹੁਣ ਦੌਰ ਉਹਦੇ 'ਚ ਜ਼ੋਰ ਅਜ਼ਮਾਇਸ਼ ਜ਼ਰੂਰ ਚੱਲ ਰਹੀ ਹੈਗੀ, ਉਹਦੇ 'ਤੇ ਵੀ ਆਪਾਂ ਅੱਗੇ ਚੱਲ ਕੇ ਗੱਲ ਕਰ ਸਕਦੇ ਹਾਂ। ਪਰ ਫਿਰ ਉਹ ਤੋਂ ਇਲਾਵਾ ਕਮਿਊਨਿਸਟ ਪਾਰਟੀ ਦੀ ਦੇਖੋ ਤੁਸੀਂ, ਕਦੇ ਤਾਂ ਮਤਲਬ ਦਹਾਕਿਆਂ ਤੱਕ, ਜੋਤੀ ਬਸੂ ਮੈਨੂੰ ਯਾਦ ਹੈ ਕਿ 2 ਦਹਾਕਿਆਂ ਤੱਕ ਮੁੱਖ ਮੰਤਰੀ ਰਹੇ ਸੀਗੇ ਵੈਸਟ ਬੰਗਾਲ ਦੇ, ਤੇ ਉਹ ਤੋਂ ਬਾਅਦ ਉਹ ਇਹੋ ਜਿਹੇ ਗਾਇਬ ਹੋਏ, ਜਾਂ ਕਮਿਊਨਿਸਟ ਪਾਰਟੀ ਇਹੋ ਜਿਹੀ ਗਾਇਬ ਹੋਈ ਕਿ ਅੱਜ ਤੱਕ ਸੱਤਾ ਦੇ ਵਿੱਚ ਨਹੀਂ ਆ ਸਕੀ ਹੈਗੀ। 2011 ਤੋਂ ਬਾਅਦ ਉਹ ਬਾਹਰ ਨੇ, ਤੇ ਹੁਣ ਤ੍ਰਿਣਮੂਲ ਕਾਂਗਰਸ ਦੇ ਨਾਲ ਵੀ ਉਹ ਜਿਵੇਂ ਕਹਿੰਦੇ ਹੁੰਦੇ ਆ ਅੰਗਰੇਜ਼ੀ 'ਚ ਕਿ ਹਿਸਟਰੀ ਰਿਪੀਟਸ ਇਟ ਸੈਲਫ, ਉਹ ਵਾਲਾ ਕੰਮ ਹੋ ਰਿਹਾ ਹੈ ਕਿ ਤ੍ਰਿਣਮੂਲ ਕਾਂਗਰਸ ਦੇ ਨਾਲ ਵੀ ਇਤਿਹਾਸ ਦੁਹਰਾਇਆ ਜਾ ਰਿਹਾ ਕਿ ਜੋ ਕਾਂਗਰਸ ਦੇ ਨਾਲ ਹੋਇਆ, ਜੋ CPM ਦੇ ਨਾਲ ਹੋਇਆ, ਉਹ ਹੁਣ TMC ਦੇ ਨਾਲ ਹੋ ਰਿਹਾ ਹੈਗਾ। ਇੱਕ ਵੱਡੇ ਸੰਕਟ ਦੇ ਵਿੱਚੋਂ ਗੁਜ਼ਰ ਰਹੇ ਨੇ, ਜਦੋਂ ਤੋਂ ਇਹ ਸਟੇਟ ਇਲੈਕਸ਼ਨ ਹਾਰੇ ਨੇ ਮਮਤਾ ਬੈਨਰਜੀ ਤੇ ਉਹਨਾਂ ਦੀ ਪਾਰਟੀ, ਇੱਕ ਇੱਕ ਕਰਕੇ ਅਸੀਂ, ਤੁਸੀਂ ਵੀ ਦੱਸਿਆ ਕਿ ਵਿਧਾਇਕ ਅੱਡ ਹੋ ਰਹੇ ਨੇ, ਸੰਸਦ ਮੈਂਬਰ ਅੱਡ ਹੋ ਰਹੇ ਨੇ, ਔਰ ਉਹ ਭਾਜਪਾ 'ਚ ਜਾ ਰਹੇ ਨੇ। ਇੱਥੇ ਤੱਕ ਤਾਂ ਠੀਕ ਸੀ ਗੱਲ, ਪਰ ਹੁਣ ਤੁਸੀਂ ਦੇਖੋ ਕਿ ਲੋਕ ਸਭਾ ਦੇ ਵਿੱਚ ਵੀ ਜਿਹੜੇ ਸੰਸਦ ਮੈਂਬਰ ਨੇ, ਹਾਲਾਂਕਿ ਵਿਧਾਨ ਸਭਾ ਚੋਣਾਂ ਹੋਈਆਂ ਸੀ, ਉਹਨਾਂ ਦਾ ਕਿਸੇ ਹੱਦ ਤੱਕ ਅੱਡ ਹੋ ਜਾਣਾ ਕਾਫੀ ਹੱਦ ਤੱਕ ਸਮਝ ਆਉਂਦਾ ਸੀ ਕਿ ਇੱਕ ਲੋਕਲ ਪ੍ਰੈਸ਼ਰ ਹੋ ਸਕਦਾ ਹੈ, ਜਾਂ ਅਸੀਂ ਅਕਸਰ ਇਲਜ਼ਾਮ ਲਗਾ ਦਿੰਦੇ ਹਾਂ ਕਿ ਜਿਸਕੀ ਲਾਠੀ ਉਸਕੀ ਬਹਿਸ ਵਾਲਾ ਕੰਮ, ਕਿ ਸਰਕਾਰ ਨੇ ਜਾਂ ਭਾਜਪਾ ਨੇ ਹੁਣ ਡੰਡਾ ਵਰਾਇਆ ਹੋਣਾ। ਪਰ ਲੋਕ ਸਭਾ ਸੰਸਦ ਮੈਂਬਰ ਜਿਹੜੇ ਨੇ, ਜਿਨ੍ਹਾਂ ਨੂੰ MPs ਕਹਿ ਲਿਆ ਜਾਂਦਾ ਇੰਡੀਆ ਦੇ ਵਿੱਚ, 28 MP ਨੇ TMC ਦੇ, ਔਰ 20 ਬਾਗੀ ਹੋ ਚੁੱਕੇ ਨੇ। ਤੇ ਹੁਣ ਤੁਸੀਂ ਦੇਖੋ ਕਿ ਇੱਕ ਇੱਕ ਕਰਕੇ ਰਾਜ ਸਭਾ ਦੇ ਵੀ ਅਸਤੀਫਾ ਦੇ ਰਹੇ ਨੇ। ਅੱਜ ਦੀ ਜਿਹੜੀ ਖਬਰ ਜਿਹਦੇ ਵੱਲ ਤੁਹਾਡਾ ਇਸ਼ਾਰਾ ਸੀ ਕਿ ਪਹਿਲਾਂ ਜਿਹੜੇ ਸੁਖੇਂਦੂ ਸ਼ੇਖਰ ਗਏ, ਫਿਰ ਸੁਸ਼ਮਿਤਾ ਦੇਵ ਗਏ, ਫਿਰ ਹੁਣ ਜਿਹੜੇ ਪ੍ਰਕਾਸ਼ ਬਰਾਇਕ ਵੀ ਅਸਤੀਫਾ ਦੇ ਗਏ ਨੇ, ਉਧਰੋਂ ਜਿਹੜੇ ਸੀਨੀਅਰ ਆਗੂ ਵੀ ਨੇ ਉਹ ਵੀ ਧਮਕੀਆਂ ਦੇ ਰਹੇ ਨੇ। ਜਿੱਦਾਂ ਜਿਹੜੇ ਕਲਿਆਣ ਬੈਨਰਜੀ ਨੇ, ਉਹ ਕਹਿ ਰਹੇ ਨੇ ਕਿ ਅਭਿਸ਼ੇਕ ਬੈਨਰਜੀ ਨੂੰ ਚੁਣ ਲਓ, ਮਮਤਾ ਬੈਨਰਜੀ ਨੂੰ ਕਹਿੰਦੇ, ਜਾਂ ਤੇ ਤੁਸੀਂ ਆਪਣੇ ਭਤੀਜੇ ਨੂੰ ਚੁਣ ਲਓ, ਜਾਂ ਫਿਰ ਪਾਰਟੀ ਦੇ ਸਭ ਤੋਂ ਸੀਨੀਅਰ ਆਗੂ ਨੂੰ। ਹੁਣ ਕਲਿਆਣ ਬੈਨਰਜੀ ਬਹੁਤ ਇੰਪੋਰਟੈਂਟ ਪੋਲੀਟੀਕਲ ਫਿਗਰ ਨੇ ਕ੍ਰਿਸ਼ਨਾ ਜੀ, ਜੇ ਤੁਸੀਂ ਦੇਖੋ ਵੈਸਟ ਬੰਗਾਲ ਦੀ ਸਿਆਸਤ ਦੇ ਵਿੱਚ। ਇੱਕ ਤਾਂ ਇਹ ਕਿ ਉਹ ਤ੍ਰਿਣਮੂਲ ਕਾਂਗਰਸ ਜਾਂ ਮਮਤਾ ਬੈਨਰਜੀ ਦੇ ਨਾਲ ਡੇ 1 ਤੋਂ ਜੁੜੇ ਰਹੇ ਨੇ, ਜਦੋਂ ਤੋਂ ਇਹ ਬਣੀ ਹੈ ਪਾਰਟੀ। ਦੂਜਾ ਉਹ ਵਕੀਲ ਵੀ ਨੇ, ਇਸ ਕਰਕੇ ਵੀ ਇਹ ਧਮਕੀ ਕੰਮ ਆਉਂਦੀ ਹੈ ਕਿਉਂਕਿ ਇਹ ਕਲਿਆਣ ਬੈਨਰਜੀ ਉਹਨੇ ਜਿਹਨਾਂ ਨੇ ਜਿਹੜੇ ਜਿੰਨੇ ਵੀ ਕੇਸ ਉਹਨਾਂ ਦੇ ਭਤੀਜੇ ਦੇ ਖਿਲਾਫ ਪਏ ਹੋਏ ਨੇ ਜਾਂ ਇਸ ਵਕਤ ਜਿਹੜੇ ਖੁਦ ਨੂੰ ਸੀਨੀਅਰ ਆਗੂ ਅਖਵਾ ਰਹੇ ਨੇ ਵੈਸਟ ਬੰਗਾਲ ਦੇ ਵਿੱਚ ਅਭਿਸ਼ੇਕ ਬੈਨਰਜੀ, ਉਹਨਾਂ ਦੇ ਸਾਰੇ ਕੇਸ ਤਾਂ ਕਲਿਆਣ ਬੈਨਰਜੀ ਲੜ ਰਹੇ ਨੇ ਕੋਰਟ ਦੇ ਵਿੱਚ। ਸੋ ਹੁਣ ਇੱਕ ਕਿਸਮ ਦੀ ਧਮਕੀ ਹੈ ਕਿ ਜਾਂ ਤਾਂ ਤੁਸੀਂ ਉਹਨਾਂ ਨੂੰ ਚੁਣ ਲਓ ਜਾਂ ਮੈਨੂੰ ਚੁਣ ਲਓ। ਇਨਫੈਕਟ ਜਿਹੜਾ ਜਿਹੜੇ ਹੁਣ ਤਾਜ਼ਾ ਕੇਸ ਵੀ ਪਏ

ਸਕਦੀਆਂ ਨੇ ਕਿ ਮਮਤਾ ਬੈਨਰਜੀ ਹੁਣ ਸੋਨੀਆ ਗਾਂਧੀ ਨੂੰ ਮਿਲੇ ਨੇ, ਅਭਿਸ਼ੇਕ ਬੈਨਰਜੀ ਰਾਹੁਲ ਗਾਂਧੀ ਨੂੰ ਮਿਲੇ ਨੇ, ਮਮਤਾ ਬੈਨਰਜੀ ਨੇ ਹਲੇ ਕੱਲ ਹੀ ਮੁਲਾਕਾਤ ਸੋਨੀਆ ਗਾਂਧੀ ਦੇ ਨਾਲ ਕੀਤੀ ਹੈ। ਇਹ ਇੱਕ ਕਨਸੋਆਂ ਜਿਹੜੀਆਂ ਹੋ ਰਹੀਆਂ ਨੇ ਸਿਆਸੀ ਜਗਤ ਦੇ ਵਿੱਚ ਕਿ ਸੋਨੀਆ ਗਾਂਧੀ ਨੂੰ ਮਿਲਣ ਦਾ ਕੀ ਮਕਸਦ ਹੋ ਸਕਦਾ ਹੈ, ਤੁਸੀਂ ਇਹਦੇ ਥੋੜਾ ਜਿਹਾ ਇਹਦਾ ਪਿਛੋਕੜ ਸਮਝ ਕੇ ਦੇਖੋ। ਇਹ ਜਿਹੜੀ TMC ਪਾਰਟੀ ਹੈ ਇਹ ਕਾਂਗਰਸ ਦੇ ਵਿੱਚੋਂ ਨਿਕਲੀ ਹੋਈ ਹੈ। 1900 ਦੇਸ਼ ਦੀ ਆਜ਼ਾਦੀ ਤੋਂ ਬਾਅਦ 1977 ਤੱਕ, ਥੋੜਾ ਜਿਹਾ ਇਤਿਹਾਸ ਦੇ ਵੱਲ ਤੁਹਾਨੂੰ ਲੈ ਕੇ ਚੱਲਦਾ, ਫਿਰ ਥੋੜੀ ਜੀ ਇੰਟਰਸਟਿੰਗ ਪੋਲੀਟਿਕਸ ਹੈ ਵੈਸਟ ਬੰਗਾਲ ਦੀ ਸਮਝ ਆ ਜੂਗੀ ਸਰੋਤਿਆਂ ਨੂੰ ਵੀ ਕਿ ਜਦੋਂ ਤੋਂ 47 ਤੋਂ ਬਾਅਦ 1977 ਤੱਕ ਦੀ ਜੇ ਆਪਾਂ ਗੱਲ ਕਰੀਏ ਤਾਂ ਕਾਂਗਰਸ ਵੈਸਟ ਬੰਗਾਲ ਦੇ ਵਿੱਚ ਕੰਟੀਨਿਊ ਇਲੈਕਸ਼ਨ ਜਿੱਤਦੀ ਰਹੀ ਸੀ। ਚਾਹੇ ਉੱਥੇ ਕਿਹੜਾ ਵੀ ਮਸਲਾ ਕਿਉਂ ਨਾ ਹੋਵੇ, ਵੈਸਟ ਬੰਗਾਲ ਹਮੇਸ਼ਾ ਕਾਂਗਰਸ ਦੀ ਇੱਕ ਪੱਕੀ ਇੱਕ ਜਿਵੇਂ ਕਹਿ ਸਕਦੇ ਹਾਂ ਕਿ ਇੱਕ ਐਸੀ ਸਟੇਟ ਸੀਗੀ ਕਿ ਕਾਂਗਰਸ ਉੱਥੋਂ ਕਦੇ ਹਾਰ ਹੀ ਨਹੀਂ ਸੀ ਸਕਦੀ। ਪਰ ਫਿਰ ਜਦੋਂ 77 ਤੋਂ ਬਾਅਦ ਬਾਂਗਲਾਦੇਸ਼ ਅੱਡ ਹੋਇਆ ਤੇ ਇੱਕ ਬਹੁਤ ਵੱਡਾ ਰਿਫਿਊਜੀ ਸੰਕਟ ਖੜਾ ਹੋ ਗਿਆ ਵੈਸਟ ਬੰਗਾਲ ਦੇ ਵਿੱਚੋਂ, ਹਨਾ, ਤੇ ਨਕਸਲਵਾਦ ਅੰਦੋਲਨ ਜਿਹੜੇ ਨੇ ਉਹ ਸ਼ੁਰੂ ਹੋ ਗਏ, ਨਕਸਲੀ ਬਹੁਤ ਜ਼ਿਆਦਾ ਉੱਥੋਂ ਪੈਦਾ ਹੋ ਗਏ, ਬੜੇ ਸਾਰੇ ਹੋਰ ਬਹੁਤ ਲੋਕਲ ਇਸ਼ੂਜ਼ ਇਕੱਠੇ, ਜਿਵੇਂ ਕਹਿੰਦੇ ਹੁੰਦੇ ਆ ਕਿ ਮੁਸੀਬਤ ਇਕੱਲੀ ਨਹੀਂ ਆਉਂਦੀ। ਤੇ ਵੈਸਟ ਬੰਗਾਲ ਦੇ ਵਿੱਚ ਕਾਂਗਰਸ ਦੇ ਲਈ ਜਿਹੜੀ ਰਾਹ ਸੀਗੀ ਉਹ ਹੌਲੀ ਹੌਲੀ ਮੁਸ਼ਕਲ ਹੋਣ ਲੱਗ ਪਈ। ਫਿਰ ਵੈਸਟ ਬੰਗਾਲ ਦੇ ਵਿੱਚ ਪ੍ਰਿਯ ਰੰਜਨ ਦਾਸ ਮੁਨਸ਼ੀ, ਸੋਮੇਨ ਮਿੱਤਰਾ ਬਹੁਤ ਵੱਡੇ ਵੱਡੇ ਆਗੂ ਸੀਗੇ ਜਿਨ੍ਹਾਂ ਨੇ ਖੱਬੇ ਪੱਖੀ ਮੋਰਚੇ ਦੇ ਖਿਲਾਫ ਕਾਂਗਰਸ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ। ਪਰ ਖੱਬੇ ਪੱਖੀ ਪਾਰਟੀਆਂ ਜਿਹੜੀਆਂ ਸੀ ਉਹਨਾਂ ਨੇ ਜਿਹੜਾ ਕਾਂਗਰਸ ਦਾ ਐਸਾ ਵਿਰੋਧ ਕੀਤਾ ਕਿ ਲੋਕ ਇੱਕਦਮ ਵੈਸਟ ਬੰਗਾਲ ਦੇ ਵਿੱਚ, ਜਿਵੇਂ ਕਹਿੰਦੇ ਆ ਕਿ ਹਾਲਾਤ ਬਦਲ ਗਏ, ਜਜ਼ਬਾਤ ਬਦਲ ਗਏ, ਉਹ ਵਾਲਾ ਕੰਮ ਹੋ ਗਿਆ ਵੈਸਟ ਬੰਗਾਲ ਦੇ ਵਿੱਚ ਕਿ ਲੋਕੀ ਇੰਦਰਾ ਗਾਂਧੀ ਦੇ ਖਿਲਾਫ ਹੋ ਗਏ। ਇੱਕ ਤਾਂ ਇਹ ਹੋ ਸਕਦਾ ਕਿ ਬਾਂਗਲਾਦੇਸ਼ ਵਾਲਾ ਮਸਲਾ, ਰਿਫਿਊਜੀ ਸੰਕਟ ਜਾਂ ਨਕਸਲਵਾਦ ਉੱਥੇ ਵੱਧ ਗਿਆ, ਜਾਂ ਫਿਰ ਉੱਥੇ ਜਿਹੜਾ ਅਚਾਨਕ 79 ਦੇ ਦੌਰ ਦੇ ਵਿੱਚ ਐਮਰਜੈਂਸੀ ਵੀ ਲਗਾਤੀ ਸੀ। ਔਰ ਤੁਹਾਨੂੰ ਯਾਦ ਹੋਣਾ ਕਿ ਬਿਹਾਰ ਪੱਛਮ ਬੰਗਾਲ ਦੇ ਵਿੱਚੋਂ ਬਹੁਤ ਸਾਰੇ ਆਗੂ ਨਿਕਲੇ ਸੀ, JP ਮੂਵਮੈਂਟ ਤਾਂ ਬਿਹਾਰ ਚੋਂ ਹੀ ਨਿਕਲਿਆ ਸੀ, ਔਰ ਵੈਸਟ ਬੰਗਾਲ ਦੇ ਵਿੱਚੋਂ ਬਹੁਤ ਵੱਡੀ ਹਵਾ ਹੋਈ ਸੀਗੀ ਕਿਉਂਕਿ ਪੜ੍ਹੇ ਲਿਖੇ ਲੋਕ ਸੀਗੇ। ਸੋ 1982 ਤੱਕ ਕਾਂਗਰਸ ਰਹੀ ਜ਼ਰੂਰ, ਪਰ ਉਹ ਤੋਂ ਬਾਅਦ ਫਿਰ ਉਹਨਾਂ ਦੀ ਜਿਹੜੀ ਪਰਸੈਂਟੇਜ ਸੀ, ਵੋਟ ਪਰਸੈਂਟੇਜ ਜਿਹੜੀ ਉਹ ਥੋੜੀ ਉਹ ਘਟਦੀ ਰਹੀ। ਤੇ ਫਿਰ ਅਸਲ ਮੋੜ ਆਇਆ 1998 ਚ ਜਦੋਂ ਮਮਤਾ ਬੈਨਰਜੀ ਨੇ ਇਹ ਕਹਿਤਾ ਕਿ ਕਾਂਗਰਸ ਆਪਣੀ ਵਿਰੋਧੀ ਪਾਰਟੀ, ਕਿਉਂਕਿ ਵੈਸਟ ਬੰਗਾਲ ਚ ਤਾਂ ਉਹਨਾਂ ਦੀ ਵਿਰੋਧੀ ਸਿਰਫ ਆਹੀ ਸੀਗੇ, ਖੱਬੇ ਪੱਖੀ ਸੀਗੇ, ਭਾਜਪਾ ਤਾਂ ਉਦੋਂ ਹੋਂਦ ਦੇ ਵਿੱਚ ਵੀ ਨਹੀਂ ਸੀਗੀ ਪੱਛਮ ਬੰਗਾਲ ਦੇ ਅੰਦਰ। ਸੋ ਮਮਤਾ ਬੈਨਰਜੀ ਇਹ ਕਹਿਣ ਲੱਗ ਪਏ ਕਿ ਜਿਹੜੀ ਕਾਂਗਰਸ ਹੈ ਉਹ ਖੱਬੇ ਪੱਖੀਆਂ ਦੇ ਨਾਲ ਬੜੀ ਨਰਮ ਹੈਗੀ ਆ, ਤੇ ਉਦੋਂ ਜਿਹੜੀ ਕਾਂਗਰਸ ਦੀ ਅਗਵਾਈ ਕਰ ਰਹੇ ਸੀ ਉਹ ਵੀ ਸੀਤਾਰਾਮ ਕੇਸਰੀ ਕਰ ਰਹੇ। ਸੀਤਾਰਾਮ ਕੇਸਰੀ ਤੇ ਅਕਸਰ ਹਮਲੇ ਹੁੰਦੇ ਰਹਿੰਦੇ ਸੀ ਕਿ ਨਾ ਤਾਂ ਇੰਦਰਾ ਗਾਂਧੀ ਵਾਲੀ ਉਹਨਾਂ ਦੇ ਵਿੱਚ ਉਹ ਆਕੜ ਹੈਗੀ ਹੈ, ਤੇ ਨਾ ਹੀ ਕੋਈ ਇੱਕ ਤਰ੍ਹਾਂ ਦਾ ਨਾ ਖਲਾਅ ਪੈਦਾ ਹੋਣ ਲੱਗ ਪਿਆ ਸੀ ਸੋਨੀਆ ਗਾਂਧੀ ਦੇ ਪ੍ਰਧਾਨ ਬਣਨ ਤੋਂ ਪਹਿਲਾਂ ਤੱਕ ਦੀ ਇਹ ਕਹਾਣੀ ਹੈ। ਤੇ UPA ਦੇ ਦੌਰ ਦੇ ਵਿੱਚ ਤਾਂ ਇਨਫੈਕਟ ਜਿਹੜੇ ਖੱਬੇ ਪੱਖੀ ਤੇ ਕਾਂਗਰਸ ਨੇ ਇਕੱਠੇ ਰਲ ਕੇ, ਕਿਉਂਕਿ ਉਦੋਂ ਵਾਜਪੇਈ ਸਾਹਿਬ ਦੀ ਸਰਕਾਰ ਆ ਗਈ 90 ਆਖਰੀ ਡੈਕੇਡ ਦੇ ਵਿੱਚ, 97-98-99 ਦੀ ਆਪਾਂ ਗੱਲ ਕਰ ਰਹੇ ਹੈਗੇ, 97 ਦੇ ਵਿੱਚ ਪਾਰਟੀ ਵਿਰੋਧੀ ਟਿੱਪਣੀਆਂ ਦੇ ਕਰਕੇ ਮਮਤਾ ਬੈਨਰਜੀ ਨੂੰ ਇਹਨਾਂ ਨੇ ਕਾਂਗਰਸ ਨੇ ਅੱਡ ਕੱਢਤਾ ਪਾਰਟੀ ਦੇ ਵਿੱਚੋਂ ਕੱਢਤਾ। ਤੇ ਉਦੋਂ ਫਿਰ ਮਮਤਾ ਬੈਨਰਜੀ ਨੇ ਤ੍ਰਿਣਮੂਲ ਕਾਂਗਰਸ ਬਣਾਈ ਸੀ 1998 ਚ ਜਾ ਕੇ, ਜਿਹੜੀ ਕਿ ਕਹਿੰਦੀ ਸੀਗੀ ਕਿ ਸਾਡੇ ਦੋ ਹੀ ਵਿਰੋਧੀ ਨੇ, ਇੱਕ ਖੱਬੇ ਪੱਖੀ, ਦੂਸਰੀ ਕਾਂਗਰਸ, ਉਹ ਕਾਂਗਰਸ ਜਿਹਦੇ ਚੋਂ ਮਮਤਾ ਬੈਨਰਜੀ ਨਿਕਲ ਕੇ ਆਏ ਸੀਗੇ। ਸੋ ਇਹ ਬੜੀ ਇੰਟਰਸਟਿੰਗ ਸਟੋਰੀ ਹੈਗੀ ਇੱਥੇ ਤੱਕ ਦੀ। ਹੁਣ ਇੱਥੇ ਤੱਕ ਤਾਂ ਠੀਕ ਸੀ, ਇਸ ਤੋਂ ਬਾਅਦ ਜਦੋਂ ਕਾਂਗਰਸ ਛੱਡੀ ਮਮਤਾ ਬੈਨਰਜੀ ਨੇ ਤਾਂ ਉਹਨਾਂ ਨੇ ਜਿਹੜੇ ਵਾਮਪੰਥੀ ਸੀ ਜਾਂ ਖੱਬੇ ਪੱਖੀ ਜਾਂ ਲੈਫਟਿਸਟ ਆਪਾਂ ਕਹਿ ਲੈਂਦੇ ਹਾਂ, ਉਹਨਾਂ ਦੇ ਉੱਤੇ ਜ਼ਿਆਦਾ ਕਠੋਰ ਹੋਣ ਦੀ ਬਜਾਏ, ਜ਼ਿਆਦਾ ਸਖਤ ਹੋਣ ਦੀ ਬਜਾਏ, ਉਹਨਾਂ ਦੇ ਖਿਲਾਫ ਐਜੀਟੇਟ ਕਰਨ ਦੀ ਬਜਾਏ, ਉਹਨਾਂ ਨੇ ਕਾਂਗਰਸ ਦੇ ਖਿਲਾਫ ਬੋਲਣਾ ਸ਼ੁਰੂ ਕੀਤਾ। ਔਰ ਨਤੀਜਾ ਇਹ ਨਿਕਲਿਆ ਸੀ ਕਿ 2001 ਚ ਜਿਹੜੇ ਇਲੈਕਸ਼ਨ ਹੋਏ ਸੀ ਕਾਂਗਰਸ ਨੂੰ 26 ਸੀਟਾਂ ਮਿਲੀਆਂ ਸੀ, ਉਹ ਕਾਂਗਰਸ ਜਿਹੜੀ ਕਦੇ ਰਾਜ ਕਰਦੀ ਸੀਗੀ ਵੈਸਟ ਬੰਗਾਲ ਚ। ਤੇ ਫਿਰ ਖੈਰ ਚਲੋ ਇਹ ਮੌਕਾ ਆਇਆ। ਅੱਛਾ, 2021 ਚ ਵੀ ਜਿਹੜੀਆਂ ਇਲੈਕਸ਼ਨ ਸੀ ਉਦੋਂ ਵੀ ਕਾਂਗਰਸ ਨੇ CPIM ਦੇ ਨਾਲ ਗਠਜੋੜ ਕਰ ਲਿਆ ਸੀ। ਇਹ ਸਿਆਸਤ ਹੈ, ਏਦਾਂ ਹੋ ਜਾਂਦਾ। ਖੈਰ ਜਿਹੜੀ CPIM ਦੇ ਅਗੇਂਸਟ ਕਾਂਗਰਸ ਲੜਦੀ ਰਹੀ ਸੀ ਵੈਸਟ ਬੰਗਾਲ ਚ 1977 ਤੋਂ ਪਹਿਲਾਂ, ਉਹਨਾਂ ਦੇ ਨਾਲ ਰਲ ਕੇ ਉਹ ਚੋਣਾਂ ਲੜੇ ਸੀ। ਤੇ ਹੁਣ ਫਿਰ ਉਸ ਤੋਂ ਬਾਅਦ ਤਾਜ਼ਾ ਇਲੈਕਸ਼ਨ ਦੇ ਵਿੱਚ ਅਸੀਂ ਦੇਖਿਆ ਕਿ ਬਾਰ ਬਾਰ ਇਹ ਗੱਲ ਕਹੀ ਜਾ ਰਹੀ ਸੀ ਸਿਆਸੀ ਮਾਹਰਾਂ ਦੀ ਤਰਫ ਤੋਂ ਕਿ TMC ਤੇ ਕਾਂਗਰਸ ਨੂੰ ਇਕੱਠੇ ਰਲ ਕੇ ਚੋਣਾਂ ਲੜਨੀਆਂ ਚਾਹੀਦੀਆਂ ਨੇ, ਨਹੀਂ ਤਾਂ ਭਾਜਪਾ ਦਾ ਸਾਹਮਣਾ ਨਹੀਂ ਕਰ ਸਕਣਗੇ। ਪਰ ਮਮਤਾ ਬੈਨਰਜੀ ਨੇ ਇਸ ਚੀਜ਼ ਨੂੰ ਧਿਆਨ ਨਹੀਂ ਦਿੱਤਾ। ਤੇ ਹੁਣ ਇਹ ਜਿਹੜਾ ਜਿੱਥੋਂ ਤੁਹਾਡਾ ਸਵਾਲ ਨਿਕਲਿਆ ਸੀ ਕਿ ਕੀ ਕਾਰਨ ਹੈ ਕਿ ਇੱਕ ਇੱਕ ਕਰਕੇ ਬਾਗੀ ਹੋ ਰਹੇ ਨੇ, ਇਹ ਜਦੋਂ ਤੁਸੀਂ ਕੇਡਰ ਰੈਂਕ ਦੀ ਗੱਲ ਨਹੀਂ ਸੁਣੋਗੇ,
ਲੋਕਲ ਲੈਵਲ ਤੇ ਵੈਸਟ ਬੰਗਾਲ ਚ ਇਹੀ ਗੱਲ ਤੁਰ ਰਹੀ ਹੈ ਕਿ ਤੁਸੀਂ MLA ਦੀ ਗੱਲਾਂ ਨੂੰ ਇਗਨੋਰ ਕਰਤਾ, ਜਿਹੜੇ ਉੱਥੇ ਪਾਰਟੀ ਪ੍ਰਬੰਧਨ ਨੇ, ਜਿਹੜੀਆਂ ਲੋਕਲ ਆਰਗੇਨਾਈਜ਼ੇਸ਼ਨ ਲੋਕਲ ਬਾਡੀਜ਼ ਨੇ, ਉਹਨਾਂ ਦੀਆਂ

0: ਜਿਹੜੀਆਂ ਇਨਪੁਟਸ ਨੇ ਉਹਨਾਂ ਨੂੰ ਤੁਸੀਂ ਇਗਨੋਰ ਕਰਤਾ ਤੇ ਤੁਸੀਂ ਇਹ ਮੰਨ ਰਹੇ ਹੋ ਕਿ ਸਰਵੋ ਸਰਵਾ ਕਿ ਟੀਐਮਸੀ ਤਾਂ ਕਦੇ ਪੱਛਮ ਬੰਗਾਲ ਦੇ ਵਿੱਚੋਂ ਜਾ ਹੀ ਨਹੀਂ ਸਕਦੀ ਹੈਗੀ, ਇੱਥੇ ਹੀ ਰਹੂਗੀ ਸੱਤਾ ਦੇ ਉੱਤੇ, ਤੇ ਭਾਜਪਾ ਕਿਵੇਂ ਟੱਕਰ ਦੇ ਸਕਦੀ ਹੈ? ਕਾਂਗਰਸ ਤੇ ਖੱਬੇ ਪੱਖੀ ਦੇਣ ਤਾਂ ਅੱਡ ਗੱਲ ਹੈ, ਪਰ ਭਾਜਪਾ ਕਿਵੇਂ ਦੇ ਸਕਦੀ ਹੈ? ਖੈਰ ਕਾਂਗਰਸ ਖੱਬੇ ਪੱਖੀ ਤਾਂ ਕੱਟੇ ਸੀਗੇ, ਪਰ ਟੀਐਮਸੀ ਨੂੰ ਕਾਂਗਰਸ ਦੇ ਨਾਲ ਰਲਣਾ ਚਾਹੀਦਾ ਸੀਗਾ ਜੇ ਇਸ ਵਾਰ ਭਾਜਪਾ ਦੇ ਖਿਲਾਫ ਚੋਣਾਂ ਲੜਨੀਆਂ ਸੀ, ਔਰ ਉਸ ਚੀਜ਼ ਨੂੰ ਉਹਨਾਂ ਨੇ ਦਰਕਿਨਾਰ ਕੀਤਾ, ਨਜ਼ਰ ਅੰਦਾਜ਼ ਕੀਤਾ, ਔਰ ਉਹਦਾ ਗੁੱਸਾ ਹੁਣ ਜਿਹੜਾ ਇਹ MLAs ਦੀ ਤਰਫ ਤੋਂ ਤੇ ਹੁਣ MLAs ਤੋਂ ਬਾਅਦ MPs ਦੀ ਤਰਫ ਤੋਂ ਕੱਢਿਆ ਜਾ ਰਿਹਾ, ਇੱਕ ਇੱਕ ਕਰਕੇ ਉਹ ਤ੍ਰਿਣਮੂਲ ਕਾਂਗਰਸ ਨੂੰ ਛੱਡ ਰਹੇ ਨੇ, ਤਾਂ ਕਰਕੇ ਹੁਣ ਜਿੱਥੇ ਗੱਲ ਮੈਂ ਲਿਆ ਕੇ ਸ਼ੁਰੂ ਕੀਤੀ ਸੀਗੀ ਉੱਥੇ ਆਪਾਂ ਫੇਰ ਫੜਦੇ ਹਾਂ ਕਿ ਹੁਣ ਹੋ ਸਕਦਾ ਹੈ, ਇਹ ਹੋ ਸਕਦਾ, ਆਪਾਂ ਇਹ ਕਹਿ ਨਹੀਂ ਰਹੇ ਕਿ ਆਉਣ ਵਾਲੇ ਭਵਿੱਖ ਦੇ ਵਿੱਚ TMC ਕਾਂਗਰਸ ਦੇ ਵਿੱਚ ਰਲ ਜਾਵੇ, ਤੇ ਜੇ ਏਦਾਂ ਹੁੰਦਾ ਹੈ ਕ੍ਰਿਸ਼ਨਾ ਜੀ, ਇਹ ਗੱਲ ਬਹੁਤ ਵੱਡੀ ਭਾਰਤ ਦੀ ਸਿਆਸਤ ਦੇ ਵਿੱਚ ਇੱਕ ਬਹੁਤ ਵੱਡਾ ਸਫ਼ਾ ਹੋਏਗਾ ਕਿ TMC ਵਾਪਸ ਕਾਂਗਰਸ ਚ ਰਲੇਵਾ, ਕਿਉਂਕਿ ਇਸ ਵਕਤ ਕਾਂਗਰਸ ਨੂੰ ਲੋੜ ਨਹੀਂ ਹੈਗੀ
1: ਜੀ,
0: ਕਾਂਗਰਸ ਦੇ ਕੋਲ ਇਸ ਵਕਤ ਮੌਕਾ ਹੈ, ਤੁਸੀਂ ਇਹ ਸਮਝੋ, ਦੇਖੋ ਜਰਾ ਜੇ ਇਸ ਵਕਤ ਵੈਸਟ ਬੰਗਾਲ ਦੀ ਸਿਆਸਤ ਨੂੰ ਸਮਝ ਰਹੇ ਹੋ ਕਿ ਕਾਂਗਰਸ ਦੇ ਕੋਲ ਮੌਕਾ ਹੈ, BJP ਸੱਤਾ ਚ ਹੈ, ਤ੍ਰਿਣਮੂਲ ਕਾਂਗਰਸ ਬਿਖਰ ਰਹੀ ਹੈ, ਖੱਬੇ ਪੱਖੀਆਂ ਦੇ ਕੋਲ ਐਡੀ ਤਾਕਤ ਨਹੀਂ ਹੈਗੀ, ਬਚੀ ਕਿਹੜੀ ਕਾਂਗਰਸ? ਸੋ ਕਾਂਗਰਸ ਦੇ ਕੋਲ ਮੌਕਾ ਹੈ ਇਸ ਵਕਤ ਆਪੋਜੀਸ਼ਨ ਬਣਨ ਦਾ, ਤੇ ਹਮੇਸ਼ਾ ਆਪੋਜੀਸ਼ਨ ਦੇ ਕੋਲ ਹੀ ਮੌਕਾ ਹੁੰਦਾ ਹੈ ਸੱਤਾ ਹਥਿਆਉਣ ਦਾ, ਇਹ ਗੱਲ ਸਿਆਸਤ ਦੇ ਵਿੱਚ ਮੰਨੀ ਜਾਂਦੀ ਹੁੰਦੀ ਹੈ, ਚਨਕਿਆ ਨੀਤੀ ਕਹੀ ਜਾਂਦੀ ਹੁੰਦੀ ਹੈ। ਸੋ ਇਸ ਵਕਤ ਕਾਂਗਰਸ ਦੀ ਇਹ ਲੋੜ ਨਹੀਂ ਹੈਗੀ, ਇਸ ਵਕਤ TMC ਦੀ ਲੋੜ ਹੈ ਕਿ ਉਹ ਆਪਣਾ ਰਲੇਵਾਂ ਜਾਂ ਆਪਣਾ ਮਰਜਰ ਜਾਂ ਜਿਵੇਂ ਮਰਜ਼ੀ ਤੁਸੀਂ ਕਹਿ ਲਓ ਕਿ ਇਸ ਵਕਤ ਚਾਹੇ ਗੋਡੇ ਟੇਕ ਦੇਣ ਚਾਹੇ ਜੱਫੀ ਪਾ ਲੈਣ, ਜੇ ਕਾਂਗਰਸ ਦੇ ਵਿੱਚ ਉਹ ਰਲ ਜਾਂਦੇ ਨੇ ਕਾਂਗਰਸ ਤਾਂ ਹੋਰ ਮਜ਼ਬੂਤ ਹੋ ਜਾਏਗੀ, TMC ਵੀ ਬਚੀ ਰਹਿ ਜਾਏਗੀ, ਕਿਉਂਕਿ ਮਮਤਾ ਬੈਨਰਜੀ ਦਾ ਅਦਰਵਾਈਜ਼ ਕੋਈ ਭਵਿੱਖ ਹੁਣ ਨਜ਼ਰ ਨਹੀਂ ਆਉਂਦਾ। ਜੇ ਅਸੀਂ ਪਾਸਟ ਦੀਆਂ ਜਿੰਨੀਆਂ ਵੀ ਮੈਂ ਤੁਹਾਨੂੰ ਜੋਤੀ ਬਾਸੂ ਤੋਂ ਹੋਰ ਪਿੱਛੇ ਤੋਂ ਵੀ ਜਿੰਨੇ ਵੀ ਮੁੱਖ ਮੰਤਰੀਆਂ ਦੀ ਗੱਲ ਕੀਤੀ ਹੈ, ਚਾਹੇ ਉਹ ਕਾਂਗਰਸ ਦੇ ਵੀ ਮੁੱਖ ਮੰਤਰੀ, ਹੋਂਦ ਕੋਈ ਬਣੀ ਨਹੀਂ ਹੈਗੀ। ਸੋ ਜੇ ਆਪਣੀ ਹੋਂਦ ਬਣਾਉਣੀ ਹੈ ਤਾਂ ਇਕੱਠੇ ਆਉਣਾ ਪਏਗਾ, ਤੇ ਇਹੀ ਇੱਕ ਮੌਕਾ ਹੈਗਾ, ਤੇ ਫਿਰ ਤੋਂ ਆਪਣੇ ਆਪ ਨੂੰ ਇਕੱਠਾ ਕਰਨਾ ਹੋਏਗਾ, ਨਹੀਂ ਤੇ ਫਿਰ ਮਮਤਾ ਬੈਨਰਜੀ ਦੇ ਕੋਲ ਹੋਰ ਕੋਈ ਪਲਾਨ ਵੀ ਬਚਿਆ ਨਹੀਂ, ਮੁੱਕਦੀ ਜੀ ਗੱਲ ਇਹ ਕਹਿ ਸਕਦੇ ਆਪਾਂ।
1: ਜੀ ਜੀ, ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਇੰਨੀ ਵੱਡੀ ਪਾਰਟੀ, ਇੰਨਾ ਤਗੜਾ ਸਟਰਕਚਰ, ਤੇ ਦਿਨਾਂ ਵਿੱਚ ਉਹਨਾਂ ਦੀ ਹੋਂਦ ਦੇ ਉੱਪਰ ਵੀ ਹੁਣ ਸਵਾਲ ਉੱਠਣੇ ਸ਼ੁਰੂ ਹੋ ਗਏ ਆ। ਗੌਤਮ ਜੀ, ਆਪਾਂ ਜੇ ਇੱਕ ਛੋਟੀ ਜਿਹੀ ਹੋਰ ਝਾਤ ਮਾਰ ਲਈਏ ਉਸ ਖਬਰ 'ਤੇ ਜਿਹਦੇ 'ਚ ਤੁਸੀਂ ਦੱਸਿਆ ਕਿ ਪ੍ਰਾਈਮ ਮਿਨਿਸਟਰ ਮੋਦੀ ਜੀ G7 'ਚ ਸ਼ਿਰਕਤ ਕਰਨ ਜਾ ਰਹੇ ਨੇ, ਉਹਦੇ ਲਈ ਉਹ ਫਲਾਈ ਕਰ ਰਹੇ ਨੇ ਸਲੋਵੈਕੀਆ, ਸੋ ਉਸ ਬਾਰੇ ਥੋੜ੍ਹਾ ਜਿਹਾ ਜੇ ਹੋਰ ਡਿਟੇਲ 'ਚ ਦੱਸ ਸਕੋ ਤੇ।
0: ਹਾਂ, ਇਹ ਬੜੀ ਇੰਪੋਰਟੈਂਟ ਖਬਰ ਹੈਗੀ ਹੈ, ਕਿਉਂਕਿ ਪ੍ਰਧਾਨ ਮੰਤਰੀ ਨੂੰ ਹਲੇ ਮਹੀਨਾ ਵੀ ਨਹੀਂ ਹੋਇਆ ਜਦੋਂ ਕਹਿ ਰਹੇ ਸੀਗੇ ਦੇਸ਼ ਵਾਸੀਆਂ ਨੂੰ ਕਿ ਤੁਸੀਂ ਵਿਦੇਸ਼ ਸਫ਼ਰ ਕਰਨ ਤੋਂ ਬਚੋ। ਮੈਂ ਨਹੀਂ ਕਹਿ ਰਿਹਾ ਕਿ ਪ੍ਰਧਾਨ ਮੰਤਰੀ ਨੂੰ ਵਿਦੇਸ਼ ਸਫ਼ਰ ਨਹੀਂ ਕਰਨਾ ਚਾਹੀਦਾ ਹੈਗਾ, ਪਰ ਕੁਝ ਟਾਈਮਲਾਈਨਸ ਹੁੰਦੀਆਂ ਨੇ, ਉਹ ਦੇਖਣੀਆਂ ਬਹੁਤ ਜ਼ਰੂਰੀ ਨੇ। ਜ਼ਾਹਿਰ ਜਿਹੀ ਗੱਲ ਹੈ ਕਿ ਇਸ ਵਾਰ ਇਹ ਮਹੀਨੇ ਦੇ ਵਿੱਚ ਦੂਜਾ ਗੇੜਾ ਜਿਹੜਾ ਇਹ ਕਰਕੇ ਕਿਹਾ ਜਾ ਰਿਹਾ, ਕਿਉਂਕਿ ਪਹਿਲਾਂ ਉਹ ਨੌਰਡਿਕ ਕੰਟਰੀ ਗਏ ਸੀ, ਤੁਹਾਨੂੰ ਯਾਦ ਹੋਣਾ, ਫਿਨਲੈਂਡ, ਨਾਰਵੇ, ਇਟਲੀ ਚ ਮੈਲੋਡੀ ਟਾਫੀਆਂ ਵੀ ਦੇ ਆਏ, ਹਨਾ। ਸੋ ਸਾਰੀਆਂ ਉਹ ਸਾਰੇ ਦੌਰੇ ਵੀ ਹੋਏ 4-5 ਮੁਲਕਾਂ ਦੇ, ਹਾਲਾਂਕਿ ਉਦੋਂ ਕਿਹਾ ਜਾ ਰਿਹਾ ਸੀ ਕਿ ਉਹ ਵੀ ਉਸ ਵਕਤ ਕੋਈ ਐਡੇ ਇੰਪੋਰਟੈਂਟ ਦੌਰੇ ਨਹੀਂ ਸੀ, ਕਿਉਂਕਿ ਨੌਰਡਿਕ ਇੰਡੀਆ ਸਮਿਟ ਜਿਹੜਾ ਹੁੰਦਾ ਰਿਹਾ, ਇੱਕ ਐਨੂਅਲ ਸਮਿਟ ਹੁੰਦਾ, ਉਹਦੇ ਚ ਜੇ ਕਿਸੇ ਕੰਟਰੀ ਦਾ ਜੇ ਮੁਖੀ ਚਾਹੇ ਤਾਂ ਆਪਣਾ ਰਿਪ੍ਰੈਜੈਂਟੇਟਿਵ ਭੇਜ ਸਕਦਾ, ਔਰ ਭਾਰਤ ਦੇ ਪ੍ਰਧਾਨ ਮੰਤਰੀ ਨੇ ਇੱਕ ਵਾਰ ਨਹੀਂ ਕਈ ਵਾਰ ਕੀਤਾ ਕਿ ਐਸ ਜੈਸ਼ੰਕਰ ਨੂੰ ਆਪਣੀ ਜਗ੍ਹਾ ਭੇਜ ਦਿੱਤਾ ਹੋਵੇ, ਜਾਂ ਫਿਰ ਜਦੋਂ ਕੁਐਡ ਦੀਆਂ ਬੈਠਕਾਂ ਹੁੰਦੀਆਂ ਤਾਂ ਰਾਜਨਾਥ ਸਿੰਘ ਨੂੰ ਭੇਜਿਆ ਹੋਵੇ, ਏਦਾਂ ਦੀ ਕੋਈ ਨਵੀਂ ਗੱਲ ਨਹੀਂ ਹੈਗੀ। ਸੋ ਖੈਰ ਉਹ ਦੌਰਾ ਵੀ ਅਵਾਇਡ ਹੋਣਾ, ਆ G7 ਦੀ ਜੇ ਗੱਲ ਹੈਗੀ ਹੈ, ਕਾਂਗਰਸ ਤੇ ਬਾਕੀ ਪਾਰਟੀਆਂ ਤੇ ਇਹ ਕਹਿ ਰਹੀਆਂ ਨੇ ਕਿ ਅਵਾਇਡ ਕੀਤਾ ਜਾ ਸਕਦਾ, ਕਿਉਂਕਿ ਕ੍ਰਿਸ਼ਨਾ ਜੀ ਜੇ ਤੁਹਾਨੂੰ ਯਾਦ ਹੋਵੇ ਪਿਛਲੇ ਸਾਲ ਜਿਹੜਾ G7 ਸਮਿਟ ਹੋਇਆ ਸੀ, ਹਰ ਸਾਲ ਹੁੰਦਾ ਹੈ ਵੀ ਸਮਿਟ G7, ਪਹਿਲੀ ਗੱਲ ਤਾਂ ਭਾਰਤ G7 ਦਾ ਹਿੱਸਾ ਨਹੀਂ ਹੈਗਾ, G7 ਯਾਨੀ ਦੁਨੀਆਂ ਦੀਆਂ 7 ਸਭ ਤੋਂ ਵੱਡੀਆਂ ਆਰਥਿਕ ਤਾਕਤਾਂ, ਉਹ ਚ ਭਾਰਤ ਨਹੀਂ ਗਿਣਿਆ ਜਾਂਦਾ ਹੈਗਾ, ਉਹ ਅਲੱਗ ਗੱਲ ਹੈ ਕਿ ਭਾਰਤ ਨੇ ਵਾਰ ਵਾਰ ਇਹ ਗੱਲ ਕਹੀ ਹੈ ਕਿ ਹੁਣ ਇਟਲੀ ਦੀ ਬਜਾਏ ਇੰਡੀਆ ਨੂੰ ਲੈ ਲਓ, ਸੋ ਮੈਲੋਡੀ ਨੂੰ ਟੋਫੀ ਖਿਲਾ ਕੇ ਹੁਣ ਇੰਡੀਆ ਕਹਿ ਰਿਹਾ ਹੈ ਕਿ ਇਟਲੀ ਨੂੰ ਰਿਪਲੇਸ ਕਰਕੇ ਇੰਡੀਆ ਨੂੰ G7 ਚ ਹੋਣਾ ਚਾਹੀਦਾ, ਬਟ ਉਹ ਅਲੱਗ ਚੀਜ਼ ਹੈਗੀ, ਉਹ ਇੱਕ ਡਿਪਲੋਮੈਟਿਕ ਲੈਵਲ ਤੇ ਗੱਲ ਚੱਲਦੀ ਹੈ, ਪਰ G7 ਸਮਿਟ ਦੇ ਵਿੱਚ ਇੰਡੀਆ, ਆਸਟ੍ਰੇਲੀਆ, ਯੂਕਰੇਨ, ਇਹ ਜਿਹੜੀਆਂ ਕੰਟਰੀਜ਼ ਨੇ, ਇਹਨਾਂ ਨੂੰ ਪਿਛਲੇ ਕੁਝ ਸਾਲਾਂ ਤੋਂ ਇੱਕ ਟ੍ਰੈਂਡ ਚੱਲਿਆ ਹੋਇਆ ਹੈ ਕਿ ਇੱਕ ਗੈਸਟ ਮੁਲਕ ਦੇ ਤੌਰ ਦੇ ਉੱਤੇ ਬੁਲਾਇਆ ਜਾਵੇ, ਬ੍ਰਾਜ਼ੀਲ, ਇੰਡੀਆ, ਇਹ ਸਾਰੀਆਂ ਕੰਟਰੀਜ਼ ਜਾਂਦੀਆਂ ਨੇ, ਗੈਸਟ ਮੁਲਕ ਯਾਨੀ ਜਿਹੜੀ ਕੰਟਰੀ ਹੋਸਟ ਕਰ ਰਹੀ ਹੁੰਦੀ ਹੈ ਉਹ ਕੰਟਰੀ ਤੈਅ ਕਰਦੀ ਹੈ ਕਿ ਗੈਸਟ ਕਿਹਨੂੰ ਬੁਲਾਉਣਾ। ਉਦਾਹਰਣ ਦੇ ਤੌਰ ਤੇ ਤੁਹਾਨੂੰ ਯਾਦ ਹੋਏਗਾ ਕਿ ਜਦੋਂ G20 ਸਮਿਟ ਇੰਡੀਆ ਤੋਂ ਪਹਿਲਾਂ ਇੰਡੋਨੇਸ਼ੀਆ ਚ ਹੋਇਆ ਸੀ ਤਾਂ ਅਮਰੀਕਾ ਨੇ ਬੜਾ ਦਬਾਅ ਪਾਇਆ ਸੀਗਾ ਇੰਡੋਨੇਸ਼ੀਆ ਤੇ ਕਿ ਤੁਸੀਂ ਰਸ਼ੀਆ ਨੂੰ ਨਾ ਬੁਲਾਓ, ਤੇ ਇੰਡੋਨੇਸ਼ੀਆ ਦੇ ਜਿਹੜੇ ਰਾਸ਼ਟਰਪਤੀ ਸੀ ਪ੍ਰਬੋਵੋ ਸੁਬਿਆਂਤੋ, ਉਹ ਕਹਿੰਦੇ ਕਿ ਤੁਸੀਂ ਕੌਣ, ਮੈਂ ਦੇਖੂੰਗਾ ਕਿ ਮੈਂ ਰਸ਼ੀਆ ਨੂੰ ਬੁਲਾਉਣਾ ਕਿ ਨਹੀਂ, ਤੇ ਉਹਨਾਂ ਨੇ ਸੱਦਿਆ ਸੀ ਬਕਾਇਦਾ। ਉਹ ਅਲੱਗ ਗੱਲ ਹੈ ਕਿ ਰਸ਼ੀਅਨ ਪ੍ਰੈਜ਼ੀਡੈਂਟ ਨੇ ਬਾਅਦ ਚ ਕਿਹਾ ਸੀਗਾ ਕਿ ਮੇਰੀ ਜਗ੍ਹਾ ਸਰਜੀਓ ਗੋਵ ਜਾਣਗੇ, ਮਾਫ ਕਰਨਾ, ਉਹਨਾਂ ਦੇ ਜਿਹੜੇ ਵਿਦੇਸ਼ ਮੰਤਰੀ ਨੇ ਉਹ ਜਾਣਗੇ। ਤੇ ਇਹ ਉਸ ਹੋਸਟ ਕੰਟਰੀ ਦੇ ਕੋਲ ਰਾਈਟ ਹੁੰਦਾ ਕਿ ਉਹ ਜਿਹੜੀ ਕੰਟਰੀ ਨੂੰ ਬੁਲਾਉਣਾ ਚਾਹੁੰਦਾ ਗੈਸਟ ਕੰਟਰੀ ਦੇ ਤੌਰ ਤੇ ਕਿ ਨਹੀਂ। ਅੱਛਾ, ਪਿਛਲੇ ਸਾਲ ਦੋ ਤਰ੍ਹਾਂ ਦੀਆਂ ਖ਼ਬਰਾਂ ਤੁਰੀਆਂ ਸੀ, ਹੁਣ ਮੈਂ ਇਸ ਕਰਕੇ ਖ਼ਬਰ ਲਿਆ ਰਿਹਾ ਕਿਉਂਕਿ ਬਹੁਤ ਛੇਤੀ ਅਸੀਂ ਮੈਮਰੀ ਚ ਭੁਲਾ ਦਿੰਦੇ ਹਾਂ ਗੱਲਾਂ। ਇੱਕ ਤਾਂ ਪਿਛਲੇ ਸਾਲ ਕੈਨੇਡਾ ਹੋਸਟ ਕੰਟਰੀ ਸੀਗਾ G7 ਦਾ, ਤੇ ਨਵੀਂ ਨਵੀਂ ਸਰਕਾਰ ਆਈ ਸੀ ਉੱਥੇ ਮਾਰ ਕਾਰਨੀ ਦੀ, ਜਸਟਿਨ ਟਰੂਡੋ ਪਹਿਲਾਂ ਪ੍ਰਧਾਨ ਮੰਤਰੀ ਹੁੰਦੇ ਸੀ। ਟਰੂਡੋ ਨੇ ਨਿੱਜਰ ਦੇ ਮਸਲੇ ਦੇ ਉੱਤੇ ਇੰਡੀਆ ਦੇ ਨਾਲ ਸਿੰਘ ਫਸਾਈ ਰੱਖੇ ਸੀ ਤੇ ਇੰਡੀਆ ਇਸ ਕਰਕੇ ਗੁੱਸੇ ਚ ਸੀਗਾ। ਤੇ ਇੰਡੀਆ ਚੋਂ ਖ਼ਬਰਾਂ ਇਹ ਚਲਾ ਰਿਹਾ ਸੀ ਭਾਰਤੀ ਮੀਡੀਆ ਕਿ ਕੈਨੇਡਾ ਨੇ ਜਿਹੜਾ ਇਨਵੀਟੇਸ਼ਨ ਭੇਜਿਆ ਉਹਨੂੰ ਇੰਡੀਆ ਨੇ ਰਿਜੈਕਟ ਕਰਤਾ ਤੇ ਅਸੀਂ ਜਾਣਾ ਨੀ ਹੈਗਾ ਕਿਉਂਕਿ ਉਹ ਐਸੀ ਕੰਟਰੀ ਹੈ ਜਿਹੜੀ ਖਾਲਿਸਤਾਨ ਨੂੰ ਪ੍ਰਮੋਟ ਕਰ ਰਹੀ ਹੈ। ਤੇ ਕੈਨੇਡਾ ਵਾਲੇ ਪਾਸਿਓਂ ਖ਼ਬਰਾਂ ਇਹ ਚੱਲੀਆਂ ਸੀਗੀਆਂ ਕਿ ਇੰਡੀਆ ਨੂੰ ਇਨਵਾਈਟ ਭੇਜਿਆ ਜ਼ਰੂਰ ਹੈ ਬਟ ਇੰਡੀਆ ਨੇ ਐਕਸੈਪਟ ਨਹੀਂ ਕੀਤਾ। ਤੇ ਜਿਹੜਾ ਤੀਸਰੀ ਤਰ੍ਹਾਂ ਦਾ ਇੱਕ ਮੀਡੀਆ ਹੈਗਾ ਜਿਹੜਾ ਇੰਡੀਪੈਂਡੈਂਟ ਮੀਡੀਆ ਜਿਹਨਾਂ ਦਾ ਨਾ ਕੈਨੇਡਾ ਦੇ ਨਾਲ ਕੋਈ ਲੈਣਾ ਦੇਣਾ ਨਾ ਇੰਡੀਆ ਦੇ ਨਾਲ, ਉਹ ਇਹ ਕਹਿ ਰਹੇ ਸੀਗੇ ਕਿ ਇੰਡੀਆ ਨੇ ਜਾਣ ਬੁੱਝ ਕੇ ਸਕਿੱਪ ਕੀਤਾ ਹੈ ਕਿਉਂਕਿ ਭਾਰਤ ਦੇ ਪ੍ਰਧਾਨ ਮੰਤਰੀ ਜਿਹੜੇ ਅਮਰੀਕੀ ਰਾਸ਼ਟਰਪਤੀ ਨੇ ਉਹਨਾਂ ਦੀ ਅੱਖਾਂ ਚੱਖਾਂ ਨਹੀਂ ਮਿਲਾਉਣਾ ਚਾਹੁੰਦੇ ਕਿਉਂਕਿ ਇੰਡੀਆ ਦੇ ਉੱਤੇ ਤਾਜ਼ਾ ਟ੍ਰੇਡ ਟੈਰਿਫ ਲੱਗੇ ਸੀਗੇ। ਤੇ ਭਾਰਤ ਵਾਲੇ ਪਾਸਿਓਂ ਪ੍ਰਧਾਨ ਮੰਤਰੀ ਕੀ ਮੂੰਹ ਲੈ ਕੇ ਜਾਂਦੇ ਤੇ ਖ਼ਬਰਾਂ ਤਾਂ ਇਹ ਬਣੀਆਂ ਸੀਗੀਆਂ ਕਿ ਤੁਸੀਂ ਟਰੰਪ ਦੇ ਨਾਲ ਜੱਫੀ ਪਾ ਰਹੇ ਹੋ, ਉਹਨਾਂ ਦੇ ਨਾਲ ਹੱਥ ਮਿਲਾ ਰਹੇ ਹੋ, ਉਹ ਤੁਹਾਡੇ ਤੇ ਟੈਰਿਫ ਲਗਾ ਰਹੇ ਨੇ। ਸੋ ਇੰਡੀਅਨ ਪ੍ਰਾਈਮ ਮਿਨਿਸਟਰ ਨੇ ਸਕਿੱਪ ਕਰਤਾ ਸੀ, ਹਾਲਾਂਕਿ ਉਦੋਂ ਨਾ ਤਾਂ ਕੋਈ ਇੰਡੀਆ ਦੇ ਵਿੱਚ ਕੋਈ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਸੀ। ਆਮ ਤੌਰ ਦੇ ਉੱਤੇ ਪਾਰਲੀਮੈਂਟ ਦਾ ਸੈਸ਼ਨ ਹੁੰਦਾ ਜਾਂ ਕੋਈ ਦੇਸ਼ ਚ ਐਮਰਜੈਂਸੀ ਹੁੰਦੀ ਹੈ ਤਾਂ ਇਹ ਰਿਜੈਕਟ ਕਰ ਦਿੱਤਾ ਜਾਂਦਾ। ਇਨਫੈਕਟ ਉਸ ਤੋਂ ਇੱਕ ਸਾਲ ਪਹਿਲਾਂ ਫਰਾਂਸ, ਜਿਹੜਾ ਕਿ ਹੁਣ ਇਸ ਵਾਰ ਇਹਨੂੰ ਹੋਸਟ ਕਰ ਰਿਹਾ G7 ਨੂੰ, ਫਰਾਂਸ ਦੇ ਰਾਸ਼ਟਰਪਤੀ ਮੈਨੂਅਲ ਮੈਕਰੋਂ ਨੇ ਵੀ, ਮੈਨੂੰ ਯਾਦ ਹੈ, ਜਰਮਨੀ ਦਾ ਆਪਣਾ ਦੌਰਾ ਰਿਜੈਕਟ ਕਰਤਾ ਸੀ ਕਿਉਂਕਿ ਉੱਥੇ ਦੋ ਬੰਦਿਆਂ ਦੇ ਗੋਲੀ ਮਾਰਤੀ ਸੀ। ਤੁਹਾਡੇ ਯਾਦ ਹੋਣਾ ਕਿ ਲੋਕਲ ਯੈਲੋ ਵੈਸਟ ਪ੍ਰਦਰਸ਼ਨ ਉੱਥੇ ਚੱਲਣ ਲੱਗ ਪਏ ਸੀ ਨਾ, ਲੋਕ ਪੀਲੀਆਂ ਜੈਕਟਾਂ ਪਾ ਕੇ ਸੜਕਾਂ ਤੇ ਆ ਗਏ ਸੀਗੇ ਕਿ ਮਹਿੰਗਾਈ ਵੱਧ ਗਈ, ਮਹਿੰਗਾਈ ਵੱਧ ਗਈ। ਤੇ ਮੈਕਰੋਂ ਕਹਿੰਦੇ ਕਿ ਨਹੀਂ ਯਾਰ, ਵੀ ਸਾਡੇ ਦੇਸ਼ ਦੇ ਵਿੱਚ ਗੋਲੀ ਚੱਲ ਗਈ ਹੈ ਤੇ ਦੋ ਬੰਦੇ ਮਰੇ ਨੇ ਬੇਸ਼ੱਕ, ਪਰ ਮੈਂ ਨਹੀਂ ਜਾਣਾ, ਜਰਮਨੀ ਜਾਣਾ, ਕੋਈ ਗੱਲ ਨੀ, ਫੇਰ ਚੱਲ ਜਾਂਗੇ। ਹੁਣ ਇੱਧਰ ਦੇਖੋ, ਮਨੀਪੁਰ ਦੇ ਵਿੱਚ ਹਿੰਸਾ ਫੇਰ ਤੋਂ ਭੜਕ ਉੱਠੀ ਹੈ, 6 ਨਾਗਾ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਨੇ, 2 ਮੌਤਾਂ ਕੱਲ ਹੋਈਆਂ ਨੇ। ਉਧਰ ਮੱਧ ਪੂਰਬ ਦੇ ਵਿੱਚ ਸੰਕਟ ਚੱਲ ਰਿਹਾ, ਭਾਰਤ ਦੇ ਮਾਲਵਾਹਕ ਜਹਾਜ਼ ਦੇ ਉੱਤੇ 3 ਮਲਾਹ ਮਾਰ ਦਿੱਤੇ ਗਏ ਨੇ, ਭਾਰਤੀ ਜਹਾਜ਼ ਸੰਕਟ 'ਚ ਚੱਲ ਰਹੇ ਨੇ। ਇੰਡੀਆ ਦੇ ਵਿੱਚ ਇਸ ਵਕਤ ਪਤਾ ਨੀ ਕਿੰਨਾ ਪੈਟਰੋਲ ਹੈ ਕਿੰਨਾ ਨਹੀਂ, ਪਰ ਪ੍ਰਾਈਮ ਮਿਨਿਸਟਰ ਇਹ ਕਹਿ ਰਹੇ ਨੇ ਕਿ ਸਾਡੇ ਕੋਲ ਫੋਰੈਕਸ ਤਾਂ ਬਿਲਕੁਲ ਨਹੀਂ ਬਚੀ, ਯਾਨੀ ਵਿਦੇਸ਼ੀ ਮੁਦਰਾ ਨਹੀਂ ਬਚੀ। ਸੋ ਉਹਦੇ ਤੋਂ ਅਸੀਂ, ਸਾਨੂੰ ਹੋਰ ਵਿਦੇਸ਼ੀ ਮੁਦਰਾ ਨਾ ਚੱਕਣੀ ਪਵੇ, ਇਸ ਕਰਕੇ ਤੁਸੀਂ ਫੋਰਨ ਟੂਰ ਨਾ ਕਰੋ, ਜ਼ਿਆਦਾ ਖਰਚ ਨਾ ਕਰੋ, ਤੇਲ ਘੱਟ ਖਪਤ ਕਰੋ, ਘਰੇ ਵੀ ਜਿਹੜਾ ਬਨਸਪਤੀ ਤੇਲ ਉਹ ਘੱਟ ਵਰਤੋ, ਸੋਨਾ ਨਾ ਖਰੀਦੋ। ਤੇ ਐਸੀ ਅਨਾਊਂਸਮੈਂਟ ਦੇ ਵਿਦ ਇਨ 2 ਮੰਥਸ ਪ੍ਰਧਾਨ ਮੰਤਰੀ ਨੂੰ ਜਾਣਾ ਪੈ ਰਿਹਾ, ਜਦਕਿ ਦੇਸ਼ ਦੇ ਵਿੱਚ ਐਮਰਜੈਂਸੀਜ਼ ਹੈਗੀਆਂ ਨੇ। ਪ੍ਰਧਾਨ ਮੰਤਰੀ ਜੇ ਚਾਹੁੰਦੇ ਤਾਂ ਇਸ ਦੌਰੇ ਨੂੰ ਸਕਿੱਪ ਵੀ ਕੀਤਾ ਜਾ ਸਕਦਾ ਸੀਗਾ, ਪਰ ਕਹਾਣੀ ਇੱਥੇ ਕੁਛ ਹੋਰ ਹੈ ਕ੍ਰਿਸ਼ਨ ਜੀ। ਕਹਾਣੀ ਇਹ ਹੈ ਕਿ ਫਰਾਂਸ ਨੇ ਭਾਰਤ ਨੂੰ ਰਫਾਲ ਜਹਾਜ਼ ਦੇਣੇ ਨੇ, ਤੇ ਇਹ ਪ੍ਰੈਸ਼ਰ ਵੀ ਕਿਹਦਾ ਹੈ, ਇਹ ਵੀ ਅਮਰੀਕਾ ਦਾ ਹੀ ਹੈ। ਤੇ ਅਮਰੀਕਾ ਕਹਿ ਰਿਹਾ ਹੈ ਕਿ ਇੰਡੀਆ ਨੂੰ ਕਿ ਆਪਣਾ ਡਿਫੈਂਸ ਬਜਟ ਵਧਾਓ। ਹੁਣ ਤੁਹਾਡੇ ਯਾਦ ਹੋਣਾ, ਪਿੱਛੇ ਜੇ ਇੱਕ ਖਬਰ ਸਾਂਝੀ ਕੀਤੀ ਸੀ, ਇੰਡੀਆ ਤਾਂ ਇਹ ਕਹਿ ਰਿਹਾ ਕਿ ਮੇਕ ਇਨ ਇੰਡੀਆ, ਕਿ ਅਸੀਂ ਭਾਰਤ ਦੇ ਵਿੱਚ ਹੀ ਸਾਰੀ ਤਕਨੀਕ ਬਣਾਵਾਂਗੇ, ਪਰ ਰਫਾਲ ਤਕਨੀਕ ਤਾਂ ਫਰਾਂਸ ਦੀ ਹੈ। ਜ਼ਾਹਰ ਜੀ ਗੱਲ ਹੈ ਕਿ ਜਦੋਂ ਤੁਸੀਂ ਕਿਸੇ ਤੋਂ ਚੀਜ਼ ਲੈਣੀ ਹੈ, ਕਿਸੇ ਤੋਂ ਤਕਨੀਕ ਲੈਣੀ ਹੈ, ਤਾਂ ਉਹਨਾਂ ਨੂੰ ਪੈਸੇ ਦੇਣੇ ਪੈਣਗੇ। ਹੁਣ ਹੋ ਕੀ ਰਿਹਾ ਹੈ ਕਿ ਭਾਰਤ ਆਪਣੀ ਦੁਕਾਨ ਛੱਡ ਕੇ ਕਿਸੇ ਦੂਸਰੇ ਦੀ ਦੁਕਾਨ ਚ ਜਾ ਰਿਹਾ ਸਮਾਨ ਲੈਣ ਦੇ ਲਈ, ਤੇ ਜ਼ਾਹਰ ਜੀ ਗੱਲ ਹੈ ਕਿ ਉਹਦੇ ਪੈਸੇ ਦੇਣੇ ਪੈਣਗੇ ਤੁਹਾਨੂੰ। 114 ਰਫਾਲ ਫਾਈਟਰ ਜੈਟਸ ਦਾ ਸੌਦਾ ਹੋਇਆ, ਜਿਹੜੀ ਅੰਦਰ ਦੀ ਖ਼ਬਰ ਇਹ ਹੈ, ਜੋ ਕਿ ਇਸ ਵਕਤ ਇੰਡੀਅਨ ਐਕਸਪ੍ਰੈਸ ਨੇ ਤੇ ਦੀ ਹਿੰਦੂ ਨੇ ਪ੍ਰਕਾਸ਼ਿਤ ਕੀਤੀ ਹੈ, ਕਿ ਤੁਸੀਂ ਰਫਾਲ ਜਹਾਜ਼ ਲੈਣੇ ਨੇ ਇਸ ਕਰਕੇ ਉੱਥੇ ਦਾ ਦੌਰਾ ਕਰ ਰਹੇ ਹੋ। 3,25,000 crore ਰੁਪਏ ਦਾ ਇਹ ਸੌਦਾ, 3,25,000 crore ਰੁਪਏ ਦਾ ਸੌਦਾ ਹੈਗਾ ਇਹ, ਜਿਹੜੇ ਭਾਰਤ ਨੇ ਰਫਾਲ ਜਹਾਜ਼ ਫਰਾਂਸ ਤੋਂ ਲੈਣੇ ਨੇ। ਸੋ ਇੱਕ ਤਾਂ ਤੁਸੀਂ ਆਪਣਾ ਕਿਸੇ ਦੂਸਰੇ ਦੀ ਦੁਕਾਨ ਨੂੰ ਪ੍ਰਫੁੱਲਤ ਕਰਨ ਜਾ ਰਹੇ ਹੋ, ਉਹਦੀ ਦੁਕਾਨ ਦੇ ਵਿੱਚ ਪੈਸਾ ਪਾਉਣ ਜਾ ਰਹੇ ਹੋ, ਤੇ ਇਹ ਹੁਣ ਇਹ ਚੀਜ਼ ਦੇਖੋ, ਇਹਨੂੰ ਥੋੜਾ ਜਿਹਾ ਨਾ ਆਪਣੇ ਲੋਕਾਂ ਨੂੰ ਸਮਝਾਉਣ ਦੀ ਲੋੜ ਹੈਗੀ ਹੈ ਕਿ ਜਦੋਂ ਦੋ ਕੰਟਰੀਜ਼ ਆਪਸ ਦੇ ਵਿੱਚ ਐਕਸਚੇਂਜ ਕਰਦੀਆਂ ਨੇ
1: ਜੀ,
0: ਦੋ ਤਰੀਕੇ ਦੇ ਨਾਲ ਟ੍ਰੇਡ ਡੀਲਸ ਹੁੰਦੀਆਂ ਨੇ ਕ੍ਰਿਸ਼ਨਾ ਜੀ। ਅੱਗੇ ਵੀ ਤੁਸੀਂ ਵੀ ਇਤਿਹਾਸ ਪੜ੍ਹਿਆ ਹੈਗਾ, ਤੁਸੀਂ ਵੀ ਪੜ੍ਹਦੇ ਰਹੇ ਹੋ ਕਿ ਅੱਗੇ ਕਣਕ ਦੇ ਕੇ ਕੋਪਰ ਲੈ ਲੈਂਦੇ ਹੁੰਦੇ ਸੀ ਜਾਂ ਮੁਦਰਾਵਾਂ ਲੈ ਲੈਂਦੇ ਹੁੰਦੇ ਸੀ ਹਨਾ, ਪੁਰਾਣੇ ਸਮੇਂ ਤੋਂ। ਅੱਜ ਦੀ ਤਰੀਕ ਦੇ ਵਿੱਚ ਵੀ ਟ੍ਰੇਡ ਉਦਾਂ ਹੀ ਹੁੰਦਾ, ਤੁਸੀਂ ਇੱਕ ਚੀਜ਼ ਦਵੋ ਦੂਜੀ ਲੈ ਲਓ। ਭਾਰਤ ਕਾਹਦਾ ਵੱਡਾ ਐਕਸਪੋਰਟਰ ਹੈ? ਕਣਕ ਦਾ, ਸ਼ੂਗਰ ਦਾ, ਮਸਾਲਿਆਂ ਦਾ। ਹੁਣ ਮਸਾਲੇ ਦੇ ਕੇ ਤਾਂ ਜਹਾਜ਼ ਲੈਣ ਤੋਂ ਰਹੇ, 3,25,000 crore ਕਿੱਥੋਂ ਉਤਾਰੋਗੇ? ਸੋ ਕਿੱਥੋਂ ਉਤਾਰਨਾ? ਡਾਲਰਸ ਦੇ ਵਿੱਚ। ਇੰਡੀਆ ਦੇ ਕੋਲ ਜਿਹੜੇ US ਡਾਲਰ ਪਏ ਨੇ ਜਿਹਨੂੰ ਆਪਾਂ ਫੋਰੈਕਸ ਕਹਿ ਲੈਂਦੇ ਹਾਂ, ਉਹੀ ਵਿਦੇਸ਼ੀ ਮੁਦਰਾ ਜਿਹੜੀ ਵਿਦੇਸ਼ੀ ਮੁਦਰਾ ਖਰਚ ਕਰਨ ਤੋਂ ਪ੍ਰਧਾਨ ਮੰਤਰੀ ਬਚ ਰਹੇ ਨੇ, ਜਿਹਨੂੰ ਕਹਿ ਰਹੇ ਨੇ ਭਾਰਤ ਵਾਸੀਆਂ ਨੂੰ ਕਿ ਘੱਟ ਖਰਚੋ ਕਿਉਂਕਿ ਸਾਨੂੰ ਵਿਦੇਸ਼ੀ ਮੁਦਰਾ ਦੇ ਕੇ ਫਿਰ ਸਾਨੂੰ ਪੈਟਰੋਲ ਲੈਣਾ ਪੈਂਦਾ। ਸੋ ਹੁਣ ਵਿਦੇਸ਼ੀ ਮੁਦਰਾ ਦੇ ਕੇ ਰਫਾਲ ਵੀ ਲੈਣੇ ਪੈ ਰਹੇ ਨੇ ਤੇ ਵਿਦੇਸ਼ੀ ਮੁਦਰਾ ਦੇ ਕੇ ਫਰਾਂਸ ਦੀ ਯਾਤਰਾ ਵੀ ਕਰਨੀ ਪੈ ਰਹੀ ਹੈ, ਵਿਦੇਸ਼ੀ ਮੁਦਰਾ ਦੇ ਕੇ ਸਲੋਵੇਕੀਆ ਵੀ ਜਾਣਗੇ, ਵਿਦੇਸ਼ੀ ਮੁਦਰਾ ਦੇ ਕੇ ਇਹ ਖਰਚੇ ਜਿਹੜੇ ਨੇ ਭਾਰਤੀਆਂ ਦੇ ਜਾਂ ਟੈਕਸ ਪੇਅਰਸ ਦੀ ਜੇਬ ਦੇ ਵਿੱਚੋਂ ਇਹ ਕਿੱਥੇ ਜਾਣਗੇ। ਸੋ ਇਹ ਇੱਕ ਪੂਰੀ ਦੀ ਪੂਰੀ ਕਹਾਣੀ ਹੈਗੀ, ਇਸ ਕਰਕੇ ਇਹਦੇ ਤੇ ਕਾਂਗਰਸ ਤੇ ਜਾਂ ਦੂਸਰੀਆਂ ਧਿਰਾਂ ਦੀ ਤਰਫ ਤੋਂ ਇਤਰਾਜ਼ ਜਤਾਇਆ ਜਾ ਰਿਹਾ।
1: ਜੀ ਜੀ, ਧੰਨਵਾਦ ਗੌਤਮ ਜੀ। ਇਹ ਫੋਰੈਕਸ ਦੀ ਬਹੁਤ ਜ਼ਿਆਦਾ ਮਾਰੋ ਮਾਰ ਪਈ ਹੋਈ ਹੈ ਇਸ ਵਕਤ ਇੰਡੀਆ ਦੇ ਅੰਦਰ, ਸਾਊਥ ਏਸ਼ੀਆ ਦੇ ਜਿੰਨੇ ਵੀ ਮੁਲਕਾਂ ਦੇ ਅੰਦਰ ਸਭ ਤੋਂ ਜ਼ਿਆਦਾ ਡਿਕਲਾਈਨਿੰਗ US ਡਾਲਰ ਦੇ ਪ੍ਰਤੀ ਜੇ ਕੋਈ ਕਰੰਸੀ ਹੈ ਤਾਂ ਇਸ ਵਕਤ ਹੁਣ ਵੀ ਇੰਡੀਅਨ ਰੁਪਈਆ ਹੈ ਜੀ।
0: ਜੀ
1: ਤੇ ਇਹ ਸਭ ਦੇ ਹੁੰਦੇ ਹੋਏ ਇਸ ਤਰ੍ਹਾਂ ਜੀ ਦੀ ਜੇ ਡੀਲਸ ਹੋਣਗੀਆਂ ਤੇ ਆਮ ਪ੍ਰੀਟੀ ਮਚ ਸ਼ੋਰ ਕਿ ਹੋਰ ਜ਼ਿਆਦਾ ਆਰਥਿਕ ਸੰਕਟ ਆਏਗਾ, ਹੋਰ ਜ਼ਿਆਦਾ ਬੋਝ ਆਮ ਟੈਕਸ ਪੇਅਰ ਤੇ ਸਾਡੀ ਇਕੋਨਮੀ ਤੇ ਰੋਜ਼ਮਰਾ ਦੀ ਜ਼ਿੰਦਗੀ ਦੀ ਚੀਜ਼ਾਂ ਨੂੰ ਚੀਜ਼ਾਂ ਦੀ ਖਰੀਦ ਫਰੋਖਤ ਦੇ ਟਾਈਮ ਤੇ ਪਏਗਾ। ਥੈਂਕ ਯੂ ਗੌਤਮ ਜੀ ਆਹ ਖਬਰਾਂ ਸਾਡੇ ਨਾਲ ਸਾਂਝੀਆਂ ਕਰਨ ਲਈ।
0: ਧੰਨਵਾਦ ਕ੍ਰਿਸ਼ਨਾ ਜੀ, ਬਹੁਤ ਸ਼ੁਕਰੀਆ।
1: ਥੈਂਕ ਯੂ ਜੀ ਇਹ ਸਨ ਅੱਜ ਦੀਆਂ ਕੁਝ ਖਬਰਾਂ ਤੇ ਹੁਣ ਅਸੀਂ ਤੁਹਾਡੇ ਤੋਂ ਲੈਂਦੇ ਹਾਂ ਇਜਾਜ਼ਤ। ਮੈਂ ਕ੍ਰਿਸ਼ਨਾ, ਤੁਸੀਂ ਸੁਣਦੇ ਰਹੋ ਬਾਕੀ ਦੇ ਸਾਰੇ ਪ੍ਰੋਗਰਾਮ ਰੇਡੀਓ ਹਾਂਜੀ 1674 AM ਤੇ।

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
3: Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options bhi available. Aao te apni navi Ford da test drive karo. Business fleet lai gal karo. Vehicle experts Tim Forbes ya Corey Nal. Radio Hanji de hawale nal pao 3 saal di free service. Chadston Ford, ready, set, Ford.
4: ਬਲਜੀਤ, ਵਿਆਹ ਵਾਸਤੇ ਜੁਲਰੀ ਦੇਖਣ ਧੁੰਨਾ ਜੁਲਰਸ ਚਲੀਏ?
1: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
4: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
5: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596, ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
6: ਸੋਨਾ ਚਾਹੀਦਾ,
7: ਭਰੋਸਾ ਚਾਹੀਦਾ,
6: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ, ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
1: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
8: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
1: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
8: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
1: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0403-8383-11 ਔਰ ਵਿਜ਼ਿਟ uvfinancial.com.au।
9: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ। ਦਿਲ ਨੂੰ ਛੂ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
10: ਦੇਖੋ ਸੱਚ ਬਤਾ ਦੋ।
11: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
9: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।

0: ਕਰ ਦਿੰਦਾ।
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
2: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
3: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
4: ਲਓ ਜੀ ਤੁਹਾਡੀ ਨਜ਼ਰ ਹੈ ਪੋਲਾ।
1: ਓਏ ਪੋਲੀ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
5: ਪੋਲੇ ਨੇ ਕਸੂਤੇ ਫਸਾਤੇ।
1: ਓਏ ਭੋਲੇ ਓਏ 2 ਕਾਮੇਡੀ, ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ। ਓਏ ਭੋਲੇ ਓਏ 2। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058608 ਔਰ ਵਿਜ਼ਿਟ bansallawyers.com.au।

0: ਤੁਸੀਂ ਜਾਣਦੇ ਹੋ ਕਿ ਬੱਚੇ ਦਾ ਲਗਭਗ 90% ਦਿਮਾਗ ਉਹਨਾਂ ਦੇ 5 ਸਾਲ ਦੇ ਹੋਣ ਤੋਂ ਪਹਿਲਾਂ ਹੀ ਵਿਕਸਿਤ ਹੋ ਜਾਂਦਾ ਹੈ? ਮੁਫਤ ਕਿੰਡਰ 3 ਅਤੇ 4 ਸਾਲ ਦੇ ਬੱਚਿਆਂ ਨੂੰ ਪ੍ਰਾਇਮਰੀ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ 2 ਸਾਲ ਲਈ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਦਾ ਹੈ ਅਤੇ ਪਰਿਵਾਰਾਂ ਲਈ ਪੈਸਿਆਂ ਦੀ ਬਚਤ ਕਰਦਾ ਹੈ। ਕਿੰਡਰ ਵਿੱਚ ਬੱਚੇ ਖੇਡ ਰਾਹੀਂ ਸਿੱਖਦੇ ਹਨ, ਜਿਸ ਨਾਲ ਉਹ ਮਹੱਤਵਪੂਰਨ ਸਮਾਜਿਕ, ਭਾਵਾਤਮਕ ਅਤੇ ਬੌਧਿਕ ਹੁਨਰ ਵਿਕਸਿਤ ਕਰਦੇ ਹਨ ਅਤੇ ਨਵੇਂ ਦੋਸਤ ਵੀ ਬਣਾਉਂਦੇ ਹਨ। ਵਧੇਰੇ ਜਾਣਕਾਰੀ ਲਈ vic.gov.au/kinder ਤੇ ਜਾਓ।
1: ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
4: ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
5: ਜਾਂ 90-77-97-33
4: ਜਾਂ ਈਮੇਲ info@vyimmigration.com.au।
5: ਯਾਦ ਰੱਖੋ 9077-9733।
4: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
5: ਹਰ ਕਦਮ ਤੁਹਾਡੇ ਨਾਲ।

0: ਵਾਲਾ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
0: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ ਏ ਯੂ।
2: Hi, this is Ayushman Khurana and you're listening to Radio Hanji.

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ ਜੂਨ ਮਹੀਨੇ ਦੀ 12 ਤਾਰੀਖ ਹੈ, ਸਾਲ 2026 ਹੈ ਤੇ ਸ਼ੁੱਕਰਵਾਰ ਦਾ ਦਿਨ ਹੈ। ਭਾਰਤ ਤੇ ਆਸਟ੍ਰੇਲੀਆ ਤੋਂ ਦੋ ਮੰਦਭਾਗੀਆਂ ਖਬਰਾਂ ਅੱਜ ਦੇ ਦਿਨ ਇਹ ਨੇ ਕਿ ਖੇਡ ਜਗਤ ਦੇ ਨਾਲ ਜੁੜੀਆਂ ਹੋਈਆਂ ਦੋ ਹਸਤੀਆਂ ਦੀ ਮੌਤ ਦੀਆਂ ਖਬਰਾਂ ਆ ਰਹੀਆਂ। ਭਾਰਤ ਦੇ ਵਿੱਚ ਮਸ਼ਹੂਰ ਨਿਸ਼ਾਨੇਬਾਜ਼ ਜਸਪਾਲ ਰਾਣਾ ਤੇ ਆਸਟ੍ਰੇਲੀਆ ਦੀ ਮਸ਼ਹੂਰ ਸਪ੍ਰਿੰਟਰ ਦੌੜਾਕ ਜੇਮਾ ਸਟੈਪਲਟਨ ਦਾ ਦੇਹਾਂਤ। ਇਸ ਤੋਂ ਇਲਾਵਾ ਫੀਫਾ ਵਿਸ਼ਵ ਕੱਪ ਦੀ ਸ਼ੁਰੂਆਤ ਦੇ ਵਿੱਚ ਕੀ ਕੁਝ ਘਾਟਾਂ ਵਾਧਾ ਰਹੀਆਂ ਨੇ ਉਹਨਾਂ ਨੂੰ ਲੈ ਕੇ ਵੀ ਖਬਰਾਂ ਨੇ। ਭਾਰਤ ਤੇ ਆਸਟ੍ਰੇਲੀਆ ਦੀਆਂ ਕੁਝ ਹੋਰ ਅਪਡੇਟਸ ਵੀ ਨੇ। ਮੈਲਬਨ ਦੇ ਵਿੱਚ ਪੌਲਿਨ ਹੈਨਸਨ ਦਾ ਇਵੈਂਟ ਹੋਇਆ ਕਿ ਨਹੀਂ ਹੋਇਆ ਉਹ ਵੀ ਤੁਹਾਨੂੰ ਦੱਸਾਂਗੇ। ਆਓ ਇਹਨਾਂ ਸਾਰੀਆਂ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਅੱਜ ਸ਼ਾਮ ਦੇ ਇਸ ਨਿਊਜ਼ ਬੁਲੇਟਿਨ ਦੇ ਵਿੱਚ। ਰੇਡੀਓ ਹਾਂਜੀ 1674 AM ਦੇ ਉੱਤੇ ਅਗਲੇ ਅੱਧੇ ਘੰਟੇ ਦੇ ਲਈ ਦੁਨੀਆ ਭਰ ਦੀਆਂ ਅਪਡੇਟਸ ਦੇ ਨਾਲ ਹੁੰਦੇ ਆ ਰੂਬਰੂ। ਖਬਰ ਇੰਟਰਨੈਸ਼ਨਲ ਖੇਮੇ ਦੇ ਵਿੱਚ ਉਹੀ ਜਿਸਦਾ ਸਭ ਨੂੰ ਇੰਤਜ਼ਾਰ ਹੈ ਕਿ ਆਖਰਕਾਰ ਕਦੋਂ ਮੁੱਕੇਗੀ ਇਹ ਜੰਗ, ਕਿਉਂਕਿ ਇਹ ਇੱਕ ਐਸੀ ਜੰਗ ਹੈ ਜਿਸਦਾ ਅੰਤ ਹਰ ਕੋਈ ਦੇਖਣਾ ਚਾਹੁੰਦਾ ਔਰ ਸੁਖਾਵਾਂ ਅੰਤ ਦੇਖਣਾ ਚਾਹੁੰਦਾ। ਪਰ ਇਹ ਇੱਕ ਐਸੀ ਜੰਗ ਹੈ ਜਿਹੜੀ ਕੁਝ ਇੱਕ ਸ਼ਖਸੀਅਤਾਂ ਦੀ ਬਦੌਲਤ ਜਾਂ ਕੁਝ ਇੱਕ ਸ਼ਖਸ ਐਸੇ ਨੇ ਜਿਹੜੇ ਇਸ ਨੂੰ ਜਾਰੀ ਰੱਖ ਰਹੇ ਨੇ, ਉਹਨਾਂ ਦੇ ਨਿੱਜੀ ਮਫਾਦ ਨੇ ਇਸ ਦੇ ਵਿੱਚ ਜਾਂ ਸਿਆਸੀ ਫਾਇਦੇ ਨੇ, ਇਹ ਤਾਂ ਨਹੀਂ ਕਿਹਾ ਜਾ ਸਕਦਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਗੱਲ ਕਰਦੇ ਚੱਲੀਏ, ਜਿਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਈਰਾਨ ਦੇ ਨਾਲ ਜੰਗ ਖਤਮ ਕਰਨ ਦੇ ਲਈ ਸ਼ੁਰੂਆਤੀ ਸਮਝੌਤਾ ਜਲਦ ਹੋਣ ਵਾਲਾ ਹੈ। ਪਹਿਲੀ ਵਾਰ ਨਹੀਂ ਹੋਇਆ ਕਿ ਟਰੰਪ ਨੇ ਐਸਾ ਬਿਆਨ ਦਿੱਤਾ ਹੋਵੇ, ਪਰ ਇਸ ਵਾਰ ਉਹਨਾਂ ਦੇ ਬਿਆਨ ਤੋਂ ਬਾਅਦ ਈਰਾਨ ਦੀ ਵੀ ਕੋਈ ਟਿੱਪਣੀ ਸਾਹਮਣੇ ਨਹੀਂ ਆਈ ਹੈ। ਯਾਨੀ ਕਿ ਸਮਝੌਤਾ ਜਿਸ ਦੇ ਨਾਲ ਹੋਣ ਜਾ ਰਿਹਾ ਘੱਟੋ ਘੱਟ ਉਸ ਨੂੰ ਤਾਂ ਪਤਾ ਹੋਵੇ। ਉਹਨਾਂ ਕਿਹਾ ਹੈ ਕਿ ਇਸ ਦੀ ਵਜ੍ਹਾ ਦੇ ਚੱਲਦਿਆਂ ਈਰਾਨ ਦੇ ਉੱਤੇ ਹਮਲੇ ਰੋਕ ਦਿੱਤੇ ਗਏ ਨੇ। ਅਸਲ 'ਚ ਟਰੰਪ ਦੀ ਤਰਫ ਤੋਂ ਇਹ ਤਰਕ ਇਸ ਕਰਕੇ ਦਿੱਤਾ ਗਿਆ ਕਿਉਂਕਿ ਬੀਤੇ ਦਿਨੀ ਟਰੰਪ ਨੇ ਇੱਕ ਬਹੁਤ ਵੱਡਾ ਬਿਆਨ ਦੇ ਦਿੱਤਾ ਸੀ ਕਿ ਈਰਾਨ ਦੇ ਉੱਤੇ ਇੱਕ ਐਸਾ ਹਮਲਾ ਕਰਾਂਗੇ ਜਿਸ ਨੂੰ ਲੈ ਕੇ ਉਹ ਯਾਦ ਰੱਖੇਗਾ। ਵੀਰਵਾਰ ਦੇ ਦਿਨ ਓਵਲ ਆਫਿਸ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਅਸੀਂ ਈਰਾਨ ਦੇ ਨਾਲ ਜੰਗ ਨੂੰ ਲੈ ਕੇ ਇੱਕ ਸ਼ਾਨਦਾਰ ਸਮਝੌਤਾ ਕਰ ਲਿਆ। ਸਾਡੇ ਸਮਝੌਤੇ ਦੇ ਮੁਤਾਬਕ ਈਰਾਨ ਦੇ ਕੋਲ ਪਰਮਾਣੂ ਹਥਿਆਰ ਵੀ ਨਹੀਂ ਹੋਣਗੇ ਤੇ ਇਸੇ ਮਕਸਦ ਨੂੰ ਹਾਸਲ ਕਰਨ ਦੇ ਲਈ ਅਸੀਂ ਇੰਨੀ ਮਸ਼ਕਤ ਕਰ ਰਹੇ ਸੀ, ਇਸ ਲਈ ਹੁਣ ਇਹ ਬਹੁਤ ਵੱਡੀ ਗੱਲ ਹੈ। ਉਧਰ ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਕਈ ਨੇ ਸਰਕਾਰੀ ਟੀਵੀ ਦੇ ਉੱਤੇ ਸਮਝੌਤੇ ਦੀ ਖ਼ਬਰਾਂ ਨੂੰ ਸਿਰਫ ਅਟਕਲਾਂ ਹੀ ਕਿਹਾ। ਯਾਨੀ ਕਿ ਈਰਾਨ ਦੇ ਰਾਸ਼ਟਰਪਤੀ ਮਸੂਦ ਪਜ਼ਿਸ਼ਕਿਆਨ ਦੀ ਤਰਫ ਤੋਂ ਵੀ ਇਸ ਟਰੰਪ ਦੇ ਬਿਆਨ ਦੇ ਉੱਤੇ ਕਾਊਂਟਰ ਸਟੇਟਮੈਂਟ ਦੇਣੀ ਉਹਨਾਂ ਨੇ ਚੰਗੀ ਨਹੀਂ ਸਮਝੀ। ਯਾਨੀ ਕਿ ਇਸ ਨੂੰ ਇੰਨਾ ਹਲਕਾ ਕਰਕੇ ਰੱਖ ਦਿੱਤਾ। ਉਹਨਾਂ ਕਿਹਾ ਕਿ ਹਾਲੇ ਤਾਂ ਕੁਝ ਤੈਅ ਵੀ ਨਹੀਂ ਹੋਇਆ। ਟਰੰਪ ਪਹਿਲਾਂ ਹੀ ਐਸੇ ਦਾਅਵੇ ਕਰ ਚੁੱਕੇ ਨੇ ਕਿ ਦੋਹਾਂ ਦੇਸ਼ਾਂ ਦੇ ਦਰਮਿਆਨ ਵਿਵਾਦ ਖਤਮ ਹੋਣ ਦੇ ਕਰੀਬ ਹੈ, ਸਮਝੌਤਾ ਹੋ ਜਾਣਾ। ਐਸੇ ਐਲਾਨ ਤੋਂ ਥੋੜ੍ਹੀ ਦੇਰ ਪਹਿਲਾਂ ਟਰੰਪ ਨੇ ਇਹ ਵੀ ਕਿਹਾ ਸੀ ਕਿ ਉਹ ਈਰਾਨ ਦੇ ਉੱਤੇ ਜ਼ੋਰਦਾਰ ਹਮਲਾ ਕਰਨਗੇ, ਮਗਰੋਂ ਟਰੰਪ ਹਮੇਸ਼ਾ ਦੀ ਤਰ੍ਹਾਂ ਆਪਣੇ ਬਿਆਨ ਦੇ ਉੱਤੇ ਯੂ ਟਰਨ ਲੈ ਗਏ। ਅਮਰੀਕਾ ਤੇ ਇਜ਼ਰਾਈਲ ਨੇ ਖਾਮਖਾ 28 ਫਰਵਰੀ ਨੂੰ ਈਰਾਨ ਦੇ ਉੱਤੇ ਵੱਡੇ ਹਮਲੇ ਕਰ ਦਿੱਤੇ ਸੀ, ਜਦੋਂ ਇਸ ਦੇ ਜਵਾਬ ਦੇ ਵਿੱਚ ਈਰਾਨ ਨੇ ਵੀ ਇਜ਼ਰਾਈਲ ਤੇ ਖਾੜੀ ਮੁਲਕਾਂ ਦੇ ਵਿੱਚ ਅਮਰੀਕਾ ਦੇ ਸਹਿਯੋਗੀ ਦੇਸ਼ਾਂ ਦੇ ਉੱਤੇ ਹਮਲੇ ਕਰਨੇ ਸ਼ੁਰੂ ਕੀਤੇ। ਉਸ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਇੱਕ ਵੱਡਾ ਸੰਕਟ ਖੜਾ ਹੋ ਗਿਆ, ਤੇਲ ਦਾ ਸੰਕਟ। ਭਾਰਤ ਦੇ ਵਿੱਚ ਉਸ ਤੇਲ ਸੰਕਟ ਦੇ ਨਾਲ ਜੁੜੀ ਅੱਗੇ ਚੱਲ ਕੇ ਇੱਕ ਹੋਰ ਖਬਰ ਵੀ ਸਾਂਝੀ ਕਰਨੀ ਹੈ। ਪਰ ਇਸ ਦਰਮਿਆਨ ਹੋਰਮੁਜ਼ ਸਟ੍ਰੇਟ ਦੁਨੀਆ ਭਰ ਦੇ ਵਿੱਚ ਜਿਹੜਾ ਤੇਲ ਤੇ ਗੈਸ ਸਪਲਾਈ ਦੇ ਲਈ ਇੱਕ ਅਹਿਮ ਸਮੁੰਦਰੀ ਰਸਤਾ ਹੈ ਉਹ ਬੰਦ ਕਰ ਦਿੱਤਾ ਗਿਆ। ਟਰੰਪ ਦੀ ਤਰਫ ਤੋਂ ਇੱਥੇ ਨੈਵਲ ਨਾਕਾਬੰਦੀ ਯਾਨੀ ਕਿ ਨੇਵੀ ਦੀ ਨਾਕਾਬੰਦੀ ਵੀ ਕਰ ਦਿੱਤੀ ਗਈ ਕਿ ਈਰਾਨ ਦੇ ਉੱਤੇ ਨਿਗਾਹ ਰੱਖੀ ਜਾ ਸਕੇ। ਖੈਰ ਇਸ ਦਰਮਿਆਨ ਹੁਣ ਅਮਰੀਕਾ ਦੀ ਤਰਫ ਤੋਂ ਜਿਹੜਾ ਹਮਲਾ ਕੀਤਾ ਗਿਆ ਸੀ, ਤਾਜ਼ਾ ਹਮਲਾ ਪਿਛਲੇ ਦਿਨਾਂ ਦੇ ਦਰਮਿਆਨ, ਉਸ ਹਮਲੇ ਦੇ ਵਿੱਚ 3 ਭਾਰਤੀ ਨਾਗਰਿਕ ਮਾਰੇ ਗਏ ਸੀ, ਉਸ ਨੂੰ ਲੈ ਕੇ ਹੁਣ ਵੱਡਾ ਬਵਾਲ ਖੜਾ ਹੋ ਗਿਆ। ਈਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਕਈ ਨੇ ਕਿਹਾ ਕਿ ਖਾੜੀ ਖੇਤਰ ਦੇ ਵਿੱਚ ਭਾਰਤ ਦੇ ਕਮਰਸ਼ੀਅਲ ਜਹਾਜ਼ਾਂ ਦੇ ਉੱਤੇ ਹੋਏ ਹਮਲੇ ਨੂੰ ਲੈ ਕੇ ਅਮਰੀਕਾ ਨੂੰ ਜਵਾਬ ਦੇਣਾ ਚਾਹੀਦਾ। 3 ਭਾਰਤੀ ਨਾਗਰਿਕਾਂ ਦੀ ਮੌਤ ਹੋਈ ਹੈ, ਇਹ ਅਮਰੀਕਾ ਦੀ ਹਥਿਆਰਬੰਦ ਲੁੱਟ ਹੈ, ਸਮੁੰਦਰੀ ਡਕੈਤੀ ਹੈ। ਔਰ ਇਸੇ ਦੇ ਚੱਲਦਿਆਂ ਅਸੀਂ ਮਾਰੇ ਗਏ ਭਾਰਤੀ ਮਲਾਹਾਂ ਦੇ ਪਰਿਵਾਰਾਂ ਤੇ ਉਹਨਾਂ ਦੇ ਜਾਣਕਾਰਾਂ ਦੇ ਪ੍ਰਤੀ ਸੰਵੇਦਨਾ ਜਤਾਉਂਦੇ ਹਾਂ, ਭਾਰਤ ਦੇ ਲੋਕਾਂ ਤੇ ਉੱਥੋਂ ਦੀ ਸਰਕਾਰ ਦੇ ਪ੍ਰਤੀ ਵੀ ਸੰਵੇਦਨਾ ਜ਼ਾਹਰ ਕਰਦੇ ਹਾਂ। ਉਹਨਾਂ ਮੰਗ ਕੀਤੀ ਕਿ ਕੌਮਾਂਤਰੀ ਭਾਈਚਾਰੇ ਨੂੰ ਅਮਰੀਕਾ ਦੇ ਇਸ ਗੈਰ ਕਾਨੂੰਨੀ ਵਿਵਹਾਰ ਦੇ ਲਈ ਦੋਸ਼ੀ ਠਹਿਰਾਇਆ ਜਾਣਾ ਚਾਹੀਦਾ। ਹਾਲਾਂਕਿ ਹਾਲੇ ਤੱਕ ਭਾਰਤ ਨੇ ਹੀ ਅਮਰੀਕਾ ਨੂੰ ਦੋਸ਼ੀ ਨਹੀਂ ਠਹਿਰਾਇਆ। ਭਾਰਤ ਦਾ ਕਹਿਣ ਤੋਂ ਭਾਵ ਕਿ ਭਾਰਤ ਦੇ ਪ੍ਰਧਾਨ ਮੰਤਰੀ, ਇੱਥੋਂ ਦੇ ਗ੍ਰਹਿ ਮੰਤਰੀ, ਵਿਦੇਸ਼ ਮੰਤਰੀ ਤੱਕ ਨੇ ਇਸ ਦੇ ਉੱਤੇ ਕੋਈ ਬਿਆਨ ਨਹੀਂ ਦਿੱਤਾ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਜ਼ਰੂਰ ਇਸ ਦੀ ਨਿੰਦਾ ਕੀਤੀ ਹੈ। ਪਰ ਇਸ ਦਰਮਿਆਨ 11 ਜੂਨ ਨੂੰ
ਜਿਹੜਾ ਇਹ ਹਮਲੇ ਦੀ ਖਬਰ ਸਾਹਮਣੇ ਆਈ ਸੀ ਇਸ ਦੇ ਵਿੱਚ 20 ਭਾਰਤੀ ਕਰੂ ਜਵਾਨ ਸਵਾਰ ਸੀ। ਇਸ ਤੋਂ ਪਹਿਲਾਂ ਇੱਕ ਹਮਲਾ 10 ਜੂਨ ਨੂੰ ਵੀ ਹੋਇਆ ਸੀ ਜਦੋਂ 24 ਭਾਰਤੀ ਕਰੂ ਮੈਂਬਰਸ ਸਵਾਰ ਸੀ ਜਿਸ ਦੇ ਵਿੱਚ ਇਹ 3 ਮਲਾਹ ਮਾਰੇ ਗਏ ਸੀ ਤੇ ਉਸ ਤੋਂ ਵੀ ਪਹਿਲਾਂ 8 ਜੂਨ ਨੂੰ ਇੱਕ ਹੋਰ ਹਮਲਾ ਹੋਇਆ ਸੀ ਜਦੋਂ 24 ਦੇ ਕਰੀਬ ਭਾਰਤੀ ਮਲਾਹ ਸਵਾਰ ਸੀ ਤੇ ਉਹਨਾਂ ਨੂੰ ਸੁਰੱਖਿਅਤ ਬੁਲਾ ਲਿਆ ਗਿਆ ਸੀ ਜਾਂ ਇੰਝ ਕਹਿ ਲਈਏ ਕਿ ਸੁਰੱਖਿਅਤ ਕਿਨਾਰੇ ਦੇ ਉੱਤੇ ਉਤਾਰ ਲਿਆ ਗਿਆ ਸੀ। ਇਹਨਾਂ ਸਾਰੇ ਹਮਲਿਆਂ ਨੂੰ ਲੈ ਕੇ ਭਾਰਤ ਦੀ ਤਰਫ ਤੋਂ ਕੋਈ ਵੀ ਟਿੱਪਣੀ ਸਾਹਮਣੇ ਨਹੀਂ ਆਈ। ਇਸ ਤੋਂ ਬਾਅਦ ਵਿਰੋਧੀ ਧਿਰਾਂ ਨੇ ਭਾਰਤ ਸਰਕਾਰ ਦੇ ਉੱਤੇ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ। ਕਾਂਗਰਸ ਨੇ ਇੱਕ ਬਿਆਨ 'ਚ ਕਿਹਾ ਹੈ ਕਿ ਭਾਰਤੀ ਰਾਸ਼ਟਰੀ ਕਾਂਗਰਸ ਓਮਾਨ ਦੇ ਤੱਟ ਦੇ ਉੱਤੇ ਹੋਈ 3 ਭਾਰਤੀ ਮਲਾਹਾਂ ਦੀ ਮੌਤ ਦੇ ਉੱਤੇ ਗਹਿਰਾ ਸੋਗ ਜ਼ਾਹਰ ਕਰਦੀ ਹੈ ਤੇ ਇਸ ਮੁਸ਼ਕਿਲ ਦੀ ਘੜੀ ਦੇ ਵਿੱਚ ਅਸੀਂ ਉਹਨਾਂ ਦੇ ਪਰਿਵਾਰਾਂ ਦੇ ਨਾਲ ਹਾਂ। ਪਰ ਅਮਰੀਕਾ ਦੀਆਂ ਉਹਨਾਂ ਲਾਪਰਵਾਹ ਫੌਜੀ ਕਾਰਵਾਈਆਂ ਦੀ ਵੀ ਸਖ਼ਤ ਨਿੰਦਾ ਕਰਦੇ ਹਾਂ ਜਿੱਥੇ ਇਸ ਖੇਤਰ ਦੇ ਵਿੱਚ ਆਮ ਨਾਗਰਿਕਾਂ ਦੇ ਜਹਾਜ਼ਾਂ ਦੀਆਂ ਲੁੱਟਾਂ ਹੋ ਰਹੀਆਂ ਨੇ। ਪ੍ਰਧਾਨ ਮੰਤਰੀ ਨੇ ਬਾਰ ਬਾਰ ਡੋਨਾਲਡ ਟਰੰਪ ਨੂੰ ਆਪਣੇ ਵਿਅਕਤੀਗਤ ਸੰਬੰਧਾਂ ਦਾ ਹਵਾਲਾ ਦੇ ਕੇ ਇੱਕ ਕੂਟਨੀਤਕ ਜਿੱਤ ਦੇ ਤੌਰ ਤੇ ਪੇਸ਼ ਕੀਤਾ ਹੈ। ਹੁਣ ਉਹ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟ ਸਕਦੇ। ਜਦੋਂ ਭਾਰਤੀਆਂ ਦੀ ਜਾਨ ਖਤਰੇ ਦੇ ਵਿੱਚ ਹੈ ਤਾਂ ਪ੍ਰਧਾਨ ਮੰਤਰੀ ਨੂੰ ਇਸ ਦੇ ਉੱਤੇ ਟਿੱਪਣੀ ਕਰਨੀ ਹੋਏਗੀ। ਦੱਸ ਦਈਏ ਕਿ ਬੁੱਧਵਾਰ ਦੇ ਦਿਨ 10 ਜੂਨ ਨੂੰ ਐਮਟੀ ਸਟੈਬੋਲੋ ਜਹਾਜ਼ ਦੇ ਉੱਤੇ ਹਮਲਾ ਹੋਇਆ ਸੀ ਜਿਸ ਦੇ ਉੱਤੇ ਇਹ ਭਾਰਤੀ ਮਲਾਹ ਸਵਾਰ ਸੀ। ਇਸ ਤੋਂ ਬਾਅਦ ਹੈਦਰਾਬਾਦ ਦੇ ਵਿੱਚ ਲੋਕ ਸਭਾ ਸੰਸਦ ਮੈਂਬਰ ਅਸੂਦੀਨ ਓਵੈਸੀ ਨੇ ਵੀ ਇਸ ਹਮਲੇ ਦੇ ਉੱਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਹੋਇਆਂ ਕਿਹਾ ਕਿ ਟਰੰਪ ਤਾਂ ਬੇਕਾਬੂ ਹੋ ਗਏ ਨੇ, ਉਹਨਾਂ ਦੀ ਵਜ੍ਹਾ ਦੇ ਚੱਲਦਿਆਂ ਪੂਰੀ ਦੁਨੀਆ ਵੀ ਪਰੇਸ਼ਾਨ ਹੈ। ਇਸ ਜਹਾਜ਼ ਹਮਲੇ ਦੀ ਮੈਂ ਤਾਂ ਨਿੰਦਾ ਕਰਦਾ ਹੀ ਹਾਂ ਕਿ ਸੈਟਕੌਮ ਨੂੰ ਇਹ ਨਹੀਂ ਸੀ ਪਤਾ ਕਿ ਇਹ ਜਹਾਜ਼ ਕਿੰਨੀ ਦੂਰੀ 'ਤੇ ਚੱਲ ਰਿਹਾ। ਪੂਰੇ ਇਲਾਕੇ ਦੇ ਵਿੱਚ ਉਥਲ ਪੁਥਲ ਮਚੀ ਹੋਈ ਹੈ। ਸਾਡੇ ਜਹਾਜ਼ਾਂ ਦੇ ਉੱਤੇ ਹਮਲੇ ਕੀਤੇ ਜਾ ਰਹੇ ਨੇ, ਜ਼ਰਾ ਸੋਚੋ ਕਿ ਸਾਡੇ ਕਿੰਨੇ ਲੋਕ ਮਾਰੇ ਜਾ ਰਹੇ ਨੇ। ਦੱਸ ਦਈਏ ਕਿ ਇਸ ਤੋਂ ਬਾਅਦ ਹਾਲੇ ਤੱਕ ਕਿਸੇ ਵੀ ਅਧਿਕਾਰਕ ਬਿਆਨ ਦੀ ਉਡੀਕ ਤਾਂ ਕੀਤੀ ਜਾ ਰਹੀ ਹੈ। ਪਰ ਉੱਧਰ ਦੂਸਰੇ ਪਾਸੇ ਪੈਟਰੋਲੀਅਮ ਮੰਤਰਾਲੇ ਨੇ ਪੈਟਰੋਲ ਪੰਪਾਂ ਦੇ ਉੱਤੇ ਕਿਸੇ ਵੀ ਗ੍ਰਾਹਕ ਨੂੰ ਇੱਕ ਦਿਨ ਦੇ ਵਿੱਚ 200 ਲੀਟਰ ਤੋਂ ਜ਼ਿਆਦਾ ਦਾ ਹਾਈ ਸਪੀਡ ਡੀਜ਼ਲ ਵੇਚਣ ਦੇ ਉੱਤੇ ਰੋਕ ਲਗਾ ਦਿੱਤੀ ਹੈ। ਨਵੇਂ ਸਰਕਾਰੀ ਹੁਕਮ ਦੇ ਮੁਤਾਬਕ ਇੰਡਸਟਰੀਅਲ, ਕਮਰਸ਼ੀਅਲ ਤੇ ਇੰਸਟੀਚਿਊਸ਼ਨਲ ਯੂਜ਼ਰਸ ਨੂੰ ਪੈਟਰੋਲ ਪੰਪਾਂ ਤੋਂ ਪੈਟਰੋਲ ਤੇ ਡੀਜ਼ਲ ਖਰੀਦਣ ਤੋਂ ਵੀ ਰੋਕ ਦਿੱਤਾ ਗਿਆ ਤੇ ਕਿਹਾ ਗਿਆ ਕਿ ਉਹ ਆਪਣੀ ਜ਼ਰੂਰਤ ਦਾ ਫਿਊਲ ਬਲਕ ਸੇਲ ਪੁਆਇੰਟ ਤੋਂ ਹੀ ਖਰੀਦਣ। ਇਹ ਪਾਬੰਦੀਆਂ 90 ਦਿਨਾਂ ਦੇ ਲਈ ਲਾਗੂ ਰਹਿਣਗੀਆਂ। ਕੁਝ ਇਲਾਕਿਆਂ ਦੇ ਵਿੱਚ ਡੀਜ਼ਲ ਦੀ ਮੰਗ ਅਜਿਹੇ ਤਰੀਕੇ ਦੇ ਨਾਲ ਵੱਧ ਰਹੀ ਸੀ ਜਿਸ ਦੀ ਲਈ ਲਗਾਤਾਰ ਸਵਾਲ ਉੱਠ ਰਹੇ ਸੀ ਕਿ ਡੀਜ਼ਲ ਉੱਥੇ ਡਰਾਈ ਹੋ ਰਿਹਾ ਸੀ ਕਿਉਂਕਿ ਬਲਕ ਯੂਜ਼ਰਸ ਕੀਮਤ ਦੇ ਅੰਤਰ ਦੇ ਕਾਰਨ ਪੈਟਰੋਲ ਪੰਪਾਂ ਤੋਂ ਫਿਊਲ ਖਰੀਦਣ ਲੱਗੇ ਸੀ। ਇਸ ਕਰਕੇ ਹੁਣ ਖਬਰ ਏਜੰਸੀ PTI ਦੇ ਮੁਤਾਬਕ ਨਵਾਂ ਸਰਕਾਰੀ ਹੁਕਮ ਦਿੱਤਾ ਗਿਆ। ਟੈਲੀਕਾਮ ਟਾਵਰਸ ਤੇ ਬਿਜਲੀ ਬਣਾਉਣ ਦੇ ਲਈ ਤੇ ਹੋਰਨਾਂ ਜ਼ਰੂਰਤਾਂ ਦੇ ਲਈ ਡੀਜ਼ਲ ਦੇ ਇਸਤੇਮਾਲ ਦੀ ਲੋੜ ਪੈਂਦੀ ਹੈ ਤੇ ਵੱਡੀਆਂ ਉਦਯੋਗਿਕ ਇਕਾਈਆਂ ਇਹਨਾਂ ਨੂੰ ਬਲਕ ਕੀਮਤ ਦੇ ਉੱਤੇ ਖਰੀਦ ਲੈਂਦੀਆਂ ਨੇ। ਦਿੱਲੀ ਦੇ ਵਿੱਚ ਪੈਟਰੋਲ ਪੰਪਾਂ ਤੋਂ ਡੀਜ਼ਲ ਦੀ ਕੀਮਤ 95 ਰੁਪਏ 20 ਪੈਸੇ ਪ੍ਰਤੀ ਲੀਟਰ ਹੈ ਜਦਕਿ ਬਲਕ ਸੇਲ ਦੇ ਵਿੱਚ ਇਸ ਦੀ ਕੀਮਤ 134 ਰੁਪਏ 50 ਪੈਸੇ ਪ੍ਰਤੀ ਲੀਟਰ ਹੈ। ਪੈਟਰੋਲੀਅਮ ਤੇ ਨੈਚੁਰਲ ਗੈਸ ਦੇ ਮੰਤਰਾਲੇ ਨੇ 11 ਜੂਨ ਨੂੰ ਮੋਟਰ ਸਪਿਰਿਟ ਤੇ ਹਾਈ ਸਪੀਡ ਡੀਜ਼ਲ ਹੁਕਮ 2026 ਜਾਰੀ ਕੀਤਾ ਹੈ। ਇਸ ਦੇ ਵਿੱਚ ਫਿਊਲ ਵੇਚਣ ਵਾਲਿਆਂ ਤੇਲ ਮਾਰਕੀਟਿੰਗ ਕੰਪਨੀਆਂ ਨੂੰ ਨਿਰਦੇਸ਼ ਦੇ ਦਿੱਤੇ ਗਏ ਨੇ ਕਿ ਉਹ ਇੱਕ ਵਾਰ ਦੇ ਵਿੱਚ 90 ਦਿਨਾਂ ਦੇ ਸਮੇਂ ਤੱਕ ਦੇ ਲਈ ਰਿਟੇਲ ਆਊਟਲੈਟਸ ਤੋਂ ਬਲਕ ਖਰੀਦ ਦੇ ਉੱਤੇ ਰੋਕ ਲਗਾ ਦੇਣ। ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਇਸ ਦੇ ਨਾਲ ਜਿਹੜੇ ਆਮ ਗ੍ਰਾਹਕ ਨੇ ਜਿਵੇਂ ਕਿ ਤੁਸੀਂ ਟਰੱਕਾਂ, ਟਰਾਲੀਆਂ, ਟਰੈਕਟਰਾਂ, ਕਾਰਾਂ ਦੇ ਵਿੱਚ ਡੀਜ਼ਲ ਭਰਵਾਉਂਦੇ ਹੋ ਉਸ ਦੇ ਉੱਤੇ ਇਸ ਦਾ ਕੋਈ ਅਸਰ ਇਸ ਫਰਮਾਨ ਦਾ ਨਹੀਂ ਪਏਗਾ। ਰਾਜਧਾਨੀ ਦਿੱਲੀ ਦੇ ਗੋਬਿੰਦਪੁਰੀ ਇਲਾਕੇ ਦੇ ਵਿੱਚ ਤੁਗਲਕਾਬਾਦ ਐਕਸਟੈਂਸ਼ਨ ਦੇ ਵਿੱਚ ਸ਼ੁੱਕਰਵਾਰ ਤੜਕੇ ਇੱਕ 5 ਮੰਜ਼ਿਲਾ ਇਮਾਰਤ ਦੇ ਵਿੱਚ ਅੱਗ ਲੱਗਣ ਦੇ ਚੱਲਦਿਆਂ 5 ਲੋਕਾਂ ਦੀ ਮੌਤ ਹੋ ਗਈ। ਖਬਰ ਏਜੰਸੀ ਦੇ ਮੁਤਾਬਕ ਦੱਸਿਆ ਗਿਆ ਹੈ ਕਿ ਇੱਕ 22 ਸਾਲ ਦਾ ਲੜਕਾ, 2 ਮਹਿਲਾਵਾਂ ਵੀ ਇਸ ਦੇ ਵਿੱਚ ਸ਼ਾਮਲ ਨੇ। 2 ਹੋਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਅੱਗ ਲੱਗਣ ਦੀ ਘਟਨਾ ਦੇ ਬਾਰੇ ਸਵੇਰੇ 2:30 ਵਜੇ ਦੇ ਆਸਪਾਸ PCI ਨੂੰ ਕਾਲ ਕੀਤੀ ਗਈ ਸੀ। ਪੁਲਿਸ ਦੇ ਮੁਤਾਬਕ ਅੱਗ ਲੱਗਣ ਤੋਂ ਬਾਅਦ ਇਮਾਰਤ ਧੂੰਏ ਦੇ ਨਾਲ ਭਰ ਗਈ। 8 ਲੋਕਾਂ ਨੂੰ ਕੱਢ ਕੇ ਏਮਜ਼ ਤੇ ਸਫਦਰਜੰਗ

ਦੀ ਮਸ਼ਹੂਰ ਅਥਲੀਟ ਜੈਮਾ ਸਟੈਪਲਟਨ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਜ਼ਿਆਦਾ ਪ੍ਰਸਿੱਧ ਸੀ। ਉਹਨਾਂ ਦੀ ਫਿਟਨੈਸ ਤੇ ਉਹਨਾਂ ਦੀ ਦੌੜ ਨੂੰ ਲੈ ਕੇ ਅਕਸਰ ਬਹੁਤ ਸਾਰੀ ਨੌਜਵਾਨ ਲੜਕੀਆਂ ਪ੍ਰਭਾਵਿਤ ਹੁੰਦੀਆਂ ਸੀ। ਹਾਲਾਂਕਿ ਮੌਤ ਦੇ ਕਾਰਨ ਹਾਲੇ ਤੱਕ ਸਪਸ਼ਟ ਨਹੀਂ ਕੀਤੇ ਗਏ ਨੇ ਤੇ ਵੀ ਨਹੀਂ ਦੱਸਿਆ ਗਿਆ ਕਿ ਆਖਿਰਕਾਰ ਇਹ ਘਟਨਾ ਕਿੱਥੇ ਵਾਪਰੀ ਹੈ। ਪਰ ਇਸ ਮਾਮਲੇ ਦੇ ਵਿੱਚ ਇੱਕ ਫੰਡਰੇਜ਼ਰ ਜ਼ਰੂਰ ਸ਼ੁਰੂ ਕੀਤਾ ਗਿਆ। ਦੱਸ ਦਈਏ ਕਿ $1,00,000 ਪਿਛਲੇ 24 ਘੰਟਿਆਂ ਦੇ ਵਿੱਚ ਸਟੈਪਲਟਨ ਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਲਈ ਇਕੱਠੇ ਕਰ ਲਏ ਗਏ ਨੇ। ਸਟੈਪਲਟਨ ਦੇ ਪਾਰਟਨਰ ਟੇਲਰ ਗ੍ਰੇ ਉਸਦੇ ਭਰਾ ਜੋਇਲ ਦੀ ਤਰਫ ਤੋਂ ਵੀ ਇੰਸਟਾਗ੍ਰਾਮ ਦੇ ਉੱਤੇ ਇਸ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਆਸਟ੍ਰੇਲੀਆ ਦੀ ਲਈ ਜਿਹੜੀ ਜੈਮਾ ਸੀ ਉਸਨੇ ਕਈ ਸਾਰੀਆਂ ਪ੍ਰਸਿੱਧੀਆਂ ਜਿਹੜੀਆਂ ਸੀ ਉਹ ਹਾਸਲ ਕੀਤੀਆਂ ਸੀ। ਸਿਆਸਤ ਦੇ ਨਾਲ ਜੁੜੀਆਂ ਖਬਰਾਂ, ਜਿੱਥੇ ਵਨ ਨੇਸ਼ਨ ਪਾਰਟੀ ਦੇ ਮੈਲਬਨ ਦੇ ਵਿੱਚ ਲਗਭਗ ਸੋਲਡ ਆਊਟ ਹੋ ਚੁੱਕੇ ਡਿਨਰ ਇਵੈਂਟ ਦੇ ਲਈ, ਫੰਡਰੇਜ਼ਰ ਡਿਨਰ ਇਵੈਂਟ ਦੇ ਲਈ ਅਚਾਨਕ ਆਖਰੀ ਮੌਕੇ ਦੇ ਉੱਤੇ ਵਿਕਟੋਰੀਆ ਪੁਲਿਸ ਦੇ ਕਹਿਣ ਦੇ ਉੱਤੇ ਇਸ ਇਵੈਂਟ ਨੂੰ ਕੈਂਸਲ ਕਰ ਦਿੱਤਾ ਗਿਆ। ਦੱਸ ਦਈਏ ਕਿ ਪੌਲਿਨ ਹੈਨਸਨ ਤੇ ਬਾਨਬੀ ਜੋਇਸ ਨੇ ਮੈਲਬਨ ਦੇ ਇਨਰ ਨੌਰਥ ਇਲਾਕੇ ਦੇ ਵਿੱਚ ਮੁਨੀ ਪੌਂਡ ਦੇ ਵਿੱਚ ਇੱਕ ਇਟਾਲੀਅਨ ਰੈਸਟੋਰੈਂਟ ਦੇ ਅੰਦਰ ਇਸ ਫੰਡਰੇਜ਼ਰ ਪ੍ਰੋਗਰਾਮ ਨੂੰ ਸੰਬੋਧਨ ਵੀ ਕਰਨਾ ਸੀ, ਪਰ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਦੱਸਿਆ ਗਿਆ ਕਿ ਆਸਟ੍ਰੇਲੀਅਨ ਫੈਡਰਲ ਪੁਲਿਸ ਤੇ ਵਿਕਟੋਰੀਆ ਪੁਲਿਸ ਨੇ ਉਹਨਾਂ ਨੂੰ ਖਬਰ ਦਿੱਤੀ ਸੀ ਕਿ ਬਹੁਤ ਸਾਰੇ ਐਂਟੀ ਰੇਸਿਜ਼ਮ ਗਰੁੱਪ ਜਿਹੜੇ ਨੇ ਉਹ ਇਸ ਵਕਤ ਪ੍ਰਦਰਸ਼ਨ ਕਰ ਰਹੇ ਸੀ, ਪ੍ਰਦਰਸ਼ਨ ਕਰਨਾ ਵੀ ਚਾਹੁੰਦੇ ਸੀ ਤੇ ਪੌਲਿਨ ਹੈਨਸਨ ਦਾ ਵਿਰੋਧ ਹੋਣਾ ਸੀ। ਇਹ ਪ੍ਰਦਰਸ਼ਨ ਕਾਫੀ ਜ਼ਿਆਦਾ ਹਿੰਸਾਤਮਕ ਵੀ ਹੋ ਸਕਦੇ ਸੀ। ਮੁਨੇਵਲੀ ਸਿਟੀ ਕੌਂਸਲ ਨੇ ਇਹਨਾਂ ਪ੍ਰਦਰਸ਼ਨਾਂ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆਂ, ਇਹਨਾਂ ਪ੍ਰੋਟੈਸਟ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਇਹ ਫੈਸਲਾ ਲਿਆ ਹੈ। ਦੱਸ ਦਈਏ ਕਿ ਅਦਾਰੇ ABC ਦੀ ਤਰਫ ਤੋਂ, ਜਿਨ੍ਹਾਂ ਨੂੰ ਜ਼ਿਆਦਾਤਰ ਵਨ ਨੇਸ਼ਨ ਪਾਰਟੀ ਆਪਣੇ ਇਵੈਂਟਸ ਦੇ ਵਿੱਚੋਂ ਬਾਇਕਾਟ ਹੀ ਕਰਕੇ ਰੱਖਦੀ ਹੈ, ਪਰ ਉਸੇ ABC ਨੇ ਇਹ ਖਬਰ ਵੀ ਲਗਾਈ ਹੈ ਕਿ ਵਿਕਟੋਰੀਆ ਦੇ ਵਿੱਚ ਅਗਲੇ 6 ਮਹੀਨਿਆਂ ਦੇ ਅੰਦਰ ਅੰਦਰ ਚੋਣਾਂ ਹੋ ਜਾਣੀਆਂ, 6 ਨਵੰਬਰ ਮਹੀਨੇ 'ਚ ਹੋ ਜਾਣੀਆਂ ਨੇ ਅਤੇ ਇੱਥੇ ਵਨ ਨੇਸ਼ਨ ਪਾਰਟੀ ਇੱਕ ਸਰਕਾਰ ਬਣਾ ਸਕਦੀ ਹੈ, ਇਹ ਬਣਾ ਸਕਦੀ ਇੱਕ ਦਾਅਵਾ ਨਹੀਂ ਹੈ, ਬਲਕਿ ਕੁਝ ਸਿਆਸੀ ਪੰਡਤਾਂ ਤੋਂ ਪੁੱਛੇ ਗਏ ਸਵਾਲਾਂ ਦੇ ਆਧਾਰ ਦੇ ਉੱਤੇ ਇਹ ਗੱਲ ਕਹੀ ਜਾ ਰਹੀ ਹੈ, ਕਿਉਂਕਿ ਵਿਕਟੋਰੀਆ ਸੂਬੇ ਦੇ ਵਿੱਚ ਲੇਬਰ ਪਾਰਟੀ ਇਸ ਵਕਤ ਆਪਣੇ ਬੁਰੇ ਦੌਰ ਦੇ ਵਿੱਚੋਂ ਗੁਜ਼ਰ ਰਹੀ ਹੈ, ਬਾਵਜੂਦ ਇਸ ਦੇ ਕਿ ਉਹ ਸਰਕਾਰ ਦੇ ਵਿੱਚ, ਸੱਤਾ ਦੇ ਵਿੱਚ ਮੌਜੂਦ ਨੇ, ਪਰ ਸਰਕਾਰ ਤੋਂ ਬਹੁਤੇ ਲੋਕ ਖਫਾ ਨੇ। ਤੇ ਦੂਸਰੇ ਪਾਸੇ ਲਿਬਰਲ ਨੈਸ਼ਨਲ ਗੱਠਜੋੜ ਹਾਲੇ ਇੰਨੀ ਮਜ਼ਬੂਤ ਸਥਿਤੀ ਦੇ ਵਿੱਚ ਨਹੀਂ ਹੈ। ਅਜਿਹੇ ਦੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਵਿਕਟੋਰੀਆ ਦੇ ਅੰਦਰ ਜਿਹੜੀਆਂ ਇਸ ਵਾਰ ਨਵੰਬਰ ਮਹੀਨੇ 'ਚ ਚੋਣਾਂ ਹੋਣਗੀਆਂ ਉਹ ਕਿਤੇ ਹੰਗ ਪਾਰਲੀਮੈਂਟ ਦੇ ਵੱਲ ਇਸ਼ਾਰਾ ਨਾ ਕਰਦੇ, ਯਾਨੀ ਕਿ ਕਿਤੇ ਅਜਿਹਾ ਨਾ ਹੋ ਜਾਵੇ ਕਿ ਵਨ ਨੇਸ਼ਨ ਪਾਰਟੀ ਨੂੰ ਵੀ ਲੋੜੀਂਦੀਆਂ ਸੀਟਾਂ ਨਾ ਮਿਲਣ ਸਰਕਾਰ ਬਣਾਉਣ ਦੇ ਲਈ, ਗੱਠਜੋੜ ਦੇ ਕੋਲ ਵੀ ਨਾ ਹੋਣ ਅਤੇ ਫਿਰ ਲੇਬਰ ਪਾਰਟੀ ਵੀ ਸਰਕਾਰ ਬਣਾਉਣ ਦੇ ਕਾਬਿਲ ਨਾ ਹੋ ਸਕੇ। ਅਜਿਹੇ ਸੂਰਤ ਹਾਲ ਦੇ ਵਿੱਚ ਜਿਹੜੀਆਂ ਬਾਰ ਬਾਰ ਸਿਆਸੀ ਟਿੱਪਣੀਆਂ ਕਸੀਆਂ ਜਾ ਰਹੀਆਂ ਨੇ ਕਿ ਲਿਬਰਲ ਨੈਸ਼ਨਲ ਗੱਠਜੋੜ ਵਨ ਨੇਸ਼ਨ ਦੇ ਨਾਲ ਹੱਥ ਰਲਾ ਲਵੇ, ਕਿਤੇ ਅਜਿਹਾ ਵੀ ਨਾ ਹੋ ਜਾਵੇ। ਅਜਿਹਾ ਹੋਣ ਦੇ ਉੱਤੇ ਵਿਕਟੋਰੀਆ ਦੇ ਵਿੱਚ ਇਹ ਇੱਕ ਵੱਖਰੇ ਕਿਸਮ ਦੇ ਇਲੈਕਸ਼ਨ ਹੋ ਸਕਦੇ ਨੇ। ਅਦਾਰੇ ABC ਨੇ ਆਪਣੀ ਖਬਰ ਦੇ ਵਿੱਚ ਇਹ ਦਾਅਵਾ ਕੀਤਾ ਹੈ ਕਿ ਵਿਕਟੋਰੀਅਨ ਲੇਬਰ ਪਾਰਟੀ ਵਨ ਨੇਸ਼ਨ ਦੇ ਮੁਕਾਬਲੇ ਓਨਾ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੇਗੀ, ਹੋ ਸਕਦਾ ਹੈ। ਉੱਥੇ ਹੀ NDIS ਦੇ ਨਾਲ ਜੁੜੀਆਂ 2-3 ਖਬਰਾਂ ਦੀ ਸਾਂਝ ਪਾਈਏ। NDIS ਯਾਨੀ ਕਿ ਨੈਸ਼ਨਲ ਡਿਸੇਬਿਲਟੀ ਇੰਸ਼ੋਰੈਂਸ ਸਕੀਮ ਦੇ ਵਿੱਚੋਂ ਅਗਲੇ 4 ਸਾਲਾਂ ਦੇ ਦਰਮਿਆਨ 2.5 ਲੱਖ ਲੋਕ ਜਿਹੜੇ ਇਸ ਸਕੀਮ ਦਾ ਲਾਹਾ ਚੁੱਕ ਰਹੇ ਨੇ ਉਹਨਾਂ ਨੂੰ ਇਸ $multi-billion ਪ੍ਰੋਗਰਾਮ ਦੇ ਵਿੱਚੋਂ, ਜਿਹੜਾ ਸਰਕਾਰ ਦੇ ਮਦਦ ਪ੍ਰੋਗਰਾਮ ਦੇ ਵਿੱਚੋਂ ਬਾਹਰ ਕਰ ਦਿੱਤਾ ਜਾਏਗਾ। ਹੈਲਥ ਮਿਨਿਸਟਰ ਮਾਰਕ ਬਟਲਰ ਦੀ ਤਰਫ ਤੋਂ ਇਹ ਦਾਅਵਾ ਕੀਤਾ ਗਿਆ ਕਿ NDIS ਸਕੀਮ ਦੇ ਅੰਦਰ ਫੈਡਰਲ ਸਰਕਾਰ ਦੀ ਤਰਫ ਤੋਂ ਕੁਝ ਸੁਧਾਰ, ਕੁਝ ਬਦਲਾਅ ਕੀਤੇ ਗਏ ਨੇ, ਜਿਸ ਦੇ ਚੱਲਦਿਆਂ ਬੇਲੋੜੇ ਖਰਚੇ ਜਿਹੜੇ ਨੇ ਇਸ ਸਕੀਮ ਦੇ ਤਹਿਤ ਘੱਟ ਕੀਤੇ ਜਾ ਸਕਣਗੇ। $40 billion ਤੋਂ ਵੀ ਜ਼ਿਆਦਾ ਸਾਲ ਦੇ ਵਿੱਚ ਖਰਚ ਕਰ ਦਿੱਤੇ ਜਾਂਦੇ ਨੇ ਇਸ ਸਕੀਮ ਦੇ ਉੱਤੇ। NDIS ਦੇ ਵਿੱਚ ਸਾਲ 2031 ਤੱਕ 1.5 ਲੱਖ ਤੋਂ ਕੁਝ ਜ਼ਿਆਦਾ, ਯਾਨੀ 1,60,000 ਲੋਕ ਹੀ ਇਸ ਦਾ ਫਾਇਦਾ ਚੁੱਕ ਸਕਣਗੇ। ਇਸ ਦੇ ਕੁਝ ਕਾਰਨ ਇਹ ਵੀ ਨੇ ਕਿ NDIS ਦੇ ਵਿੱਚੋਂ ਬਹੁਤ ਸਾਰੇ ਜਿਹੜੇ ਕਾਰਨ ਨੇ ਉਹਨਾਂ ਦੇ ਆਧਾਰ ਦੇ ਉੱਤੇ ਵਿੱਤੀ ਮਦਦ ਹਾਸਲ ਕਰ ਰਹੇ ਲੋਕਾਂ ਨੂੰ ਵੀ ਉਸ ਦਾਇਰੇ ਦੇ ਵਿੱਚੋਂ ਬਾਹਰ ਕੀਤਾ ਜਾ ਰਿਹਾ, ਯਾਨੀ ਕਿ ਖਾਸ ਤੌਰ ਦੇ ਉੱਤੇ ਛੋਟੇ ਬੱਚਿਆਂ ਜਿਨ੍ਹਾਂ ਨੂੰ ਥ੍ਰਾਈਵਿੰਗ ਕਿਡਜ਼ ਨਾਮ ਦੀ ਇੱਕ ਸਕੀਮ ਦੇ ਵਿੱਚ ਪਾ ਦਿੱਤਾ ਜਾਏਗਾ। ਇਸ ਤੋਂ ਇਲਾਵਾ ਬਹੁਤ ਸਾਰੇ ਐਸੇ ਕੇਸ ਜਿਹੜੇ NDIS ਦੇ ਤਹਿਤ ਵਿੱਤੀ ਮਦਦ ਹਾਸਲ ਕਰਦੇ ਨੇ ਪਰ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਉਂਦੇ ਨੇ। ਸਾਲ 2031 ਤੱਕ 80,000 ਨਵੇਂ ਐਂਟਰੈਂਟ ਵੀ ਸ਼ਾਮਲ ਹੋਣਗੇ, ਪਰ ਸਰਕਾਰ ਦਾ ਕਹਿਣਾ ਹੈ ਕਿ ਗਿਣਤੀ ਪਹਿਲਿਆਂ ਨਾਲੋਂ ਕਾਫੀ ਘੱਟ ਤੇ ਕੰਟਰੋਲ ਕਰ ਲਈ ਜਾਏਗੀ। NDIS ਦੇ ਵਿੱਚ ਲਗਾਤਾਰ ਹੋ ਰਹੀਆਂ ਗੜਬੜੀਆਂ, ਖਾਮੀਆਂ ਨੂੰ ਲੈ ਕੇ ਇੱਕ ਪਾਰਲੀਮੈਂਟਰੀ ਇਨਕੁਆਇਰੀ
चल रही है, जिस दे जवाब दे विच फेडरल सेहत मंत्री ने यह टिप्पणी की है। उधर NDIS लेबर हायर प्रोवाइडर यूनाइटेड फाउंडेशन दी तरफ तो हुण खुद नू वॉलंटरी एडमिनिस्ट्रेशन दे विच जाण दा ऐलान किया गया, जिसका मतलब यह है कि इस बहुत बड़ी कंपनी जिहड़ी के रुजगार दिंदी सी लगभग 450 दे करीब जिहड़ा डिसेबिलिटी सपोर्ट वर्कर है, ते 1000 दे करीब NDIS पार्टिसिपेंट्स ने, ओ इस वक्त न्यू साउथ वेल्स ते साउथ आस्ट्रेलिया दे विच इस बड़ी कंपनी दे वॉलंटरी एडमिनिस्ट्रेशन दे विच चले जांदे चलदियां हुण दूजियां कंपनियां दे वल राह तकणगे। दस दईए कि यूनाइटेड दी तरफ तों ऐलान किया गया कि उन्हां ने इस वक्त अपने कर्मचारियों का खर्चा नहीं चक सकते, तो कंपनी घाटे दे विचों गुजर रही, इसे करके वॉलंटरी एडमिनिस्ट्रेशन दे विच जान दा ऐलान किया गया सी। आस्ट्रेलिया दे सब तो खतरनाक भयानक भद्दे पेडोफाइल्स यानी बच्चों दे नाल जिनसी शोषण करन वाले साबका चाइल्ड केयर वर्कर एशली पॉल ग्रिफिथ दी अदालत दे विच उस दे लाइफ सेंटेंस यानी उम्र कैद नू लेके लगी हुई पटीशन नू अदालत ने खारिज कर दिता है। उसके वकीलों की तरफ तो यह तर्क दिता गया कि 48 साल इस खूंखार, हालांकि वकीला उसके वकीलों ने इसनों खूंखार नहीं दसिया, पर इस शख्स एशले पॉल ग्रिफिथ की सज़ा बहुत ज़्यादा है, वो नाका इस जड़ा उम्र ध्यान रखद हो सही नहीं है। 27 साल नॉन पैरोल पीरियड के लिए उसनों साल 2024 यह सज़ा सुना दी गई सी, और हालांकि पिछले साल सुनाई सी पर 24 तो ही यह लागू हो गई सी। एशले पॉल ग्रिफिथ दे उत्ते 307 दोष आयद किए गए ने, 65 अलग अलग छोटे उम्र के बच्चों के नाल अलग अलग समय के दरमियान उसने 28 अलग अलग सेंटर्स दे विच काम करदे होया ए बाल जिंसी शोषण दीआं घटनावां नूं अंजाम दित्ता सी लगभग 2007 तो 2022 दे दरमियान क्वींसलैंड दे विच, और इस दरमियान 28 निक्कियां बच्चियां दे रेप भी कीते सी। इस ही मामले दे विच इस भयानक व्यक्ति दी तरफ तो हुण अपनी सज़ा दे विच कटौती करन दी मंग कीती गई सी, जिसनूं अदालत ने रद्द कर दिता। इसका मतलब यह भी है कि पॉल एशले ग्रिफिथ हुण घट्टो घट इस अदालत दे विच तां अपनी मंग दुबारा नहीं रख सकेगा। बिजनेस दे नाल जुड़ियां हुई कुछ खबरां दी सांझ पाई है। सब तो पहला आस्ट्रेलिया दे विच किहड़े लोग किथे जाण, किहड़े लोग तां नहीं कह सकते पर लोग किथे ज़्यादा पसंद करदे ने, थाईलैंड जां फिजी हुण पुराने दिनां दीआं गल्लां हो चुकियां ने। आस्ट्रेलिया दे विच ज़्यादातर लोग हुण इंडोनेशिया जाना पसंद करदे ने। पिछले साल इंडोनेशिया दे लई सैर सपाटा आस्ट्रेलियन लोगों का 16% वधिया। अदारे ABS यानी आस्ट्रेलियन ब्यूरो ऑफ स्टैटिस्टिक्स की तरफ तो कुछ अंकड़े जारी किए गए हैं, जिस दे विच दस्या है कि आस्ट्रेलियन लोगों ने पिछले एक साल दे विच एक कैलेंडर वरे दे विच इंडोनेशिया दे 1,61,700 गेड़े कढ़े ने, न्यूजीलैंड दे 1,35,190, जापान दे 1,08,540 पहले तीन नंबर दे उत्ते देश ने जिथे सब तो वध आस्ट्रेलियन लोग जाना पसंद करते हैं। इस तो बाद चीन, वियतनाम, थाईलैंड ते भारत इस सूची दे विच क्रमवार तरीके दे नाल आंदे ने। चीन दे लई 90,000 लोग ट्रैवल करके गए ने, वियतनाम दे लई 68,000, थाईलैंड दे लई 62,000 ते भारत दे लई 51,000 आस्ट्रेलियन सिटीजन। हो सकदा है कि यह भारतीय मूल दे नाल ही ज़्यादातर जुड़े हुए होण, पर बड़ी गिनती जिहड़ी है उसने इंडोनेशिया ने चकाया, क्योंकि इन्नी बड़ी गिनती दे विच इंडोनेशिया दे वसनीक आस्ट्रेलिया दे विच रहिंदे भी नहीं ने। इस करके जाहिर जी गल है कि इंडोनेशिया नूं इक फेवरेट टूरिस्ट डेस्टिनेशन दे तौर दे उत्ते पसंद किया जा रहा है। उधर बनिंग्स दे उत्ते मित्रे 10 दे एक फ्रेंचाइज़ दी तरफ तो दोष मड़े गए ने, ते अदालत दे विच घड़ीसिया गया कंपीटिशन कंज्यूमर एक्ट दी उलंघना दा दोष लगा के रीजनल क्वींसलैंड दे एक स्टोर दी तरफ तो बनिंग्स दे उत्ते दोष लगाए गए ने। कहा गया है कि बनिंग्स वेयरहाउस जिहड़ा के जिम्बूबा दी साइट दे उत्ते खुले है, और उत्ते मित्रे 10 दी जिहड़ी एक साइट सी जिथे बनिंग्स ने अपना स्टोर खोलिया। खेतरी इलाके दे विच हुण इन्ना किन्ना क कंपीटिशन के बनिंग्स नूं उत्थे मित्रे 10 जिहड़ा के लगभग सिमिलर बिजनेस दे विचों ही गुजरदा उत्थे बिजनेस खोलना पिया होवे, यानी कि दोहां कंपनियां दे बिजनेस दे उत्ते सट बजेगी। हालांकि मित्रे 10 दे नालों किते वड्डा बिजनेस बनिंग्स दा मन्निया जांदा है। ACCC ने इस शिकायत नूं स्वीकार भी किया, इस नूं हुण अदालत दे विच लिजाया गया है। उत्थे अगलियां बिजनेस जगत दे नाल जुड़ियां खबरां दी सांझ पाईए। ते इधर
ਆਸਟ੍ਰੇਲੀਆ ਦੇ ਵਿੱਚ ਜਿਹੜੀ ਸ਼ੇਅਰ ਮਾਰਕੀਟ ਆ ਉਹ ਮਜ਼ਬੂਤ ਦਿਖਾਈ ਦਿੱਤੀ ਹੈ। ਹਾਲਾਂਕਿ ਅਮਰੀਕੀ ਸ਼ੇਅਰ ਬਾਜ਼ਾਰ ਵੀ ਮਜ਼ਬੂਤੀ ਦੇ ਨਾਲ ਖੁੱਲ੍ਹੇਗਾ, ਕਿਉਂਕਿ ਕੱਲ੍ਹ ਦੇ ਦਿਨ ਵੀ ਮਜ਼ਬੂਤੀ ਦੇ ਨਾਲ ਬੰਦ ਹੋਇਆ ਸੀ। ਸਪੇਸ ਐਕਸ ਨੇ ਆਪਣਾ ਪ੍ਰੋਫਿਟ ਵਧਿਆ ਦਿਖਾਇਆ ਹੈ। ਇੱਧਰ ਆਸਟ੍ਰੇਲੀਆ ਦੇ ਸ਼ੇਅਰ ਬਾਜ਼ਾਰ ਦੀ ਜੇ ਗੱਲ ਕਰੀਏ ਤਾਂ ASX 200 ਅੱਜ ਲਗਭਗ 2% ਅੰਕ ਦਾ ਵਾਧੇ ਦੇ ਨਾਲ ਕਾਰੋਬਾਰ ਦੇ ਨਾਲ ਚੱਲ ਰਿਹਾ। ਹਾਲਾਂਕਿ 8,797 ਦੇ ਅੰਕ ਦੇ ਉੱਤੇ ਇਹ ਜਿਹੜਾ ਇਸ ਵਕਤ ਲਾਈਵ ਚੱਲ ਰਿਹਾ। ਆਸਟ੍ਰੇਲੀਅਨ ਡਾਲਰ ਅਮਰੀਕੀ ਡਾਲਰ ਦੇ ਮੁਕਾਬਲੇ ਟੁੱਟਿਆ ਜ਼ਰੂਰ ਹੈ। ਅਮਰੀਕੀ 1 ਡਾਲਰ ਦੇ ਮੁਕਾਬਲੇ 70 ਸੈਂਟ ਜਿਹੜਾ ਉਹ ਆਸਟ੍ਰੇਲੀਅਨ ਡਾਲਰ ਦੇ ਮੁਕਾਬਲੇ, ਮਾਫ ਕਰਨਾ, ਅਮਰੀਕੀ 70 ਸੈਂਟ ਜਿਹੜੇ ਨੇ ਉਹ ਜਾ ਚੁੱਕੇ ਨੇ। ਉਧਰ ਵਾਲ ਸਟਰੀਟ ਦੇ ਉੱਤੇ ਡੋ ਜੋਨਸ ਜਿਹੜਾ 1.9% ਦੇ ਵਾਧੇ ਦੇ ਨਾਲ ਬੰਦ ਹੋਇਆ ਸੀ। S&P 500 1.75% ਤੇ ਨੈਸਡੈਕ 3.3% ਦੇ ਵਾਧੇ ਦੇ ਨਾਲ ਬੰਦ ਹੋਇਆ ਸੀ। ਕਰੂਡ ਆਇਲ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਆਈ ਹੈ, ਇੱਕ ਚੰਗੀ ਖਬਰ ਹੋ ਸਕਦੀ ਹੈ। ਬ੍ਰੈਂਟ ਕਰੂਡ ਆਇਲ ਦੀਆਂ ਯਾਨੀ ਕੱਚੇ ਤੇਲ ਦੀਆਂ ਕੀਮਤਾਂ ਹੁਣ 88 ਅਮਰੀਕੀ ਡਾਲਰ 77 ਸੈਂਟ ਪ੍ਰਤੀ ਬੈਰਲ ਦੇ ਹਿਸਾਬ ਦੇ ਨਾਲ ਨੇ। ਲਗਭਗ 2% ਇਹਨਾਂ ਦੀਆਂ ਕੀਮਤਾਂ ਟੁੱਟੀਆਂ ਨੇ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 ਐਮ। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੀਆਂ ਰੇਡੀਓ ਹਾਂਜੀ 1674 ਐਮ ਦੀ ਸਿਡਨੀ ਔਰ ਮੈਲਬਰਨ ਫ੍ਰੀਕੁਐਂਸੀ ਤੋਂ।

0: Radio Hanji, 1674 AM, 24/7 Indian Radio, Sydney ka apna Indian Radio Station.
1: आ रही है पंजाब दी एक सच्ची कहानी ते आधारित फिल्म चढ़दी कला दिल नु छू जान वाली अते रूह नु हिला देन वाली फिल्म है चढ़दी कला
2: देखो सच बता दो
3: मैं झूठ नहीं बोल रही मैनु सच्ची कुछ नहीं पता
1: स्टारिंग एमी विर्क रूपी गिल अते हिम्मत संधू पंजाबी फिल्म चढ़दी कला रिलीज होवेगी 29 मई नु तुहाडे नेड़ले सिनेमा घरां विच
4: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
4: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
7: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
7: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
8: ਲਓ ਜੀ ਤੁਹਾਡੀ ਨਜ਼ਰ ਹੈ
4: ਓਲਾ ਓਏ ਭੋਲੀ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ
9: ਭੋਲੇ ਨੇ ਕਸੂਤੇ ਬਸਾਤੇ
4: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2 ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
10: ਜੋ ਹੁਕਮ ਮੇਰੀ ਸਰਕਾਰ
4: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
10: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮ ਪੂਜਾ ਆਈਟਮ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
10: ਆਹੋ ਜੀ ਆਹੋ
4: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
11: ਮੈਂ ਸ਼ੇਰ ਗਿਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM

ਇਹ ਗਾਣਾ ਤਾਂ ਪੁਰਾਣਾ ਹੈਗਾ ਤੁਹਾਨੂੰ ਪਤਾ ਹੀ ਹੈ, ਪਰ ਅੱਜ ਕੱਲ ਫਿਲਮਾਂ ਦੇ ਵਿੱਚ ਹੁਣ ਰੀਮੇਕ ਕਰ ਕਰਕੇ ਗਾਣੇ ਆਉਂਦੇ ਨੇ ਤੇ ਸਾਨੂੰ ਵੀ ਚਲਾਉਣੇ ਪੈਂਦੇ ਨੇ, ਫਿਰ ਤੁਸੀਂ ਵੀ ਸੁਣ ਲੈਂਦੇ ਹੋ, ਇੰਜੋਏ ਕਰਦੇ ਹੋ। ਪ੍ਰੋਗਰਾਮ ਪੜਦਾ ਬੇਪੜਦਾ ਦੇ ਵਿੱਚ ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ, ਮੈਂ ਗੌਤਮ ਕਪਿਲ। ਪਹਿਲਾ ਹੀ ਗਾਣਾ ਪਤੀ ਪਤਨੀ ਔਰ ਵੋ ਦੋ ਫਿਲਮ ਦੇ ਵਿੱਚੋਂ, ਜਿਹਦੇ 'ਚ ਆਯੁਸ਼ਮਾਨ ਖੁਰਾਨਾ ਦੇ ਨਾਲ ਸਾਰਾ ਅਲੀ ਖਾਨ ਸੀ, ਰਕੁਲ ਪ੍ਰੀਤ ਸੀ, ਵਾਮਿਕਾ ਸੀ, ਫਿਲਮ ਚੱਲੀ ਨਹੀਂ ਇਸ ਕਰਕੇ ਸਾਰੇ ਸੀ ਹੁਣ ਵੀ ਸੀ ਤੇ ਇਹ ਗਾਣਾ ਹੁਣ, ਕਿਉਂਕਿ ਇਹ ਤੁਸੀਂ ਸਮਝ ਜਿਆ ਕਰੋ, ਹੁਣ ਤਾਂ ਇੰਨੀ ਵਾਰ ਆਪਣੀ ਗੱਲ ਹੋ ਚੁੱਕੀ ਹੈ ਕਿ ਕੋਈ ਵੀ ਪੁਰਾਣੇ ਗਾਣੇ ਨੂੰ ਰੀਮੇਕ ਕਰਕੇ ਲੈ ਕੇ ਆਉਣਾ ਕੰਮ ਤਨਿਸ਼ਕ ਬਾਗਚੀ ਦਾ ਹੁੰਦਾ। ਇਹਨਾਂ ਨੇ ਇਹ ਡੋਰ ਸੰਭਾਲੀ ਹੋਈ ਹੈ, ਮਿਊਜ਼ਿਕ ਦੇ ਵਿੱਚ ਕੋਈ ਜ਼ਿਆਦਾ ਕਰਨਾ ਨਹੀਂ ਹੁੰਦਾ। ਇੰਦਵੀਰ ਉਹਨਾਂ ਦਾ ਇਹ ਗਾਣਾ ਪੁਰਾਣਾ ਲਿਖਿਆ ਹੋਇਆ ਸੀ, ਗਾਣਾ ਉਹੀ ਹੈ, ਸੇਮ ਹੀ ਹੈ, ਬਸ ਉਹਦੇ 'ਚ ਰੀਅਰੇਂਜ ਕੀਤਾ, ਡਿਡਮ ਡਿਡਮ ਡਿਡਮ, ਇਹ ਸਾਰਾ ਕੰਮ ਕੀਤਾ ਹੈਗਾ ਉਹਨਾਂ ਨੇ, ਮਿਕਸਿੰਗ ਮਾਸਟਰਿੰਗ। ਅਤੇ ਇਸ ਵਾਰ ਗਾਇਆ ਗਾਣਾ ਜਿਹੜਾ ਹੈਗਾ ਉਹ ਕੀ ਨਾਮ ਹੈ, ਗੁਰੂ ਰੰਧਾਵਾ ਤੋਂ। ਗੁਰੂ ਰੰਧਾਵਾ ਦੇ ਜਿਹੜਾ ਉਹਨਾਂ ਦਾ ਦਿੱਲੀ ਦੇ ਵਿੱਚ ਇੱਕ ਉਹ ਹੈ, ਪੱਛਮ ਬਿਹਾਰ ਦੇ ਵਿੱਚ ਉਹਨਾਂ ਦਾ ਜਿੰਮ ਹੈ, ਮਤਲਬ ਚਲਾਉਂਦੇ ਨੇ ਉਹ ਆਪਣਾ ਜਿੰਮ, ਉੱਥੇ ਫਾਇਰਿੰਗ ਹੋਈ ਹੈ ਅਤੇ ਉਹ ਫਾਇਰਿੰਗ 24 HS ਫਿਟਨੈਸ ਕਰਕੇ ਉਹਦਾ ਨਾਮ ਹੈਗਾ, ਅਤੇ ਉਹ ਫਾਇਰਿੰਗ ਇਸ ਕਰਕੇ ਹੋਈ ਹੈ ਕਿ ਬਿਸ਼ਨੋਈ ਗੈਂਗ ਨੇ ਇਹਦੀ ਜ਼ਿੰਮੇਦਾਰੀ ਲੈ ਕੇ ਕਿਹਾ ਕਿ ਸਲਮਾਨ ਖਾਨ ਦੇ ਨਾਲ ਇਹਨਾਂ ਦੀ ਨੇੜਤਾ ਵੱਧ ਰਹੀ ਸੀਗੀ, ਇਸ ਕਰਕੇ ਇਹਨਾਂ ਨੂੰ ਇਹ ਵਾਰਨਿੰਗ ਦਿੱਤੀ ਹੈਗੀ। ਹੁਣ ਸਲਮਾਨ ਖਾਨ ਵਾਲਾ ਤਾਂ ਰੌਲਾ ਤੁਹਾਨੂੰ ਪਤਾ ਹੀ ਹੈ, 1998 'ਚ ਸਲਮਾਨ ਖਾਨ ਕਿਤੇ ਰਾਜਸਥਾਨ ਗਏ ਸੀ, ਉੱਥੇ ਉਹ ਕਾਲੇ ਹਿਰਨ ਦਾ ਉਹਨਾਂ ਨੇ ਸ਼ਿਕਾਰ ਕਰਤਾ ਸੀ, ਉਦੋਂ ਤੋਂ ਹੀ ਬਿਸ਼ਨੋਈ ਗੈਂਗ ਸਲਮਾਨ ਖਾਨ ਦੇ, ਉਦੋਂ ਤੋਂ ਨਹੀਂ, ਆਹ ਹੁਣ ਕਮਜੇ ਮਗਰ ਪਿਆ, ਉਦੋਂ ਤਾਂ ਜੰਮੇ ਵੀ ਨਹੀਂ ਹੋਣੇ ਇਹ, ਅਤੇ ਹੁਣ ਇਹਨਾਂ ਦੇ ਮਗਰ ਪਏ ਨੇ। ਉਦੋਂ ਫਿਲਮ ਹਮ ਸਾਥ ਸਾਥ ਹੈ ਦੀ ਸ਼ੂਟਿੰਗ ਦੇ ਉੱਤੇ ਗਏ ਹੋਏ ਸੀ, ਜਿਹੜੀ ਸੈਫ ਅਲੀ ਖਾਨ ਤੱਬੂ ਸੋਨਾਲੀ ਬੇਂਦਰੇ ਵਾਲੀ ਫਿਲਮ ਸੀਗੀ, ਅਤੇ ਹੁਣ ਉਹ ਕਹਿ ਰਹੇ ਨੇ ਕਿ ਕਾਲਾ ਹਿਰਨ ਦੀ ਤਾਂ ਅਸੀਂ ਪੂਜਾ ਕਰਦੇ ਹੈਗੇ ਹਾਂ ਜੀ, ਅਤੇ ਤੁਸੀਂ ਉਹਨਾਂ ਨੂੰ ਕਿਵੇਂ ਮਾਰਤਾ ਉਦੋਂ, ਇੰਨੇ ਸਾਲ ਪੁਰਾਣਾ ਮਾਮਲਾ ਹੁਣ ਕੱਢ ਕੇ ਉਹ ਲਿਆਉਂਦਾ ਹੈਗਾ। ਖੈਰ, ਜਦੋਂ ਪੁਰਾਣੇ ਗਾਣਿਆਂ ਨੂੰ ਕੱਢ ਕੱਢ ਕੇ ਦੁਬਾਰਾ ਚਲਾਇਆ ਜਾ ਸਕਦਾ, ਪੁਰਾਣੇ ਮਾਮਲਿਆਂ ਨੂੰ ਕਿਉਂ ਨਹੀਂ ਕੱਢਿਆ ਜਾ ਸਕਦਾ, ਅਨਟਿਲ ਕਿਸੇ ਦਾ ਕੋਈ ਨੁਕਸਾਨ ਨਾ ਹੋ ਰਿਹਾ ਹੋਵੇ ਕੁਝ ਕੁ ਪੁਰਾਣੇ ਗਾਣਿਆਂ ਦੇ ਨਾਲ, ਹਾਲਾਂਕਿ ਉਹ ਨਵੇਂ ਆ ਰਹੇ ਨੇ, ਜਿਵੇਂ ਹੁਣ 26 June ਨੂੰ ਫਿਲਮ ਰਿਲੀਜ਼ ਹੋ ਰਹੀ ਹੈਗੀ ਹੈ, ਵੈਲਕਮ ਟੂ ਜੰਗਲ। ਮੈਂ ਇਹਦਾ ਕਿਤੇ ਟੀਜ਼ਰ ਸੀ ਜਾਂ ਟ੍ਰੇਲਰ ਸੀ ਜੋ ਵੀ ਸੀ ਉਹ ਦੇਖ ਬੈਠੇ, ਤੁਸੀਂ ਵੀ ਦੇਖ ਲਿਆ ਹੋਣਾ, ਅਤੇ ਜਿਹੜੇ ਟ੍ਰੇਲਰ ਦੇਖ ਕੇ ਹੀ ਨਹੀਂ ਸੌਂ ਪੈਂਦੀ ਹੁੰਦੀ ਹੈਗੀ ਵੀ ਨਹੀਂ ਇਹ ਫਿਲਮ ਤਾਂ ਦੇਖਣੀ ਨਹੀਂ ਹੈਗੀ, ਇਹ ਉਹ ਫਿਲਮਾਂ 'ਚ ਹੈ ਜਿਹਦਾ ਟ੍ਰੇਲਰ ਦੇਖ ਕੇ ਹੀ ਸੌਂ ਚੁੱਕ ਲਈ ਸੀਗੀ ਵੀ ਇੰਨਾ ਥੀਏਟਰ 'ਚ ਜਾ ਕੇ ਨਹੀਂ ਇਹ ਫਿਲਮ ਦੇਖਣੀ ਹੈਗੀ, ਐਵੇਂ ਪੈਸੇ ਬਰਬਾਦ ਕਰਨੇ, OTT 'ਤੇ ਵੀ ਨਹੀਂ ਦੇਖਣੀ ਅਤੇ ਉਹਦੇ 'ਤੇ ਵੀ ਨਹੀਂ ਦੇਖਣੀ, ਆਪਣਾ ਟਾਈਮ ਵੇਸਟ ਕਾਹਨੂੰ ਕਰਨਾ ਇਸ ਫਿਲਮ ਦੇ ਉੱਤੇ। ਪਰ ਇਹ ਫਿਲਮਾਂ ਦੀਆਂ ਗੱਲਾਂ ਤੁਹਾਡੇ ਨਾਲ ਜ਼ਰੂਰ ਕਰਦੇ ਰਹਾਂਗੇ, ਵੈਲਕਮ ਟੂ ਜੰਗਲ ਦੀ ਵੀ ਗੱਲ ਕਰਾਂਗੇ, ਇਸ ਜੰਗਲ ਮੈਂ ਆਪਕਾ ਸਵਾਗਤ ਹੈ, ਕਿਉਂਕਿ ਇਹ ਜੰਗਲ ਹੈਗਾ ਫਿਲਮੀ ਜੰਗਲ। ਪੜਦਾ ਬੇਪੜਦਾ ਪ੍ਰੋਗਰਾਮ ਦੇ ਵਿੱਚ ਨਵੇਂ ਨਵੇਂ ਗਾਣੇ ਅਤੇ ਫਿਲਮਾਂ ਦੀਆਂ ਜਾਣਕਾਰੀਆਂ, ਕੈਲੰਡਰ, ਬਿਜ਼ਨਸ,

ਜਿਹੜੀ ਇੱਕ ਵਾਰ ਚੀਜ਼ ਹੋ ਜਾਵੇ ਉਹ ਫਿਰ ਦੁਬਾਰੇ ਮਤਲਬ ਵਧੀਆ ਜੇ ਚੀਜ਼ ਹੋਈ ਹੋਵੇ ਫਿਰ ਨਹੀਂ ਦੁਬਾਰਾ, ਕਿਉਂਕਿ ਉਹ ਕੰਪੈਰੀਜ਼ਨ ਹੋਣ ਲੱਗ ਜਾਂਦਾ ਹੈਗਾ। ਜੇ ਪਹਿਲੀ ਵਾਰ ਆਇਆ ਹੁੰਦਾ ਗਾਣਾ ਤਾਂ ਆਈ ਐਮ ਸ਼ੋਰ ਕਿ ਇਹ ਬੜਾ ਵਧੀਆ ਇੰਜੋਏ ਲੋਕਾਂ ਨੇ ਕਰਨਾ ਸੀ, ਪਰ ਸਿਮਿਲਰ ਟ੍ਰੀਟਮੈਂਟ ਤੁਸੀਂ ਸੁਣ ਚੁੱਕੇ ਹੋ ਅਤੇ ਫਿਰ ਦੈਨ ਤੁਸੀਂ ਦੇਖਣ ਦੇ ਲਈ ਵੀ ਕੰਪੈਰੀਜ਼ਨ ਕਰ ਰਹੇ ਹੋ ਕਿ ਕੈਟਰੀਨਾ ਕੈਫ ਨੇ ਵਧੀਆ ਕੀਤਾ ਸੀ, ਦਿਸ਼ਾ ਪਾਟਨੀ ਨੇ ਨਹੀਂ ਕੀਤਾ, ਜਾਂ ਅਕਸ਼ੇ ਕੁਮਾਰ ਹੁਣ ਜੱਚ ਨਹੀਂ ਰਹੇ, ਜਾਂ ਬਲਾ ਬਲਾ ਬਲਾ ਬਲਾ ਬਹੁਤ ਸਾਰੀਆਂ ਚੀਜ਼ਾਂ ਜੱਚ ਨਹੀਂ ਰਹੇ ਨਹੀਂ। ਬਟ ਉਹ ਇੱਕ ਸੋਸ਼ਲ ਮੀਡੀਆ 'ਤੇ ਗੱਲ ਤੁਰ ਪਈ ਹੈ ਨਾ ਕਿ ਉਮਰ ਦਾ ਤਕਾਜ਼ਾ ਦੇਖੋ ਕੁਮਾਰ ਸਾਹਿਬ, ਕਿੱਥੇ ਦਿਸ਼ਾ ਪਾਟਨੀ ਦੀ ਉਮਰ ਅਤੇ ਕਿੱਥੇ ਤੁਹਾਡੀ। ਹਾਂ ਇਹੀ ਗਾਣਾ ਰਵੀਨਾ ਟੰਡਨ ਨਾਲ ਕਰ ਲੈਂਦੇ ਕਿਉਂਕਿ ਉਹ ਫਿਲਮ ਦੇ ਵਿੱਚ ਵੀ ਹੈਗੇ ਨੇ, ਜਾਂ ਕੋਈ ਮੋਹਰਾ ਦਾ ਹੀ ਗਾਣਾ ਦੁਬਾਰਾ ਆ ਜਾਂਦਾ ਜਿਹੜੀ ਕਿ ਦੋਹਾਂ ਦੀ ਸੁਪਰ ਹਿੱਟ ਫਿਲਮ ਸੀਗੀ, ਹੋਰ ਵੀ ਸੀਗੀਆਂ। ਐਨੀਵੇਜ਼ ਅੱਜ ਧਮਾਲ 4 ਦੇ ਜਿਹੜੇ ਮੇਕਰਸ ਨੇ ਉਹ ਮੁੰਬਈ ਦੇ ਵਿੱਚ ਬਹੁਤ ਵੱਡੀ ਇੱਕ ਇਮੇਜ ਲਾਂਚ ਕਰ ਰਹੇ ਹੈਗੇ ਨੇ। ਧਮਾਲ 4 ਹਾਂਜੀ ਆ ਰਹੀ ਹੈਗੀ ਹੈ ਅਤੇ ਉਮੀਦ ਪੂਰੀ ਹੈਗੀ ਹੈ ਕਿ ਧਮਾਲ 4 ਘੱਟੋ ਘੱਟ ਐਕਸਪੈਕਟੇਸ਼ਨਸ ਦੇ ਉੱਤੇ ਉਤਰ ਸਕੇ, ਕਿਉਂਕਿ ਜਿਹੜਾ ਵੈਲਕਮ ਫਿਲਮ ਸੀਗੀ ਨਾ, ਜਿਹੜਾ ਪਹਿਲਾ ਪਾਰਟ ਸੀ ਉਹਦੇ ਵਰਗੀ ਉਹ ਗੱਲ। ਔਰ ਇਨਫੈਕਟ ਇਹਦੇ ਟੀਜ਼ਰ ਦੇ ਵਿੱਚ ਇੱਕ ਚੀਜ਼ ਜਿਹੜੀ ਮਿਸ ਵੀ ਕੀਤੀ ਹੈ ਉਹ ਹੈਗੀ ਹੈ ਨਾਨਾ ਪਾਟੇਕਰ ਅਤੇ ਅਨਿਲ ਕਪੂਰ, ਹੁਣ ਉਹਦਾ ਜਿਹੜਾ ਇੱਕ ਰਿਪਲੇਸਮੈਂਟ ਹੈ ਉਹ ਤੁਸੀਂ ਜਿਵੇਂ ਮਰਜ਼ੀ ਅਰਸ਼ਦ ਵਾਰਸੀ ਹੋਰਾਂ ਦੇ ਨਾਲ ਜਾਂ ਜਿਵੇਂ ਮਰਜ਼ੀ ਕਰਕੇ ਦੇਖੋ, ਪਰ ਉਹ ਰਿਪਲੇਸਮੈਂਟ ਬਣੀ ਨਹੀਂ ਹੈਗੀ, ਉਹ ਗੱਲ ਬਣੀ ਨਹੀਂ ਹੈਗੀ ਉੱਥੇ ਉਸ ਲੈਵਲ ਦੇ ਉੱਤੇ। ਸੁਨੀਲ ਸ਼ੈੱਟੀ ਬਹੁਤ ਜ਼ਿਆਦਾ ਹਲਕੇ ਲੈਵਲ ਦੀ ਕਾਮੇਡੀ ਕਰ ਰਹੇ ਨੇ ਟ੍ਰੇਲਰ ਦੇ ਵਿੱਚ, ਔਰ ਜੈਕਲਿਨ ਫਰਨਾਂਡੇਜ਼ ਨੂੰ ਸਿਰਫ ਸ਼ੋਅ ਆਫ ਦੇ ਲਈ ਰੱਖਿਆ ਹੈ ਜੋ ਕਿ ਉਹਨਾਂ ਦੇ ਉੱਤੇ ਡਾਇਲੋਗ ਵੀ ਹੈ ਅਤੇ ਹੋਰ ਬਾਕੀ ਇਹਨਾਂ ਦਾ ਕੁਛ ਪਤਾ ਨਹੀਂ ਹੈਗਾ। ਲਾਰਾ ਦੱਤਾ ਕਿਉਂ ਹੈਗੀ ਹੈ ਜਾਂ ਬਾਕੀ ਵੀ ਜਿਹੜੇ ਐਕਟਰ ਨੇ ਸ਼੍ਰੇਆਸ ਤਲਪੜੇ, ਤੁਸ਼ਾਰ ਕਪੂਰ, ਮਜ਼ਾਕ ਹੀ ਹਰ ਕੋਈ ਆਪਣਾ ਇੱਕ ਦੂਜੇ ਦਾ ਬਣਾ ਰਿਹਾ ਹੈਗਾ। ਐਨੀਵੇਜ਼ ਇਹ ਫਿਲਮ ਜਿਹੜੀ ਹੈ ਇਹ ਤੁਸੀਂ ਦੇਖ ਸਕਦੇ ਹੋ ਜੇ ਤੁਸੀਂ ਦੇਖਣੀ ਹੋਈ ਵੈਲਕਮ ਟੂ ਜੰਗਲ। ਪਰ ਧਮਾਲ 4 ਦੀ ਗੱਲ ਕਰੀਏ ਅਤੇ ਇਹਦੇ ਟ੍ਰੇਲਰ ਦੀ ਉਡੀਕ ਹੁਣ ਹੋ ਰਹੀ ਹੈ ਐਂਡ ਲੈਟਸ ਸੀ ਕਿ ਧਮਾਲ 4 ਜਿਹੜੀ ਫਰੈਂਚਾਈਜ਼ ਹੈਗੀ ਹੈ, ਇਨਫੈਕਟ ਧਮਾਲ 4 ਦੇ ਵਿੱਚ ਇੰਦਰ ਕੁਮਾਰ ਸਾਹਿਬ ਬਣਾਉਂਦੇ ਰਹੇ ਨੇ, ਅਜੇ ਦੇਵਗਨ, ਰਿਤੇਸ਼ ਦੇਸ਼ਮੁਖ, ਅਰਸ਼ਦ ਵਾਰਸੀ, ਸੰਜੇ ਮਿਸ਼ਰਾ ਸਾਹਿਬ ਅਤੇ ਜਾਵੇਦ ਜਾਫਰੀ ਉਹ ਸਾਰੇ ਵਾਪਸ ਆਉਣਗੇ ਅਤੇ ਏਸ਼ਾ ਗੁਪਤਾ, ਸੰਜੀਦਾ ਸ਼ੇਖ ਇਹਨਾਂ ਨੂੰ ਵੀ ਕੁੜੀਆਂ ਨੂੰ ਰੋਲ ਦਿੱਤਾ ਗਿਆ। ਰਵੀ ਕਿਸ਼ਨ ਇਸ ਵਾਰ ਇਸ ਦੇ ਵਿੱਚ ਐਡ ਕੀਤੇ ਗਏ ਨੇ ਅਤੇ ਫਿਲਮ ਉਵੇਂ ਟੀ ਸੀਰੀਜ਼ ਲੈ ਕੇ ਆਊਗੀ। ਹਾਲੇ ਕੁਛ ਪਤਾ ਨਹੀਂ ਹੈਗਾ ਕਿ ਕਦੋਂ, ਪਰ ਮੋਟਾ ਮੋਟਾ ਜਿਹਾ ਇਹਨਾਂ ਨੇ ਇਹ ਗੱਲ ਕਹੀ ਸੀਗੀ ਕਿ 10 ਜੁਲਾਈ ਨੂੰ ਇਹ ਫਿਲਮ ਰਿਲੀਜ਼ ਹੋ ਜਾਣੀ ਹੈ। ਸੋ ਜੇ ਅੱਜ ਇਹਨਾਂ ਨੇ ਇੱਕ ਤਰ੍ਹਾਂ ਦਾ ਟ੍ਰੇਲਰ ਲਾਂਚ ਕਰਤਾ ਅਤੇ 10 ਜੁਲਾਈ ਨੂੰ ਫਿਲਮ ਵੀ ਆ ਜਾ, ਟ੍ਰੇਲਰ ਨਹੀਂ ਟੀਜ਼ਰ ਅੱਜ ਆਏਗਾ। ਐਨੀਵੇਜ਼ ਲੈਟਸ ਸੀ, ਵੇਟ ਕਰਦੇ ਹਾਂ ਜੀ। ਇੱਕ ਹੋਰ ਖਿਚੜੀ ਬਣ ਗਈ, ਖਿਚੜੀ ਕਾਹਦੀ ਬਲਕਿ ਕੋਕਟੇਲ ਬਣ ਗਈ, ਕੋਕਟੇਲ ਵੀ ਕਾਹਦੀ ਬਣੀ ਬਲਕਿ ਬਣੀ ਨਹੀਂ ਹੈਗੀ। ਸੋ ਕੋਕਟੇਲ 2 ਦੀ ਵੀ ਜਿੰਨੀ ਫਜੀਹਤ ਕਰ ਲਈ ਉਨੀ ਘੱਟ ਹੈਗੀ ਹੈ। ਵੈਸੇ ਕੋਕਟੇਲ 2 ਦੇ ਵਿੱਚ ਐਂ ਲੱਗਿਆ ਹਲੇ ਆਉਣੀ ਹੈ, 19 ਜੂਨ ਨੂੰ ਆਉਣੀ ਹੈ ਫਿਲਮ, ਲੈਟਸ ਸੀ ਕੀ ਬਣਦਾ ਇਹਦਾ। ਕ੍ਰਿਤੀ, ਰਸ਼ਮਿਕਾ ਅਤੇ ਸ਼ਾਹਿਦ ਕਪੂਰ ਦੀ ਇਹ ਫਿਲਮ, ਇਹਦਾ ਵੀ ਇੱਕ ਗਾਣਾ ਤੁਸੀਂ ਸੁਣ ਲਓ ਵੱਲਾ ਪ੍ਰੋਗਰਾਮ ਪਰਦਾ ਬੇਪਰਦਾ 'ਚ ਨਵੇਂ ਨਵੇਂ ਗਾਣੇ। ਅੱਜ ਇੱਕ ਬਹੁਤ ਇੱਕ ਗਾਣੇ ਦੀ ਮੈਂ ਉਡੀਕ ਕਰ ਰਿਹਾ, ਮੈਂ ਹਾਲੇ ਤੱਕ ਸੁਣਿਆ ਨਹੀਂ ਹੈਗਾ, ਮੈਂ ਤੁਹਾਡੇ ਨਾਲ ਹੀ ਲਾਈਵ ਸੁਣੂੰਗਾ ਉਹ ਸੌਂਗ ਕਿਹੜਾ, ਉਹ ਪੰਜਾਬੀ ਦਾ ਅੱਗੇ ਚੱਲ ਕੇ ਦੱਸਦਾ ਉਹ ਕਿਹੜਾ, ਉਹਦੀ ਮੈਂ ਉਡੀਕ ਕਰ ਰਿਹਾ। ਅੱਜ ਹੀ ਰਿਲੀਜ਼ ਹੋਇਆ ਤੱਤਾ ਤੱਤਾ ਗਰਮ।

ਅੱਜ ਟੀਜ਼ਰ ਰਿਲੀਜ਼ ਹੋਇਆ, ਅੱਜ ਨਹੀਂ ਮੇਰੇ ਖਿਆਲ ਨਾਲ 2 ਦਿਨ ਪਹਿਲਾਂ ਹੋਇਆ, ਔਰ ਉਹ ਐਲਫਾ ਦਾ ਜਿਹਦੇ 'ਚ ਸ਼ਰਫਰੀ ਵਾਗ ਅਤੇ ਬੋਬੀ ਦਿਓਲ ਨੇ ਅਤੇ ਆਲੀਆ ਭੱਟ ਨੇ, ਹੁਣ ਆਲੀਆ ਭੱਟ ਉਹਦੇ 'ਚ ਐਲਫਾ ਹੈਗੇ ਨੇ ਅਤੇ ਉਹਦਾ ਕਾਫੀ ਪ੍ਰੋਮਿਸਿੰਗ ਲੱਗਿਆ ਹੈਗਾ। ਲੈਟਸ ਸੀ ਉਹ ਕਿਵੇਂ ਦੀ ਜਾਂਦੀ ਹੈਗੀ ਹੈ ਫਿਲਮ। ਅਤੇ ਇਸ ਸਾਲ ਜਿਹੜੀਆਂ ਫਿਲਮਾਂ ਰਿਲੀਜ਼ ਹੋਣੀਆਂ ਨੇ ਉਹਨਾਂ ਦੀ ਵੀ ਜ਼ਿਕਰ ਕਰਦੇ ਹੋਏ ਚੱਲੀਏ ਕਿ ਜਿਹੜੀਆਂ ਇਸ ਸਾਲ 2026 ਦੇ ਵਿੱਚ ਰਿਲੀਜ਼ ਹੋਣਗੀਆਂ। ਵੈਸੇ ਬਹੁਤ ਸਾਰੀਆਂ ਫਿਲਮਾਂ ਤੋਂ ਉਮੀਦ ਹੈਗੀ ਹੈ, ਕੋਕੇਨ ਤੋਂ, ਵਿਰਾਟ ਤੋਂ, ਰਨ ਤੋਂ, ਐਨੀਮਲ ਪਾਰਕ 2 ਤੋਂ, ਚੈਪਟਰ 2 ਤੋਂ, ਇੱਕ ਈਗਲ ਆਉਣੀ ਹੈ, ਇੱਕ ਬੇਧੜਕ ਆਉਣੀ ਹੈ ਜਿਹੜੇ ਕਿਲ ਫਿਲਮ ਵਾਲਾ ਸੀਗਾ, ਅਤੇ ਗੁਲਗੁੱਲੇ, ਬਕਵਾਲੀ, ਇਹ ਪਤਾ ਨਹੀਂ ਕਿਹੜੀ ਹੈ, ਇਹਦਾ ਮੇਰੇ ਕੋਲ ਪੋਸਟਰ ਆਇਆ ਸੀਗਾ, ਮੈਂ ਉਹ ਪੜ੍ਹ ਕੇ ਦੱਸਦਾ, ਅਤੇ ਇੱਕ ਹੀਰੋ ਹੀਰੋਇਨ, ਦਿਸ ਇਜ਼ ਸਮਥਿੰਗ ਆਈ ਵੁੱਡ ਲਵ ਟੂ ਸੀ। ਅਤੇ ਇਹ ਸਾਰੀਆਂ ਫਿਲਮਾਂ ਦਾ ਕੈਲੰਡਰ ਅੱਗੇ ਚੱਲ ਕੇ ਤੁਹਾਡੇ ਨਾਲ ਸ਼ੇਅਰ ਕਰਦੇ, ਪਰ ਇੱਕ ਡਿਸਪਿਊਟ ਜਿਹੜਾ ਚੱਲ ਰਿਹਾ ਸੀਗਾ ਇੰਡਸਟਰੀ ਦੇ ਵਿੱਚ, ਜਿਹਦੇ 'ਤੇ ਐਮੀ ਵਿਰਕ ਦੀਆਂ ਰੀਲਾਂ ਵੀ ਅੱਜ ਕੱਲ੍ਹ ਚੱਲ ਰਹੀਆਂ ਹੋਣਗੀਆਂ ਕਿ ਐਵੇਂ ਨਹੀਂ ਰਣਵੀਰ ਭਾਅ ਜੀ ਆਪਾਂ ਕੁਝ ਦੇਣਾ ਹੈਗਾ, ਧੇਲਾ ਨਹੀਂ ਦੇਣਾ ਇਹਨਾਂ ਨੂੰ, ਉਹ ਸੀਗਾ ਡੌਨ 3 ਦੇ ਵਿੱਚੋਂ ਰਣਵੀਰ ਸਿੰਘ ਦਾ ਐਗਜ਼ਿਟ, ਔਰ ਫਿਰ ਉਸ ਤੋਂ ਬਾਅਦ ਉਹਨਾਂ ਦਾ ਸਟੈਂਡ ਲੈਣਾ, ਅਤੇ ਫਿਰ ਬਾਅਦ ਦੇ ਵਿੱਚ ਫਰਹਾਨ ਅਖਤਰ ਦਾ ਇਹ ਕਹਿਣਾ ਕਿ ਐਵੇਂ ਕਿਵੇਂ ਫਿਲਮ ਛੱਡ ਸਕਦੇ ਹੈਗੇ ਨੇ ਵਿੱਚ ਹੀ, ਅਤੇ ਬਾਅਦ ਦੇ ਵਿੱਚ ਫਾਈਸ ਦਾ ਯਾਨੀ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲੋਈਜ਼, ਜਿਨ੍ਹਾਂ ਨੇ ਇਹ ਡਿਸੀਜਨ ਲੈ ਲਿਆ ਕਿ ਰਣਵੀਰ ਸਿੰਘ ਨੂੰ ਕਿਸੇ ਵੀ ਫਿਲਮ ਦੇ ਵਿੱਚ ਲੈਣਾ ਨਹੀਂ ਹੈਗਾ, ਅਸੀਂ ਕਾਸਟ ਨਹੀਂ ਕਰਨਾ, ਅਤੇ ਬਹੁਤ ਵੱਡਾ ਇੱਕ ਪੰਗਾ ਹੀ ਪੈ ਗਿਆ ਸੀਗਾ। ਹੁਣ ਫਵਾਈਸ ਦੇ ਜਿਹੜੇ ਚੀਫ ਐਡਵਾਈਜ਼ਰ ਹੈਗੇ ਨੇ ਅਸ਼ੋਕ ਪੰਡਿਤ, ਉਹਨਾਂ ਨੇ ਇਹ ਇਨਫੋਰਮੇਸ਼ਨ ਦਿੱਤੀ ਹੈ ਸੋਸ਼ਲ ਮੀਡੀਆ 'ਤੇ ਕਿ ਆਮਿਰ ਖਾਨ ਵਿੱਚ ਪਏ ਨੇ ਰਣਵੀਰ ਸਿੰਘ, ਅਤੇ ਜਿਹੜੇ ਫਿਲਮ ਦੇ ਪ੍ਰੋਡਿਊਸਰ ਸੀਗੇ, ਕੀ ਨਾਮ ਸੀ ਉਹਨਾਂ ਦਾ, ਫਰਹਾਨ ਅਖਤਰ, ਦੋਹਾਂ ਦੇ ਦਰਮਿਆਨ ਪਏ ਨੇ 45 ਕਰੋੜ ਰੁਪਏ ਦਾ ਡਿਸਪਿਊਟ ਸੀਗਾ। ਕਹਿੰਦੇ ਨੇ ਪ੍ਰੀ ਪ੍ਰੋਡਕਸ਼ਨ ਦੇ ਉੱਤੇ ਕੋਸਟ ਆ ਗਈ, ਹੋਰ ਖਰਚੇ ਖੁਰਚੇ ਆ ਗਏ, ਉਹ ਸਾਰੇ ਰਣਵੀਰ ਸਿੰਘ ਨੂੰ ਦੇਣੇ ਚਾਹੀਦੇ ਨੇ, ਅਤੇ ਫਿਲਮ ਦੀ ਪ੍ਰੈਪਰੇਸ਼ਨ ਦੇ ਉੱਤੇ ਇੰਨਾ ਖਰਚਾ ਆ ਗਿਆ, ਰਣਵੀਰ ਸਿੰਘ ਨੇ ਮਨਾ ਕਰਤਾ ਕਿ ਇੰਨਾ ਨਹੀਂ ਦੇਣਾ ਹੈਗਾ। ਸੋ ਹੁਣ ਆਮਿਰ ਖਾਨ ਵਿੱਚ ਪਏ ਨੇ, ਦੇਖੋ ਕਿ ਪੈਸੇ ਦੇ ਕੇ ਮਨਾਉਂਦੇ ਨੇ ਜਾਂ ਰਣਵੀਰ ਸਿੰਘ ਤੋਂ ਫਿਲਮ ਕਰਵਾਉਂਦੇ ਨੇ ਜਾਂ ਕੀ ਹੁੰਦਾ ਹੈਗਾ। ਅਸ਼ੋਕ ਪੰਡਿਤ ਨੇ ਇਹ ਗੱਲ ਵੀ ਕਹੀ ਹੈ ਕਿ ਹਾਲੇ ਹੋਰ ਕਿਸੇ ਵੀ ਜਿਹੜੇ ਕੋਈ ਚੌਥਾ ਕੋਈ ਬੰਦਾ ਉਹ ਇਸ ਕਨਵਰਸੇਸ਼ਨ ਦੇ ਵਿੱਚ ਨਾ ਐਡ ਕੀਤਾ ਨਾ ਆਏਗਾ। ਹੋ ਸਕਦਾ ਡਾਇਰੈਕਟਰ ਜਿਹੜੀ ਐਕਸਲ ਕੰਪਨੀ ਹੈ ਉਹਨਾਂ ਦੇ ਨਾਲ ਇਹ ਵਿਵਾਦ ਜਿਹੜਾ ਸੈਟਲ ਕਰ ਦਿੱਤਾ ਜਾਵੇ। ਆਹ ਗਾਣਾ ਮੈਂ ਨੋਟ ਕਰ ਰਿਹਾ, ਵੱਲਾ ਜਿਹੜਾ ਗਾਣਾ ਹੈਗਾ ਕੋਕਟੇਲ ਦਾ, ਇਹ ਹਾਰਡੀ ਸੰਧੂ ਨੇ ਗਾਇਆ ਨਾ। ਚਲੋ ਇੱਕ ਬ੍ਰੇਕ ਲੈਂਦੇ ਆਪਾਂ, ਬ੍ਰੇਕ ਤੋਂ ਬਾਅਦ ਆਵਾਂਗੇ ਅਤੇ ਪਰਦਾ ਬੇਪਰਦਾ ਦੇ ਵਿੱਚ ਪੰਜਾਬੀ ਫਿਲਮਾਂ ਦੀ ਵੀ ਗੱਲ ਕਰਨੀ ਹੈ, ਪੰਜਾਬੀ ਗਾਣੇ ਵੀ ਚਲਾਉਣੇ ਹੈ, ਅਤੇ ਹਾਲੀਵੁੱਡ ਦੀ ਵੀ ਗੱਲ ਕਰਨੀ ਹੈ, ਅਤੇ ਕੈਲੰਡਰ ਵੀ ਸਾਡੇ ਕੋਲ ਹਲੇ ਬਚਿਆ ਪਿਆ ਹੈਗਾ। ਆਹ ਗਾਣਾ ਸੁਣ ਜਾਓ ਤੁਸੀਂ, ਹਿਮੇਸ਼ ਰੇਸ਼ਮੀਆ ਦਾ ਪਿਛਲੇ ਦਿਨਾਂ ਦੇ ਵਿੱਚ ਰਿਲੀਜ਼ ਹੋਇਆ ਸੀਗਾ ਔਰ ਜਿਹਦੀ ਕਾਫੀ ਚਰਚਾ ਹੋਈ ਸੀ ਕਿਉਂਕਿ ਇਹਦੇ 'ਚ ਮਾਨੁਸ਼ੀ ਛਿੱਲੜ ਵੀ ਸੀ।

0: ਜਾਇਓ। ਹਾਂਜੀ 1674
1: ਲਓ ਜੀ ਤੁਹਾਡੀ ਨਜ਼ਰ ਹੈ। ਬੋਲਾ
2: ਓਏ ਭੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
3: ਭੋਲੇ ਨੇ ਕਸੂਤੇ ਬਸੂਤੇ
2: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ। ਓਏ ਭੋਲੇ ਓਏ 2
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
6: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ,
2: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
7: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ। ਦਿਲ ਨੂੰ ਛੂ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
8: ਦੇਖੋ ਸੱਚ ਬਤਾ ਦੋ।
9: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
7: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।

ਇਹ ਫਿਲਮ ਨੂੰ ਦੇਖ ਕੇ ਨੀ ਕਹਿ ਹੋਇਆ ਵਾਓ ਹੈ ਜਵਾਨੀ ਤੋਂ ਇਸ਼ਕ ਹੋਣਾ ਹੈ। ਵੈਸੇ ਇਹਦੇ ਟ੍ਰੇਲਰ ਨੇ ਵਧੀਆ, ਮਤਲਬ ਬਾਕੀਆਂ ਦੇ ਨਾਲੋਂ ਤਾਂ ਠੀਕ ਹੀ ਲੱਗਿਆ ਇਹਦਾ ਟ੍ਰੇਲਰ। ਵਰੁਣ ਧਵਨ, ਮ੍ਰਿਣਾਲ ਠਾਕੁਰ, ਮ੍ਰਿਣਾਲ ਕਰਕੇ ਸ਼ਾਇਦ ਦੇਖ ਲਵਾਂ ਜੇ ਦੇਖਣੀ ਹੋ ਗਈ ਕਦੇ। ਪੂਜਾ ਹੈਗੜੇ ਇਸ ਫਿਲਮ ਦੇ ਵਿੱਚ ਹੈਗੇ ਨੇ। ਕਿਹੜੀਆਂ ਕਿਹੜੀਆਂ ਫਿਲਮਾਂ ਕਦੋਂ ਕਦੋਂ ਰਿਲੀਜ਼ ਹੋ ਰਹੀਆਂ ਨੇ ਆਓ ਕੈਲੰਡਰ ਦੇ ਉੱਤੇ ਝਾਤ ਮਾਰ ਲੈਂਦੇ। ਪ੍ਰੋਗਰਾਮ ਪੜਦਾ ਬੇ ਪੜਦਾ ਦੇ ਵਿੱਚ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਤੋਂ ਸਵਾਗਤ ਹੈ ਜੀ ਰੇਡੀਓ ਹਾਂਜੀ 1674 ਐਮ ਦੇ ਉੱਤੇ। ਮੈਂ ਵਾਪਸ ਆਊਂਗਾ, ਨਹੀਂ ਮੈਂ ਆ ਗਿਆ ਪਰ ਫਿਲਮ ਮੈਂ ਵਾਪਸ ਆਊਂਗਾ ਅੱਜ ਆ ਰਹੀ ਹੈਗੀ ਹੈ। ਸੋ ਅੱਜ ਦੇ ਦਿਨ ਇਹ ਫਿਲਮ ਰਿਲੀਜ਼ ਹੋ ਰਹੀ ਹੈ ਜਿਹਦੇ 'ਚ ਦਿਲਜੀਤ ਦੋਸਾਂਝ ਨੇ, ਸ਼ਰਵਰੀ ਵਾਘ ਨੇ ਅਤੇ ਮੁੰਡਾ ਵੇਦਾਂਤ, ਬੜਾ ਵਧੀਆ ਕੰਮ ਕੀਤਾ ਹੈਗਾ ਇਹਨਾਂ ਨੇ। ਇੱਕ 95 ਸਾਲ ਦਾ ਬਿਰਧ ਵਿਅਕਤੀ ਜਿਹਦਾ ਕਿਰਦਾਰ ਨਸੀਰੂਦੀਨ ਸ਼ਾਹ ਨੇ ਨਿਭਾਇਆ ਹੈਗਾ ਅਤੇ ਉਹਦੀ ਕਿਸ ਤਰੀਕੇ ਦੇ ਨਾਲ ਉਹ ਆਪਣੀ ਕਹਾਣੀ ਦੱਸਦਾ, ਉਹਦੀ ਜੁੜਤ ਜਿਹੜੀ ਹੈਗੀ ਆ ਉਹ ਦੱਸਦਾ ਅਤੇ ਉਹਦਾ ਜਿਹੜਾ ਬੇਟਾ ਹੈਗਾ, ਬੇਟਾ ਨਹੀਂ ਪੋਤਾ, ਉਹ ਉਹਦੀ ਪੂਰੀ ਦੀ ਪੂਰੀ ਕਹਾਣੀ ਜਿਹੜੀ ਹੈ ਕਿਵੇਂ ਸੁਣਦਾ। ਹੁਣ ਤਾਂ ਉਹ ਚੰਡੀਗੜ੍ਹ ਦੇ ਵਿੱਚ ਰਹਿ ਰਿਹਾ ਪਰ ਇਹ ਇੱਕ ਮੋਟਾ ਮੋਟਾ ਜਿਹਾ ਸੈਨੋਪਸਿਸ ਹੈਗਾ ਇਸ ਫਿਲਮ ਦਾ ਅਤੇ ਮੈਂ ਵਾਪਸ ਆਊਂਗਾ ਫਿਲਮ ਦੇਖਿਓ, ਦੇਖ ਕੇ ਦੱਸਿਓ ਕਿਵੇਂ ਦੀ ਹੈਗੀ ਹੈ। ਅੱਜ ਹੀ ਰਿਲੀਜ਼ ਹੋ ਰਹੀ ਹੈ ਹੌਂਟਿਡ 3D ਐਕੋਜ਼ ਆਫ ਪਾਸਟ। ਵੈਸੇ ਤਾਂ ਮੈਂ ਜਿਹੜੀਆਂ ਇੰਗਲਿਸ਼ ਫਿਲਮਾਂ ਦਾ ਜ਼ਿਕਰ ਅੱਡ ਤੋਂ ਕਰੂੰਗਾ ਪਰ ਹੌਂਟਿਡ ਜਿਹੜੀ ਆ ਉਹ ਸੁਣ ਕੇ ਤੁਹਾਨੂੰ ਲੱਗੂਗਾ ਕਿ ਇੰਗਲਿਸ਼ ਫਿਲਮ ਹੈ, ਇੰਗਲਿਸ਼ ਨਹੀਂ ਹੈਗੀ, ਹਿੰਦੀ ਫਿਲਮ ਹੈਗੀ ਆ ਅਤੇ ਇੰਗਲਿਸ਼ ਫਿਲਮਾਂ ਦਾ ਵੀ ਜ਼ਿਕਰ ਅੱਗੇ ਚੱਲ ਕੇ ਸਪਾਈਡਰਮੈਨ ਦਾ ਦੱਸਦਾ। ਇੱਕ ਹੋਰ ਫਿਲਮ ਜਿਹਦੇ ਬਾਰੇ ਬਹੁਤ ਵਧੀਆ ਰਿਵਿਊਜ ਆ ਰਹੇ ਨੇ, ਉਹ ਹੈ ਗਵਰਨਰ। ਮਨੋਜ ਵਾਜਪੇਈ ਦੀ ਇਹ ਫਿਲਮ ਹੈਗੀ ਹੈ ਔਰ ਇਹਦੇ ਬੜਾ ਚਰਚਾ ਹੈਗਾ ਇਸ ਫਿਲਮ ਦਾ, ਕਿਉਂਕਿ ਕਿਹਾ ਜਾ ਰਿਹਾ ਹੈ ਕਿ ਗਵਰਨਰ ਇੱਕ ਐਸੇ ਬੰਦੇ ਦੀ ਸਟੋਰੀ ਹੈ, 1990s ਦੀ ਸਟੋਰੀ ਹੈ, ਪੀਰੀਅਡ ਡਰਾਮਾ ਮੂਵੀ ਹੈਗੀ ਹੈ। ਰਮਨਨ ਨਾਮ ਦਾ ਉਹਨਾਂ ਦਾ ਇੱਕ IAS ਆਫਿਸਰ ਦਾ ਕਿਰਦਾਰ ਨਿਭਾ ਰਹੇ ਨੇ ਮਨੋਜ ਵਾਜਪੇਈ, ਜਿਹੜੇ ਸੈਂਟਰ ਗਵਰਨਮੈਂਟ ਦੇ ਲਈ ਕੰਮ ਕਰਦੇ ਨੇ ਅਤੇ ਸੈਂਟਰ ਗਵਰਨਮੈਂਟ ਉਹਨਾਂ ਨੂੰ ਇੱਕ ਵਾਰ ਸੰਮਨ ਕਰਦੀ ਹੈ ਇੰਦਰਾ ਗਾਂਧੀ, ਰਾਜੀਵ ਗਾਂਧੀ ਦੇ ਕਹੇ ਦੇ ਉੱਤੇ ਅਤੇ ਰਾਸ਼ਟਰ, ਵੈਸੇ ਰਿਜ਼ਰਵ ਬੈਂਕ ਆਫ ਇੰਡੀਆ ਬਟ ਇਹਦੇ 'ਚ ਉਹਨਾਂ ਨੇ ਰਾਸ਼ਟਰੀ ਬੈਂਕ ਆਫ ਇੰਡੀਆ ਕਰਤਾ ਅਤੇ RBI ਦੇ ਗਵਰਨਰ ਬਣਾ ਕੇ ਉਹਨਾਂ ਨੂੰ ਲਿਆਂਦਾ ਜਾਂਦਾ ਅਤੇ ਕਿਸ ਤਰੀਕੇ ਦੇ ਨਾਲ ਇੰਡੀਆ ਦਾ ਜਿਹੜਾ ਫੋਰੈਕਸ ਹੈ ਜਿਹਦੀ ਅੱਜ ਕੱਲ੍ਹ ਗੱਲ ਹੋ ਰਹੀ ਹੈ ਕਿ ਘੱਟ ਰਹੇ ਆ ਤਾਂ ਉਹ ਬੰਦੇ ਨੇ ਕਿਸ ਤਰੀਕੇ ਦੇ ਨਾਲ ਫੋਰੈਕਸ, ਮੈਨੂੰ ਪੂਰੀ ਸਟੋਰੀ ਨਹੀਂ ਪਤਾ ਹੈਗੀ ਬਟ ਜਸਟ ਮੈਂ ਤੁਹਾਨੂੰ ਇੱਕ ਜਿਸਟ ਦੇ ਰਿਹਾ ਹੈਗਾ ਇਸ ਫਿਲਮ ਦੇ ਬਾਰੇ ਕਿ ਇਹ ਹੈਗੀ ਹੈ। ਪਰ ਐਕਟਿੰਗ ਅਤੇ ਜੋ ਉਸਦੇ ਵਿੱਚ ਡਿਟੇਲਿੰਗ ਯੂਜ਼ ਕੀਤੀ ਗਈ ਹੈ ਉਹਨੂੰ ਲੈ ਕੇ ਕਿਹਾ ਜਾ ਰਿਹਾ ਕਿ ਹਾਂ ਬੜੀ ਕਮਾਲ ਦੀ ਫਿਲਮ ਹੈਗੀ ਹੈ। ਅੱਜ ਇੱਕ ਹੋਰ ਫਿਲਮ ਵੀ ਹੈ ਜਿਹਦਾ ਜ਼ਿਕਰ ਪਹਿਲਾਂ ਹੋਇਆ ਵੀ ਸੀਗਾ ਪਰ ਹੁਣ ਅੱਜ ਕੱਲ੍ਹ ਉਹਦੀ ਕੋਈ ਗੱਲ ਕਰਦਾ ਨਹੀਂ ਹੈਗਾ, ਮੈਨੂੰ ਪਤਾ ਨਹੀਂ ਇਹ ਵਾਕਈ ਰਿਲੀਜ਼ ਹੋਊਗੀ ਵੀ ਕਿ ਨਹੀਂ ਹੋਊਗੀ, ਹੈਗੀ ਅੱਜ ਹੀ ਰਿਲੀਜ਼। ਉਹ ਹੈਗੀ ਹੈ ਕੰਗਨਾ ਰਨੌਤ ਦੀ ਭਾਰਤ ਭਾਗਿਆ ਵਿਦਾਤਾ। ਹੁਣ ਉਹਦੀ ਪਤਾ ਨਹੀਂ ਕਿਉਂ ਕੋਈ ਗੱਲ ਹੀ ਨਹੀਂ ਹੋ ਰਹੀ ਹੈਗੀ, ਖੁਦ ਕੰਗਨਾ ਨੇ ਵੀ ਨਹੀਂ ਕੋਈ ਰੌਲਾ ਪਾਇਆ ਹੈਗਾ। ਅਗਲੇ ਹਫ਼ਤੇ 19 June ਨੂੰ ਕੋਕਟੇਲ, ਜਿਹਦੇ ਬਾਰੇ ਪਹਿਲਾਂ ਆਪਾਂ ਗੱਲ ਕਰ ਚੁੱਕੇ ਹਾਂ, Part 2 ਇਹਦਾ ਰਿਲੀਜ਼ ਹੋਣਾ ਅਤੇ ਬੱਚਿਆਂ ਦੇ ਲਈ ਜਿਹੜੀ ਵੈਲਕਮ ਟੂ ਜੰਗਲ ਨਹੀਂ ਹੈਗੀ ਉਹ ਤੋਂ ਅਗਲੇ ਹਫ਼ਤੇ 26 June ਨੂੰ ਬੱਚਿਆਂ ਦੇ ਲਈ ਦੋ ਫਿਲਮਾਂ ਨੇ, ਇੱਕ ਤਾਂ ਟੋਏ ਸਟੋਰੀ Part 5 ਇਹਦਾ ਰਿਲੀਜ਼ ਹੋ ਰਿਹਾ ਉਹ 19 June ਨੂੰ ਰਿਲੀਜ਼ ਹੋ ਰਿਹਾ ਅਤੇ ਦੂਜੀ ਜਿਹੜੀ ਭਾਰਤ ਦੇ ਵਿੱਚ ਰਿਲੀਜ਼ ਹੋ ਰਹੀ ਹੈ 30 July ਨੂੰ ਉਹ ਹੈ Spider-Man ਬ੍ਰੈਂਡ ਨਿਊ ਡੇ। ਆਸਟ੍ਰੇਲੀਆ ਦੇ ਵਿੱਚ ਵੀ ਹੋ ਜਾਣੀ ਹੈ ਵੈਸੇ 31 July ਉਹਦੀ ਡੇਟ ਹੈਗੀ ਆਸਟ੍ਰੇਲੀਆ 'ਚ, ਇੰਡੀਆ 'ਚ ਪਹਿਲਾਂ ਪਤਾ ਨਹੀਂ ਕਿਉਂ ਰਿਲੀਜ਼ ਕਰ ਰਹੇ ਨੇ। ਸਪਾਈਡਰਮੈਨ ਸੀਰੀਜ਼ ਦੀ 4th ਫਿਲਮ ਹੈਗੀ ਹੈ ਅਤੇ 3D ਦੇ ਵਿੱਚ ਰਿਲੀਜ਼ ਹੋਣੀ ਹੈਗੀ ਹੈ। ਸੋ ਬੱਚਿਆਂ ਦੇ ਲਈ ਉਦੋਂ ਤੱਕ ਮੇਰੇ ਖਿਆਲ ਦੇ ਨਾਲ ਜੁਲਾਈ ਦੇ ਵਿੱਚ ਤਾਂ ਸਾਡੀਆਂ ਛੁੱਟੀਆਂ ਵੀ ਮੁੱਕ ਜਾਣੀਆਂ ਭਾਈ ਬੱਚਿਆਂ ਦੀਆਂ, ਉਦੋਂ ਕਾਹਤੇ ਉਹ ਲੈ ਕੇ ਆ ਰਹੇ ਹੈਗੇ ਨੇ। ਇਸ ਤੋਂ ਇਲਾਵਾ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ 26 June ਨੂੰ ਵੈਲਕਮ ਟੂ ਜੰਗਲ ਅਤੇ ਫਿਰ ਉਸ ਤੋਂ ਬਾਅਦ ਜੁਲਾਈ ਦਾ ਮਹੀਨਾ, ਜੁਲਾਈ ਮਹੀਨੇ 'ਚ ਐਲਫਾ ਦਾ ਜ਼ਿਕਰ ਮੈਂ ਕਰ ਚੁੱਕੇ ਹਾਂ, 3 July ਨੂੰ ਉਹ ਰਿਲੀਜ਼ ਹੋਣੀ ਹੈ ਆਲੀਆ ਭੱਟ ਵਾਲੀ ਫਿਲਮ। ਅਤੇ ਉਸ ਹੀ ਹਫ਼ਤੇ ਦੇ ਵਿੱਚ ਕੋਈ ਹੋਰ ਵੱਡੀ ਫਿਲਮ ਹੈ ਨਹੀਂ, ਹਾਂ ਇੰਗਲਿਸ਼ ਦੀ ਈਵਲ ਡੈੱਡ ਜ਼ਰੂਰ ਆ ਰਹੀ ਹੈ। ਛੋਟੇ ਹੁੰਦੇ ਹੋਏ ਬਚਪਨ ਦੇ ਵਿੱਚ ਬੜੇ ਸਾਰਿਆਂ ਨੇ ਜਿਹੜੇ 80s ਦੇ 90s ਦੇ ਜੰਮੇ ਹੋਏ ਨੇ ਉਹਨਾਂ ਨੇ ਪਹਿਲੀ ਹੋਰਰ ਜੇ ਸ਼ਾਇਦ ਕੋਈ ਫਿਲਮ ਦੇਖੀ ਹੋਵੇ ਤਾਂ ਈਵਲ ਡੈੱਡ ਹੋਏਗੀ, ਉਹਦਾ ਹੀ ਪਾਰਟ ਹੈ ਅੱਗੇ ਚੱਲ ਕੇ। ਉਸ ਦੌਰ ਦੇ ਵਿੱਚ ਇਹ 90s ਦੇ ਦੌਰ ਦੇ ਵਿੱਚ ਈਵਲ ਡੈੱਡ ਬਲੋਕਬਸਟਰ ਫਿਲਮ ਹੋਈ ਸੀ ਹੋਰਰ ਫਿਲਮਾਂ ਦੇ ਵਿੱਚ ਔਰ ਕਮਾਲ ਦੀ ਡਰਾਵਨੀ ਫਿਲਮ ਸੀ, ਅੱਜ ਦੀ ਡੇਟ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ। ਹਾਂ ਟੈਕਨੋਲੋਜੀ ਨੂੰ ਮਾਫ਼ ਕਰ ਦਿਓ, ਕੁਛ ਕੁ ਚੀਜ਼ਾਂ ਨੂੰ, ਸਾਊਂਡ ਇਫੈਕਟ ਨੂੰ ਮਾਫ਼ ਕਰ ਦਿਓ, ਪਰ ਉਸ ਸਮੇਂ ਦੇ ਮੁਤਾਬਕ ਬੜੀ ਘੈਂਟ ਫਿਲਮ ਸੀਗੀ ਉਹ ਈਵਲ ਡੈੱਡ।
ਦਮਾਲ ਚਾਰ ਦਾ ਆਪਾਂ ਜ਼ਿਕਰ ਕੀਤਾ ਜਿਹੜੀ 10 July ਨੂੰ ਰਿਲੀਜ਼ ਹੋਣੀ ਆ, ਉਹ ਵੀ ਤੁਹਾਡੇ ਯਾਦ ਹੋਊਗਾ। ਤੇ ਇੱਕ ਮਹਾਪ੍ਰਭੂ ਜਗਨਨਾਥ, ਇਹ ਵੀ ਫਿਲਮ ਰਿਲੀਜ਼ ਹੋਣੀ ਹੈ, ਬਟ ਇਹ ਬੱਚਿਆਂ ਦੀ ਫਿਲਮ ਹੈ ਕਿਉਂਕਿ ਜੂਨ ਜੁਲਾਈ 'ਚ ਬੱਚਿਆਂ ਦੀਆਂ ਛੁੱਟੀਆਂ ਹੁੰਦੀਆਂ ਨੇ, ਜੁਲਾਈ 'ਚ ਤਾਂ ਕਿੱਥੇ ਹੁੰਦੀਆਂ ਨੇ, ਪਰ ਫਿਰ ਵੀ ਇਹ ਜੁਲਾਈ 'ਚ ਰਿਲੀਜ਼ ਕਰ ਰਹੇ ਨੇ। ਮੈਨੂੰ ਲੱਗਦਾ ਕਿ ਪਹਿਲਾਂ ਕਰ ਦੇਣੀ ਚਾਹੀਦੀ ਸੀ। ਐਨੀਮੇਟਿਡ ਫਿਲਮ ਹੈ, ਧਾਰਮਿਕ ਐਨੀਮੇਟਿਡ ਫਿਲਮ। ਤੇ ਜੇ ਐਨੀਮੇਟਿਡ ਦੀ ਗੱਲ ਕਰੀਏ ਇੰਗਲਿਸ਼ ਦੇ ਵਿੱਚ ਤਾਂ ਮੁਆਨਾ ਵੀ ਉਸੇ ਦਿਨ ਰਿਲੀਜ਼ ਹੋ ਰਹੀ ਹੈਗੀ ਹੈ। ਤੇ ਉਸ ਤੋਂ ਇਲਾਵਾ ਸਪਾਈਡਰਮੈਨ 30 July ਨੂੰ ਹੋਗੀ, ਤੇ ਉਸ ਤੋਂ ਇਲਾਵਾ ਫਿਰ ਹੋਰ ਤਾਂ ਕੋਈ ਹੈ ਨਹੀਂ। ਫਿਰ ਤਾਂ ਜਾ ਕੇ ਅਗਸਤ ਦੇ ਵਿੱਚ ਰਿਲੀਜ਼ ਹੋਣਗੀਆਂ, ਇੱਕ ਤਾਂ ਬੇੜੀਆ ਪਾਰਟ 2 ਆ ਰਹੀ ਹੈ, ਇੱਕ ਅਵਾਰਾਪਨ ਪਾਰਟ 2 ਆ ਰਹੀ ਹੈ। ਆਈ ਐਮ ਰੀਅਲੀ ਲੁਕਿੰਗ ਫਾਰਵਰਡ ਫਾਰ ਬੋਥ ਮੂਵੀਜ਼, ਕਿਉਂਕਿ ਬੇੜੀਆ ਦੇ ਵਿੱਚ ਇਸ ਵਾਰ ਇਸਤਰੀ ਦਾ ਵੀ ਮਿਲਨ ਹੋਣਾ, ਇਸਤਰੀ ਵੀ ਆਏਗੀ, ਇਸਤਰੀ 2 ਤੇ ਬੇੜੀਆ 2 ਇਕੱਠੇ ਹੋਣਗੇ। ਤੇ ਅਵਾਰਾਪਨ, ਹਾਊ ਕੈਨ ਵੀ ਨੋਟ ਟਾਕ ਅਬਾਊਟ ਇਮਰਾਨ ਹਾਸ਼ਮੀ, ਕਿਵੇਂ ਉਹਨਾਂ ਦੀ ਫਿਲਮ ਨੂੰ ਅਲੱਗ ਰੱਖ ਸਕਦੇ ਹੈਗੇ। ਸੋ ਡੈਫੀਨੇਟਲੀ ਉਹ ਫਿਲਮ। ਖੋਸਲਾ ਕਾ ਘੋਸਲਾ ਵੀ ਪਾਰਟ 2 ਇਸੇ ਸਾਲ ਅਗਸਤ ਦੇ ਵਿੱਚ 28 August ਨੂੰ ਰਿਲੀਜ਼ ਹੋ ਜਾਣਾ, ਇਹਦਾ ਵੀ ਦੂਸਰਾ ਪਾਰਟ ਇਹ ਹੈਗਾ। ਹੋਰ ਪਾਰਟ ਵਾਲੀ ਕਿਹੜੀ ਹੈ, ਮਿਰਜ਼ਾਪੁਰ ਵੀ ਕਹਿੰਦੇ ਰਿਲੀਜ਼ ਹੋਣੀ ਹੈ, ਐਤਕੀ ਸਿਨੇਮੈਟਿਕ ਰਿਲੀਜ਼ ਹੈ ਕਿ ਨੈੱਟਫਲਿਕਸ ਹੈ, ਉਹ ਵੀ ਉਹ ਅਕਤੂਬਰ ਮਹੀਨੇ ਦੇ ਵਿੱਚ ਰਿਲੀਜ਼ ਹੈ। ਅਤੇ ਫਿਰ ਜਿਹੜੀਆਂ ਹੋਰ ਵੱਡੀਆਂ ਫਿਲਮਾਂ ਦੀ ਜੇ ਗੱਲ ਕਰੀਏ, ਤਾਂ ਮੇਰੇ ਖਿਆਲ ਦੇ ਨਾਲ ਇੱਕ ਦ੍ਰਿਸ਼ਯਮ 3 ਹੈ, 2 October ਨੂੰ ਰਿਲੀਜ਼ ਹੋਏਗੀ, ਭੁੱਲਿਓ ਨਾ। 2 October, ਪਣਜੀ, ਅਜੇ ਦੇਵਗਨ, ਤੱਬੂ, ਦ੍ਰਿਸ਼ਯਮ 3। ਅਤੇ ਇਸ ਸਾਲ ਦੀਆਂ ਹੋਰ ਵੱਡੀਆਂ ਮੂਵੀਜ਼ ਦੇ ਵਿੱਚੋਂ ਆਈ ਡੋਂਟ ਨੋ, ਹਾਂ ਰਮਾਇਣ, 8 November ਨੂੰ ਰਮਾਇਣ ਦਾ ਪਹਿਲਾ ਭਾਗ ਰਿਲੀਜ਼ ਹੋ ਰਿਹਾ ਹੈਗਾ ਜੀ। ਮੈਨੂੰ ਤਾਂ ਲੱਗ ਰਿਹਾ ਕਿ ਬਹੁਤ ਵੱਡੀ ਜਾਏਗੀ ਫਿਲਮ, ਬਾਕੀ ਮੈਨੂੰ ਪਤਾ ਨਹੀਂ ਹੈਗਾ ਤੁਸੀਂ ਦੇਖਣੀ ਚਾਹੁੰਦੇ ਹੋ ਕਿ ਨਹੀਂ, ਪਰ ਬੱਚਿਆਂ ਦੇ ਨਾਲ ਜਾਓ, ਇਹੋ ਜਿਹੀਆਂ ਫਿਲਮਾਂ ਥੀਏਟਰ ਦੇ ਵਿੱਚ ਦੇਖਣ ਵਾਲੀਆਂ ਹੁੰਦੀਆਂ ਨੇ, ਦੱਸਣ ਵਾਲੀਆਂ ਹੁੰਦੀਆਂ ਨੇ, ਐਂਡ ਮੇਕ ਇੰਡੀਅਨ ਫੀਲ ਪ੍ਰਾਊਡ, ਕਿਉਂਕਿ ਇਹ ਗੋਰੇ ਵੀ ਦੇਖਣ ਜਾਣਗੇ ਇਹ ਫਿਲਮ ਨੂੰ ਤਾਂ। ਅਤੇ ਉਸ ਤੋਂ ਇਲਾਵਾ ਜੇ ਅਵੈਂਜਰਸ ਦੇਖਣ ਜਾਓਗੇ ਤਾਂ ਫਿਰ ਰਮਾਇਣ ਵੀ ਦੇਖਣ ਜਾਓ। ਅਵੈਂਜਰਸ ਦਸੰਬਰ 'ਚ ਆਉਣੀ ਹੈ, ਇਹ ਆਉਣੀ ਹੈ, ਅਤੇ ਨਵੰਬਰ ਦੇ ਵਿੱਚ, ਨਵੰਬਰ ਦੇ ਵਿੱਚ ਹੀ ਜਿਹੜਾ ਉਹ ਹੈ ਦੀਵਾਲੀ ਹੈਗੀ ਹੈ। ਅਤੇ ਫਿਰ ਅਗਲੇ ਸਾਲ ਦੀਆਂ ਫਿਲਮਾਂ ਦੀ ਗੱਲ ਆਪਾਂ ਸਾਲ ਦੇ ਅਖੀਰ 'ਤੇ ਕਰਾਂਗੇ, ਫਿਲਹਾਲ ਇਹ। ਹੁਣ ਉਸ ਗਾਣੇ ਦੀ ਗੱਲ ਜਿਹਦੇ ਬਾਰੇ ਮੈਂ ਉਡੀਕ ਰਿਹਾ ਸੀਗਾ, ਅੱਜ ਹੀ ਰਿਲੀਜ਼ ਹੋਇਆ, ਤੱਤਾ ਤੱਤਾ, ਤਾਜ਼ਾ ਤਾਜ਼ਾ ਗਾਣਾ, ਅਰਨਾਜ਼ ਗਿੱਲ ਅਤੇ ਅਰਮਾਨ ਗਿੱਲ ਦਾ ਬ੍ਰੈਥਲੈਸ। ਬਿਨਾਂ ਰੋਕ ਟੋਕ ਤੋਂ ਇਹ ਪੂਰਾ ਗਾਣਾ ਸੁਣਦੇ ਹਾਂ ਆਪਾਂ ਪਹਿਲਾਂ।

ਵੀਡੀਓ ਦੁਬਾਰਾ ਦੇਖੂੰਗਾ, ਮੈਨੂੰ ਵੀਡੀਓ ਨਹੀਂ ਸਮਝ ਆਈ ਕਿਉਂਕਿ ਇਹਦੇ 'ਚ ਕੈਮੀਓ ਵੀ ਹੈਗਾ ਅਮਰਿੰਦਰ ਗਿੱਲ ਸਾਹਿਬ ਦਾ, ਆਪਣੇ ਪੁੱਤਰਾਂ ਨੂੰ ਚੀਅਰਸ ਕਰ ਰਹੇ ਹੈਗੇ ਨੇ, ਅਤੇ ਵੀਡੀਓ ਨਹੀਂ ਮੈਨੂੰ ਸਮਝ ਆਈ, ਬਟ ਗਾਣਾ ਵਧੀਆ ਡੈਫੀਨੇਟਲੀ ਮੈਨੂੰ ਲੱਗਿਆ ਸੀਗਾ ਬ੍ਰੈਥਲੈਸ ਤੋਂ, ਜਿਵੇਂ ਸ਼ੰਕਰ ਮਹਾਦੇਵਨ ਦਾ ਇੱਕ ਭੁਲੇਖਾ, ਉਹਨਾਂ ਦਾ ਬ੍ਰੈਥਲੈਸ ਬੜਾ ਪਾਪੂਲਰ ਹੋਇਆ ਸੀ ਨਾ ਕਿ ਇੱਕੋ ਹੀ ਸਾਹ ਦੇ ਵਿੱਚ ਹੋਊਗਾ, ਪਰ ਇਹਦੇ 'ਚ ਸਾਹਾਂ ਦੀ ਗੱਲ ਸੀ, ਬਟ ਅਦਰ ਦੈਨ ਦੈਟ ਵੀ ਇਹਦੇ 'ਚ ਮਿਊਜ਼ਿਕ ਦੇ ਲਈ ਗੈਪ ਨਹੀਂ ਦਿੱਤਾ ਇਹਨਾਂ ਨੇ, ਕੰਟੀਨਿਊ ਲਿਰਿਕਸ ਸੀਗੇ, ਇਹ ਕੰਟੀਨਿਊ ਉਹ ਦੋਨੋਂ ਮੁੰਡੇ ਗਾ ਰਹੇ ਹੈਗੇ ਨੇ, ਜਦੋਂ ਇੱਕ ਬੰਦੇ ਦਾ ਦੂਜਾ ਸਾਹ ਬਣ ਜਾਂਦਾ ਤੇ ਫਿਰ ਵਧੀਆ ਚੱਲਦਾ ਹੈਗਾ। ਖੈਰ ਬ੍ਰੈਥਲੈਸ ਗੁੱਡ ਹੈ ਭਾਈ, ਆਪਾਂ ਲੱਗ ਸਕਦੇ ਹਾਂ ਲੂਪ ਦੇ ਵਿੱਚ। ਪੰਜਾਬੀ ਫਿਲਮਾਂ ਦੀ ਗੱਲ ਕਰ ਲਈਏ, ਕੈਰੀ ਔਨ ਜਟਾ ਭਾਗ 4 ਆ ਰਿਹਾ ਹੈਗਾ, ਔਰ ਹੁਣ ਤੱਕ ਤਾਂ ਪੰਜਾਬੀ ਦੇ ਵਿੱਚ ਸਭ ਤੋਂ ਸਕਸੈਸਫੁਲ ਫਰੈਂਚਾਈਜ਼ ਇਹੀ ਮੰਨੀ ਜਾ ਸਕਦੀ ਹੈ। ਹਰ ਵਾਰ ਆਉਂਦੀ ਹੈ ਫਿਲਮ, ਪਹਿਲੇ ਪਾਰਟ ਜਿੰਨੀ ਨਹੀਂ ਘੈਂਟ ਹੁੰਦੀ ਹੈਗੀ, ਪਰ ਹਾਂ ਕਮਾਈ ਕਮੂਈ ਕਰਕੇ ਇਹ ਚਲੇ ਜਾਂਦੇ ਨੇ। ਗਿੱਪੀ ਗਰੇਵਾਲ, ਸਰਗੁਣ ਮਹਿਤਾ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਬਿੰਨੂ ਢਿੱਲੋਂ, ਬੀ ਐਨ ਸ਼ਰਮਾ ਤੇ ਜਸਵਿੰਦਰ ਭੁੱਲਾ ਦਾ ਏ ਆਈ ਕਿਰਦਾਰ ਵੀ ਹੈਗਾ, ਤੇ ਉਹਨਾਂ ਦਾ ਬੇਟਾ ਪੁਖਰਾਜ ਵੀ ਹੈਗਾ, ਤੇ ਨਾਲ ਸਵਿਤਾਜ ਵੀ ਹੈਗੀ ਹੈ। ਸੋ ਇਹ ਸਾਰੀ ਜਿਹੜੀ ਫਿਲਮ ਹੈਗੀ ਇਹਦੇ 'ਚ ਡਿਫਰੈਂਟ ਲੱਗ ਰਹੀ ਹੈ ਹੁਣ ਤੱਕ ਦੀਆਂ ਫਿਲਮਾਂ ਦੇ ਨਾਲੋਂ। ਹੋਪਫੁਲੀ ਇਹ ਵਧੀਆ ਫਿਲਮ ਕਮਾਈ ਕਰਕੇ ਜਾਵੇ, ਔਰ ਆਉਣ ਵਾਲੇ ਦਿਨਾਂ 'ਚ ਆਸਟ੍ਰੇਲੀਆ ਦੇ ਵਿੱਚ ਵੀ ਇਹਨਾਂ ਦੀ ਟੀਮ ਆ ਰਹੀ ਹੈਗੀ ਹੈ, ਆਸਟ੍ਰੇਲੀਆ ਦੇ ਵਿੱਚ ਟੀਮ ਨੇ ਆ ਕੇ ਪ੍ਰਮੋਸ਼ਨ ਕਰਨੀ ਹੈ, ਦੇਖਦੇ ਹਾਂ ਜੇ ਮੌਕਾ ਲੱਗਦਾ ਤਾਂ ਮਿਲ ਕੇ ਗੱਲ ਕਰਾਂਗੇ। ਕੈਰੀ ਔਨ ਜੱਟਾ ਦਾ ਟਾਈਟਲ ਸੌਂਗ ਤੁਸੀਂ ਸੁਣ ਲਓ, ਫਿਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਹੋਰ ਵੀ ਗੱਲਾਂ ਨੇ, ਦੇਖਾਂ ਕਿੰਨਾ ਕੁ ਟਾਈਮ ਹੈਗਾ ਹੈਗਾ ਹਲੇ ਟਾਈਮ ਕਰ ਸਕਦੇ ਹਾਂ, ਇੱਕ ਇੰਟਰਵਿਊ ਵੀ ਚਲਾਉਣੀ ਹੈ ਨਾ ਫਿਰ ਤੁਹਾਡੇ ਤੱਕ।

ਗਾਣਾ ਦੇਖ ਕੇ ਪਤਾ ਲੱਗਦਾ ਵੀ ਕਿੱਡੀ ਕਿਹੜਾ ਅੱਛਾ ਗਿੱਪੀ ਗਰੇਵਾਲ ਦਾ ਪ੍ਰਜੰਦ ਵੀ ਹੈ। ਤੇ ਹੁਣ ਕੁਛ ਕੁ ਪੰਜਾਬੀ ਗਾਣੇ ਜਿਹੜੇ ਲੇਟੈਸਟ ਆਏ ਹੈਗੇ ਨੇ ਉਹ ਵੀ ਤੁਹਾਨੂੰ ਛੱਡਦੇ ਹੋਏ ਚੱਲੀਏ ਜੀ, ਤੇ ਫਿਰ ਤੁਹਾਨੂੰ ਇੱਕ ਇਮਤਿਆਜ਼ ਅਲੀ ਹੋਰਾਂ ਦੀ ਇੱਕ ਇੰਟਰਵਿਊ ਵੀ ਸੁਣਾਉਣੀ ਹੈਗੀ ਹੈ। ਬੈਕ ਟੂ ਬੈਕ ਕੁਛ ਲੇਟੈਸਟ ਗਾਣੇ ਵੀ ਤੁਹਾਡੇ ਤੱਕ ਛੱਡ ਕੇ ਜਾਂਦੇ ਹਾਂ। ਪਹਿਲਾਂ ਸੁਨੰਦਾ ਸ਼ਰਮਾ ਦਾ ਗਾਣਾ ਸੁਣ ਲਓ, ਜੋਗੀ।

ਦੋ ਗਾਣੇ ਹੋਰ ਆਏ ਨੇ, ਇੱਕ ਤਾਂ ਅਰਜਨ ਢਿੱਲੋਂ ਦਾ ਆਇਆ, ਪਹਿਲਾਂ ਉਹੀ ਤੁਹਾਨੂੰ ਲਾਈਨ ਅਪ ਕਰਦੇ ਆ, ਤੇ ਫੇਰ ਦੂਰ ਦੇਸ਼ ਕੋਈ ਕੁੜੀ ਕਾਕੇ ਦਾ ਉਹ ਗਾਣਾ ਵੀ ਹੈਗਾ, ਉਹ ਵੀ ਤੁਹਾਨੂੰ ਸੁਣਾਉਂਦੇ ਆ, ਪਹਿਲਾਂ ਅਰਜਨ ਢਿੱਲੋਂ ਤੇ

ਤਾਂ ਕਰਕੇ ਮੈਨੂੰ ਪੂਰਾ ਸੁਣਨਾ ਪੈ ਗਿਆ। ਐਨੀਵੇਜ਼ ਪ੍ਰੋਗਰਾਮ ਦੇ ਵਿੱਚ ਅਖੀਰੀ ਗੀਤ ਨਹੀਂ ਦੱਬਦੇ ਗੁਲਾਬ ਸਿੱਧੂ ਦਾ ਤੁਹਾਨੂੰ ਸੁਣਾਉਂਦੇ ਹੋਏ ਚੱਲਦੇ ਹਾਂ ਅਤੇ ਫਿਰ ਇੱਕ ਇੰਟਰਵਿਊ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ। ਦੱਸਿਆ ਸੀਗਾ ਕਿ ਇਸ ਹਫ਼ਤੇ ਪ੍ਰੋਗਰਾਮ ਨਹੀਂ ਹੋਣਾ, ਅਗਲੇ ਹਫ਼ਤੇ ਤੋਂ ਬਕਾਇਦਾ ਤੁਹਾਡੇ ਤੱਕ ਲੈ ਕੇ ਆਵਾਂਗੇ ਪ੍ਰਧਾਨ ਇਲਾਕਾ ਕਿਹੜਾ ਆਪਣਾ ਅਤੇ ਹੋਰ ਵੀ ਦਿਨਾਂ ਦੇ ਮੰਡੇ ਟਿਊਜ਼ਡੇ ਵੈਨਸਡੇ ਫਰਾਈਡੇ।

0: ਕੱਟੇ ਸਮੇਂ ਨੂੰ ਯਾਦ ਕੀਤਾ ਜਾ ਸਕਦਾ ਹੈ, ਪਰ ਉਹਦੇ ਵਿੱਚ ਜੀਵਿਆ ਨਹੀਂ ਜਾ ਸਕਦਾ।
1: ਫਿਲਮ ਆ ਰਹੀ ਹੈ ਜੀ 40 ਦਿਨ, ਗੁਰਪ੍ਰੀਤ ਘੁੱਗੀ ਹੋਰੀ ਇਸ ਫਿਲਮ ਉਹਨਾਂ ਦੇ ਫਰਜ਼ੰਦ ਇਸ ਫਿਲਮ ਦੇ ਵਿੱਚ ਹੈਗੇ ਨੇ, ਦੇਬੀ ਮਖਸੂਸਪੁਰੀ, ਤੇ ਇਹਦੇ ਗੀਤ ਜਿਹੜੇ ਨੇ ਉਹ ਕਾਫੀ ਚਰਚਾ ਦੇ ਵਿੱਚ ਬਣ ਰਹੇ ਹੈਗੇ ਨੇ। ਇਹਦਾ ਇੱਕ ਗੀਤ ਜਿਹੜਾ ਹਰਮਨਜੀਤ ਹੋਰਾਂ ਨੇ ਲਿਖਿਆ ਹੋਇਆ, ਬੱਬੂ ਮਾਨ ਨੇ ਗਾਇਆ, ਮਹਿਮਾਨ, ਉਹ ਤੁਹਾਡੇ ਨਾਲ ਸਾਂਝਾ ਕਰਦੇ ਆ, ਤੇ ਫਿਰ ਇਸ ਫਿਲਮ ਦੀ ਇੱਕ ਇੰਟਰਵਿਊ। ਇਹ ਫਿਲਮ ਦਾ ਜਿਹੜਾ ਕਥਾਨਕ ਹੈ, ਯਾਨੀ ਇਸ ਫਿਲਮ ਦੀ ਜਿਹੜੀ ਸਟੋਰੀ ਹੈ, ਉਹ ਇੱਕ ਨਾਵਲ 40 ਦਿਨ ਦੇ ਵਿੱਚ ਹੋ ਚੁੱਕੀ ਹੋਈ ਹੈ। ਸੋ ਉਸ 40 ਦਿਨ ਦੇ ਨਾਵਲ ਦੇ ਰਚੇਤਾ ਡਾਕਟਰ ਗੁਰਪ੍ਰੀਤ ਘੁੱਗਾ, ਉਹਨਾਂ ਦੇ ਨਾਲ ਗੱਲਬਾਤ ਜਿਹੜੀ ਕੀਤੀ ਹੈ ਪਿਛਲੇ ਦਿਨਾਂ 'ਚ ਰਣਜੋਤ ਸਿੰਘ ਹੋਰਾਂ ਨੇ, ਉਹ ਤੁਹਾਨੂੰ

0: ਆਪਾਂ ਮੈਲਬਨ ਇਸ ਟਾਈਮ ਡੌਕਲੈਂਡ ਖੜੇ ਹਾਂ। ਅੱਜ ਸਾਡੇ ਕੋਲ ਮਹਿਮਾਨ ਆਏ ਨੇ ਬੜੀ ਦੂਰੋਂ ਚੱਲ ਕੇ, ਫਿਲਮ ਦੀ ਪ੍ਰਮੋਸ਼ਨ ਚੱਲ ਰਹੀ ਹੈ ਇਸ ਟਾਈਮ ਦੇ ਉੱਤੇ। ਸੋ 40 ਦਿਨ ਦੀ ਪ੍ਰਮੋਸ਼ਨ ਦੇ ਸਿਲਸਿਲੇ ਦੇ ਵਿੱਚ ਦੁਨੀਆ ਭਰ ਦੇ ਵਿੱਚ ਘੁੰਮ ਫਿਰ ਕੇ ਇਸ ਟਾਈਮ ਦੇ ਉੱਤੇ ਪ੍ਰਮੋਸ਼ਨ ਕੀਤੀ ਜਾ ਰਹੀ ਆ। 40 ਦਿਨ ਇਹ ਇੱਕ ਨੋਵਲ ਆ ਜਿਹੜਾ ਕਿ ਧੜਾ ਧੜ ਵਿਕਿਆ, ਪੰਜਾਬੀਆਂ ਨੇ ਰੱਜ ਕੇ ਪ੍ਰਵਾਨ ਕੀਤਾ। ਸੋ ਉਸ ਨੋਵਲ ਦੇ ਕਰਤਾ ਧਰਤਾ ਰਚੇਤਾ ਜਿਹਦੇ ਉੱਤੇ ਕਿ ਫਿਲਮ ਬਣੀ ਆ ਜਿਹੜੇ ਨਾਵਲ ਦੇ ਉੱਤੇ, ਉਹਦੇ ਲੇਖਕ ਸਾਡੇ ਨਾਲ ਨੇ ਗੁਰਪ੍ਰੀਤ ਧੁੱਗਾ ਜੀ, ਡਾਕਟਰ ਗੁਰਪ੍ਰੀਤ ਧੁੱਗਾ ਜੀ, ਕਿਉਂਕਿ ਪੇਸ਼ੇ ਤੋਂ ਇਹ ਡਾਕਟਰ ਨੇ ਅਤੇ ਹੁਣ ਇਸ ਟਾਈਮ ਇਕੱਲੇ ਰਾਈਟਰ ਹੀ ਨਹੀਂ ਰਹੇ, ਉਸ ਤੋਂ ਇਲਾਵਾ ਬਹੁਤ ਕੁਛ ਹੋ ਗਏ ਨੇ, ਸਕ੍ਰਿਪਟ ਰਾਈਟਰ, ਡਾਇਲੋਗ, ਅਤੇ ਮੈਨੂੰ ਲੱਗਦਾ ਹੌਲੀ ਹੌਲੀ ਭਾਈ ਨੇ ਡਾਇਰੈਕਸ਼ਨ 'ਚ ਰਹਿਣਾ। ਭਾਈ ਜੀ ਇਹਨੂੰ ਮੈਲਬਨ ਵਿੱਚ ਕਰਾਂਗਾ।
1: ਥੈਂਕ ਯੂ ਭਾਈ ਜੀ ਤੁਹਾਡਾ, ਹਾਂਜੀ ਸੁਣਨ ਵਾਲੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਇੰਨੀ ਖੂਬਸੂਰਤ ਜਗ੍ਹਾ, ਮੇਰੇ ਖਿਆਲ ਪਹਿਲੀ ਵਾਰ ਆਪਣਾ, ਇੰਨੇ ਦਿਨ ਹੋ ਗਏ ਰੋਜ਼ ਲਗਾਤਾਰ ਮਲਟੀਪਲ ਪੋਡਕਾਸਟ ਇੰਟਰਵਿਊ, ਪਰ ਸਭ ਤੋਂ ਸੋਹਣੀ ਲੋਕੇਸ਼ਨ ਆ ਮੈਲਬੋਰਨ ਦੀ ਹੈ ਜੀ।
0: ਮੈਨੂੰ ਤੁਹਾਨੂੰ ਲੱਗਦਾ ਨਹੀਂ ਵੀ ਕਈ ਚੀਜ਼ਾਂ ਜਿਹੜੀਆਂ ਐਕਸੀਡੈਂਟਲੀ ਹੋ ਜਾਂਦੀਆਂ, ਜਿੱਦਾਂ ਆਪਾਂ ਹੁਣ ਤੁਰੇ ਫਿਰਦੇ ਇਸ ਟਾਈਮ ਸਾਨੂੰ ਲੱਗਾ ਵੀ ਆਹ ਠੀਕ ਲੱਗ ਰਿਹਾ ਅਤੇ ਆਪਾਂ ਇੱਥੇ ਕੁਛ ਕਰ ਸਕਦੇ ਹਾਂ।
1: ਬਿਲਕੁਲ,
0: ਅਤੇ ਜਿਹੜੀਆਂ ਐਕਸੀਡੈਂਟਲ ਕਈ ਚੀਜ਼ਾਂ ਜਿਹੜੀਆਂ ਚਾਨ ਚੱਕ ਹੋ ਜਾਂਦੀਆਂ ਉਹ ਜ਼ਿਆਦਾ ਵਧੀਆ ਹੁੰਦੀਆਂ।
1: ਬਹੁਤ ਵਧੀਆ ਹੁੰਦੀਆਂ ਜੀ, ਕਈ ਵਾਰ ਸਾਡੀ ਜਿਹੜੀ ਆਪਣੀ ਪਲੈਨਿੰਗ ਹੁੰਦੀ ਹੈ ਉਹ ਕਈ ਵਾਰ ਇੰਨੀ ਵਧੀਆ ਨਹੀਂ ਰਹਿੰਦੀ, ਜਿਹੜੀ ਪਰਮਾਤਮਾ ਦੀ ਪਲੈਨਿੰਗ ਹੈ ਉਹ ਸਾਡੇ ਤੋਂ ਹਮੇਸ਼ਾ ਵਧੀਆ ਹੁੰਦੀ ਹੈ।
0: ਅਤੇ ਆਪਣਾ ਨੋਵਲ ਵੀ ਕੁਛ ਇਸੇ ਤਰ੍ਹਾਂ ਦਾ ਹੀ ਆ, ਕੁਦਰਤ ਦੇ ਆਲੇ ਦੁਆਲੇ ਘੁੰਮਦਾ ਵਾ, ਨੇਚਰ ਦੇ ਆਲੇ ਦੁਆਲੇ, ਫਿਰ ਬੰਦੇ ਦੇ ਸੁਭਾਅ ਦੇ, ਉਹਦੇ ਦੁੱਖਾਂ ਦੇ, ਸੁੱਖਾਂ ਦੇ, ਖੁਸ਼ੀਆਂ ਦੇ, ਉਹੀ ਸਾਰਾ ਕੁਛ। ਅਤੇ ਕਿਤੇ ਨਾ ਕਿਤੇ ਜਾ ਕੇ ਤਾਂ ਉਹ ਸਾਰਾ ਆਪਣੇ ਆਪ ਹੀ ਤੁਹਾਨੂੰ ਲੱਗਦਾ ਨਹੀਂ ਵੀ ਤੁਹਾਡਾ ਟੂਰ ਦਾ ਜਦੋਂ ਤੁਸੀਂ ਸੋਚਦੇ ਹੋ ਅਤੇ ਉਹ ਸਾਰੀਆਂ ਚੀਜ਼ਾਂ ਆਪੇ ਕਿਤੇ ਨਾ ਕਿਤੇ ਕਲੱਬ ਹੋਈ ਜਾ ਰਹੀਆਂ ਨੇ।
1: ਹਾਂਜੀ, ਕਈ ਵਾਰ ਸਾਨੂੰ ਕਈ ਵਾਰ ਲੱਗਦਾ ਹੁੰਦਾ ਕਿ ਕੁਛ ਚੀਜ਼ਾਂ ਸਾਡੇ ਜੋ ਪਲੈਨਿੰਗ ਦੇ ਮੁਤਾਬਕ ਨਹੀਂ ਹੁੰਦੀਆਂ, ਪਰ ਇਵੈਂਚੁਅਲੀ ਜੋ ਦੇਖੋ ਉਹ ਰਿਜ਼ਲਟ ਬਹੁਤ ਵਧੀਆ ਹੁੰਦੇ ਆ। ਉਹ ਜਦੋਂ ਨਾਵਲ ਵਿੱਚ ਵੀ ਲਾਈਨ ਹੈ ਵੀ ਕੁਝ ਵੀ ਅਚਾਨਕ ਨਹੀਂ ਹੁੰਦਾ, ਸਾਨੂੰ ਸਮਝਣ ਵਿੱਚ ਹੀ ਦੇਰ ਹੁੰਦੀ ਹੈ, ਕਈ ਵਾਰ ਸਾਨੂੰ ਬਾਅਦ 'ਚ ਪਤਾ ਲੱਗਦਾ ਵੀ ਐਕਚੁਅਲੀ ਉਹ ਠੀਕ ਸੀ। ਸੋ ਤਦੀ ਜਿਹੜਾ ਸਾਡੇ ਇੰਨਾ ਭਾਣਾ ਰਜ਼ਾ ਉਹਦੇ 'ਚ ਰਹਿਣ ਨੂੰ ਇੰਨਾ ਵੱਡੀ ਮਹੱਤਤਾ ਦਿੱਤੀ ਜਾਂਦੀ। ਇਸੇ ਕਰਕੇ ਜੇ ਆਪਾਂ ਫਲੋ 'ਚ ਚੱਲਦੇ ਹਾਂ, ਜਿਹੜਾ ਯੂਨੀਵਰਸ ਦਾ ਵਿਧੀ ਵਿਧਾਨ ਜਿਹੜਾ ਚੱਲ ਰਿਹਾ ਉਹਨੂੰ ਆਪਾਂ ਸਰੈਂਡਰ ਕਰ ਦਈਏ, ਅਸੀਂ ਆਪ ਵੀ ਸੌਖੇ ਰਹਿੰਦੇ, ਜ਼ਿੰਦਗੀ ਬੜੀ ਵਧੀਆ ਬਤੀਤ ਹੁੰਦੀ ਹੈ।
0: ਭਾਈ ਵੈਸੇ ਕਦੀ ਸੋਚਿਆ ਸੀ, ਵਿਧੀ ਵਿਧਾਨ ਦੀ ਗੱਲ ਚੱਲੀ ਹੈ, ਅਤੇ ਕਦੀ ਸੋਚਿਆ ਸੀ ਤੁਸੀਂ ਕਿ ਇਹ ਸਫ਼ਰ ਇੰਨਾ ਵੱਡਾ ਜਾਊਗਾ, ਇੰਨਾ ਵਿਸ਼ਾਲ ਹੋ ਜਾਊਗਾ, ਵੱਡੇ ਸਿਨੇਮੇ ਤੱਕ, ਵੱਡੇ ਪਰਦੇ ਤੱਕ ਇਹ ਪਹੁੰਚੂਗਾ, ਅਤੇ ਇੱਕ ਦਿਨ ਇੱਥੇ ਆਸਟ੍ਰੇਲੀਆ ਆਪਾਂ ਖੜ੍ਹੇ ਮੈਲਬਨ ਦੇ ਵਿੱਚ ਇਹਦੇ ਬਾਰੇ ਗੱਲ ਕਰ ਰਹੇ ਹੋਵਾਂਗੇ?
1: ਕਦੇ ਨਹੀਂ ਭਾਅ ਜੀ, ਮੈਂ ਕਈ ਵਾਰ ਸੋਚਦਾ ਨਾ ਵੀ ਆਮ ਇੱਕ ਗੁਰੇ ਕਹਿੰਦੇ ਨਾ ਡ੍ਰੀਮਸ ਕਮ ਟਰੂ, ਉਹ ਡ੍ਰੀਮਸ ਤਾਂ ਇੰਨੇ ਕਦੇ ਡ੍ਰੀਮਸ ਵੀ ਨਹੀਂ ਸੀ ਲੈ ਨਹੀਂ ਭਾਈ ਸੋਚਿਆ ਨਹੀਂ ਸੀ। 3 ਕੁ ਸਾਲ ਪਹਿਲਾਂ ਤਾਂ ਇਹ ਵੀ ਨਹੀਂ ਸੀ ਕਿ ਮੈਂ ਲੇਖਕ ਬਣਨਾ ਜਾਂ ਕਿਤਾਬ ਛਪਣੀ ਆ, ਇੰਨਾ ਜ਼ਰੂਰ ਸੀ ਜੇ ਕਦੀ ਕਿਤਾਬ ਲਿਖਣੀ ਆ ਅਤੇ ਇੱਦਾਂ ਦੀ ਹੋਵੇ ਕਿ ਆਪ ਨੂੰ ਥੋੜ੍ਹਾ ਚੰਗਾ ਲੱਗੇ ਵੀ ਜੇ ਕੰਮ ਕੀਤਾ ਅਤੇ ਉਹਦੇ 'ਚ ਮਾਣ ਮਹਿਸੂਸ ਹੋਵੇ, ਇੱਦਾਂ ਨਹੀਂ ਵੀ ਆਹ ਕੀ ਹੋ ਗਿਆ, ਪਰ ਇੰਨਾ ਪਿਆਰ ਮਿਲਣਾ, ਇੰਨੀ ਕਿਤਾਬ ਨੂੰ ਇੰਨੀ ਪ੍ਰਵਾਨਗੀ ਪੰਜਾਬੀ ਸਾਹਿਤ, ਪੰਜਾਬੀ ਪਿਆਰ ਕਰਨ ਵਾਲਿਆਂ ਦੇ, ਉਸ ਤੋਂ ਬਾਅਦ ਮੂਵੀ, ਇੱਕ ਰਾਈਟਰ ਲਈ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੋ ਸਕਦੀ, ਇੰਨਾ ਪਿਆਰ ਸਤਿਕਾਰ, ਉਹਦੀ ਰੈਕਗਨੀਸ਼ਨ ਮਿਲੇ, ਅਤੇ ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜੀ।
0: ਮੈਂ ਨਾ ਜਦੋਂ ਤੁਹਾਡੇ ਇੱਕ ਦਿਨ ਪ੍ਰੋਜੈਕਟ ਬਾਰੇ ਸੋਚ ਰਿਹਾ ਸੀ ਅਤੇ ਉਹ ਕਿਸੇ ਦੀ ਗੱਲ ਧਿਆਨ ਦੇ ਵਿੱਚ ਆਉਂਦੀ ਸੀ ਕਿ ਜਿਹੜੇ ਗਾਣੇ ਹੁੰਦੇ ਨੇ, ਲਿਖਤ ਹੁੰਦੀ ਆ, ਉਹ ਧੀਆਂ ਪੁੱਤਾਂ ਵਰਗੀ ਹੁੰਦੀ ਆ, ਅਤੇ ਜਿਹੜੇ ਧੀਆਂ ਪੁੱਤ ਨੇ ਉਹ ਦੁਨੀਆਂ ਦੇ ਉੱਤੇ ਨਾਂ ਰੋਸ਼ਨ ਕਰਦੇ ਆ ਤੁਹਾਡਾ ਵੱਡੇ ਹੋ ਕੇ, ਅਤੇ ਤੁਸੀਂ ਇਸ ਚੀਜ਼ ਦਾ ਮਾਣ ਮਹਿਸੂਸ ਕਰਦੇ ਹੋ ਗਏ ਕਿ ਤੁਹਾਡੇ ਜਿਹੜਾ ਇਹ ਧੀਆਂ ਪੁੱਤ, ਤੁਹਾਡੀ ਜਿਹੜੀ ਇਹ ਨੋਵਲ ਆ, ਇਹ ਦਿਨਾਂ 'ਚ ਹੀ ਜਵਾਨ ਹੋ ਕੇ ਅਤੇ ਦੁਨੀਆਂ ਭਰ ਦੇ ਵਿੱਚ ਘੁਮਾਤਾ, ਦੁਨੀਆਂ ਭਰ ਦੇ ਵਿੱਚ ਵੇਖ ਲਓ ਨਾਂ ਰੋਸ਼ਨ ਕਰਤਾ?
1: ਹਾਂਜੀ, ਚਲੋ ਇਹ ਵੀ ਇੱਕ ਗੱਲ ਹੈ। ਦੂਸਰਾ, ਮੈਨੂੰ ਤਾਂ ਇੱਦਾਂ ਲੱਗਦਾ ਕਿ 40 ਦਿਨ ਹੁਣ ਲੋਕਾਂ ਦਾ ਜੀ, ਇਹ ਸਾਡੇ ਪੰਜਾਬੀ ਪੰਜਾਬੀਆਂ ਦਾ ਆਪਣੀ ਕਿਤਾਬ ਆ, ਜਿਹਨਾਂ ਇੰਨਾ ਹਰ ਥਾਂ ਇੰਨੇ ਪਿਆਰ ਨਾਲ, ਸੋ ਇਹ ਸਾਡੇ ਪੰਜਾਬੀ ਸਾਹਿਤ ਜਗਤ ਦੀ ਅਤੇ ਪੰਜਾਬੀ ਲੋਕਾਂ ਦੀ ਕਿਤਾਬ ਆ, ਮੇਰੀ ਨਹੀਂ ਰਹੀ ਹੁਣ ਜੀ।
0: ਸੋ ਜਿੱਦਾਂ ਦਾ ਤੁਸੀਂ ਆਪਣਾ ਸੁਭਾਅ, ਤੁਹਾਡੀਆਂ ਗੱਲਾਂ ਬਾਤਾਂ ਦੇ ਵਿੱਚੋਂ ਜਿੱਦਾਂ ਦਾ ਠਹਿਰਾਵ, ਜਿੱਦਾਂ ਦੀ ਚਿਹਰੇ ਦੇ ਉੱਤੇ ਠੰਡਕ ਆ, ਆਪਾਂ ਜਦੋਂ ਪੜ੍ਹਦੇ ਹਾਂ ਤਾਂ ਉਹ ਠੰਡਕ ਉਹਦੇ ਵਿੱਚੋਂ ਵੀ ਆਪਾਂ ਮਹਿਸੂਸ ਕਰਦੇ ਹਾਂ। ਤੁਸੀਂ ਆਪਣੇ ਆਪ ਨੂੰ ਨਾਵਲ ਦੇ ਵਿੱਚ ਕਿੱਥੇ ਵੇਖਦੇ ਹੋ, ਕਿਹੜੇ ਕਰੈਕਟਰ ਦੇ ਵਿੱਚ ਫਿੱਟ ਵੇਖਦੇ ਹੋ, ਕਿੱਥੇ ਕਿਜੇ, ਕਿਹੜੇ ਪਿੰਡ ਦੇ ਵਿੱਚ, ਕਿਹੜੇ ਪੜਾਅ ਦੇ ਵਿੱਚ? ਕਈ ਚੀਜ਼ਾਂ ਆਫਕੋਰਸ ਆਪਾਂ ਬਾਹਰੋਂ ਫੜ ਕੇ ਬਾਅਦ ਵਿੱਚ ਕਹਾਣੀ ਨੂੰ ਅੱਗੇ ਤੋਰਦੇ ਹਾਂ, ਪਰ ਇੱਕ ਰਾਈਟਰ ਉਹਦੇ ਵਿੱਚ ਆਲਵੇਜ਼ ਮੌਜੂਦ ਹੁੰਦਾ ਵਾ।
1: ਹਾਂਜੀ,
0: ਤੁਸੀਂ ਅੱਜ ਜਦੋਂ ਪੜ੍ਹਦੇ ਹੋ ਜਾਂ ਜਦੋਂ ਲਿਖ ਰਹੇ ਹੋ ਜਾਂ ਹੁਣ ਜਦੋਂ ਸੋਚਦੇ ਹੋ, ਕਿੱਥੇ ਕਿਜੇ ਆਪਣੇ ਆਪ ਨੂੰ ਮੌਜੂਦ ਪਾਉਂਦੇ ਹੋ ਨਾਵਲ 'ਚ?
1: ਕੇਸਰ ਦੇ ਪਾਤਰਾਂ, ਆਪਣੇ ਜਿਹੜੇ ਨਾਵਲ ਦੇ ਵਿੱਚ ਪਾਤਰਾਂ 'ਚ ਕੇਸਰ ਮੈਂ ਆਪਣੇ ਨੂੰ ਮਹਿਸੂਸ ਕਰਦਾ, ਬਹੁਤੇ ਪੜ੍ਹਨ ਵਾਲੇ ਵੀ ਮਹਿਸੂਸ ਕਰਦੇ ਕਿ ਜਿਵੇਂ ਉਹ ਕਿਸ ਨਾਲ ਰਿਲੇਟ ਕਰਦੇ ਆ. ਵੈਸੇ ਹੀ ਮੈਂ ਮਹਿਸੂਸ ਕਰਦਾ ਕਿ ਜਿਹੜਾ ਇੱਕ ਲੇਖਕ ਹੈ, ਇਸੇ ਕਰਕੇ ਮੈਂ ਕਿਤਾਬ ਵੀ ਪੰਜਾਬੀ 'ਚ ਲਿਖੀ, ਜਿਹੜਾ ਕਿ ਅਮੈਰੀਕਾ ਰਹੇ ਨੇ ਇੰਨੇ ਇੰਗਲਿਸ਼ ਆਪਾਂ ਜ਼ਿਆਦਾ ਯੂਜ਼ ਟੂ ਹੋ ਜਾਂਦੇ ਹਾਂ. ਇਹ ਜਿਹੜੀ ਜਿੱਥੇ ਤੁਸੀਂ ਸ਼ੁਰੂਆਤੀ ਸਾਲ ਗੁਜ਼ਾਰਦੇ ਹੋ, ਜਿਹੜਾ ਪਿੰਡ ਜਿੱਥੇ ਘਰ ਦਾ ਮਾਹੌਲ, ਉਹ ਤੁਹਾਡੇ 'ਤੇ ਉਹ ਅਸਰ ਕਰਦਾ. ਜੋ ਤੁਸੀਂ ਓਰਿਜਨੈਲਿਟੀ ਉਹਦੇ 'ਚ ਲਿਆ ਸਕਦੇ ਹੋ, ਕਿਸੇ ਹੋਰ ਲੈਂਗੁਏਜ 'ਚ ਨਹੀਂ ਹੋ ਸਕਦੀ. ਇਸੇ ਤਰ੍ਹਾਂ ਜਿਹੜੇ ਤਜਰਬੇ ਹੁੰਦੇ, ਅਹਿਸਾਸ ਹੁੰਦੇ ਆ, ਉਹਨਾਂ ਕਿਸੇ ਨਾ ਕਿਸੇ ਤਰ੍ਹਾਂ ਲਿੰਕ ਹੋਵੇ, ਉਹ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਐਕਸਪ੍ਰੈਸ ਕਰ ਸਕਦੇ ਹੋ. ਇਹਦੇ ਜਿਹੜਾ ਕੇਸਰ ਦਾ ਜਿਹੜਾ ਪਿੰਡ ਹੈ, ਉਹ ਸਾਡਾ ਦੁਆਬੇ ਦਾ ਜਿਹੜਾ ਰੀਜਨ ਹੈ ਜਿੱਥੋਂ ਸ਼ੁਰੂਆਤ ਹੁੰਦੀ ਹੈ, ਉੱਥੇ ਉਹ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਸਾਰੀਆਂ ਉਹ ਮੇਰੀਆਂ ਹੰਢਾਈਆਂ ਹੋਈਆਂ ਨੇ. ਉਹ ਦਰਖਤਾਂ ਦੇ ਨਾਂ ਜਿਹੜੇ ਆਉਂਦੇ ਨੇ ਉਹ ਸਾਰੇ ਮੈਂ ਦੇਖੇ ਹੋਏ ਨੇ. ਸੋ ਉਹ ਜਿਹੜੇ ਉਹ 47 ਦੇ ਦੁਖਾਂਤ ਦੀ ਗੱਲ ਹੁੰਦੀ ਆ, ਸਾਡਾ ਪਰਿਵਾਰ ਸਗੋਧੇ ਤੋਂ ਆਇਆ, ਮੈਂ ਬਜ਼ੁਰਗਾਂ ਤੋਂ ਗੱਲਾਂ ਸੁਣੀਆਂ, ਤਾਂ ਉਹਦੇ 'ਚ ਫਿਰ ਉਹ ਦਰਦ ਝਲਕ ਪੈਂਦਾ, ਕਿਉਂਕਿ ਉਹ ਮੈਂ ਉਹ ਅੱਖੀਂ ਦੇਖਿਆ ਕੰਨੀ ਸੁਣੀਆਂ ਗੱਲਾਂ ਨੇ, ਅਤੇ ਉਹ ਜ਼ਰੂਰ ਥੋੜ੍ਹਾ ਥੋੜ੍ਹਾ ਫਰਕ ਪੈਂਦਾ. ਮੈਨੂੰ ਲੱਗਦਾ ਵੀ ਇਵੇਂ ਆ, ਜਦੋਂ ਭਾਅ ਜੀ ਅਸੀਂ ਪਹਿਲਾ ਡਰਾਫਟ ਲਿਖ ਲਿਆ ਨਾ, ਅਤੇ ਮੈਂ ਵੈਸੇ ਤਾਂ ਰਾਜਸਥਾਨ, ਸਾਡੀ ਧੌਲਪੁਰ ਵੱਲ ਜ਼ਮੀਨ ਆ, ਰਾਜਸਥਾਨ ਮੈਂ ਬਹੁਤ ਵਾਰ ਜਾਂਦਾ ਰਿਹਾ, ਪਰ ਮੈਨੂੰ ਲਿਖਣ ਤੋਂ ਬਾਅਦ, ਪਹਿਲੇ ਡਰਾਫਟ ਤੋਂ ਬਾਅਦ, ਫਿਰ ਮੈਂ ਪਿੰਡ ਨੂੰ ਆਪਣੇ ਦੋਸਤ ਨੂੰ ਲਿਆ ਸੀ ਬਾਈਕਾਰ, ਪਿੰਡ ਤੋਂ ਬੀਕਾਨੇਰ ਗਏ, ਅਤੇ ਉਹ ਇਹੀ ਰੀਜ਼ਨ ਸੀ ਕਿ ਜਿਹੜਾ ਜਿੱਥੋਂ ਕੇਸਰ ਫਕੀਰ ਲੰਘੇ ਆ, ਰਸਤੇ ਦਾ ਮਾਹੌਲ, ਭਾਵੇਂ ਬਹੁਤ ਸਾਲ ਪਹਿਲਾਂ ਦੀ ਕਹਾਣੀ ਆ, ਅਤੇ ਉਹ ਮੈਨੂੰ ਮਹਿਸੂਸ ਕਰਨਾ ਚਾਹੀਦਾ ਬੀਕਾਨੇਰ ਦੇ ਨੇੜੇ ਰਸਤੇ ਦਾ, ਅਤੇ ਬੜਾ ਫਰਕ ਪਿਆ ਉਹਦੇ 'ਚ, ਕੁਛ ਚੇਂਜਸ ਆਈਆਂ, ਅਤੇ ਉਹ ਜ਼ਰੂਰ ਹੰਢਾਉਣਾ ਚਾਹੀਦਾ. ਲੇਖਕ ਜਦੋਂ ਆਪਣੇ ਜਿਹੜੇ ਉਸ ਤਜਰਬੇ 'ਚੋਂ ਕੁਛ ਲਿਖਦਾ, ਤਾਂ ਗੱਲ ਫਿਰ ਉਹ ਦਿਲਾਂ ਦੀ ਦਿਲਾਂ ਤੱਕ, ਰੂਹ ਤੱਕ ਪਹੁੰਚਦੀ ਹੈ.
2: ਸੋ ਉਹਦੇ ਵਿੱਚ ਜਦੋਂ ਆਪਾਂ ਲਿਖਦੇ ਹਾਂ, ਅਤੇ ਉਸੇ ਚੀਜ਼ ਨੂੰ ਜਦੋਂ ਆਪਾਂ ਅੱਗੇ ਪਿਕਚਰਾਈਜ਼ ਕਰਦੇ ਹਾਂ, ਮੂਵੀ ਦੇ ਵਿੱਚ ਲੈ ਕੇ ਆਉਂਦੇ ਹਾਂ, ਫੀਲਿੰਗ ਦੇ ਵਿੱਚ, ਕਿਉਂਕਿ ਫਿਰ ਦੁਬਾਰਾ ਤੋਂ ਉਸ ਚੀਜ਼ ਨੂੰ ਜੋ ਲਿਖਣ ਸਮੇਂ ਮਹਿਸੂਸ ਕੀਤਾ, ਫਿਰ ਬਣਾਉਣ ਸਮੇਂ, ਪਿਕਚਰਾਈਜ਼ ਕਰਨ ਸਮੇਂ ਉਹਨੂੰ ਆਪਾਂ ਫਿਰ ਦੁਬਾਰਾ ਮਹਿਸੂਸ ਕੀਤਾ, ਕੁਛ ਵੱਖਰਾ ਜਾਂ ਫਿਰ ਸਿਮਿਲਰ ਹੀ ਤਰ੍ਹਾਂ ਦਾ ਥੋਟ ਆਉਂਦਾ?
1: ਮੇਰੇ ਖਿਆਲ ਇੱਕ, ਚਲੋ ਮੈਂ ਤਾਂ ਪ੍ਰੋਜੈਕਟ ਆਪਾਂ ਸ਼ੁਰੂ ਇਕੱਠਿਆਂ ਨੇ ਕੀਤਾ ਸਾਡੀ ਟੀਮ ਨੇ, ਮੈਂ ਵੈਸੇ ਫੀਲ ਕਰਦਾ ਕਿ ਇੱਕ ਰਾਈਟਰ ਨੂੰ ਫਿਲਮ ਦੇ ਹਰ ਐਸਪੈਕਟ 'ਚ ਇਨਵੋਲਵ ਹੋਣਾ ਚਾਹੀਦਾ. ਜੇ ਮੈਂ ਛੋਟੀ ਜਿਹੀ ਐਗਜ਼ਾਮਪਲ ਦਊਂਗਾ ਕਿ ਜਿਹੜਾ ਫਕੀਰ ਦਾ ਕੈਰੈਕਟਰ ਆ ਜਾਂ ਕੇਸਰ ਦਾ ਕੈਰੈਕਟਰ, ਉਹਦਾ ਜਿਹੜਾ ਕਾਸਟਿਊਮ ਹੈ, ਉਹਦੇ 'ਚ ਮੈਂ ਉਹਨਾਂ ਨੂੰ ਕਾਸਟਿਊਮ ਟੀਮ ਨੂੰ ਕਿਹਾ ਸੀ ਮੇਰੇ ਆਉਣ 'ਤੇ ਫਾਈਨਲ ਕਰਨਾ. ਜਿਵੇਂ ਭਾਅ ਜੀ ਦੇਬੀ ਭਾਅ ਜੀ ਦੇ ਹੱਥ 'ਚ ਡੰਡਾ ਦੇਖਦੇ ਹਾਂ ਫੋਟੋਆਂ ਦੇ ਵਿੱਚ, ਉਹ ਜਿਸ ਦਿਨ ਮੈਂ ਪਹੁੰਚਿਆ, ਅਤੇ ਉਸ ਦਿਨ ਉਹਨਾਂ ਨੇ ਕੋਈ 4-5 ਅਲੱਗ ਅਲੱਗ ਸੋਟੀਆਂ ਡੰਡੇ ਜਿਹੜੇ ਆਮ ਮਾਰਕੀਟ 'ਚ ਮਿਲਦੇ ਆ. ਮੈਂ ਕਿਹਾ ਵੀ ਆਪਣੇ ਬਜ਼ੁਰਗ ਤਾਂ ਇੱਦਾਂ ਨਹੀਂ ਸੀ, ਉਹ ਤਾਂ ਉਹ ਟਾਹਲੀ ਦੇ ਡੰਡੇ ਨੂੰ ਛਾਂਕ ਕੇ ਉਹਦਾ ਸੋਟਾ ਬਣਾਉਂਦੇ ਸੀ, ਅਤੇ ਉਹ ਸਾਰੇ ਰਿਜੈਕਟ ਕਰਕੇ ਉਹਨਾਂ ਨੂੰ ਫਿਰ ਮੈਂ ਦੱਸਿਆ ਇੱਦਾਂ ਦਾ. ਚਲੋ ਡੰਡਾ ਜਿਹੜਾ ਫੜਿਆ ਉਹਨਾਂ ਨੇ ਦੁਆਰਾ ਜਾ ਕੇ, ਅਸਲ ਜਦੋਂ ਆਪਾਂ ਜੋਧਪੁਰ ਰੁਕੇ ਹੋਏ ਸੀ, ਜੋਧਪੁਰ ਦੇ ਨੇੜੇ ਥੋੜ੍ਹੇ ਜਿਹੇ ਇੱਦਾਂ ਦੇ ਦਰਖਤ ਸੀਗੇ ਜਿਹੜੇ ਕਿੱਕਰ ਵਰਗੇ ਦਰਖਤ ਹੁੰਦੇ ਉੱਥੇ ਮਿਲਦੇ, ਉਹਦਾ ਸੀ ਉਹਦਾ ਡੰਡਾ, ਉਹ ਕੱਟ ਕੱਟ ਕੇ ਲਿਆ, ਅਤੇ ਉਹ ਬੜਾ ਵਧੀਆ ਲੱਗਿਆ, ਓਰਿਜਨਲ ਲੱਗਿਆ. ਅਤੇ ਮੈਨੂੰ ਲੱਗਦਾ ਜਿਹੜਾ ਜਿਹੜਾ ਰਾਈਟਰ ਉਹਦਾ ਇੱਕ ਵਿਜ਼ਨ ਹੁੰਦਾ, ਅਤੇ ਉਹਦੀ ਇਨਵੋਲਵਮੈਂਟ ਹੋਣੀ ਬੜੀ ਜ਼ਰੂਰੀ ਆ. ਸੋ ਇੱਦਾਂ ਦੀਆਂ ਛੋਟੀਆਂ ਹੋਰ ਵੀ ਬਹੁਤ ਗੱਲਾਂ ਸੀ, ਇਸ ਕਰਕੇ ਸ਼ੂਟਿੰਗ ਦੌਰਾਨ ਮਹੀਨਾ ਸਵਾ ਮਹੀਨਾ ਮੈਂ ਲਗਾਤਾਰ ਉੱਥੇ ਨਾਲ ਹੀ ਰਿਹਾ ਸਾਰੇ.
2: ਅੱਛਾ, ਜਦੋਂ ਆਪਾਂ ਲਿਖਦੇ ਹਾਂ ਅਤੇ ਉਹ ਚੀਜ਼ਾਂ ਆਪਾਂ ਅੱਖਾਂ ਸਾਹਮਣੇ ਪਹਿਲਾਂ ਆਉਂਦੀਆਂ, ਆਪਾਂ ਸੋਚਦੇ ਹਾਂ, ਉਹ ਆਪਾਂ ਉਹਨਾਂ ਦਾ ਤਸੱਵਰ ਕਰਦੇ ਹਾਂ, ਫਿਰ ਉਹ ਆਪਾਂ ਪੜ੍ਹਨ ਵਾਲੇ ਨੂੰ ਮਹਿਸੂਸ ਕਰਾਉਂਦਾ ਇੱਕ ਰਾਈਟਰ
1: ਜੀ,
2: ਕਿ ਇਹ ਚੀਜ਼ ਇੱਦਾਂ ਦੀ ਆ, ਇਹ ਇਹੋ ਜਿਹੀ ਥਾਂ ਦੇ ਉੱਤੇ ਪਈ ਆ,
1: ਬਿਲਕੁਲ ਜੀ,
2: ਹਾਂ ਇਹ ਇਸ ਬੰਦੇ ਦੇ ਹੱਥ ਦੇ ਵਿੱਚ ਆ, ਉਸ ਬੰਦੇ ਦੀ ਇੱਦਾਂ ਦੀ ਬੋਲੀ ਆ, ਇੱਦਾਂ ਦੀ ਪੁਸ਼ਾਕ ਆ, ਉਹ ਪੜ੍ਹਨ ਵਾਲਾ ਇੱਕ ਪਿਕਚਰ ਆਪਣੇ ਦਿਮਾਗ ਦੇ ਵਿੱਚ ਬਣਾਉਂਦਾ.
1: ਬਿਲਕੁਲ.
2: ਹੁਣ ਫਿਰ ਅਗਲੀ ਆ ਗਈ ਤੁਹਾਡੀ ਸਟੇਜ, ਜਦੋਂ ਤੁਸੀਂ ਉਹ ਚੀਜ਼ ਲੋਕਾਂ ਨੂੰ ਪਰਦੇ ਦੇ ਉੱਤੇ ਵਿਖਾਉਣੀ ਆ
1: ਜੀ,
2: ਉਹ ਚੀਜ਼ ਜਦੋਂ ਤੁਸੀਂ ਘੜੀਆਂ, ਜਿੱਦਾਂ ਤੁਸੀਂ ਸੋਟੇ ਦੀ ਗੱਲ ਕੀਤੀ ਆ ਜਾਂ ਕੋਸਟਿਊਮ ਦੀ ਗੱਲ ਕੀਤੀ ਆ ਜਾਂ ਉਹਨਾਂ ਰਾਵਾਂ ਦੀ, ਉਹ ਬੈਕਗਰਾਉਂਡ ਸਾਰੇ, ਉਹ ਸਭ ਕੁਛ ਜਿਹੜਾ ਉਹ ਹੂਬਹੂ ਉਹੀ ਜਿਹੜਾ ਤੁਸੀਂ ਲਿਖਣ ਟਾਈਮ ਸੋਚਿਆ ਸੀ ਜਾਂ ਉਸ ਤੋਂ ਵੀ ਬਿਹਤਰ ਮਿਲ ਗਿਆ, ਜਾਂ ਫਿਰ ਕਈਆਂ ਚੀਜ਼ਾਂ 'ਚ ਕੰਪਰੋਮਾਈਜ਼ ਵੀ ਕਰਨਾ ਪੈਂਦਾ?
1: ਹਾਂਜੀ, ਜਦੋਂ ਇੱਕ ਨਾਵਲ ਨੂੰ ਆਪਾਂ ਫਿਲਮ ਦੇ 'ਚ ਅਡੈਪਟ ਕਰਦੇ ਨਾ, ਬਹੁਤ ਚੇਂਜਸ ਕਰਨੀਆਂ ਪੈਂਦੀਆਂ, ਕਿਉਂਕਿ ਉਸ ਪੂਰੇ ਨਾਵਲ ਦੀ ਉਹਦੀ ਜਿਹੜੀ ਸੋਲ ਆ ਉਹਨੂੰ 2-2.5 ਘੰਟੇ 'ਚ ਆਪਾਂ ਦਿਖਾਉਣਾ ਹੁੰਦਾ, ਅਤੇ ਉਹਦੇ 'ਚ ਕਈ ਚੀਜ਼ਾਂ ਇੱਦਾਂ ਸੈਲਫ ਐਕਸਪਲੇਨੇਟਰੀ ਹੋਣੀਆਂ ਚਾਹੀਦੀਆਂ, ਜਿਹੜੀਆਂ ਦਰਸ਼ਕ ਨੂੰ ਬਹੁਤਾ ਸੋਚਣ ਦੀ ਵੀ ਲੋੜ ਨਾ ਪਵੇ. ਇਸੇ ਕਰਕੇ ਜਿੰਨਾ ਕੁ ਨਾਵਲ ਲਿਖਣ ਨੂੰ ਟਾਈਮ ਲੱਗਾ, ਉਨਾ ਕੀ ਫਿਰ ਸਕ੍ਰਿਪਟ 'ਤੇ ਵੀ ਟਾਈਮ ਲੱਗਿਆ. ਫਿਰ ਉਹਦੀ ਕਈ ਛੋਟੀ ਛੋਟੀਆਂ ਘਟਨਾਵਾਂ ਚੇਂਜਸ ਕਰਨੀਆਂ ਪੈਂਦੀਆਂ, ਕਿਉਂਕਿ ਪਿਕਚਰਾਈਜੇਸ਼ਨ ਜਦੋਂ ਕਰਦੇ ਹਾਂ ਉਹਦਾ ਡਾਇਰੈਕਟਰ ਦਾ ਇੱਕ ਵਿਜ਼ਨ ਹੁੰਦਾ, ਪਲੱਸ ਉਹਨੇ ਦੇਖਣਾ ਹੁੰਦਾ ਕਿ ਉਹ ਹੋ ਸਕਦੀ ਹੈ ਕਿ ਨਹੀਂ, ਕਿਉਂਕਿ ਆਪਾਂ ਕਈ ਵਾਰੀ ਲਿਖਤ ਦੇ ਵਿੱਚ ਜ਼ਿਆਦਾ ਆਰਾਮ ਨਾਲ ਐਕਸਪਲੇਨ ਕਰ ਸਕਦੇ ਹਾਂ, ਪਰ ਜਦੋਂ ਆਪਾਂ ਕੈਮਰੇ ਸਿਰਫ ਜਾਂ ਭਾਵੇਂ ਦੋ ਵੀ ਕੈਮਰੇ ਹੋਣ ਬੈਕਗਰਾਊਂਡ ਦੇਖ ਕੇ ਕਈ ਚੀਜ਼ਾਂ ਤੁਹਾਨੂੰ ਕੰਪਰੋਮਾਈਜ਼ ਕਰਨੀਆਂ ਪੈਂਦੀਆਂ। ਇੱਕ ਰਾਈਟਰ ਨੂੰ ਇਹ ਕੰਪਰੋਮਾਈਜ਼ ਲਈ ਤਿਆਰ ਰਹਿਣਾ ਚਾਹੀਦਾ, ਇੱਕ ਟੀਮ ਪ੍ਰੋਜੈਕਟ ਹੈ। ਸੋ ਡਾਇਰੈਕਟਰ ਦਾ ਵਿਊ, ਇੱਕ ਜਿਹੜਾ ਸੀਨ ਡਿਜ਼ਾਈਨ ਹੁੰਦਾ ਉਹ ਤਿੰਨ ਬੰਦੇ ਜ਼ਿਆਦਾ ਕੰਮ ਕਰਦੇ ਨੇ, ਇੱਕ ਡੀ ਓ ਪੀ ਡਾਇਰੈਕਟਰ ਜਿਹੜਾ ਜਿਹੜਾ ਫੋਟੋਗ੍ਰਾਫੀ
2: ਚਲਾਉਂਦਾ,
1: ਡਾਇਰੈਕਟਰ ਅਤੇ ਰਾਈਟਰ। ਜੇ ਇਹ ਤਿੰਨਾਂ ਦਾ ਵਿਜ਼ਨ ਸੇਮ ਹੋ ਜਾਏ ਜਾਂ ਡਿਸਕਸ਼ਨ ਤੋਂ ਬਾਅਦ ਸੇਮ ਹੋ ਜਾਏ ਤਾਂ ਸੀਨ ਮੈਮੋਰੇਬਲ ਬਣ ਜਾਂਦਾ ਹੈ। ਅਤੇ ਮੈਂ ਮਹਿਸੂਸ ਵੀ ਕੀਤਾ ਆਪਾਂ ਇਸ ਫਿਲਮ ਦੇ ਦੌਰਾਨ ਆਲਮੋਸਟ ਹਰ ਸਟੇਜ 'ਤੇ ਆਪਾਂ ਟਰਾਈ ਕੀਤਾ ਕਿ ਆਪਣੀ ਟੀਮ ਜਿਹੜੀ ਮੇਨ ਕੋਰ ਟੀਮ ਆ ਉਹ ਸੇਮ ਪੇਜ 'ਤੇ ਹੋਵੇ।
2: ਕੀ ਇਸ ਟਾਈਮ ਮਨ ਦੇ ਵਿੱਚ ਚੱਲ ਰਿਹਾ, ਹੁਣ ਫਿਲਮ ਤਿਆਰ ਆ, ਤੁਸੀਂ ਖੁਦ ਵੇਖ ਚੁੱਕੇ ਹੋ, ਥੋੜ੍ਹੀ ਇੱਕ ਲਿਮਿਟਿਡ ਆਡੀਅੰਸ ਨੂੰ ਵਿਖਾ ਚੁੱਕੇ ਹੋ, ਉਹਨਾਂ ਦੇ ਰਿਐਕਸ਼ਨ ਵੇਖ ਚੁੱਕੇ ਹੋ, ਉਹੀ ਹੁਣ ਜਦੋਂ ਦੁਨੀਆ ਭਰ ਦੇ ਵਿੱਚ ਉਹ ਚੀਜ਼ ਬਾਕੀਆਂ ਨੇ ਵੇਖਣੀ ਆ, ਕਿੱਦਾਂ ਦਾ ਥੋਟ ਚੱਲ ਰਹੇ ਨੇ ਇਸ ਟਾਈਮ ਮਾਇੰਡ ਦੇ ਵਿੱਚ?
1: ਇਹਦੇ ਇੱਦਾਂ ਬਾਈ, ਜਦੋਂ ਅਸੀਂ ਬਚਪਨ 'ਚ ਐਗਜ਼ਾਮ ਦੇਣ ਤੋਂ ਬਾਅਦ ਨਾ ਇੱਕ ਰਿਜ਼ਲਟ ਦੀ ਤਰੀਕ ਹੁੰਦੀ ਸੀ, ਉੱਥੇ ਇੱਕ ਰਾਤ ਪਹਿਲਾਂ ਨੀਂਦ ਨਹੀਂ ਸੀ ਆਉਂਦੀ ਹੁੰਦੀ। ਹਾਂਜੀ, ਉਹ ਉੱਦਾਂ ਦੇ ਹਾਲਾਤ ਨੇ ਜੀ। ਹਾਂਜੀ, 19 ਜੂਨ ਨੂੰ ਅਤੇ ਮੈਨੂੰ ਲੱਗਦਾ ਨਹੀਂ 18 ਦੀ ਰਾਤ ਨੂੰ ਨੀਂਦ ਆਉਣੀ ਹੈ।
2: ਨਹੀਂ ਬਿਲਕੁਲ ਜੀ, ਦੇਖੋ ਇਹ ਜਦੋਂ ਆਪਾਂ ਧੀਆਂ ਪੁੱਤ ਹੀ ਕਹਿਤਾ ਅਤੇ ਇਹ ਤਾਂ ਫਿਰ ਅਗਲਾ ਹੋ ਗਿਆ ਨਾ ਇੱਕ ਕਿਤਾਬ, ਅਤੇ ਇਹ ਤਾਂ ਅਗਲੀ ਸੰਤਾਨ ਹੈ, ਦੂਸਰੀ ਦੇ ਨਾਲ ਮੋਹ ਕਹਿੰਦੇ ਹੋਰ ਵੀ ਵਧੇਰੇ ਹੁੰਦਾ। ਸ਼ੁਭ ਸ਼ਾਮਾਂ ਭਾਅ ਜੀ ਸਾਡੇ ਵੱਲੋਂ, ਅਤੇ ਮੈਲਬਨ ਦੇ ਵਿੱਚ ਸਾਂਝ ਤੁਹਾਡੀ ਫਿਲਮ ਦੀ ਇਸ ਕਰਕੇ ਵੀ ਹੈ ਕਿਉਂਕਿ ਦੇਬੀ ਭਾਅ ਜੀ ਜਦੋਂ ਇੱਥੇ ਲਾਸਟ ਟਾਈਮ ਆਏ ਸੀ,
1: ਹਾਂਜੀ ਹਾਂਜੀ,
2: ਉਸ ਟਾਈਮ ਦੇ ਉੱਤੇ ਉਹ ਹੌਲੀ ਹੌਲੀ ਉਸ ਰੂਪ 'ਚ ਆ ਰਹੇ ਸੀ,
1: ਦਾੜੀ ਰੱਖੀ,
2: ਉਹਨਾਂ ਨੇ ਦਾੜੀ ਓਰੀਜਨਲ ਕਹਿੰਦੇ ਸੀ ਮੈਂ ਰੱਖਣੀ ਆ। ਅਤੇ ਇੱਕ ਤਰ੍ਹਾਂ ਦੇ ਨਾਲ ਆਪਾਂ ਸ਼ੂਟ ਤੋਂ ਪਹਿਲਾਂ ਦੇ ਹੀ ਉਸ ਪ੍ਰੋਜੈਕਟ ਦੇ ਨਾਲ
1: ਰੀਲ ਬਹੁਤ ਵਾਇਰਲ ਹੋਈ ਭਾਅ ਜੀ, ਉਹ ਇੱਥੋਂ ਬਣੀ ਹੋਈ, ਉਹ ਮੇਰੇ ਸਾਰੇ ਪਾਸੇ ਅਜੇ ਜਦੋਂ ਸਾਨੂੰ ਲੱਗਦਾ ਕਿ ਥੋੜ੍ਹੇ ਲੋਕਾਂ ਨੂੰ 40 ਦਿਨ ਦਾ ਪਤਾ, ਉਸ ਜਿਹੜਾ ਸਨੈਪਸ਼ਾਟ ਸੀ ਨਾ ਜਾਂ ਉਹ ਗੱਲਬਾਤ ਸੀਗੀ ਭਾਅ ਜੀ ਨੇ ਜਦੋਂ ਸਟੇਜ ਤੋਂ ਕਿਹਾ ਦਾੜੀ ਕਿਉਂ ਰੱਖੀ ਹੈ, ਉਹ ਫਿਰ ਸਾਰੇ ਪੰਜਾਬੀਆਂ 'ਚ ਘੁੰਮੀ ਗੱਲ। ਅਤੇ 40 ਦਿਨ ਜਦੋਂ ਬਣਨੀ ਸ਼ੁਰੂ ਹੋਈ ਬਹੁਤੇ ਲੋਕਾਂ ਨੂੰ ਪਤਾ ਸੀ ਕਿ ਨਾਵਲ ਅਤੇ ਫਿਲਮ ਵੀ ਬਣ ਰਹੀ ਹੈ। ਸੋ ਥੈਂਕ ਯੂ ਤੁਹਾਡਾ ਉਹਦੇ ਲਈ, ਆਸਟ੍ਰੇਲੀਆ ਦਾ। ਵੈਸੇ ਵੀ ਆਸਟ੍ਰੇਲੀਆ, ਮੈਲਬੋਰਨ, ਸਿਡਨੀ, ਬ੍ਰਿਸਬਨ ਸਾਰੇ ਇੰਨੀ ਪੰਜਾਬੀ ਪਾਪੂਲੇਸ਼ਨ, ਇੰਨੀ ਪੰਜਾਬੀ ਫਿਲਮਾਂ ਨੂੰ ਇੰਨਾ ਸਪੋਰਟ ਕਰਦੇ ਆ। ਅਸੀਂ ਕਈ ਵਾਰ ਕਰ ਦਿੰਦੇ ਕਿ ਕੈਨੇਡਾ ਅਤੇ ਆਸਟ੍ਰੇਲੀਆ ਦੀ ਪੰਜਾਬੀ ਪਾਪੂਲੇਸ਼ਨ ਨੇ ਪੰਜਾਬੀ ਸਿਨੇਮਾ ਬਚਾਇਆ ਹੋਇਆ ਹੈ
2: ਕਾਫੀ ਹੱਦ ਤੱਕ। ਆਪਾਂ ਵੇਖੀਏ ਤਾਂ ਜਿਹੜੀਆਂ ਫਿਲਮਾਂ ਉੱਥੇ ਕਿਸੇ ਵੇਲੇ ਕੋਈ ਪ੍ਰੋਬਲਮ ਆ ਜਾਂਦੀ ਆ, ਉਹ ਇਹ ਪੰਜਾਬੀ ਬਾਹਰ ਵਾਲੇ ਬਚਾ ਲੈਂਦੇ ਆ। ਤਾਂ ਇਸ ਟਾਈਮ ਮੈਲਬਨ, ਆਸਟ੍ਰੇਲੀਆ ਇੱਕ ਵੱਡੀ ਮਾਰਕੀਟ ਪੰਜਾਬੀਆਂ ਦੀ, ਅਤੇ ਤੁਹਾਡੀ ਫਿਲਮ ਦਾ ਇੰਤਜ਼ਾਰ ਕੀਤਾ ਜਾ ਰਿਹਾ। ਸ਼ੁਭਕਾਮਨਾਵਾਂ ਸਾਡੇ ਸਾਰਿਆਂ ਦੇ ਵੱਲੋਂ।
1: ਥੈਂਕ ਯੂ ਭਾਅ ਜੀ, ਸਾਡੀ ਸਾਰੀ ਟੀਮ ਦਾ ਵੈਲਕਮ ਕਰਨ ਲਈ, ਮੈਲਬੋਰਨ ਦੇ ਹਾਂਜੀ ਦੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ। 19 ਜੂਨ 40 ਦਿਨ ਜ਼ਰੂਰ ਯਾਦ ਰੱਖਿਓ ਭਾਅ
2: ਜੀ। ਬਿਲਕੁਲ ਜੀ, ਹੁਣ ਰਿਲੀਜ਼ ਬਿਲਕੁਲ ਗੁਰੂਆਂ ਦੇ ਉੱਤੇ ਆ, ਅਤੇ ਆਪਾਂ ਸਾਰਿਆਂ ਨੇ ਵੇਖ ਕੇ ਅਤੇ ਇਹਨਾਂ ਨੂੰ ਰਿਵਿਊ ਵੀ ਦੇਣੇ, ਪਰ ਉਹ ਤੋਂ ਪਹਿਲਾਂ ਪਹਿਲਾਂ ਜੇ ਤੁਸੀਂ ਫਿਲਮ ਦਾ ਪੂਰਾ ਤੁਸੀਂ ਲੁਤਫ ਲੈਣਾ ਅਤੇ ਮੈਂ ਤੁਹਾਨੂੰ ਆਪਣੇ ਤੌਰ ਦੇ ਉੱਤੇ ਰਿਕਮੈਂਡ ਕਰੂੰਗਾ ਕਿ ਕਿਤਾਬ ਉਸ ਤੋਂ ਪਹਿਲਾਂ ਜ਼ਰੂਰ ਪੜ੍ਹ ਲਿਓ, ਪੜ੍ਹ ਲਿਓ, ਸੁਣ ਲਿਓ, ਜੋ ਵੀ ਤੁਹਾਡਾ ਰੁਝਾਨ ਆ, ਅਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਫਿਲਮ ਵੇਖਣ ਦਾ ਹੋਰ ਵੀ ਜ਼ਿਆਦਾ ਰਸ ਆਊਗਾ। ਕਿਉਂ ਆਪਾਂ ਇੰਨੇ ਜ਼ਿਆਦਾ ਐਕਸਾਈਟਿਡ ਵੇਖ ਰਹੇ ਹਾਂ ਲੋਕਾਂ ਨੂੰ, ਕਿਉਂਕਿ ਉਹਨਾਂ ਨੇ ਉਹ ਕਿਤਾਬ ਪੜ੍ਹੀ ਆ, ਉਹ ਕਿਤਾਬ ਦੇ ਨਾਲ ਉਹਨਾਂ ਕਰੈਕਟਰਸ ਦੇ ਨਾਲ ਉਹਨਾਂ ਦੀ ਜੁੜਤ ਆ, ਜਿਹੜੇ ਵਾਰ ਵਾਰ ਕੇਸਰ ਦੀ ਫਕੀਰ ਦੀ ਗੱਲ ਹੁੰਦੀ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਨੂੰ ਉਹਦੇ ਵਿੱਚ ਵੇਖਣ ਨੂੰ ਮਿਲਣਗੀਆਂ। ਇੱਕ ਸਿਨੇਮੇ ਦੇ ਰੂਪ ਦੇ ਵਿੱਚ ਉਹਦੇ ਵਿੱਚ ਥੋੜ੍ਹਾ ਥੋੜ੍ਹਾ ਜਿਹਾ ਫਰਕ, ਉਹ ਫਰਕ ਜਿਹੜਾ ਵਾ ਉਹ ਵੀ ਤੁਸੀਂ ਫੀਡਬੈਕ ਦੇ ਰੂਪ ਦੇ ਵਿੱਚ ਇਹਨਾਂ ਨੂੰ ਜ਼ਰੂਰ ਦੱਸਣਾ, ਕਿਉਂਕਿ ਜੇਕਰ ਇਹ ਸਹੀ ਦਿਸ਼ਾ ਦੇ ਵਿੱਚ ਕਦਮ ਜਾਂਦਾ ਤਾਂ ਅੱਗੇ ਪੰਜਾਬੀ ਸਿਨੇਮੇ ਦੇ ਲਈ ਕੁਛ ਨਵੇਂ ਦਰਵਾਜ਼ੇ ਖੁੱਲ੍ਹਦੇ ਨੇ, ਕੁਛ ਨਵੇਂ ਸੁਹਿਰਦ ਲੋਕ ਇਸ ਲਾਈਨ ਦੇ ਵਿੱਚ ਐਂਟਰੀ ਮਾਰਦੇ ਨੇ। ਸੋ ਇੰਨਾ ਕਹਿੰਦੇ ਹੋਏ ਤੁਹਾਡੇ ਕੋਲੋਂ ਆਪਾਂ ਇਜਾਜ਼ਤ ਲੈਂਦੇ ਹਾਂ। 40 ਦਿਨ ਫਿਲਮ ਦੀ ਆਪਾਂ ਗੱਲ ਕਰ ਰਹੇ ਸਾਂ, ਅਤੇ ਸਾਡੇ ਨਾਲ ਇਸ ਫਿਲਮ ਦੇ ਪ੍ਰੋਡਿਊਸਰ ਵੀ, ਕਰਤਾ ਧਰਤਾ ਵੀ, ਇਸ ਸਟੋਰੀ ਦੇ ਰਾਈਟਰ ਵੀ, ਸਕਰੀਨ ਪਲੇ ਵੀ ਇਹਨਾਂ ਨੇ ਲਿਖਿਆ, ਥਰੂ ਆਊਟ ਫਿਲਮ ਦੇ ਵਿੱਚ ਇਹ ਨਾਲ ਰਹੇ ਨੇ, ਹੱਥੀਂ ਇਹਨਾਂ ਨੇ ਆਪ ਨਾਲ ਹੋ ਕੇ ਇਹਨਾਂ ਨੇ ਫਿਲਮ ਬਣਾਈ ਹੈ। ਇਸ ਕਰਕੇ ਇਹ ਜ਼ਿਆਦਾ ਕੌਨਫੀਡੈਂਟ ਨੇ, ਇਸ ਕਰਕੇ ਇਹ ਜ਼ਿਆਦਾ ਐਕਸਾਈਟਿਡ ਨੇ। ਸੋ ਸਾਡੇ ਨਾਲ ਸਨ ਗੁਰਪ੍ਰੀਤ ਧੁੱਗਾ ਜੀ, ਅਤੇ ਤੁਹਾਡੇ ਕੋਲ ਆਪਾਂ ਇਜਾਜ਼ਤ ਲੈਂਦੇ ਇਸ ਟਾਈਮ ਆਪਾਂ ਮੈਲਬਨ ਤੋਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ, ਅਤੇ ਜਦੋਂ ਵੀ ਫਿਲਮ ਰਿਲੀਜ਼ ਹੁੰਦੀ ਆ ਜਾ ਕੇ ਵੇਖ ਕੇ ਆਪਣੇ ਓਨੈਸਟ ਰਿਵਿਊ ਤੁਸੀਂ ਜ਼ਰੂਰ ਇਹਨਾਂ

0: ਹੱਸਾਂਗੇ ਤੇ ਤੁਸੀਂ ਵੀ ਜਰੂਰ ਹੱਸਿਓ, ਕਿਉਂਕਿ ਜੇ ਆਪਾਂ ਹੁਣ ਨਹੀਂ ਹੱਸਣਾ ਤੇ ਫਿਰ ਕਦੋਂ ਹੱਸਣਾ, ਬੱਚਿਆਂ ਨਾਲ ਨਹੀਂ ਹੱਸਣਾ ਤੇ ਫਿਰ ਕਦੋਂ ਹੱਸਣਾ, ਤੇ ਆਓ ਫਿਰ ਆਪਾਂ ਰਲ ਮਿਲ ਕੇ ਹੱਸਦੇ ਆਪਾਂ। ਤੇ ਸਭ ਤੋਂ ਪਹਿਲਾਂ ਸਾਡੇ ਨਾਲ ਅੱਜ ਤਾਜ ਹੋਣੀ ਆਏ ਸੀ,
1: ਓਕੇ ਜੀ, ਇਹਨਾਂ ਨੇ ਬਾਰੀ ਮਾਰ ਲਈ।
0: ਹਾਂ ਪਰ ਜੇ ਤੁਸੀਂ ਤੇ ਬੜੇ ਪੰਕਚੁਅਲ ਨਿਕਲੇ।
1: ਹਾਂਜੀ
0: ਵੈਰੀ ਨਾਈਸ, ਮੈਨੂੰ ਲੱਗਦਾ ਟਾਈਮ ਨਾਲ ਸੌਂਗੇ ਹੋਣੇ ਰਾਤ। ਟਾਈਮ ਨਾਲ ਸੌਂਗੇ ਸੀ? ਅੱਛਾ ਤੇ ਤਿਆਰ ਹੋ ਗਏ ਕਿ ਨਹੀਂ ਹਲੇ? ਕੀ ਸੁਣਾਓਗੇ ਫਿਰ ਅੱਜ?
2: ਅੱਜ ਮੈਂ ਬੋਲੀ ਸੁਣਾਉਣਾ।
0: ਅੱਛਾ ਬੋਲੀ ਸੁਣਾ, ਓਕੇ ਓਕੇ।
2: ਬਾੜੀ ਬਸੀ ਖਤਮ ਗਿਆ ਸੀ, ਖਤਮ ਦੇ ਅੰਦਰ ਪੁੱਤ
0: ਮੇਰੇ ਸਾਈਕਲ ਤੇ ਟੱਲੀਆਂ ਵਜਾਉਂਦਾ ਜਾਉਂ
2: ਬੋਲੇ।
0: ਛਾਵਾ ਛਾਵਾ ਛਾਵਾ ਛਾਵਾ ਛਾਵਾ, ਟ੍ਰਿੰਗ ਟ੍ਰਿੰਗ ਟ੍ਰਿੰਗ ਟ੍ਰਿੰਗ ਟ੍ਰਿੰਗ ਟ੍ਰਿੰਗ ਫਿਰ ਤੇ ਡਬਲ ਡਬਲ ਪਾਰਟੀ ਹੋ ਗਈ,
1: ਡਬਲ ਧਮਾਕਾ। ਫਿਰ ਦੋ ਕੇਕ ਆਂਦੇ ਕਿ ਇੱਕ ਹੀ ਕੇਕ ਕੱਟ ਦੋ ਤੁਸੀਂ?
2: ਹਾਂਜੀ ਸੈਲੀਬ੍ਰੇਟ ਕਰਨਾ ਸੀ।
1: ਹਾਂਜੀ ਹਾਂਜੀ,
0: ਅੱਛਾ ਅੱਛਾ, ਨਹੀਂ 50-50 ਕਰ ਲੈਂਦੇ ਹੋਣੇ ਨਾ।
1: ਹਾਂ
0: ਹੈ
2: ਕ੍ਰੌਕਸ ਤੇ,
0: ਕ੍ਰੌਕਸ ਤੇ ਕਰਨਾ। ਓਕੇ ਓਕੇ ਓਕੇ, ਤੇ ਤੁਹਾਡਾ ਫੇਵਰੇਟ ਕਿਹੜਾ ਕਲਰ ਹੈ? ਹਾਂ ਤੇ ਫਿਰ ਅੱਧਾ ਬਲੂ ਹੋ ਜਾਊਗਾ, ਅੱਧਾ ਪਿੰਕ ਹੋ ਜਾਊਗਾ,
1: ਐਵੇਂ ਹੁੰਦਾ ਹੈ।
0: ਕ੍ਰਿਕਟ ਵਾਲਾ, ਓਕੇ। ਫਿਰ ਤਾਂ ਗੋਲ ਮੋਲ ਆਊਗਾ, ਬਾਲ ਵਰਗਾ ਤੇ ਬੈਟ ਵਰਗਾ?
2: ਅੱਛਾ
0: ਦੋਵੇਂ ਦੋਵੇਂ। ਗਰਾਊਂਡ ਜਿੱਡਾ ਵੱਡਾ ਕੇਕ ਆਊਗਾ ਮੁੰਡੇ ਦਾ। ਵਾਹ, ਥੈਂਕ ਯੂ। ਤੁਹਾਨੂੰ ਪਤਾ ਕੱਲ ਆਂਟੀ ਦੀ ਬੇਟੀ ਦਾ ਵੀ ਜਨਮ ਦਿਨ ਸੀ, ਇਹਨਾਂ ਨੇ ਗਰਾਊਂਡ ਜਿੱਡਾ ਕੇਕ ਲਿਆਂਦਾ। ਬਾਹਰ ਪਾਰਕ ਦੇ ਵਿੱਚ ਪੂਰਾ ਨਹੀਂ ਫਿੱਟ ਆਉਣ ਡਿਆ, ਇੰਨਾ ਵੱਡਾ ਕੇਕ ਮਿਲਦਾ ਇਧਰਲੇ ਪਾਸੇ।
1: ਤੇ ਉਹਦਾ ਨਾਂ ਵੀ ਐਂਬਰ ਆ।
0: ਲਿਆਓ ਐਂਬਰ ਨਾਲ ਵੀ ਕਰਾ ਤੂੰ ਗੱਲ। ਹੈਲੋ ਤੁਹਾਡਾ ਵੀ ਬਰਥਡੇ ਆ?
1: ਕਿੰਨੇ ਇਅਰਸ ਦੇ ਹੋ ਰਹੇ ਹੋ?
0: ਬਿਗ ਹੋ ਗਏ ਫਿਰ ਤੇ ਤੁਸੀਂ। ਇਹ ਐਂਬਰਾਂ ਦੇ ਬਰਥਡੇ ਵਾਲੇ ਦਿਨ ਆ। ਤੁਸੀਂ ਐਂਬਰ ਹੋ ਕਿ ਅੰਬਰ ਹੋ? ਇਹ ਅੰਬਰ ਆ
1: ਨਾ,
0: ਨਹੀਂ ਉਹ ਹੋਰ ਅੰਬਰ। ਤੁਸੀਂ ਅੰਬਰ ਹੋ ਕਿ ਐਂਬਰ ਹੋ ਤੁਸੀਂ?
1: ਤੇ ਉਹਦਾ ਤਾਂ ਕ੍ਰਿਕਟ ਵਾਲਾ ਕੇਕ ਹੈ, ਤੁਹਾਡਾ ਕਿਹੜਾ ਵਾਲਾ ਕੇਕ ਹੈ ਕਿ ਸਿਰਫ ਪਿੰਕ ਚਲੇਗਾ? ਹੈਲੋ ਕਿਟੀ,
0: ਮਿਆਉਂ ਮਿਆਉਂ,
1: ਡਿਮਾਂਡਾਂ ਹੀ ਬੱਚਿਆਂ ਦੀ ਡਿਫਰੈਂਟ ਡਿਫਰੈਂਟ।
0: ਵਾਹ ਬੱਲੇ, ਤੇ ਕੀ ਸੁਣਾਓਗੇ ਫਿਰ ਅੱਜ?
2: ਬੋਲੀ।
1: ਹਾਂਜੀ ਸੁਣਾ ਦੋ ਬੋਲੀ।
2: ਬਾਰੀ ਬਸੀ ਕੱਟਣ ਗਿਆ ਸੀ ਕੱਟਣ ਗਿਆ ਰੱਬੀ ਪਾਸੇ ਹੋ ਜੋ ਕੁੜੀ ਆ ਗਈ ਅੰਬ ਗਿੱਧਾ
0: ਕੁੜੀ ਮਾਸੇ ਹੋ ਜੋ ਕੁੜੀ ਆ ਗਈ।

0: ਤੁਹਾਡਾ ਸੰਡੇ ਨੂੰ ਆ ਬਰਥਡੇ? ਸਤਿ ਸ੍ਰੀ ਅਕਾਲ
1: ਕੀ ਹਾਲ ਚਾਲ?
0: ਕੀ ਕਰੀ ਜਾਂਦੇ ਹੋ ਨਾਲ ਨਾਲ?
1: ਮੈਨੂੰ ਲੱਗਦਾ ਨਾਲ ਨਾਲ ਰੈਡੀ
2: ਬ੍ਰੈਕਫਾਸਟ ਖਾਣ ਲਈ।
0: ਅੱਛਾ, ਬ੍ਰੈਕਫਾਸਟ ਖਾਣ ਲਈ। ਓਕੇ ਓਕੇ, ਕੀ ਸੁਣਾਓਗੇ ਫਿਰ?
2: ਬੋਲੀ।
1: ਹਾਂਜੀ,
2: ਬਾਰੀ ਬਰਸੀ ਕਟਮ ਗਿਆ ਸੀ ਖੜ ਕੇ ਲੈ ਆਂਦਾ ਹਰੂ।
0: ਬੋਲੀ ਮੈਂ ਪਾਵਾ ਨੱਚ ਕਿਤੇ ਵਿੱਚ ਤੂੰ, ਬੋਲੀ ਮੈਂ ਪਾਵਾ ਨੱਚ ਕਿਤੇ ਵਿੱਚ ਤੂੰ, ਬੋਲੀ ਮੈਂ ਪਾਵਾਂ ਚ ਕਿਤੇ ਵਿੱਚ ਤੂੰ। ਬਲੇ ਬਲੇ ਬਲੇ ਬਲੇ ਖਾਲੋ।
1: ਮੈਨੂੰ ਸਮਝ ਨੀ ਆਇਆ ਖੱਟ ਕੇ ਕੀ ਲਿਆਂਦਾ।
0: ਰੂਹ
1: ਰੂਹ ਓਕੇ, ਮੈਂ ਤਾਂ ਉੱਥੇ ਹੀ ਸੀ। ਥੈਂਕ ਯੂ, ਹੈਵ ਅ ਨਾਈਸ ਡੇ।
0: ਥੈਂਕ ਯੂ ਤਾਜ,
1: ਮੈਨੂੰ ਆਵਾਜ਼ ਸੁਣ ਕੇ ਏਦਾਂ ਲੱਗਿਆ ਜਿਵੇਂ ਸਕੂਲ ਚ ਨੀ ਹੁੰਦੇ ਸੀ ਗੁਡ ਮਾਰਨਿੰਗ ਮੈਡਮ, ਪ੍ਰੈਜ਼ੈਂਟ ਮੈਡਮ।
0: ਤੇਗ ਦਾ ਤੇ ਸਟਾਈਲ ਹੀ ਬੜਾ ਵਧੀਆ ਵਾ ਸਤਿ ਸ਼੍ਰੀ ਅਕਾਲ ਬੁਲਾਉਣ ਦਾ।
1: ਬਹੁਤ ਵਧੀਆ।
3: ਮੇਰਾ ਦੰਦ ਬਹੁਤ ਵਬਲੀ ਸੀ ਤੇ ਫਿਰ ਪਤਾ ਨੀ ਕਿਵੇਂ ਹੋ ਗਿਆ ਪਰ ਗੁੰਮ ਹੋ ਗਿਆ।
0: ਅੱਛਾ, ਗੁੰਮ ਹੀ ਹੋ ਗਿਆ।
3: ਹਾਂਜੀ।
0: ਭਾਵੇਂ ਤੁਸੀਂ ਰੋਟੀ ਨਾਲ ਖਾ ਲਿਆ
3: ਹੋਇਆ,
0: ਰੋਟੀ ਨਾਲ ਖਾਦਾ ਗਿਆ। ਚਲੋ ਕੋਈ ਨੀ,
1: ਪੇੜਾ ਜਿਹੜਾ
0: ਆਪਣਾ ਦੰਦ ਕਿੰਨੇ ਪੈਸੇ ਮਿਲੇ?
1: $2
0: ਤੁਸੀਂ ਕਿਹੜੇ ਇਲਾਕੇ ਚ ਰਹਿੰਦੇ ਹੋ? ਤੁਹਾਡੇ ਵੀ ਬੜੀ ਗਰੀਬ ਜੀ ਤੁੱਥ ਫੇਰੀ। ਕਿਹੜੇ ਇਲਾਕੇ ਚ ਰਹਿੰਦੇ ਹੋ? ਅਸੀਸ ਨੂੰ ਪਤਾ $20 ਵਾਲੀ ਤੁੱਥ ਫੇਰੀ ਆ ਉਹਨਾਂ ਦੇ ਇਲਾਕੇ ਚ।
1: ਉਹ ਤੇ 50 ਕਹਿੰਦੀ ਸੀ ਉਸ ਦਿਨ।
0: 50? ਹਾਂ, $50 ਮਿਲੇ ਉਹਨੂੰ।
1: ਉਸ ਦਿਨ ਰੇਡੀਓ ਸੁਣਦੀ ਸੀ ਨਾ ਟੂਥ ਫੇਰੀ। ਅਸੀਸ ਕਹਿੰਦੀ ਸੀ ਮੈਨੂੰ $1 ਮਿਲਣਾ, ਫਿਰ ਆਪਾਂ ਟੂਥ ਫੇਰੀ ਨੂੰ ਥੋੜੀ ਸਿਫਾਰਿਸ਼ ਕੀਤੀ ਸੀ।
3: ਟੂਥ ਫੇਰੀ ਮੈਨੂੰ ਦਿੰਦਾ ਹੁੰਦਾ $2 ਜਾਂ $5।
1: ਤੁਸੀਂ ਉਹਦਾ ਲਿੰਗ ਹੀ ਚੇਂਜ ਕਰਦਾ ਜਾਂਦਾ ਦਿੰਦਾ ਹੁੰਦਾ।
0: ਹਾਂ, ਨਹੀਂ ਜੇ ਤੁਸੀਂ ਪਹਿਲਾਂ ਦੱਸ ਦਿੰਦੇ, ਅਸਲ ਚ ਐਕਸੀਡੈਂਟਲੀ ਟੁੱਟ ਗਿਆ ਨਾ ਦੰਦ, ਤੇ ਨਹੀਂ ਤੇ ਆਪਾਂ ਸਿਫਾਰਿਸ਼ ਕਰ ਦੇਣੀ ਟੂਥ ਫੇਰੀ ਨੂੰ।
1: ਸ਼ੋਪਿੰਗ
0: ਟਰਾਲੀ ਤੇ ਲੈ ਹੀ ਲੋਗੇ।
3: ਅੱਛਾ,
0: ਕੱਲ ਧੁੱਪ ਲੱਗੀ ਸੀ ਨਾ?
1: ਕੱਲ ਵਧੀਆ ਸੀਗਾ
3: ਮੌਸਮ।
0: ਤੇ ਕੀ ਸੁਣਾਓਗੇ ਅੱਜ?
3: ਗੀਤ।
1: ਹਾਂਜੀ,
3: ਇੱਕ ਮਿੰਟ।
0: ਗੀਤ ਵੀ
3: ਸੁਣਦਾ ਹੈ, ਸੁਣਦੇ ਸੁਣਦੇ ਭੁੱਖ ਲੱਗੀ, ਖਾਲੋ ਬੇਟਾ ਮੂੰਗਫਲੀ, ਮੂੰਗਫਲੀ ਵਿੱਚ ਦਾਣਾ ਨੀ, ਮੈਂ ਤੁਰ ਦੱਦੀ ਦਾਣਾ ਮਾਮਾ ਨੀ।
0: ਉਹ ਤਾਂ ਘਰੇ ਹੁੰਦਾ ਸੀ ਮਾਮ ਸਕੂਲ ਜਾਣਾ ਨੀ, ਅਸੀਂ ਪਤਾ ਕੀ ਕਹਿੰਦੇ ਹੁੰਦੇ ਹਾਂ, ਮੂੰਗਫਲੀ ਮੇ ਦਾਣਾ ਨਹੀਂ ਹਮ ਸਕੂਲ ਜਾਣਾ ਨਹੀਂ। ਥੈਂਕ ਯੂ
1: ਥੈਂਕ ਯੂ
0: ਅੰਬਰ ਤੇ ਅਸੀਸ, ਇਹ ਦੋ ਨਾਮ ਬੜੇ ਚੱਲ ਰਹੇ ਨਾ ਇਸ ਜਨਰੇਸ਼ਨ ਦੇ ਵਿੱਚ।
1: ਸਹੀ ਗੱਲ
0: ਹੈ। ਅੰਬਰ ਸਕੂਲ ਜਾ ਰਿਹਾ ਅੱਜ?
3: ਹਾਂਜੀ।
0: ਓਕੇ ਤੇ ਕੀ ਸੁਣਾਓਗੇ ਅੱਜ? ਪਾਵਾ ਕਣਕ ਲਿਆਵੇਗਾ,
3: ਪਾਵਾ ਲੈ ਗਿਆ,
0: ਪਾਊਗੀ ਸੋਹਣੀ ਸੋਹਣੀ ਲੱਗੂਗੀ।
1: ਨਹੀਂ ਇੱਦਾਂ
0: ਜਿੰਨਾ ਹੈਗਾ ਉਹ ਨਹੀਂ। ਥੈਂਕ ਯੂ
1: ਥੈਂਕ ਯੂ, ਹੈਵ ਅ ਨਾਈਸ ਡੇ।
0: ਕਿਦਾਂ
1: ਹੋ ਗਈ ਤੁਹਾਡੀ ਕਬੱਡੀ ਪਲੇਅਰਸ ਨਾਲ ਗੱਲ?
0: ਅੱਛਾ ਤੁਸੀਂ ਸੁਣਦੇ ਸੀ?
1: ਹਾਂ, ਜਿੱਥੇ ਬਦਾਨੇ ਦੀ ਗੱਲ ਬਣੀ ਸੀ।
3: ਝੂਠ ਬੋਲਿਆ
0: ਕੀ? ਮੈਂ ਕੀ ਝੂਠ ਬੋਲਿਆ?
1: ਅੰਕਲ ਨੀ ਝੂਠ ਬੋਲਦੇ,
3: ਲੋਡ
1: ਹੋ ਰਿਹਾ ਤੁਹਾਡੇ ਉੱਥੇ ਨੈਟਵਰਕ ਘੱਟ ਹੋਣਾ।
0: ਉਹਨੇ ਕਿਹਾ ਸੀ ਮੇਰਾ ਮੈਸੇਜ ਨਾ ਦਿਓ, ਮੈਂ ਉਦਾਂ ਆਊਂਗਾ ਕਿਸੇ ਦਿਨ
1: ਸਰਪ੍ਰਾਈਜ਼। ਪਰ ਉਹ ਵੈਸੇ ਆ ਗਿਆ ਤੇ ਫਿਰ ਮੱਠੀਆਂ ਬੜੀ ਨਹੀਂ ਹੋਣੀ ਚਾਹੀਦੀ।
3: ਪਾਪਾ ਨੇ ਕਿਹਾ ਉਹ ਮੈਲਬਰਨ ਹੀ ਰਹਿੰਦੇ ਆ।
0: ਆ ਮੈਲਬਰਨ ਹੀ ਰਹਿੰਦੇ ਹੈਗੇ? ਇੱਥੇ ਰਹਿੰਦੇ ਆ, ਉਹ ਸੁਣਦੇ ਹੁੰਦੇ ਤੁਹਾਨੂੰ।
1: ਹਾਂ, ਇਨੀ ਸਾਰੀ ਇਨਫੋਰਮੇਸ਼ਨ ਕੱਢ ਲਈ।
3: ਨਹੀਂ ਉਹ ਨਹੀਂ ਰੇਡੀਆ
0: ਹੰਦੀ
1: ਸੰਦੇ।
0: ਲੈ, ਉਹ ਫਤਿਹ ਦੇ ਚੁਟਕਲੇ ਸੁਣਦੇ ਭਰਾ। ਹਾਂ, ਉਹ ਤੇਰੇ ਫੈਨ ਹੀ। ਲੈ
1: ਲੈ,
0: ਉਹ ਕਹਿੰਦੇ ਆ ਵੀ ਮੈਂ ਫਤਿਹ ਦੇ ਚੁਟਕਲਿਆਂ ਦਾ ਫੈਨ ਹਾਂ। ਹਾਂ,
1: ਥੋੜੀ
0: ਪਾਉਣੇ ਨੇ ਇਹ ਫੈਨ ਆ।
1: ਨਹੀਂ ਇਹਦਾ ਕੀ ਹੈ, ਇਹ ਪਿਆਰ ਵਾਲੇ ਵੀ ਫਾਈਨ ਦੇ ਦਿੰਦਾ ਕਈ ਵਾਰੀ
0: ਹੈ ਬਦੇ। ਉਹ ਨਹੀਂ ਨਹੀਂ, ਚਲੋ ਕੀ ਲਿਆਇਆ ਫਿਰ ਅੱਜ?
3: ਅੱਜ ਮੈਂ ਸੁਣਾਉਂਗਾ ਇੱਕ ਬੋਲੀ।
0: ਬੋਲੀ, ਓਕੇ।
3: ਛਿੰਨੇ ਉੱਤੇ ਛਿੰਨਾ ਛਿੰਨਾ ਪਰੇ ਆਏ ਚਾਰ ਦਾ, ਕਿਸੇ ਨੂੰ ਕੀ ਪਤਾ ਭੈਣ।

0: ਤੁਹਾਡੀ ਨਜ਼ਰ ਹੈ ਬੋਲਾ
1: ਓਏ ਭੋਲੀ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ
2: ਭੋਲੇ ਨੇ ਕਸੂਤੇ ਫਸਾਤੇ
1: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2
3: आ रही है पंजाब दी एक सच्ची कहानी ते आधारित फिल्म चढ़दी कला दिल नू छू जान वाली अते रूह नू हिला देन वाली फिल्म है चढ़दी कला
4: देखो सच बता दो
5: मैं झूठ नहीं बोल रही मैनू सच्ची कुछ नहीं पता
3: स्टारिंग एमी विर्क रूपी गिल अते हिम्मत संधु पंजाबी फिल्म चढ़दी कला रिलीज होवेगी 29 मई नू तुहाडे नेड़ले सिनेमा घरां विच
1: ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ ਜੋ ਸਟੱਡੀ ਵੀਜ਼ਾ ਸਕਿਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596 ਗਰੇਵਾਲ ਵੀਜ਼ਾ ਸੋਲੂਸ਼ਨਸ.com.au ਤੇ ਜਾਓ ਤੁਹਾਡਾ ਕੋਈ ਹੱਲ ਕਰੀਏ
6: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ
7: ਸੂਰਜ ਦੇਵਤਾ
6: ਕੀ ਮਤਲਬ
7: ਉਹ ਕਮਲੀਏ ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵਧ ਗਈ
6: ਮੈਨੂੰ ਨਹੀਂ ਪਤਾ ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ
7: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ ਕਾਲ ਸਨ ਕਰੰਟ 0448-046-494 ਤੇ ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ

0: Jeszcze do musiela.
1: Still
2: Bangles. Hey, put that just on me.

0: ਪੈਸਾ ਚਾਹੀਦਾ ਹੈ।
1: ਕੁਆਲਿਟੀ ਤੇ ਬਾਈ ਬੈਕ ਵੀ ਫਾਇਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ। ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।
2: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
3: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
4: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
1: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
5: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
6: ਯਾਰ ਕੀ ਦੱਸਾਂ, ਮੋਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
5: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੋਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
6: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
5: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au।

रेडियो हांजी 1674 एम दे उत्ते तुहाडा सारयां दा स्वागत जी। अज जून महीने दी 12 तारीख है, साल 2026 है ते शुक्रवार दा दिन है। भारत ते आस्ट्रेलिया तो दो मंदभागियां खबरां अज दे दिन ए ने कि खेड जगत दे नाल जुड़ियां होईयां दो हस्तियां दी मौत दीयां खबरां आ रहीयां। भारत दे विच मशहूर निशानेबाज जसपाल राणा ते आस्ट्रेलिया दी मशहूर स्प्रिंटर दड़ाक जेमा स्टेपलटन दा देहांत। इस तो इलावा फीफा विश्व कप की शुरुआत दे विच की कुछ घाटा वाधा रही ने उन्होंने लैके भी खबर ने। भारत ते आस्ट्रेलिया दी कुछ होर अपडेट्स भी ने। मेलबर्न दे विच पॉलिन हैनसन का इवेंट होया कि नहीं होया वह भी तुहानू दसांगे। आओ इन्ह सारिया खबरों की शुरुआत करते हैं अज शाम के इस न्यूज़ बुलेटिन दे विच। रेडियो हाँ जी 1674 AM दे उत्ते अगले अद्धे घंटे दे लई दुनिया भर दीयां अपडेट्स दे नाल होने रूबरू। पहली खबर इंटरनेशनल खेमे दे विच ओही जिसका सब नू इंतजार है कि आखिरकार कदों मुकेगी यह जंग, क्योंकि यह एक ऐसी जंग है जिसका अंत हर कोई देखना चाहता है और सुखावा अंत देखना चाहता है। पर एक ऐसी जंग है जिहड़ी कुछ एक शख्सियतों की बदौलत या कुछ एक शख्स ऐसे ने जिहड़े इस नू जारी रख रहे हैं, उन्होंने निजी मफाद ने इस दे विच या सियासी फायदे ने यह तो नहीं कहा जा सकता। अमरीकी राष्ट्रपति डोनाल्ड ट्रंप की गल करते चलीए जिन्होंने दावा किया है कि ईरान के नाल जंग खत्म करन दे लई शुरुआती समझौता जल्द होने वाला है। पहली बार नहीं होया कि ट्रंप ने ऐसा बयान दिता होवे, पर इस बार उन्होंने बयान तो बाद ईरान की भी कोई टिप्पणी सामने नहीं आई है, यानी कि समझौता जिस दे नाल होन जा रहा है घटो घट उसनू तो पता होवे। उन्होंने कहा है कि इस दी वजह दे चलदिआं ईरान दे उत्ते हमले रोक दिते गए ने। असल च ट्रंप की तरफ तो यह तर्क इस करके दिता गया क्योंकि बीते दिन ट्रंप ने एक बहुत वड्डा बयान दे दिता सी कि ईरान दे उत्ते एक ऐसा हमला करांगे जिसनू लैके वह याद रखेगा। वीरवार दे दिन ओवल ऑफिस दे विच पत्रकारां दे नाल गलबात करदिआं ट्रंप ने कहा कि असीं ईरान दे नाल जंग नू लैके एक शानदार समझौता कर लिया। साडे समझौते दे मुताबक ईरान दे कोल परमाणु हथियार भी नहीं होणगे ते इसे मकसद नू हासिल करन दे लई असीं इन्नी मशक्कत कर रहे सी, इस लई हुणे बहुत वड्डी गल है। उधर ईरान दे विदेश मंत्रालय दे बुलारे इस्माइल बकई ने सरकारी टीवी दे उत्ते समझौते दी खबरां नू सिर्फ अटकलां ही कहा, यानी कि ईरान दे राष्ट्रपति मसूद पेजेशकियान दी तरफ तों भी इस ट्रंप दे बयान दे उत्ते काउंटर स्टेटमेंट देनी उन्होंने चंगी नहीं समझी, यानी कि इस नू इन्ना हल्का करके रख दिता। उन्होंने कहा कि हाले तक कुछ तय भी नहीं होया। ट्रंप पहले ही ऐसे दावे कर चुके हैं कि दोहां देशां दे दरमियान विवाद खत्म होने के करीब है, समझौता हो जाना है। ऐसे ऐलान तो थोड़ी देर पहला ट्रंप ने यह भी कहा सी कि वह ईरान के उत्ते जोरदार हमला करनगे, मगरों ट्रंप हमेशा की तरह अपने बयान के उत्ते यूटर्न लै गए। अमरीका ते इजराइल ने खामखा 28 फरवरी नूं ईरान के उत्ते बड़े हमले कर दिते सी। जदों इस दे जवाब दे विच ईरान ने भी इजराइल ते खाड़ी मुल्कां दे विच अमरीका दे सहयोगी देशां दे उत्ते हमले करने शुरू करते, उस तों बाद दुनिया भर दे विच एक बड़ा संकट खड़ा हो गया, तेल दा संकट। भारत दे विच उस तेल संकट दे नाल जुड़ी अगे चल के एक होर खबर भी सांझी करनी है। पर इस दरमियान हॉर्मुज स्ट्रेट दुनिया भर दे विच जिहड़ा तेल ते गैस सप्लाई दे लई इक अहम समुद्री रस्ता है वह बंद कर दिता गया। ट्रंप की तरफ तो इत्थे नेवल नाकाबंदी यानी कि नेवी की नाकाबंदी भी कर दी गई कि ईरान के उत्ते निगाह रखी जा सके। खैर इस दरमियान हुण अमरीका की तरफ तो जिहड़ा हमला किया गया सी ताज़ा हमला पिछले दिनों के दरमियान, उस हमले दे विच 3 भारतीय नागरिक मारे गए सी, उस नू लैके हुण वड्डा बवाल खड़ा हो गया। ईरानी विदेश मंत्रालय के बुलारे इस्माइल बकई ने कहा कि खाड़ी खेत्र दे विच भारत के कमर्शियल जहाजों के उत्ते हुए हमले नू लैके अमरीका नू जवाब देना चाहिए। 3 भारतीय नागरिकों की मौत हुई है, यह अमरीका की हथियारबंद लुट है, समुद्री डकैती है, और इसे दे चलदिआं असीं मारे गए भारतीय मलाहां दे परिवारां ते उहनां दे जानकारां दे प्रति संवेदना जताने, भारत के लोगों ते उत्थों दी सरकार दे प्रति भी संवेदना जाहर करदे आ। उन्होंने मांग की कि कौमांतरी भाईचारे नू अमरीका दे इस गैर कानूनी व्यवहार दे लई दोषी ठहराया जाना चाहिए। हालांकि हाले तक भारत ने ही अमरीका नू दोषी नहीं ठहराया। भारत का कहन तो भाव कि भारत के प्रधानमंत्री इतों के गृहमंत्री विदेश मंत्री तक ने इस दे उत्ते कोई बयान नहीं दिता है। विदेश मंत्रालय ने एक बयान जारी करके जरूर इसकी निंदा की है, पर इस दरमियान 11 जून नू जिहड़ा इह हमले की खबर सामने आई सी इस दे विच 20 भारतीय क्रू जवान सवार सी। इस तों पहले एक हमला 10 जून नू भी होया सी।
ਜਦੋਂ 24 ਭਾਰਤੀ ਕਰੂ ਮੈਂਬਰਸ ਸਵਾਰ ਸੀ ਜਿਸ ਦੇ ਵਿੱਚ ਇਹ 3 ਮਲਾਹ ਮਾਰੇ ਗਏ ਸੀ ਤੇ ਉਸ ਤੋਂ ਵੀ ਪਹਿਲਾਂ 8 ਜੂਨ ਨੂੰ ਇੱਕ ਹੋਰ ਹਮਲਾ ਹੋਇਆ ਸੀ ਜਦੋਂ 24 ਦੇ ਕਰੀਬ ਭਾਰਤੀ ਮਲਾਹ ਸਵਾਰ ਸੀ ਤੇ ਉਹਨਾਂ ਨੂੰ ਸੁਰੱਖਿਅਤ ਬੁਲਾ ਲਿਆ ਗਿਆ ਸੀ ਜਾਂ ਇੰਝ ਕਹਿ ਲਈਏ ਕਿ ਸੁਰੱਖਿਅਤ ਕਿਨਾਰੇ ਦੇ ਉੱਤੇ ਉਤਾਰ ਲਿਆ ਗਿਆ ਸੀ ਇਹਨਾਂ ਸਾਰੇ ਹਮਲਿਆਂ ਨੂੰ ਲੈ ਕੇ ਭਾਰਤ ਦੀ ਤਰਫ ਤੋਂ ਕੋਈ ਵੀ ਟਿੱਪਣੀ ਸਾਹਮਣੇ ਨਹੀਂ ਆਈ ਇਸ ਤੋਂ ਬਾਅਦ ਵਿਰੋਧੀ ਧਿਰਾਂ ਨੇ ਭਾਰਤ ਸਰਕਾਰ ਦੇ ਉੱਤੇ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਕਾਂਗਰਸ ਨੇ ਇੱਕ ਬਿਆਨ 'ਚ ਕਿਹਾ ਹੈ ਕਿ ਭਾਰਤੀ ਰਾਸ਼ਟਰੀ ਕਾਂਗਰਸ ਓਮਾਨ ਦੇ ਤੱਟ ਦੇ ਉੱਤੇ ਹੋਈ 3 ਭਾਰਤੀ ਮਲਾਹਾਂ ਦੀ ਮੌਤ ਦੇ ਉੱਤੇ ਗਹਿਰਾ ਸੋਗ ਜ਼ਾਹਰ ਕਰਦੀ ਹੈ ਤੇ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਅਸੀਂ ਉਹਨਾਂ ਦੇ ਪਰਿਵਾਰਾਂ ਦੇ ਨਾਲ ਹਾਂ ਪਰ ਅਮਰੀਕਾ ਦੀਆਂ ਉਹਨਾਂ ਲਾਪਰਵਾਹ ਫੌਜੀ ਕਾਰਵਾਈਆਂ ਦੀ ਵੀ ਸਖ਼ਤ ਨਿੰਦਾ ਕਰਦੇ ਹਾਂ ਜਿੱਥੇ ਇਸ ਖੇਤਰ ਦੇ ਵਿੱਚ ਆਮ ਨਾਗਰਿਕਾਂ ਦੇ ਜਹਾਜ਼ਾਂ ਦੀਆਂ ਲੁੱਟਾਂ ਹੋ ਰਹੀਆਂ ਨੇ ਪ੍ਰਧਾਨ ਮੰਤਰੀ ਨੇ ਬਾਰ ਬਾਰ ਡੋਨਾਲਡ ਟਰੰਪ ਨੂੰ ਆਪਣੇ ਵਿਅਕਤੀਗਤ ਸੰਬੰਧਾਂ ਦਾ ਹਵਾਲਾ ਦੇ ਕੇ ਇੱਕ ਕੂਟਨੀਤਿਕ ਜਿੱਤ ਦੇ ਤੌਰ ਤੇ ਪੇਸ਼ ਕੀਤਾ ਹੁਣ ਉਹ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟ ਸਕਦੇ ਜਦੋਂ ਭਾਰਤੀਆਂ ਦੀ ਜਾਨ ਖਤਰੇ ਦੇ ਵਿੱਚ ਹੈ ਤਾਂ ਪ੍ਰਧਾਨ ਮੰਤਰੀ ਨੂੰ ਇਸ ਦੇ ਉੱਤੇ ਟਿੱਪਣੀ ਕਰਨੀ ਹੋਏਗੀ ਦੱਸ ਦਈਏ ਕਿ ਬੁੱਧਵਾਰ ਦੇ ਦਿਨ 10 ਜੂਨ ਨੂੰ ਐਮਟੀ ਸਟੈਬੋਲੋ ਜਹਾਜ਼ ਦੇ ਉੱਤੇ ਹਮਲਾ ਹੋਇਆ ਸੀ ਜਿਸ ਦੇ ਉੱਤੇ ਇਹ ਭਾਰਤੀ ਮਲਾਹ ਸਵਾਰ ਸੀ ਇਸ ਤੋਂ ਬਾਅਦ ਹੈਦਰਾਬਾਦ ਦੇ ਵਿੱਚ ਲੋਕ ਸਭਾ ਸੰਸਦ ਮੈਂਬਰ ਅਸੂਦੀਨ ਓਵੈਸੀ ਨੇ ਵੀ ਇਸ ਹਮਲੇ ਦੇ ਉੱਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਹੋਇਆ ਕਿਹਾ ਕਿ ਟਰੰਪ ਤਾਂ ਬੇਕਾਬੂ ਹੋ ਗਏ ਨੇ ਉਹਨਾਂ ਦੀ ਵਜ੍ਹਾ ਦੇ ਚੱਲਦਿਆਂ ਪੂਰੀ ਦੁਨੀਆ ਵੀ ਪਰੇਸ਼ਾਨ ਹੈ ਇਸ ਜਹਾਜ਼ ਹਮਲੇ ਦੀ ਮੈਂ ਤਾਂ ਨਿੰਦਾ ਕਰਦਾ ਹੀ ਹਾਂ ਕਿ ਸੈਟਕੌਮ ਨੂੰ ਇਹ ਨਹੀਂ ਸੀ ਪਤਾ ਕਿ ਇਹ ਜਹਾਜ਼ ਕਿੰਨੀ ਦੂਰੀ ਤੇ ਚੱਲ ਰਿਹਾ ਪੂਰੇ ਇਲਾਕੇ ਦੇ ਵਿੱਚ ਉਥਲ ਪੁਥਲ ਮਚੀ ਹੋਈ ਹੈ ਸਾਡੇ ਜਹਾਜ਼ਾਂ ਦੇ ਉੱਤੇ ਹਮਲੇ ਕੀਤੇ ਜਾ ਰਹੇ ਨੇ ਜ਼ਰਾ ਸੋਚੋ ਕਿ ਸਾਡੇ ਕਿੰਨੇ ਲੋਕ ਮਾਰੇ ਜਾ ਰਹੇ ਨੇ ਦੱਸ ਦਈਏ ਕਿ ਇਸ ਤੋਂ ਬਾਅਦ ਹਾਲੇ ਤੱਕ ਕਿਸੇ ਵੀ ਅਧਿਕਾਰਕ ਬਿਆਨ ਦੀ ਉਡੀਕ ਤਾਂ ਕੀਤੀ ਜਾ ਰਹੀ ਹੈ ਪਰ ਉਧਰ ਦੂਸਰੇ ਪਾਸੇ ਪੈਟਰੋਲੀਅਮ ਮੰਤਰਾਲੇ ਨੇ ਪੈਟਰੋਲ ਪੰਪਾਂ ਦੇ ਉੱਤੇ ਕਿਸੇ ਵੀ ਗ੍ਰਾਹਕ ਨੂੰ ਇੱਕ ਦਿਨ ਦੇ ਵਿੱਚ 200 ਲੀਟਰ ਤੋਂ ਜ਼ਿਆਦਾ ਦਾ ਹਾਈ ਸਪੀਡ ਡੀਜ਼ਲ ਵੇਚਣ ਦੇ ਉੱਤੇ ਰੋਕ ਲਗਾ ਦਿੱਤੀ ਹੈ ਨਵੇਂ ਸਰਕਾਰੀ ਹੁਕਮ ਦੇ ਮੁਤਾਬਕ ਇੰਡਸਟਰੀਅਲ ਕਮਰਸ਼ੀਅਲ ਤੇ ਇੰਸਟੀਟਿਊਸ਼ਨਲ ਯੂਜ਼ਰਸ ਨੂੰ ਪੈਟਰੋਲ ਪੰਪਾਂ ਤੋਂ ਪੈਟਰੋਲ ਤੇ ਡੀਜ਼ਲ ਖਰੀਦਣ ਤੋਂ ਵੀ ਰੋਕ ਦਿੱਤਾ ਗਿਆ ਤੇ ਕਿਹਾ ਗਿਆ ਕਿ ਉਹ ਆਪਣੀ ਜ਼ਰੂਰਤ ਦਾ ਫਿਊਲ ਬਲਕ ਸੇਲ ਪੁਆਇੰਟ ਤੋਂ ਹੀ ਖਰੀਦਣ ਇਹ ਪਾਬੰਦੀਆਂ 90 ਦਿਨਾਂ ਦੇ ਲਈ ਲਾਗੂ ਰਹਿਣਗੀਆਂ ਕੁਝ ਇਲਾਕਿਆਂ ਦੇ ਵਿੱਚ ਡੀਜ਼ਲ ਦੀ ਮੰਗ ਅਜਿਹੇ ਤਰੀਕੇ ਦੇ ਨਾਲ ਵੱਧ ਰਹੀ ਸੀ ਜਿਸ ਦੇ ਲਈ ਲਗਾਤਾਰ ਸਵਾਲ ਉੱਠ ਰਹੇ ਸੀ ਕਿ ਡੀਜ਼ਲ ਉੱਥੇ ਡਰਾਈ ਹੋ ਰਿਹਾ ਸੀ ਕਿਉਂਕਿ ਬਲਕ ਯੂਜ਼ਰਸ ਕੀਮਤ ਦੇ ਅੰਤਰ ਦੇ ਕਾਰਨ ਪੈਟਰੋਲ ਪੰਪਾਂ ਤੋਂ ਫਿਊਲ ਖਰੀਦਣ ਲੱਗੇ ਸੀ ਇਸ ਕਰਕੇ ਹੁਣ ਖਬਰ ਏਜੰਸੀ ਪੀਟੀਆਈ ਦੇ ਮੁਤਾਬਕ ਨਵਾਂ ਸਰਕਾਰੀ ਹੁਕਮ ਦਿੱਤਾ ਗਿਆ ਟੈਲੀਕਾਮ ਟਾਵਰਸ ਤੇ ਬਿਜਲੀ ਬਣਾਉਣ ਦੇ ਲਈ ਤੇ ਹੋਰਨਾਂ ਜ਼ਰੂਰਤਾਂ ਦੇ ਲਈ ਡੀਜ਼ਲ ਦੇ ਇਸਤੇਮਾਲ ਦੀ ਲੋੜ ਪੈਂਦੀ ਹੈ ਤੇ ਵੱਡੀਆਂ ਉਦਯੋਗਿਕ ਇਕਾਈਆਂ ਇਹਨਾਂ ਨੂੰ ਬਲਕ ਕੀਮਤ ਦੇ ਉੱਤੇ ਖਰੀਦ ਲੈਂਦੀਆਂ ਨੇ ਦਿੱਲੀ ਦੇ ਵਿੱਚ ਪੈਟਰੋਲ ਪੰਪਾਂ ਤੋਂ ਡੀਜ਼ਲ ਦੀ ਕੀਮਤ 95 ਰੁਪਏ 20 ਪੈਸੇ ਪ੍ਰਤੀ ਲੀਟਰ ਹੈ ਜਦਕਿ ਬਲਕ ਸੇਲ ਦੇ ਵਿੱਚ ਇਸ ਦੀ ਕੀਮਤ 184 ਰੁਪਏ 50 ਪੈਸੇ ਪ੍ਰਤੀ ਲੀਟਰ ਹੈ ਪੈਟਰੋਲੀਅਮ ਤੇ ਨੈਚੁਰਲ ਗੈਸ ਦੇ ਮੰਤਰਾਲੇ ਨੇ 11 ਜੂਨ ਨੂੰ ਮੋਟਰ ਸਪਿਰਿਟ ਤੇ ਹਾਈ ਸਪੀਡ ਡੀਜ਼ਲ ਹੁਕਮ 2026 ਜਾਰੀ ਕੀਤਾ ਇਸ ਦੇ ਵਿੱਚ ਫਿਊਲ ਵੇਚਣ ਵਾਲਿਆਂ ਤੇਲ ਮਾਰਕੀਟਿੰਗ ਕੰਪਨੀਆਂ ਨੂੰ ਨਿਰਦੇਸ਼ ਦੇ ਦਿੱਤੇ ਗਏ ਨੇ ਕਿ ਉਹ ਇੱਕ ਵਾਰ ਦੇ ਵਿੱਚ 90 ਦਿਨਾਂ ਦੇ ਸਮੇਂ ਤੱਕ ਦੇ ਲਈ ਰਿਟੇਲ ਆਊਟਲੈਟ ਤੋਂ ਬਲਕ ਖਰੀਦ ਦੇ ਉੱਤੇ ਰੋਕ ਲਗਾ ਦੇਣ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਇਸ ਦੇ ਨਾਲ ਜਿਹੜੇ ਆਮ ਗ੍ਰਾਹਕ ਨੇ ਜਿਵੇਂ ਕਿ ਤੁਸੀਂ ਟਰੱਕਾਂ ਟਰੈਕਟਰਾਂ ਕਾਰਾਂ ਦੇ ਵਿੱਚ ਡੀਜ਼ਲ ਭਰਵਾਉਂਦੇ ਹੋ ਉਸ ਦੇ ਉੱਤੇ ਇਸ ਦਾ ਕੋਈ ਅਸਰ ਇਸ ਫਰਮਾਨ ਦਾ ਨਹੀਂ ਪਏਗਾ ਰਾਜਸਥਾਨੀ ਦਿੱਲੀ ਦੇ ਗੋਬਿੰਦਪੁਰੀ ਇਲਾਕੇ ਦੇ ਵਿੱਚ ਤੁਗਲਕਾਬਾਦ ਐਕਸਟੈਂਸ਼ਨ ਦੇ ਵਿੱਚ ਸ਼ੁੱਕਰਵਾਰ ਤੜਕੇ ਇੱਕ 5 ਮੰਜ਼ਿਲਾ ਇਮਾਰਤ ਦੇ ਵਿੱਚ ਅੱਗ ਲੱਗਣ ਦੇ ਚੱਲਦਿਆਂ 5 ਲੋਕਾਂ ਦੀ ਮੌਤ ਹੋ ਗਈ ਖਬਰ ਏਜੰਸੀ ਦੇ ਮੁਤਾਬਕ ਦੱਸਿਆ ਗਿਆ ਹੈ ਕਿ ਇੱਕ 22 ਸਾਲ ਦਾ ਲੜਕਾ 2 ਮਹਿਲਾਵਾਂ ਵੀ ਇਸ ਦੇ ਵਿੱਚ ਸ਼ਾਮਲ ਨੇ 2 ਹੋਰ ਦੀ ਹਾਲਤ ਗੰਭੀਰ ਬਣੀ ਹੋਈ ਹੈ ਇਸ ਅੱਗ ਲੱਗਣ ਦੀ ਘਟਨਾ ਦੇ ਬਾਰੇ ਸਵੇਰੇ 2:30 ਵਜੇ ਦੇ ਆਸ ਪਾਸ PCI ਨੂੰ ਕਾਲ ਕੀਤੀ ਗਈ ਸੀ ਪੁਲਿਸ ਦੇ ਮੁਤਾਬਕ ਅੱਗ ਲੱਗਣ ਤੋਂ ਬਾਅਦ ਇਮਾਰਤ ਧੂੰਏ ਦੇ ਨਾਲ ਭਰ ਗਈ 8 ਲੋਕਾਂ ਨੂੰ ਕੱਢ ਕੇ ਏਮਜ਼ ਤੇ ਸਫਦਰਜੰਗ ਹਸਪਤਾਲਾਂ 'ਚ ਭਰਤੀ ਵੀ ਕਰਵਾਇਆ ਗਿਆ ਸ਼ੁਰੂਆਤੀ ਜਾਂਚ ਤੋਂ ਪੁਲਿਸ ਦਾ ਕਹਿਣਾ ਹੈ ਕਿ ਪਤਾ ਲੱਗਦਾ ਹੈ ਕਿ ਅੱਗ ਗਰਾਊਂਡ ਫਲੋਰ ਦੇ ਉੱਤੇ ਬਿਜਲੀ ਦੇ ਸ਼ਾਰਟ ਸਰਕਟ ਦੇ ਨਾਲ ਲੱਗੀ ਹੋ ਸਕਦੀ ਹੈ ਅੱਗ ਨੇ ਆਲੇ ਦੁਆਲੇ ਪਾਰਕ ਕੀਤੇ ਗਏ 2-ਵੀਲਰ ਨੂੰ ਵੀ ਆਪਣੀ ਚਪੇਟ ਦੇ ਵਿੱਚ ਲੈ ਲਿਆ ਫਿਲਹਾਲ ਮਾਮਲੇ ਦੀ ਜਾਂਚ ਅੱਗੇ ਕੀਤੀ ਜਾ ਰਹੀ ਹੈ ਉੱਥੇ ਸਿਆਸਤ ਦੇ ਨਾਲ ਜੁੜੀ ਖਬਰ ਜਿੱਥੇ ਪੱਛਮ ਬੰਗਾਲ ਵਿਧਾਨ ਸਭਾ ਚੋਣਾਂ ਦੇ ਵਿੱਚ ਹਾਰ ਤੋਂ ਬਾਅਦ TMC ਨੇਤਾ ਤੇ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਨੇ ਪਾਰਟੀ ਦੇ ਕੌਮੀ ਮਹਾਂ ਸਕੱਤਰ ਅਭਿਸ਼ੇਕ ਬੈਨਰਜੀ ਤੋਂ ਕੋਲਕਾਤਾ ਦੇ ਵਿੱਚ CID ਨੇ ਵੀਰਵਾਰ ਕਰੀਬ 6 ਘੰਟੇ ਪੁੱਛ ਪੜਤਾਲ ਕੀਤੀ ਇਹ ਪੁੱਛ ਪੜਤਾਲ ਪੱਛਮ ਬੰਗਾਲ ਵਿਧਾਨ ਸਭਾ ਦੇ ਵਿੱਚ ਪਾਰਟੀ ਦੇ ਵਿਰੋਧੀ ਧਿਰ ਨੇਤਾ ਦੇ ਨਾਲ ਜੁੜੇ ਹੋਏ ਫਰਜ਼ੀ ਹਸਤਾਖਰ ਮਾਮਲੇ ਦੇ ਵਿੱਚ ਕੀਤੀ ਗਈ ਹੈ ਅਭਿਸ਼ੇਕ CID ਦੇ ਮੁੱਖ ਦਫ਼ਤਰ ਦੇ ਵਿੱਚ ਕੱਲ੍ਹ ਸ਼ਾਮ 6 ਵਜੇ ਦੇ ਆਸ ਪਾਸ ਪਹੁੰਚੇ ਫਿਰ ਰਾਤੀ 11 ਵਜੇ ਬਾਹਰ ਆਏ ਅਭਿਸ਼ੇਕ ਬੈਨਰਜੀ ਤੋਂ 4 ਸਵਾਲ ਪੁੱਛੇ ਗਏ ਨੇ
ਕਿ ਉਹਨਾਂ ਦੇ ਕੋਲ ਓਰੀਜਨਲ ਪ੍ਰਸਤਾਵ ਸੀ ਜਿਸ ਦੀ ਕਾਪੀ ਵਿਧਾਨ ਸਭਾ ਸਪੀਕਰ ਨੂੰ ਭੇਜੀ ਗਈ। ਵਿਰੋਧੀ ਧਿਰ ਨੇਤਾ ਨੂੰ ਚੁਣਨ ਦੇ ਲਈ 6 ਮਈ ਤੇ 19 ਮਈ ਨੂੰ ਹੋਈਆਂ 2 ਬੈਠਕਾਂ ਦੇ ਦੌਰਾਨ ਪਾਰਟੀ ਦੇ ਕਿਹੜੇ ਕਿਹੜੇ ਲੋਕ ਮੌਜੂਦ ਸੀ, ਕੀ ਉਹਨਾਂ ਨੂੰ ਪਤਾ ਸੀ ਕਿ ਕੁਝ ਵਿਧਾਇਕਾਂ ਨੇ ਕਿਹਾ ਕਿ ਪ੍ਰਸਤਾਵ ਦੇ ਉੱਤੇ ਉਹਨਾਂ ਦੇ ਹਸਤਾਖਰ ਨਹੀਂ ਨੇ, ਤੇ ਚੌਥਾ ਸਵਾਲ ਇਹ ਕਿ ਕੁਝ ਵਿਧਾਇਕਾਂ ਨੇ ਬਲਾਕ ਲੈਟਰਸ ਦੇ ਵਿੱਚ ਦੂਸਰਿਆਂ ਦੇ ਬਰਾਬਰ ਲਿਖਾਵਟ ਦੇ ਨਾਲ ਹਸਤਾਖਰ ਕਿਉਂ ਕੀਤੇ। ਅਸਲ ਦੇ ਵਿੱਚ CID ਇਹਨਾਂ ਸਵਾਲਾਂ ਦੇ ਲਈ ਅਭਿਸ਼ੇਕ ਬੈਨਰਜੀ ਤੋਂ ਹੁਣ ਸਬੂਤ ਵੀ ਮੰਗ ਰਹੀ ਹੈ। ਇਹ ਸਾਰਾ ਵਿਵਾਦ ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ ਦੇ ਕਾਲੀਘਾਟ ਸਥਿਤ ਰਿਹਾਇਸ਼ ਦੇ ਉੱਤੇ ਸੱਦੀ ਗਈ ਬੈਠਕ ਦੇ ਨਾਲ ਜੁੜਿਆ ਹੋਇਆ, ਜਿਸ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਦੇ ਨਾਮ ਦੇ ਉੱਤੇ ਚਰਚਾ ਹੋਣੀ ਸੀ। ਦੋਸ਼ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਤਿਆਰ ਕੀਤੇ ਗਏ ਦਸਤਾਵੇਜ਼ਾਂ ਦੇ ਉੱਤੇ ਕਈ ਵਿਧਾਇਕਾਂ ਦੀ ਗੈਰ ਮੌਜੂਦਗੀ ਦੇ ਵਿੱਚ ਹੀ ਉਹਨਾਂ ਦੇ ਹਸਤਾਖਰ ਕਰ ਦਿੱਤੇ ਗਏ ਸੀ, ਔਰ ਇਹਨਾਂ ਦੋਸ਼ਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਇਹ ਵਿਵਾਦ ਖੜਾ ਹੋਇਆ ਸੀ ਤੇ ਅਭਿਸ਼ੇਕ ਬੈਨਰਜੀ ਨੂੰ ਹੁਣ ਇਸੇ ਮਾਮਲੇ ਦੇ ਵਿੱਚ ਘੇਰਿਆ ਗਿਆ। ਇੱਥੇ ਅਗਲੀ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਇਹ ਦਿੱਲੀ ਤੋਂ ਹੀ ਜੁੜੀ ਹੋਈ, ਜਿੱਥੇ ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਸਟੇਸ਼ਨ ਦੇ ਨੇੜੇ ਪਰਮੇਸ਼ਵਰ ਗੇਟ ਪੁਲ ਦੇ ਕੋਲ ਵੀਰਵਾਰ ਸ਼ਾਮੀ ਅਣਪਛਾਤੇ ਵਿਅਕਤੀਆਂ ਨੇ ਲਖਨਊ ਤੋਂ ਦਿੱਲੀ ਜਾ ਰਹੀ ਸ਼ਤਾਬਦੀ ਐਕਸਪ੍ਰੈਸ ਦੇ ਇੱਕ ਡੱਬੇ ਦੇ ਉੱਤੇ ਪੱਥਰ ਸੁੱਟੇ। ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ RSS ਦੇ ਮੁਖੀ ਮੋਹਨ ਭਾਗਵਤ ਉਸ ਸ਼ਤਾਬਦੀ ਐਕਸਪ੍ਰੈਸ ਦੇ ਵਿੱਚ ਯਾਤਰਾ ਕਰ ਰਹੇ ਸੀ ਜਿਸ ਦੇ ਉੱਤੇ ਪੱਥਰਬਾਜ਼ੀ ਕੀਤੀ ਗਈ। ਇਹ ਘਟਨਾ ਇਟਾਵਾ ਟੁੰਡਲਾ ਰੇਲ ਸੈਕਸ਼ਨ ਦੇ ਉੱਤੇ ਵਾਪਰੀ ਹੈ। ਪੁਲਿਸ ਦੇ ਮੁਤਾਬਕ ਇੱਕ ਡੱਬੇ ਦੇ ਉੱਤੇ ਹੀ ਪੱਥਰਬਾਜ਼ੀ ਕੀਤੀ ਗਈ ਸੀ। ਹਾਲਾਂਕਿ ਪਹਿਲੀ ਵਾਰ ਨਹੀਂ ਹੋਇਆ ਕਿ ਜਦੋਂ ਭਾਰਤ ਦੇ ਵਿੱਚ ਰੇਲ ਗੱਡੀਆਂ ਦੇ ਉੱਤੇ ਪੱਥਰਬਾਜ਼ੀ ਕੀਤੀ ਗਈ ਹੋਵੇ। RSS ਪ੍ਰਮੁੱਖ ਦੇ ਉਸ ਰੇਲ ਗੱਡੀ ਦੇ ਵਿੱਚ ਮੌਜੂਦ ਹੋਣ ਦੇ ਚੱਲਦਿਆਂ ਇਹ ਖ਼ਬਰ ਥੋੜ੍ਹੀ ਵੱਡੀ ਜ਼ਰੂਰ ਹੈ, ਪਰ ਭਾਰਤ ਦੇ ਵਿੱਚ ਇਹ ਬੜੀ ਚਿੰਤਾ ਦਾ ਵਿਸ਼ਾ ਹੈ ਕਿ ਨੌਜਵਾਨਾਂ ਦੀ ਤਰਫ ਤੋਂ ਖਾਸ ਤੌਰ ਦੇ ਉੱਤੇ ਰੇਲ ਗੱਡੀਆਂ ਦੇ ਉੱਤੇ ਪੱਥਰਬਾਜ਼ੀ ਕੀਤੀ ਜਾਂਦੀ ਹੈ। ਉੱਥੇ ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਮਜੀਠੀਆ ਅਤੇ ਹੋਰ ਅਕਾਲੀ ਵਰਕਰਾਂ ਦੇ ਖਿਲਾਫ ਦਰਜ FIR ਨੰਬਰ 91 ਦੇ ਸੰਬੰਧੀ ਅਹਿਮ ਸੁਣਵਾਈ ਰੱਖੀ ਹੋਈ ਹੈ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਾਨਯੋਗ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਹੁਣ 15 ਜੂਨ ਦੀ ਤਾਰੀਖ ਮੁਕਰਰ ਕਰ ਦਿੱਤੀ ਹੈ। ਦੱਸ ਦਈਏ ਕਿ ਅਦਾਲਤ ਵੱਲੋਂ ਪੁਲਿਸ ਥਾਣਾ ਮਜੀਠਾ ਨੂੰ CCTV ਫੁਟੇਜ ਕਰਨ ਦੇ ਲਈ ਵੀ ਸਖ਼ਤ ਟਿੱਪਣੀਆਂ ਕੀਤੀਆਂ ਗਈਆਂ ਨੇ। ਮਾਮਲੇ 'ਚ ਦੋਸ਼ ਹੈ ਕਿ ਵਿਕਰਮ ਮਜੀਠੀਆ ਅਤੇ ਉਸਦੇ 50 ਤੋਂ ਵੱਧ ਹਮਾਇਤੀਆਂ ਨੇ ਥਾਣਾ ਮਜੀਠਾ ਅੰਦਰ ਪੁਲਿਸ ਦੇ ਦਸਤਾਵੇਜ਼ ਪਾੜੇ ਨੇ ਤੇ ਸਰਕਾਰੀ ਕੰਮ ਦੇ ਵਿੱਚ ਰੁਕਾਵਟ ਪਾਈ ਹੈ। ਐਸੇ ਸਬੰਧ ਦੇ ਵਿੱਚ FIR ਦਰਜ ਕੀਤੀ ਗਈ ਸੀ ਤੇ ਉਸੇ FIR ਦੇ ਆਧਾਰ ਦੇ ਉੱਤੇ ਅਦਾਲਤ 'ਚ ਗਏ ਕੇਸ ਦੇ ਵਿੱਚ ਮਜੀਠੀਆ ਦੇ ਵਕੀਲਾਂ ਦੀ ਤਰਫ ਤੋਂ ਆਪਣਾ ਤਰਕ ਪੇਸ਼ ਕੀਤਾ ਗਿਆ। ਉੱਥੇ ਇੱਕ ਦੋ ਮੰਦਭਾਗੀਆਂ ਖਬਰਾਂ ਵੀ ਸਾਂਝੀਆਂ ਕਰਦੇ ਚੱਲੀਏ। ਪਹਿਲਾਂ ਭਾਰਤ ਦੇ ਨਾਲ ਜੁੜੀ, ਜਿੱਥੇ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਸ਼ੂਟਰ ਜਸਪਾਲ ਰਾਣਾ ਦਾ 49 ਸਾਲ ਦੀ ਉਮਰ ਦੇ ਵਿੱਚ ਹੀ ਦੇਹਾਂਤ ਹੋ ਗਿਆ। ਮਸ਼ਹੂਰ ਸ਼ੂਟਰ ਹੋਣ ਦੇ ਨਾਲ ਨਾਲ ਉਹ ਭਾਰਤ ਦੀ ਓਲੰਪਿਕ ਮੈਡਲ ਜੇਤੂ ਮਨੂ ਭਾਕਰ ਦੇ ਕੋਚ ਵੀ ਸੀ। ਉਹਨਾਂ ਦੇ ਦੇਹਾਂਤ ਦੇ ਉੱਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਸ਼ਲ ਮੀਡੀਆ ਐਕਸ ਦੇ ਉੱਤੇ ਪੋਸਟ ਕੀਤਾ ਤੇ ਕਿਹਾ ਹੈ ਕਿ ਜਸਪਾਲ ਰਾਣਾ ਦੇ ਅਚਾਨਕ ਦੇਹਾਂਤ ਤੋਂ ਬਾਅਦ ਮੈਂ ਪਰੇਸ਼ਾਨ ਵੀ ਹਾਂ, ਹੈਰਾਨ ਵੀ ਹਾਂ। ਉਹ ਇੱਕ ਕਮਾਲ ਦੇ ਖਿਡਾਰੀ ਸੀ, ਕੋਚ ਹੋਣ ਦੇ ਨਾਲ ਨਾਲ ਬੜੇ ਸਰਲ ਤੇ ਬੜੇ ਨੇਕ ਦਿਲ ਇਨਸਾਨ ਵੀ ਸੀ। ਭਾਰਤ ਦੇ ਵਿੱਚ ਸ਼ੂਟਿੰਗ ਨੂੰ ਇੱਕ ਖੇਡ ਦੇ ਰੂਪ ਦੇ ਵਿੱਚ ਲੋਕਪ੍ਰਿਯ ਜਾਂ ਪ੍ਰਸਿੱਧੀ ਦਿਲਵਾਉਣ ਵਾਲੇ ਜਸਪਾਲ ਰਾਣਾ ਨੇ ਕਾਫ਼ੀ ਅਹਿਮ ਭੂਮਿਕਾ ਨਿਭਾਈ ਸੀ। ਦੱਸ ਦਈਏ ਕਿ ਜਸਪਾਲ ਰਾਣਾ ਨੇ ਵਰਲਡ ਸ਼ੂਟਿੰਗ ਚੈਂਪੀਅਨਸ਼ਿਪ ਅਤੇ ਏਸ਼ੀਅਨ ਗੇਮਸ ਦੇ ਵਿੱਚ ਵੀ ਭਾਰਤ ਨੂੰ ਗੋਲਡ ਮੈਡਲ ਦਿਲਾ ਕੇ ਭਾਰਤ ਦਾ ਨਾਮ ਰੌਸ਼ਨ ਕੀਤਾ ਸੀ। 1994 'ਚ ਪਹਿਲੀ ਵਾਰ ਉਹਨਾਂ ਨੇ ਕੌਮਾਂਤਰੀ ਜੂਨੀਅਰ ਜਿਹੜੀ ਇੱਕ ਕੰਪੀਟੀਸ਼ਨ ਸੀ ਉਸ ਦੇ ਵਿੱਚ ਪਾਰਟੀਸਪੇਟ ਕਰਕੇ ਸੋਨੇ ਦਾ ਤਮਗਾ ਹਾਸਲ ਕੀਤਾ ਸੀ ਅਤੇ ਉਸ ਤੋਂ ਬਾਅਦ ਜਸਪਾਲ ਰਾਣਾ ਨੇ ਨਿਸ਼ਾਨੇਬਾਜ਼ੀ ਦੇ ਵਿੱਚ ਕਦੇ ਵੀ ਮੁੜ ਕੇ ਨਹੀਂ ਦੇਖਿਆ। ਏਸ਼ੀਅਨ ਗੇਮਸ, ਕਾਮਨਵੈਲਥ ਗੇਮਸ, ਦੇਸ਼ ਵਿਦੇਸ਼ ਦੇ ਵਿੱਚ ਕਈ ਸਾਰੇ ਕੰਪੀਟੀਸ਼ਨਸ ਦੇ ਵਿੱਚ ਉਹਨਾਂ ਨੇ ਤਮਗੇ ਹਾਸਲ ਕੀਤੇ ਸੀ। ਉੱਧਰ ਇੱਕ ਹੋਰ ਤਮਗਾ ਨਸ਼ੀਨ ਦੀ ਖਬਰ, ਮੰਦਭਾਗੀ ਖਬਰ ਇਹ ਆਸਟ੍ਰੇਲੀਆ ਦੇ ਨਾਲ ਜੁੜੀ ਹੈ, ਜਿੱਥੇ ਆਸਟ੍ਰੇਲੀਆ ਦੀ ਸਪ੍ਰਿੰਟਰ ਜੈਮਾ ਸਟੈਪਲਟਨ ਦਾ 25 ਸਾਲ ਦੀ ਉਮਰ ਦੇ ਵਿੱਚ ਹੀ ਦੇਹਾਂਤ ਹੋ ਗਿਆ। ਉਹ ਆਪਣੇ ਪਰਿਵਾਰ ਦੇ ਨਾਲ ਵਿਦੇਸ਼ ਛੁੱਟੀਆਂ ਕੱਟਣ ਗਏ ਹੋਏ ਸੀ। ਸਟੈਪਲਟਨ ਨੇ 2025 ਦੇ ਵਿੱਚ ਸਟਾਵਲ ਗਿਫਟ ਜਿਹੜੀ ਇੱਕ ਪ੍ਰਤੀਯੋਗਤਾ ਸੀ ਉਸ ਦੇ ਵਿੱਚ ਤੀਸਰਾ ਸਥਾਨ ਹਾਸਲ ਕੀਤਾ ਸੀ। ਆਸਟ੍ਰੇਲੀਆ ਦੀ ਮਸ਼ਹੂਰ ਅਥਲੀਟ ਜੈਮਾ ਸਟੈਪਲਟਨ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫ਼ੀ ਜ਼ਿਆਦਾ ਪ੍ਰਸਿੱਧ ਸੀ। ਉਹਨਾਂ ਦੀ ਫਿਟਨੈਸ ਅਤੇ ਉਹਨਾਂ ਦੀ ਦੌੜ ਨੂੰ ਲੈ ਕੇ ਅਕਸਰ ਬਹੁਤ ਸਾਰੀ ਨੌਜਵਾਨ ਲੜਕੀਆਂ ਪ੍ਰਭਾਵਿਤ ਹੁੰਦੀਆਂ ਸੀ। ਹਾਲਾਂਕਿ ਮੌਤ ਦੇ ਕਾਰਨ ਹਾਲੇ ਤੱਕ ਸਪਸ਼ਟ ਨਹੀਂ ਕੀਤੇ ਗਏ ਨੇ ਅਤੇ ਇਹ ਵੀ ਨਹੀਂ ਦੱਸਿਆ ਗਿਆ ਕਿ ਆਖਿਰਕਾਰ ਇਹ ਘਟਨਾ ਕਿੱਥੇ ਵਾਪਰੀ ਹੈ। ਪਰ ਇਸ ਮਾਮਲੇ ਦੇ ਵਿੱਚ ਇੱਕ ਫੰਡਰੇਜ਼ਰ ਜ਼ਰੂਰ ਸ਼ੁਰੂ ਕੀਤਾ ਗਿਆ। ਦੱਸ ਦਈਏ ਕਿ $1,00,000 ਪਿਛਲੇ 24 ਘੰਟਿਆਂ ਦੇ ਵਿੱਚ ਸਟੈਪਲਟਨ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਲਈ ਇਕੱਠੇ ਕਰ ਲਏ ਗਏ ਨੇ। ਸਟੈਪਲਟਨ ਦੇ ਪਾਰਟਨਰ ਟੇਲਰ ਗ੍ਰੇ, ਉਸਦੇ ਭਰਾ ਜੋਇਲ ਦੀ ਤਰਫ ਤੋਂ ਵੀ ਇੰਸਟਾਗ੍ਰਾਮ ਦੇ ਉੱਤੇ
ਇਸ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਆਸਟ੍ਰੇਲੀਆ ਦੀ ਲਈ ਜਿਹੜੀ ਜੈਮਾ ਸੀ ਉਸਨੇ ਕਈ ਸਾਰੀਆਂ ਪ੍ਰਸਿੱਧੀਆਂ ਜਿਹੜੀਆਂ ਸੀ ਉਹ ਹਾਸਲ ਕੀਤੀਆਂ ਸੀ। ਸਿਆਸਤ ਦੇ ਨਾਲ ਜੁੜੀਆਂ ਖਬਰਾਂ, ਜਿੱਥੇ ਵਨ ਨੇਸ਼ਨ ਪਾਰਟੀ ਦੇ ਮੈਲਬਨ ਦੇ ਵਿੱਚ ਲਗਭਗ ਸੋਲਡ ਆਊਟ ਹੋ ਚੁੱਕੇ ਡਿਨਰ ਇਵੈਂਟ ਦੇ ਲਈ, ਫੰਡਰੇਜ਼ਰ ਡਿਨਰ ਇਵੈਂਟ ਦੇ ਲਈ ਅਚਾਨਕ ਆਖਰੀ ਮੌਕੇ ਦੇ ਉੱਤੇ ਵਿਕਟੋਰੀਆ ਪੁਲਿਸ ਦੇ ਕਹਿਣ ਦੇ ਉੱਤੇ ਇਸ ਇਵੈਂਟ ਨੂੰ ਕੈਂਸਲ ਕਰ ਦਿੱਤਾ ਗਿਆ। ਦੱਸ ਦਈਏ ਕਿ ਪੌਲਿਨ ਹੈਨਸਨ ਤੇ ਬਾਨਬੀ ਜੋਇਸ ਨੇ ਮੈਲਬਨ ਦੇ ਇਨਰ ਨੌਰਥ ਇਲਾਕੇ ਦੇ ਵਿੱਚ ਮੁਨੀ ਪੌਂਡਸ ਦੇ ਵਿੱਚ ਇੱਕ ਇਟਾਲੀਅਨ ਰੈਸਟੋਰੈਂਟ ਦੇ ਅੰਦਰ ਇਸ ਫੰਡਰੇਜ਼ਰ ਪ੍ਰੋਗਰਾਮ ਨੂੰ ਸੰਬੋਧਨ ਵੀ ਕਰਨਾ ਸੀ, ਪਰ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਦੱਸਿਆ ਗਿਆ ਕਿ ਆਸਟ੍ਰੇਲੀਅਨ ਫੈਡਰਲ ਪੁਲਿਸ ਤੇ ਵਿਕਟੋਰੀਆ ਪੁਲਿਸ ਨੇ ਉਹਨਾਂ ਨੂੰ ਖਬਰ ਦਿੱਤੀ ਸੀ ਕਿ ਬਹੁਤ ਸਾਰੇ ਐਂਟੀ ਰੇਸਿਜ਼ਮ ਗਰੁੱਪ ਜਿਹੜੇ ਨੇ ਉਹ ਇਸ ਵਕਤ ਪ੍ਰਦਰਸ਼ਨ ਕਰ ਰਹੇ ਸੀ, ਪ੍ਰਦਰਸ਼ਨ ਕਰਨਾ ਵੀ ਚਾਹੁੰਦੇ ਸੀ ਤੇ ਪੌਲਿਨ ਹੈਨਸਨ ਦਾ ਵਿਰੋਧ ਹੋਣਾ ਸੀ। ਇਹ ਪ੍ਰਦਰਸ਼ਨ ਕਾਫੀ ਜ਼ਿਆਦਾ ਹਿੰਸਾਤਮਕ ਵੀ ਹੋ ਸਕਦੇ ਸੀ। ਮੁਨੇਵਲੀ ਸਿਟੀ ਕੌਂਸਲ ਨੇ ਇਹਨਾਂ ਪ੍ਰਦਰਸ਼ਨਾਂ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆਂ, ਇਹਨਾਂ ਪ੍ਰੋਟੈਸਟ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਇਹ ਫੈਸਲਾ ਲਿਆ ਹੈ। ਦੱਸ ਦਈਏ ਕਿ ਅਦਾਰੇ ABC ਦੀ ਤਰਫ ਤੋਂ ਜਿਨ੍ਹਾਂ ਨੂੰ ਜ਼ਿਆਦਾਤਰ ਵਨ ਨੇਸ਼ਨ ਪਾਰਟੀ ਆਪਣੇ ਇਵੈਂਟਸ ਦੇ ਵਿੱਚੋਂ ਬਾਇਕਾਟ ਹੀ ਕਰਕੇ ਰੱਖਦੀ ਹੈ, ਪਰ ਉਸੇ ABC ਨੇ ਇਹ ਖਬਰ ਵੀ ਲਗਾਈ ਹੈ ਕਿ ਵਿਕਟੋਰੀਆ ਦੇ ਵਿੱਚ ਅਗਲੇ 6 ਮਹੀਨਿਆਂ ਦੇ ਅੰਦਰ ਅੰਦਰ ਚੋਣਾਂ ਹੋ ਜਾਣੀਆਂ, 6 ਵੀ ਕਾਹਦੇ, ਨਵੰਬਰ ਮਹੀਨੇ 'ਚ ਹੋ ਜਾਣੀਆਂ ਨੇ, ਅਤੇ ਇੱਥੇ ਵਨ ਨੇਸ਼ਨ ਪਾਰਟੀ ਇੱਕ ਸਰਕਾਰ ਬਣਾ ਸਕਦੀ ਹੈ, ਇਹ ਬਣਾ ਸਕਦੀ ਇੱਕ ਦਾਅਵਾ ਨਹੀਂ ਹੈ, ਬਲਕਿ ਕੁਝ ਸਿਆਸੀ ਪੰਡਤਾਂ ਤੋਂ ਪੁੱਛੇ ਗਏ ਸਵਾਲਾਂ ਦੇ ਆਧਾਰ ਦੇ ਉੱਤੇ ਇਹ ਗੱਲ ਕਹੀ ਜਾ ਰਹੀ ਹੈ, ਕਿਉਂਕਿ ਵਿਕਟੋਰੀਆ ਸੂਬੇ ਦੇ ਵਿੱਚ ਲੇਬਰ ਪਾਰਟੀ ਇਸ ਵਕਤ ਆਪਣੇ ਬੁਰੇ ਦੌਰ ਦੇ ਵਿੱਚੋਂ ਗੁਜ਼ਰ ਰਹੀ ਹੈ, ਬਾਵਜੂਦ ਇਸ ਦੇ ਕਿ ਉਹ ਸਰਕਾਰ ਦੇ ਵਿੱਚ ਸੱਤਾ ਦੇ ਵਿੱਚ ਮੌਜੂਦ ਨੇ, ਪਰ ਸਰਕਾਰ ਤੋਂ ਬਹੁਤੇ ਲੋਕ ਖਫਾ ਨੇ। ਅਤੇ ਦੂਸਰੇ ਪਾਸੇ ਲਿਬਰਲ ਨੈਸ਼ਨਲ ਗੱਠਜੋੜ ਹਾਲੇ ਇੰਨੀ ਮਜ਼ਬੂਤ ਸਥਿਤੀ ਦੇ ਵਿੱਚ ਨਹੀਂ ਹੈ। ਅਜਿਹੇ ਦੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਵਿਕਟੋਰੀਆ ਦੇ ਅੰਦਰ ਜਿਹੜੀਆਂ ਇਸ ਵਾਰ ਨਵੰਬਰ ਮਹੀਨੇ 'ਚ ਚੋਣਾਂ ਹੋਣਗੀਆਂ ਉਹ ਕਿਤੇ ਹੰਗ ਪਾਰਲੀਮੈਂਟ ਦੇ ਵੱਲ ਇਸ਼ਾਰਾ ਨਾ ਕਰਦੇ, ਯਾਨੀ ਕਿ ਕਿਤੇ ਅਜਿਹਾ ਨਾ ਹੋ ਜਾਵੇ ਕਿ ਵਨ ਨੇਸ਼ਨ ਪਾਰਟੀ ਨੂੰ ਵੀ ਲੋੜੀਂਦੀਆਂ ਸੀਟਾਂ ਨਾ ਮਿਲਣ ਸਰਕਾਰ ਬਣਾਉਣ ਦੇ ਲਈ, ਗੱਠਜੋੜ ਦੇ ਕੋਲ ਵੀ ਨਾ ਹੋਣ ਅਤੇ ਫਿਰ ਲੇਬਰ ਪਾਰਟੀ ਵੀ ਸਰਕਾਰ ਬਣਾਉਣ ਦੇ ਕਾਬਲ ਨਾ ਹੋ ਸਕੇ। ਅਜਿਹੇ ਸੂਰਤ ਹਾਲ ਦੇ ਵਿੱਚ ਜਿਹੜੀਆਂ ਬਾਰ ਬਾਰ ਸਿਆਸੀ ਟਿੱਪਣੀਆਂ ਕਸੀਆਂ ਜਾ ਰਹੀਆਂ ਨੇ ਕਿ ਲਿਬਰਲ ਨੈਸ਼ਨਲ ਗੱਠਜੋੜ ਵਨ ਨੇਸ਼ਨ ਦੇ ਨਾਲ ਹੱਥ ਰਲਾ ਲਵੇ, ਕਿਤੇ ਅਜਿਹਾ ਵੀ ਨਾ ਹੋ ਜਾਵੇ। ਅਜਿਹਾ ਹੋਣ ਦੇ ਉੱਤੇ ਵਿਕਟੋਰੀਆ ਦੇ ਵਿੱਚ ਇਹ ਇੱਕ ਵੱਖਰੇ ਕਿਸਮ ਦੇ ਇਲੈਕਸ਼ਨ ਹੋ ਸਕਦੇ ਨੇ। ਅਦਾਰੇ ABC ਨੇ ਆਪਣੀ ਖਬਰ ਦੇ ਵਿੱਚ ਇਹ ਦਾਅਵਾ ਕੀਤਾ ਹੈ ਕਿ ਵਿਕਟੋਰੀਅਨ ਲੇਬਰ ਪਾਰਟੀ ਵਨ ਨੇਸ਼ਨ ਦੇ ਮੁਕਾਬਲੇ ਓਨਾ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੇਗੀ, ਹੋ ਸਕਦਾ ਹੈ। ਉੱਥੇ ਹੀ NDIS ਦੇ ਨਾਲ ਜੁੜੀਆਂ ਦੋ ਤਿੰਨ ਖਬਰਾਂ ਦੀ ਸਾਂਝ ਪਾਈਏ। NDIS ਯਾਨੀ ਕਿ ਨੈਸ਼ਨਲ ਡਿਸੇਬਿਲਟੀ ਇੰਸ਼ੋਰੈਂਸ ਸਕੀਮ ਦੇ ਵਿੱਚੋਂ ਅਗਲੇ 4 ਸਾਲਾਂ ਦੇ ਦਰਮਿਆਨ 2.5 ਲੱਖ ਲੋਕ ਜਿਹੜੇ ਇਸ ਸਕੀਮ ਦਾ ਲਾਹਾ ਚੁੱਕ ਰਹੇ ਨੇ ਉਹਨਾਂ ਨੂੰ ਇਸ $multi-billion ਪ੍ਰੋਗਰਾਮ ਦੇ ਵਿੱਚੋਂ, ਜਿਹੜਾ ਸਰਕਾਰ ਦੇ ਮਦਦ ਪ੍ਰੋਗਰਾਮ ਦੇ ਵਿੱਚੋਂ ਬਾਹਰ ਕਰ ਦਿੱਤਾ ਜਾਏਗਾ। ਹੈਲਥ ਮਿਨਿਸਟਰ ਮਾਰਕ ਬਟਲਰ ਦੀ ਤਰਫ ਤੋਂ ਇਹ ਦਾਅਵਾ ਕੀਤਾ ਗਿਆ ਕਿ NDIS ਸਕੀਮ ਦੇ ਅੰਦਰ ਫੈਡਰਲ ਸਰਕਾਰ ਦੀ ਤਰਫ ਤੋਂ ਕੁਝ ਸੁਧਾਰ, ਕੁਝ ਬਦਲਾਅ ਕੀਤੇ ਗਏ ਨੇ, ਜਿਸ ਦੇ ਚੱਲਦੇ ਬੇਲੋੜੇ ਖਰਚੇ ਜਿਹੜੇ ਨੇ ਇਸ ਸਕੀਮ ਦੇ ਤਹਿਤ ਘੱਟ ਕੀਤੇ ਜਾ ਸਕਣਗੇ। $40 billion ਤੋਂ ਵੀ ਜ਼ਿਆਦਾ ਸਾਲ ਦੇ ਵਿੱਚ ਖਰਚ ਕਰ ਦਿੱਤੇ ਜਾਂਦੇ ਨੇ ਇਸ ਸਕੀਮ ਦੇ ਉੱਤੇ। NDIS ਦੇ ਵਿੱਚ ਸਾਲ 2031 ਤੱਕ 1.5 ਲੱਖ ਤੋਂ ਕੁਝ ਜ਼ਿਆਦਾ, ਯਾਨੀ 1,60,000 ਲੋਕ ਹੀ ਇਸ ਦਾ ਫਾਇਦਾ ਚੁੱਕ ਸਕਣਗੇ। ਇਸ ਦੇ ਕੁਝ ਕਾਰਨ ਇਹ ਵੀ ਨੇ ਕਿ NDIS ਦੇ ਵਿੱਚੋਂ ਬਹੁਤ ਸਾਰੇ ਜਿਹੜੇ ਕਾਰਨ ਨੇ ਉਹਨਾਂ ਦੇ ਆਧਾਰ ਦੇ ਉੱਤੇ ਵਿੱਤੀ ਮਦਦ ਹਾਸਲ ਕਰ ਰਹੇ ਲੋਕਾਂ ਨੂੰ ਵੀ ਉਸ ਦਾਇਰੇ ਦੇ ਵਿੱਚੋਂ ਬਾਹਰ ਕੀਤਾ ਜਾ ਰਿਹਾ, ਯਾਨੀ ਕਿ ਖਾਸ ਤੌਰ ਦੇ ਉੱਤੇ ਛੋਟੇ ਬੱਚਿਆਂ ਜਿਨ੍ਹਾਂ ਨੂੰ ਥ੍ਰਾਈਵਿੰਗ ਕਿਡਜ਼ ਨਾਮ ਦੀ ਇੱਕ ਸਕੀਮ ਦੇ ਵਿੱਚ ਪਾ ਦਿੱਤਾ ਜਾਏਗਾ। ਇਸ ਤੋਂ ਇਲਾਵਾ ਬਹੁਤ ਸਾਰੇ ਐਸੇ ਕੇਸ ਜਿਹੜੇ NDIS ਦੇ ਤਹਿਤ ਵਿੱਤੀ ਮਦਦ ਹਾਸਲ ਕਰਦੇ ਨੇ ਪਰ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਉਂਦੇ ਨੇ। ਸਾਲ 2031 ਤੱਕ 80,000 ਨਵੇਂ ਐਂਟਰੈਂਟ ਵੀ ਸ਼ਾਮਲ ਹੋਣਗੇ, ਪਰ ਸਰਕਾਰ ਦਾ ਕਹਿਣਾ ਹੈ ਕਿ ਗਿਣਤੀ ਪਹਿਲਿਆਂ ਨਾਲੋਂ ਕਾਫੀ ਘੱਟ ਤੇ ਕੰਟਰੋਲ ਘੜ ਲਈ ਜਾਏਗੀ। NDIS ਦੇ ਵਿੱਚ ਲਗਾਤਾਰ ਹੋ ਰਹੀਆਂ ਗੜਬੜੀਆਂ ਖਾਮੀਆਂ ਨੂੰ ਲੈ ਕੇ ਇੱਕ ਪਾਰਲੀਮੈਂਟਰੀ ਇਨਕੁਆਇਰੀ ਚੱਲ ਰਹੀ ਹੈ, ਜਿਸ ਦੇ ਜਵਾਬ ਦੇ ਵਿੱਚ ਹੀ ਫੈਡਰਲ ਸਿਹਤ ਮੰਤਰੀ ਨੇ ਇਹ ਟਿੱਪਣੀ ਕੀਤੀ ਹੈ। ਉਧਰ NDIS ਲੇਬਰ ਹਾਇਰ ਪ੍ਰੋਵਾਈਡਰ ਯੂਨਾਈਟਿਡ ਫਾਊਂਡੇਸ਼ਨ ਦੀ ਤਰਫ ਤੋਂ ਹੁਣ ਖੁਦ ਨੂੰ ਵਾਲੰਟਰੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਾਣ ਦਾ ਐਲਾਨ ਕੀਤਾ ਗਿਆ, ਜਿਸ ਦਾ ਮਤਲਬ ਇਹ ਹੈ ਕਿ ਇਸ ਬਹੁਤ ਵੱਡੀ ਕੰਪਨੀ ਜਿਹੜੀ ਕਿ ਰੁਜ਼ਗਾਰ ਦਿੰਦੀ ਸੀ ਲਗਭਗ 450 ਦੇ ਕਰੀਬ ਜਿਹੜਾ ਡਿਸੇਬਿਲਟੀ ਸਪੋਰਟ ਵਰਕਰ ਹੈ ਅਤੇ 1,000 ਦੇ ਕਰੀਬ NDIS ਪਾਰਟੀਸੀਪੈਂਟਸ ਨੇ, ਉਹ ਇਸ ਵਕਤ ਨਿਊ ਸਾਊਥ ਵੇਲਜ਼ ਅਤੇ ਸਾਊਥ ਆਸਟ੍ਰੇਲੀਆ ਦੇ ਵਿੱਚ ਇਸ ਵੱਡੀ ਕੰਪਨੀ ਦੇ ਵਾਲੰਟਰੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਚਲੇ ਜਾਣ ਦੇ ਚੱਲਦਿਆਂ
ਹੁਣ ਦੂਜੀਆਂ ਕੰਪਨੀਆਂ ਦੇ ਵੱਲ ਰਾਹ ਤੱਕਣਗੇ। ਦੱਸ ਦਈਏ ਕਿ ਯੂਨਾਈਟਿਡ ਦੀ ਤਰਫ ਤੋਂ ਐਲਾਨ ਕੀਤਾ ਗਿਆ ਕਿ ਉਹਨਾਂ ਨੇ ਇਸ ਵਕਤ ਆਪਣੇ ਕਰਮਚਾਰੀਆਂ ਦਾ ਖਰਚਾ ਨਹੀਂ ਚੱਕ ਸਕਦੇ ਤੇ ਕੰਪਨੀ ਘਾਟੇ ਦੇ ਵਿੱਚੋਂ ਗੁਜ਼ਰ ਰਹੀ, ਇਸੇ ਕਰਕੇ ਵਾਲੰਟਰੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਾਣ ਦਾ ਐਲਾਨ ਕੀਤਾ ਗਿਆ ਸੀ। ਆਸਟ੍ਰੇਲੀਆ ਦੇ ਸਭ ਤੋਂ ਖਤਰਨਾਕ ਭਿਆਨਕ ਭੱਦੇ ਪੈਡੋਫਾਈਲਸ ਯਾਨੀ ਬੱਚਿਆਂ ਦੇ ਨਾਲ ਜਿਨਸੀ ਸ਼ੋਸ਼ਣ ਕਰਨ ਵਾਲੇ ਸਾਬਕਾ ਚਾਈਲਡ ਕੇਅਰ ਵਰਕਰ ਐਸ਼ਲੀ ਪਾਲ ਗ੍ਰਿਫਿਥ ਦੀ ਅਦਾਲਤ ਦੇ ਵਿੱਚ ਉਸ ਦੇ ਲਾਈਫ ਸੈਂਟੈਂਸ ਯਾਨੀ ਉਮਰ ਕੈਦ ਨੂੰ ਲੈ ਕੇ ਲੱਗੀ ਹੋਈ ਪਟੀਸ਼ਨ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ। ਉਸ ਦੇ ਵਕੀਲਾਂ ਦੀ ਤਰਫ ਤੋਂ ਇਹ ਤਰਕ ਦਿੱਤਾ ਗਿਆ ਸੀ ਕਿ 48 ਸਾਲਾਂ ਇਸ ਖੁੰਖਾਰ ਹਾਲਾਂਕਿ ਵਕੀਲਾਂ ਉਸ ਦੇ ਵਕੀਲਾਂ ਨੇ ਇਸ ਨੂੰ ਖੁੰਖਾਰ ਨਹੀਂ ਦੱਸਿਆ, ਪਰ ਇਸ ਸ਼ਖਸ ਐਸ਼ਲੇ ਪਾਲ ਗ੍ਰਿਫਿਥ ਦੀ ਸਜ਼ਾ ਬਹੁਤ ਜ਼ਿਆਦਾ ਹੈ। ਉਹ ਇਸ ਦੇ ਜਿਹੜਾ ਉਮਰ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਸਹੀ ਨਹੀਂ ਹੈ। 27 ਸਾਲ ਨੋਨ ਪੈਰੋਲ ਪੀਰੀਅਡ ਦੇ ਲਈ ਉਸਨੂੰ ਸਾਲ 2024 'ਚ ਇਹ ਸਜ਼ਾ ਸੁਣਾ ਦਿੱਤੀ ਗਈ ਸੀ, ਔਰ ਹਾਲਾਂਕਿ ਪਿਛਲੇ ਸਾਲ ਸੁਣਾਈ ਸੀ ਪਰ 24 ਤੋਂ ਹੀ ਇਹ ਲਾਗੂ ਹੋ ਗਈ ਸੀ। ਐਸ਼ਲੇ ਪਾਲ ਗ੍ਰਿਫਿਥ ਦੇ ਉੱਤੇ 307 ਦੋਸ਼ ਆਇਦ ਕੀਤੇ ਗਏ ਨੇ। 65 ਅਲੱਗ ਅਲੱਗ ਛੋਟੇ ਉਮਰ ਦੇ ਬੱਚਿਆਂ ਦੇ ਨਾਲ ਅਲੱਗ ਅਲੱਗ ਸਮਿਆਂ ਦੇ ਦਰਮਿਆਨ ਉਸਨੇ 28 ਅਲੱਗ ਅਲੱਗ ਸੈਂਟਰਸ ਦੇ ਵਿੱਚ ਕੰਮ ਕਰਦਿਆਂ ਹੋਇਆਂ ਇਹ ਬਾਲ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਸੀ ਲਗਭਗ 2007 ਤੋਂ 2022 ਦੇ ਦਰਮਿਆਨ ਕੁਇਨਜ਼ਲੈਂਡ ਦੇ ਵਿੱਚ, ਔਰ ਇਸ ਦਰਮਿਆਨ 28 ਨਿੱਕੀਆਂ ਬੱਚੀਆਂ ਦੇ ਰੇਪ ਵੀ ਕੀਤੇ ਸੀ। ਇਸੇ ਹੀ ਮਾਮਲੇ ਦੇ ਵਿੱਚ ਇਸ ਭਿਆਨਕ ਵਿਅਕਤੀ ਦੀ ਤਰਫ ਤੋਂ ਹੁਣ ਆਪਣੀ ਸਜ਼ਾ ਦੇ ਵਿੱਚ ਕਟੌਤੀ ਕਰਨ ਦੀ ਮੰਗ ਕੀਤੀ ਗਈ ਸੀ ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ। ਇਸ ਦਾ ਮਤਲਬ ਇਹ ਵੀ ਹੈ ਕਿ ਪਾਲ ਐਸ਼ਲੀ ਗ੍ਰਿਫਿਥ ਹੁਣ ਘੱਟੋ ਘੱਟ ਇਸ ਅਦਾਲਤ ਦੇ ਵਿੱਚ ਤਾਂ ਆਪਣੀ ਮੰਗ ਦੁਬਾਰਾ ਨਹੀਂ ਰੱਖ ਸਕੇਗਾ। ਬਿਜ਼ਨਸ ਦੇ ਨਾਲ ਜੁੜੀਆਂ ਹੋਈਆਂ ਕੁਝ ਖਬਰਾਂ ਦੀ ਸਾਂਝ ਪਾਈਏ। ਸਭ ਤੋਂ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਕਿਹੜੇ ਲੋਕ ਕਿੱਥੇ ਜਾਣ, ਕਿਹੜੇ ਲੋਕ ਤਾਂ ਨਹੀਂ ਕਹਿ ਸਕਦੇ ਪਰ ਲੋਕ ਕਿੱਥੇ ਜ਼ਿਆਦਾ ਪਸੰਦ ਕਰਦੇ ਨੇ। ਥਾਈਲੈਂਡ ਜਾਂ ਫਿਜੀ ਹੁਣ ਪੁਰਾਣੇ ਦਿਨਾਂ ਦੀਆਂ ਗੱਲਾਂ ਹੋ ਚੁੱਕੀਆਂ ਨੇ। ਆਸਟ੍ਰੇਲੀਆ ਦੇ ਵਿੱਚ ਜ਼ਿਆਦਾਤਰ ਲੋਕ ਹੁਣ ਇੰਡੋਨੇਸ਼ੀਆ ਜਾਣਾ ਪਸੰਦ ਕਰਦੇ ਨੇ। ਪਿਛਲੇ ਸਾਲ ਇੰਡੋਨੇਸ਼ੀਆ ਦੇ ਲਈ ਸੈਰ ਸਪਾਟਾ ਆਸਟ੍ਰੇਲੀਅਨ ਲੋਕਾਂ ਦਾ 16% ਵਧਿਆ। ਅਦਾਰੇ ABS ਯਾਨੀ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੀ ਤਰਫ ਤੋਂ ਕੁਝ ਅੰਕੜੇ ਜਾਰੀ ਕੀਤੇ ਗਏ ਨੇ ਜਿਸ ਦੇ ਵਿੱਚ ਦੱਸਿਆ ਹੈ ਕਿ ਆਸਟ੍ਰੇਲੀਅਨ ਲੋਕਾਂ ਨੇ ਪਿਛਲੇ ਇੱਕ ਸਾਲ ਦੇ ਵਿੱਚ, ਇੱਕ ਕੈਲੰਡਰ ਵਰ੍ਹੇ ਦੇ ਵਿੱਚ ਇੰਡੋਨੇਸ਼ੀਆ ਦੇ 1,61,700 ਗੇੜੇ ਕੱਢੇ ਨੇ। ਨਿਊਜ਼ੀਲੈਂਡ ਦੇ 1,35,190, ਜਾਪਾਨ ਦੇ 1,08,540 ਪਹਿਲੇ 3 ਨੰਬਰ ਦੇ ਉੱਤੇ ਦੇਸ਼ ਨੇ ਜਿੱਥੇ ਸਭ ਤੋਂ ਵੱਧ ਆਸਟ੍ਰੇਲੀਅਨ ਲੋਕ ਜਾਣਾ ਪਸੰਦ ਕਰਦੇ ਨੇ। ਇਸ ਤੋਂ ਬਾਅਦ ਚੀਨ, ਵੀਅਤਨਾਮ, ਥਾਈਲੈਂਡ ਤੇ ਭਾਰਤ ਇਸ ਸੂਚੀ ਦੇ ਵਿੱਚ ਕ੍ਰਮਵਾਰ ਤਰੀਕੇ ਦੇ ਨਾਲ ਆਉਂਦੇ ਨੇ। ਚੀਨ ਦੇ ਲਈ 90,000 ਲੋਕ ਟਰੈਵਲ ਕਰਕੇ ਗਏ ਨੇ, ਵੀਅਤਨਾਮ ਦੇ ਲਈ 68,000, ਥਾਈਲੈਂਡ ਦੇ ਲਈ 62,000 ਤੇ ਭਾਰਤ ਦੇ ਲਈ 51,000 ਆਸਟ੍ਰੇਲੀਅਨ ਸਿਟੀਜ਼ਨ। ਹੋ ਸਕਦਾ ਹੈ ਕਿ ਇਹ ਭਾਰਤੀ ਮੂਲ ਦੇ ਨਾਲ ਹੀ ਜ਼ਿਆਦਾਤਰ ਜੁੜੇ ਹੋਏ ਹੋਣ, ਪਰ ਵੱਡੀ ਗਿਣਤੀ ਜਿਹੜੀ ਹੈ ਉਸਨੇ ਇੰਡੋਨੇਸ਼ੀਆ ਨੇ ਚੁਕਾਇਆ, ਕਿਉਂਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਇੰਡੋਨੇਸ਼ੀਆ ਦੇ ਵਸਨੀਕ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਵੀ ਨਹੀਂ ਨੇ। ਇਸ ਕਰਕੇ ਜ਼ਾਹਰ ਜੀ ਗੱਲ ਹੈ ਕਿ ਇੰਡੋਨੇਸ਼ੀਆ ਨੂੰ ਇੱਕ ਫੇਵਰੇਟ ਟੂਰਿਸਟ ਡੈਸਟੀਨੇਸ਼ਨ ਦੇ ਤੌਰ ਦੇ ਉੱਤੇ ਪਸੰਦ ਕੀਤਾ ਜਾ ਰਿਹਾ। ਉਧਰ ਬਨਿੰਗਸ ਦੇ ਉੱਤੇ ਮਿਤਰੇ 10 ਦੇ ਇੱਕ ਫਰੈਂਚਾਈਜ਼ ਦੀ ਤਰਫ ਤੋਂ ਦੋਸ਼ ਮੜੇ ਗਏ ਨੇ ਤੇ ਅਦਾਲਤ ਦੇ ਵਿੱਚ ਘੜੀਸਿਆ ਗਿਆ। ਕੰਪੀਟੀਸ਼ਨ ਕੰਜ਼ਿਊਮਰ ਐਕਟ ਦੀ ਉਲੰਘਣਾ ਦਾ ਦੋਸ਼ ਲਗਾ ਕੇ ਰੀਜਨਲ ਕੁਇਨਜ਼ਲੈਂਡ ਦੇ ਇੱਕ ਸਟੋਰ ਦੀ ਤਰਫ ਤੋਂ ਬਨਿੰਗਸ ਦੇ ਉੱਤੇ ਦੋਸ਼ ਲਗਾਏ ਗਏ ਨੇ। ਕਿਹਾ ਗਿਆ ਹੈ ਕਿ ਬਨਿੰਗਸ ਵੇਅਰ ਹਾਊਸ ਜਿਹੜਾ ਕਿ ਜਿੰਬੂਬਾ ਦੀ ਸਾਈਟ ਦੇ ਉੱਤੇ ਖੁੱਲ੍ਹਿਆ, ਔਰ ਉੱਥੇ ਮਿਤਰੇ 10 ਦੀ ਜਿਹੜੀ ਇੱਕ ਸਾਈਟ ਸੀ ਜਿੱਥੇ ਬਨਿੰਗਸ ਨੇ ਆਪਣਾ ਸਟੋਰ ਖੋਲ੍ਹਿਆ। ਖੇਤਰੀ ਇਲਾਕੇ ਦੇ ਵਿੱਚ ਹੁਣ ਇੰਨਾ ਕਿੰਨਾ ਕੁ ਕੰਪੀਟੀਸ਼ਨ ਕਿ ਬਨਿੰਗਸ ਨੂੰ ਉੱਥੇ ਮਿਤਰੇ 10 ਜਿਹੜਾ ਕਿ ਲਗਭਗ ਸਿਮਿਲਰ ਬਿਜ਼ਨਸ ਦੇ ਵਿੱਚੋਂ ਹੀ ਗੁਜ਼ਰਦਾ, ਉੱਥੇ ਬਿਜ਼ਨਸ ਖੋਲ੍ਹਣਾ ਪਿਆ ਹੋਵੇ, ਯਾਨੀ ਕਿ ਦੋਹਾਂ ਕੰਪਨੀਆਂ ਦੇ ਬਿਜ਼ਨਸ ਦੇ ਉੱਤੇ ਸੱਟ ਵੱਜੇਗੀ। ਹਾਲਾਂਕਿ ਮਿਤਰੇ 10 ਦੇ ਨਾਲੋਂ ਕਿਤੇ ਵੱਡਾ ਬਿਜ਼ਨਸ ਬਨਿੰਗਸ ਦਾ ਮੰਨਿਆ ਜਾਂਦਾ। ACCC ਨੇ ਇਸ ਸ਼ਿਕਾਇਤ ਨੂੰ ਸਵੀਕਾਰ ਵੀ ਕੀਤਾ ਤੇ ਇਸ ਨੂੰ ਹੁਣ ਅਦਾਲਤ ਦੇ ਵਿੱਚ ਲਿਜਾਇਆ ਗਿਆ ਹੈ। ਉੱਥੇ ਅਗਲੀਆਂ ਬਿਜ਼ਨਸ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਇੱਧਰ ਆਸਟ੍ਰੇਲੀਆ ਦੇ ਵਿੱਚ ਜਿਹੜੀ ਸ਼ੇਅਰ ਮਾਰਕੀਟ ਆ ਉਹ ਮਜ਼ਬੂਤ ਦਿਖਾਈ ਦਿੱਤੀ ਹੈ। ਹਾਲਾਂਕਿ ਅਮਰੀਕੀ ਸ਼ੇਅਰ ਬਾਜ਼ਾਰ ਵੀ ਮਜ਼ਬੂਤੀ ਦੇ ਨਾਲ ਖੁੱਲ੍ਹੇਗਾ, ਕਿਉਂਕਿ ਕੱਲ੍ਹ ਦੇ ਦਿਨ ਵੀ ਮਜ਼ਬੂਤੀ ਦੇ ਨਾਲ ਬੰਦ ਹੋਇਆ ਸੀ। ਸਪੇਸ ਐਕਸ ਨੇ ਆਪਣਾ ਪ੍ਰੋਫਿਟ ਵਧਿਆ ਦਿਖਾਇਆ ਹੈ। ਇੱਧਰ ਆਸਟ੍ਰੇਲੀਆ ਦੇ ਸ਼ੇਅਰ ਬਾਜ਼ਾਰ ਦੀ ਜੇ ਗੱਲ ਕਰੀਏ ਤਾਂ ASX 200 ਅੱਜ ਲਗਭਗ 2% ਅੰਕ ਦਾ ਵਾਧੇ ਦੇ ਨਾਲ ਕਾਰੋਬਾਰ ਦੇ ਨਾਲ ਚੱਲ ਰਿਹਾ। ਹਾਲਾਂਕਿ 8,797 ਦੇ ਅੰਕ ਦੇ ਉੱਤੇ ਇਹ ਜਿਹੜਾ ਇਸ ਵਕਤ ਲਾਈਵ ਚੱਲ ਰਿਹਾ। ਆਸਟ੍ਰੇਲੀਅਨ ਡਾਲਰ ਅਮਰੀਕੀ ਡਾਲਰ ਦੇ ਮੁਕਾਬਲੇ ਟੁੱਟਿਆ ਜ਼ਰੂਰ ਹੈ।
ਅਮਰੀਕੀ 70 ਇੱਕ ਡਾਲਰ ਦੇ ਮੁਕਾਬਲੇ 70 ਸੈਂਟ ਜਿਹੜਾ ਉਹ ਆਸਟ੍ਰੇਲੀਅਨ ਡਾਲਰ ਇੱਕ ਆਸਟ੍ਰੇਲੀਅਨ ਡਾਲਰ ਦੇ ਮੁਕਾਬਲੇ ਮਾਫ ਕਰਨਾ ਅਮਰੀਕੀ 70 ਸੈਂਟ ਜਿਹੜੇ ਨੇ ਉਹ ਜਾ ਚੁੱਕੇ ਨੇ ਉਧਰ ਵਾਲ ਸਟਰੀਟ ਦੇ ਉੱਤੇ ਡਾਓ ਜੋਨਸ ਜਿਹੜਾ 1.9% ਦੇ ਵਾਧੇ ਦੇ ਨਾਲ ਬੰਦ ਹੋਇਆ ਸੀ S&P 500 1.75% ਤੇ ਨੈਸਡੈਕ 3.3% ਦੇ ਵਾਧੇ ਦੇ ਨਾਲ ਬੰਦ ਹੋਇਆ ਸੀ ਕਰੂਡ ਆਇਲ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਆਈ ਹੈ ਇੱਕ ਚੰਗੀ ਖਬਰ ਹੋ ਸਕਦੀ ਹੈ ਬ੍ਰੈਂਟ ਕਰੂਡ ਆਇਲ ਦੀਆਂ ਯਾਨੀ ਕੱਚੇ ਤੇਲ ਦੀਆਂ ਕੀਮਤਾਂ ਹੁਣ 88 ਅਮਰੀਕੀ ਡਾਲਰ 77 ਸੈਂਟ ਪ੍ਰਤੀ ਬੈਰਲ ਦੇ ਹਿਸਾਬ ਦੇ ਨਾਲ ਨੇ ਲਗਭਗ 2% ਇਹਨਾਂ ਦੀਆਂ ਕੀਮਤਾਂ ਟੁੱਟੀਆਂ ਨੇ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ ਦਿਓ ਇਜਾਜ਼ਤ ਧੰਨਵਾਦ ਸੁਣਦੇ ਰਹੋ ਰੇਡੀਓ ਹਾਂਜੀ 1674 ਬਾਕੀ ਦੇ ਪ੍ਰੋਗਰਾਮ ਖਬਰਾਂ ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੀਆਂ ਰੇਡੀਓ ਹਾਂਜੀ 1674 ਦੀ ਸਿਡਨੀ ਔਰ ਮੈਲਬਰਨ ਫ੍ਰੀਕੁਐਂਸੀ ਤੋਂ ਸ਼ੁਕਰੀਆ

0: ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ?
2: ਯਾਰ, ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
1: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
3: ਲਓ ਜੀ, ਤੁਹਾਡੀ ਨਜ਼ਰ ਹੈ ਭੋਲਾ।
4: ਓਏ ਭੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ, ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
5: ਭੋਲੇ ਨੇ ਕਸੂਤੇ ਫਸਾਤੇ।
4: ਓਏ ਭੋਲੇ ਓਏ 2 ਕਾਮੇਡੀ, ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ। ਓਏ ਭੋਲੇ ਓਏ 2।
6: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
7: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
6: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
7: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
6: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।
8: ਹਾਂਜੀ ਹਾਂਜੀ, ਓਏ ਹਾਂਜੀ ਹਾਂਜੀ,
9: ਹਾਂਜੀ ਰੇਡੀਓ।
10: ਅੱਜ ਦਾ ਵਿਚਾਰ, ਅੱਜ ਦੀ ਕਹਾਣੀ, ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ। ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
11: ਰੇਡੀਓ ਹਾਂਜੀ 1674, ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਅੱਜ ਦੀ ਕਹਾਣੀ ਕਹਿੰਦੇ ਨੇ ਚੀਨ ਦੇ ਵਿੱਚ ਕਾਫੀ ਪ੍ਰਚਲਿਤ ਹੈ। ਚੀਨ ਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਜਿੱਥੇ ਇੱਕ ਲੜਕੀ ਆਪਣੇ ਮਾਂ ਪਿਓ ਦੇ ਨਾਲ ਰਹਿੰਦੀ ਸੀ। ਘਰ ਦਾ ਗੁਜ਼ਾਰਾ ਕਾਫੀ ਔਖਾ ਚੱਲਦਾ ਸੀ। ਮਾਂ ਪਿਓ ਅਚਾਨਕ ਬਿਮਾਰ ਪੈ ਗਏ, ਘਰ ਦਾ ਗੁਜ਼ਾਰਾ ਹੋਰ ਵੀ ਔਖਾ ਹੋ ਗਿਆ। ਇਹ ਕੁੜੀ ਜਿਹੜੀ ਜੰਗਲਾਂ ਦੇ ਵਿੱਚ ਜਾਂਦੀ, ਕੁਛ ਫਲ ਫਰੂਟ ਕੋ ਲੱਭਦੇ, ਕੁਛ ਸਬਜ਼ੀਆਂ, ਜੋ ਵੀ ਕੋ ਲੱਭਦਾ ਲਿਆ ਕੇ ਆਪਣੇ ਮਾਂ ਪਿਓ ਨੂੰ ਦਿੰਦੀ। ਹਾਲਤ ਹੋਰ ਵੀ ਵਿਗੜਦੀ ਗਈ ਮੌਸਮ ਦੀ ਖਰਾਬੀ ਦੇ ਕਰਕੇ। ਹੁਣ ਜੋ ਕੁਛ ਉਹ ਲਿਆ ਪਾਉਂਦੀ ਸੀ ਉਹ ਵੀ ਨਹੀਂ ਲਿਆ ਪਾਈ। ਇੱਕ ਦਿਨ ਬਹੁਤ ਦੁਖੀ, ਉਹਦਾ ਦਿਲ ਨਹੀਂ ਕਰਦਾ ਕਿ ਮੈਂ ਘਰ ਨੂੰ ਜਾਵਾਂ। ਮਨ ਦੇ ਵਿੱਚ ਸੋਚ ਰਹੀ ਹੈ ਕਿ ਮੈਂ ਕਿਹੜਾ ਮੂੰਹ ਵਿਖਾਉਂਗੀ ਜਾ ਕੇ ਅੱਜ, ਅਤੇ ਮੈਂ ਕੁਛ ਵੀ ਖਾਣ ਪੀਣ ਦੇ ਲਈ ਇਕੱਠਾ ਨਹੀਂ ਕਰ ਪਾਈ। ਇਹ ਸੋਚਾਂ ਸੋਚਦੀ ਇੱਕ ਤੂਤ ਦੇ ਰੁੱਖ ਥੱਲੇ ਬੈਠ ਜਾਂਦੀ। ਅਚਾਨਕ ਕੀ ਵੇਖਦੀ ਆ ਕਿ ਕੁਛ ਕੀੜੇ ਉਹਨਾਂ ਤੂਤ ਦੇ ਪੱਤਿਆਂ ਨੂੰ ਖਾ ਰਹੇ। ਅਚਾਨਕ ਮਨ ਦੇ ਵਿੱਚ ਆਇਆ ਕਿ ਜੇ ਜੀਵ ਖਾ ਸਕਦੇ ਨੇ ਤਾਂ ਸ਼ਾਇਦ ਇਨਸਾਨ ਵੀ ਖਾ ਸਕਦਾ ਹੋਵੇ। ਝੱਟ ਦੇਣੀ ਉਹ ਪੱਤਾ ਜ਼ਮੀਨ ਤੋਂ ਚੁੱਕਿਆ, ਖਾ ਕੇ ਵੇਖਿਆ। ਕਹਿੰਦੇ ਨੇ ਭੁੱਖ ਦੇ ਵਿੱਚ ਸਾਰਾ ਕੁਛ ਚੰਗਾ ਲੱਗਦਾ। ਸੋਚਦੀ ਹੈ ਮੈਂ ਹੋਰ ਨਹੀਂ ਕੁਛ, ਤੇ ਮੈਂ ਆਪਣੇ ਮਾਂ ਪਿਓ ਦੇ ਲਈ ਇਹ ਪੱਤੇ ਇਕੱਠੇ ਕਰਕੇ ਲੈ ਜਾਂਦੀ ਹਾਂ। ਪੱਤੇ ਇਕੱਠੇ ਕਰਕੇ ਘਰ ਦੇ ਵੱਲ ਨੂੰ ਦੌੜੀ ਜਾਂਦੀ ਹੈ। ਜਾ ਕੇ ਕੀ ਵੇਖਦੀ ਆ ਕਿ ਹੁਣ ਬਹੁਤ ਦੇਰ ਹੋ ਗਈ ਆ। ਭੁੱਖ ਪਿਆਸ ਦੇ ਨਾਲ ਤੇ ਬਿਮਾਰੀ ਦੇ ਨਾਲ ਜੂਝਦੇ ਮਾਂ ਪਿਓ ਚੱਲ ਵਸੇ ਨੇ। ਲੜਕੀ ਅਨਾਥ ਹੋ ਗਈ ਹੈ, ਇਕੱਲੀ ਰੋਂਦੀ ਆ, ਕੋਈ ਚੁੱਪ ਕਰਾਉਣ ਵਾਲਾ ਵੀ ਨਹੀਂ ਹੈ, ਹੁਣ ਕੋਈ ਆਸਰਾ ਵੀ ਨਹੀਂ ਹੈ। ਦਿਲ ਨਹੀਂ ਰਗ ਰਿਹਾ, ਸਮਝ ਨਹੀਂ ਲੱਗ ਰਹੀ ਕਿ ਕਰਾਂ ਮੈਂ, ਕੀ ਕਰਾਂ। ਅਚਾਨਕ ਯਾਦ ਕਰਦੀ ਹੈ ਕਿ ਉਹ ਜਿਹੜਾ ਰੁੱਖ ਜਿਹਦੇ ਥੱਲੇ ਮੈਨੂੰ ਜਾ ਕੇ ਬੜਾ ਸਕੂਨ ਮਿਲਿਆ ਸੀ, ਉੱਥੇ ਜਾ ਕੇ ਬੈਠਦੀ ਹਾਂ। ਬੈਠੀ ਬੈਠੀ ਨੂੰ ਪਤਾ ਨਹੀਂ ਕਿੰਨਾ ਕੁ ਚਿਰ ਹੋ ਚੁੱਕਾ ਕਿ ਅਚਾਨਕ ਕੁਛ ਆਵਾਜ਼ਾਂ ਆਉਣੀਆਂ ਸ਼ੁਰੂ ਹੋਈਆਂ ਨੇ। ਹੌਲੀ ਹੌਲੀ ਲਾਗੇ ਆਉਣ 'ਤੇ ਪਤਾ ਲੱਗਾ ਕਿ ਘੋੜੇ ਦੀ ਟਾਪ ਆ। ਜਦੋਂ ਥੋੜ੍ਹੇ ਜਿਹੇ ਹੋਰ ਕੋਲ ਆਉਣ ਲੱਗੇ ਤਾਂ ਪਹਿਲਾਂ ਤਾਂ ਡਰ ਗਈ, ਪਰ ਫਿਰ ਸੋਚਿਆ ਕਿ ਮੇਰੇ ਕੋਲ ਹੈ ਕੀ ਆ, ਮੈਂ ਡਰ ਕੇ ਲੈਣਾ ਵੀ ਕੀ, ਮੈਂ ਭੱਜ ਕੇ ਲੈਣਾ ਵੀ ਕੀ। ਅਚਾਨਕ ਕੀ ਵੇਖਦੀ ਆ ਕਿ ਘੋੜੇ ਦੇ ਉੱਤੇ ਸਵਾਰ ਉਸ ਰਾਜ ਦਾ ਰਾਜਾ ਬੁਰੇ ਹਾਲਾਂ ਦੇ ਵਿੱਚ ਉਹਦੇ ਲਾਗੇ ਆਣ ਕੇ ਡਿੱਗ ਪੈਂਦਾ। ਮੂੰਹ 'ਚੋਂ ਇੱਕ ਹੀ ਆਵਾਜ਼ ਨਿਕਲਦੀ ਆ, ਪਾਣੀ ਪਾਣੀ। ਲੜਕੀ ਨੇ ਆਪਣਾ ਫਰਜ਼ ਸਮਝਦੇ ਹੋਏ ਭੱਜ ਕੇ ਜਾ ਕੇ ਲਾਗੋ ਬੰਨਿਓ ਕਿਤੋਂ ਨਾ ਕਿਤੋਂ ਇੰਤਜ਼ਾਮ ਕੀਤਾ। ਰਾਜੇ ਨੂੰ ਪਾਣੀ ਪਿਆਇਆ ਪਰ ਹਾਲੇ ਤੱਕ ਉਹਨੂੰ ਹੋਸ਼ ਨਹੀਂ ਸੀ ਆਈ। ਕਾਫੀ ਦੇਰ ਇੰਤਜ਼ਾਰ ਕੀਤਾ, ਉਨੀ ਦੇਰ ਨੂੰ ਹੌਲੀ ਹੌਲੀ ਸ਼ਾਮਾਂ ਪੈਣ ਲੱਗੀਆਂ। ਸੋਚਿਆ ਮੈਂ ਆਪਣੇ ਘਰ ਜਾਵਾਂ, ਥੋੜ੍ਹਾ ਜਿਹਾ ਹੋਰ ਪਾਣੀ ਲਿਆ ਕੇ ਰਾਜੇ ਦੇ ਲਾਗੇ ਰੱਖ ਦਿੱਤਾ ਅਤੇ ਆਪ ਆਪਣੇ ਘਰ ਨੂੰ ਚੱਲਦੀ ਬਣੀ। ਕੁਛ ਸਮੇਂ ਬਾਅਦ ਜਦੋਂ ਰਾਜੇ ਨੂੰ ਹੋਸ਼ ਆਈ, ਰਾਜੇ ਨੇ ਸੋਚਿਆ ਕੌਣ ਜਿਹੜਾ ਮੈਨੂੰ ਪਾਣੀ ਦੇ ਗਿਆ ਅਤੇ ਵਾਧੂ ਪਾਣੀ ਮੇਰੇ ਲਾਗੇ ਵੀ ਰੱਖ ਗਿਆ ਅਤੇ ਇੱਥੇ ਮੇਰੇ ਸਿਰਹਾਣੇ ਵੀ ਨਹੀਂ ਬੈਠਾ ਰਿਹਾ ਇਸ ਲਾਲਚ ਦੇ ਵਿੱਚ ਕਿ ਮੈਂ ਪਾਣੀ ਪਿਆਉਣ ਦੇ ਬਦਲੇ ਕੋਈ ਮੈਂ ਹੀਰੇ ਮੋਤੀ ਲਊਂਗਾ, ਕੋਈ ਮੈਂ ਇਨਾਮ ਲਊਂਗਾ। ਇਹ ਜ਼ਰੂਰ ਕੋਈ ਨਾ ਕੋਈ ਭਲਾ ਪੁਰਸ਼ ਹੋ ਸਕਦਾ, ਇਹਨੂੰ ਜ਼ਰੂਰ ਮਿਲਣਾ ਚਾਹੀਦਾ। ਹੁਣ ਹੋਰ ਤਾਂ ਕੋਈ ਚਾਰਾ ਨਹੀਂ, ਪਤਾ ਨਾ ਲੱਗੇ ਕਿ ਕੌਣ ਸੀ, ਕਿੱਥੋਂ ਆਇਆ, ਕਿੱਧਰ ਗਿਆ। ਕਹਿੰਦੇ ਨੇ ਰਾਜੇ ਨੇ ਆਪਣੇ ਘੋੜੇ ਵੱਲ ਵੇਖਿਆ ਅਤੇ ਘੋੜੇ ਨੇ ਉਸ ਦਿਸ਼ਾ ਦੇ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਜਿਹੜੀ ਦਿਸ਼ਾ ਦੇ ਵਿੱਚ ਉਹ ਕੁੜੀ ਗਈ ਸੀ। ਘੋੜੇ ਨੇ ਥੋੜ੍ਹੀ ਦੂਰ ਤੱਕ ਰਾਜੇ ਨੂੰ ਰਾਹ ਦਿਖਾਇਆ ਅਤੇ ਫਿਰ ਸਾਹਮਣੇ ਉਹ ਇੱਕ ਘਰ ਦਿਖਾਈ ਦੇਣਾ ਸ਼ੁਰੂ ਹੋ ਗਿਆ। ਰਾਜਾ ਸਮਝ ਗਿਆ ਕਿ ਸ਼ਾਇਦ ਇਹੋ ਹੀ ਉਹ ਘਰ ਆ, ਜਾ ਕੇ ਦਰਵਾਜ਼ਾ ਖੜਖੜਾਇਆ। ਲੜਕੀ ਜਦੋਂ ਦਰਵਾਜ਼ਾ ਖੋਲ੍ਹਦੀ ਆ ਤਾਂ ਰਾਜੇ ਨੂੰ ਵੇਖ ਕੇ ਹੈਰਾਨ ਹੋ ਗਈ। ਤੁਸੀਂ ਸਾਡੇ ਗਰੀਬਾਂ ਦੇ ਘਰ, ਤੁਸੀਂ ਹੁਣ ਠੀਕ ਹੋ, ਤੁਸੀਂ ਬੇਹੋਸ਼ ਸੀ, ਮੈਂ ਇਸ ਕਰਕੇ ਚੱਲੀ ਆਈ ਕਿਉਂਕਿ ਹੌਲੀ ਹੌਲੀ ਹਨੇਰਾ ਹੁੰਦਾ ਜਾਂਦਾ, ਮੈਂ ਘਰ ਵਾਪਸ ਟਾਈਮ ਦੇ ਨਾਲ ਆਉਣਾ ਚਾਹੁੰਦੀ ਸੀ। ਰਾਜੇ ਨੇ ਕਿਹਾ ਮੈਂ ਤੇਰੇ ਤੋਂ ਬਹੁਤ ਖੁਸ਼ ਹਾਂ, ਤੂੰ ਮੇਰੀ ਮਦਦ ਕੀਤੀ, ਤੂੰ ਮੈਨੂੰ ਪੀਣ ਦੇ ਲਈ ਪਾਣੀ ਦਿੱਤਾ, ਮੈਂ ਤੈਨੂੰ ਇਨਾਮ ਦੇਣਾ ਚਾਹੁੰਦਾ। ਲੜਕੀ ਨੇ ਕਿਹਾ ਰਾਜਨ ਮੈਂ ਇਨਾਮ ਕੀ ਕਰੂੰਗੀ, ਮੇਰਾ ਕੋਈ ਹੈ ਹੀ ਨਹੀਂ, ਮੈਂ ਇਨਾਮ ਲੈ ਕੇ ਕੀ ਕਰੂੰਗੀ, ਮੇਰੇ ਲਈ ਤੁਸੀਂ ਇਨਾਮ ਦਾ ਨਾਂ ਸੋਚੋ, ਜੋ ਮੈਂ ਤੁਹਾਡੇ ਲਈ ਕੀਤਾ ਉਹ ਮੇਰਾ ਧਰਮ ਹੈ, ਇੱਕ ਰਾਜੇ ਦੀ ਸੇਵਾ ਕਰਨਾ ਇਸ ਸਾਰੇ ਰਾਜ ਦੇ ਲੋਕਾਂ ਦਾ ਧਰਮ ਹੈ, ਮੈਂ ਆਪਣਾ ਧਰਮ ਨਿਭਾਇਆ, ਇਹਦੇ ਲਈ ਇਨਾਮ ਕਾਹਦਾ। ਰਾਜਾ ਹੋਰ ਵੀ ਖੁਸ਼ ਹੋਇਆ ਇੰਨੇ ਸੋਹਣੇ ਸੰਸਕਾਰ। ਪੁੱਛਣ ਲੱਗਾ ਤੂੰ ਆਪਣੇ ਮਾਂ ਪਿਓ ਦੇ ਨਾਲ ਜੇਕਰ ਮੈਨੂੰ ਮਿਲਾਵੇਂ, ਮੈਂ ਵੇਖਣਾ ਚਾਹੁੰਦਾ ਜਿਨ੍ਹਾਂ ਨੇ ਤੇਰੀ ਐਡੀ ਸੋਹਣੀ ਪਰਵਰਿਸ਼ ਕੀਤੀ ਅਤੇ ਕੁੜੀ ਆਪਣੇ ਅੱਥਰੂ ਰੋਕ ਨਹੀਂ ਪਾਈ। ਦੱਸਿਆ ਕਿ ਇੱਦਾਂ ਕੁਛ ਸਮਾਂ ਪਹਿਲਾਂ, ਕੁਛ ਦਿਨ ਪਹਿਲਾਂ ਮੇਰੇ ਮਾਂ ਪਿਓ ਚੱਲ ਵਸੇ ਨੇ, ਮੈਂ ਹੁਣ ਇਕੱਲੀ ਰਹਿੰਦੀ ਹਾਂ। ਕਹਿੰਦੇ ਨੇ ਰਾਜੇ ਨੇ ਕੋਈ ਇਨਾਮ ਨਹੀਂ ਦਿੱਤਾ ਪਰ ਉਸ ਕੁੜੀ ਨੂੰ ਆਪਣੇ ਨਾਲ ਮਹਿਲਾਂ ਦੇ ਵਿੱਚ ਲੈ ਗਿਆ ਆਪਣੀ ਧੀ ਬਣਾ ਕੇ, ਜਿਹਨੂੰ ਇੰਨੇ ਸੋਹਣੇ ਸੰਸਕਾਰ ਹੋਣ, ਇੰਨਾ ਚੰਗਾ ਜਿਹਦਾ ਕੁੜੀ ਦਾ ਉਦਾਰ ਮਨ ਹੋਵੇ ਉਹ ਅਨਾਥ ਨਹੀਂ ਹੋ ਸਕਦੀ, ਅੱਜ ਤੋਂ ਤੂੰ ਇਸ ਰਾਜ ਦੀ ਰਾਜਕੁਮਾਰੀ ਹੈ। ਕਹਿੰਦੇ ਨੇ ਇਸ ਤਰੀਕੇ ਦੇ ਨਾਲ ਕਿਸਮਤ ਜਦੋਂ ਰੰਗ ਪਟਲ ਬਦਲਦੀ ਹੈ ਤਾਂ ਤੁਹਾਨੂੰ ਕੋਈ ਪਤਾ ਨਹੀਂ ਲੱਗਦਾ ਤੁਹਾਡੇ ਲਈ ਕਿੱਥੇ ਕੀ ਬਣਿਆ। ਕਹਿੰਦੇ ਨੇ ਰਾਜੇ ਨੇ ਉਸ ਕੁੜੀ ਨੂੰ ਪਾਲਿਆ, ਉਸ ਨੂੰ ਤੀਰਅੰਦਾਜ਼ੀ ਤੋਂ ਲੈ ਕੇ ਰਾਜਭਾਗ ਦੇ ਸਾਰੇ ਕੰਮਕਾਰ ਸਿਖਾਏ ਅਤੇ ਬੜੀ ਧੂਮਧਾਮ ਦੇ ਨਾਲ ਉਸ ਕੁੜੀ ਦਾ ਵਿਆਹ ਵੀ ਕੀਤਾ। ਅਤੇ ਕਹਿੰਦੇ ਨੇ ਚੀਨ ਦੇ ਵਿੱਚ ਇਹਦੀ ਬੜੀ ਮੰਨਤਾ ਰਹੀ ਅਤੇ ਅੱਜ ਵੀ ਇਹਦੀਆਂ ਕਹਾਣੀਆਂ ਬੱਚਿਆਂ ਨੂੰ ਸੁਣਾਈਆਂ ਜਾਂਦੀਆਂ ਨੇ। ਇਸ ਕੁੜੀ ਦਾ ਨਾਂ ਸੀ ਲਾਈਜ਼ੂ ਅਤੇ ਜਿਹੜਾ ਰਾਜਾ ਸੀ ਉਸ ਸਮੇਂ ਉਹਦਾ ਨਾਂ ਸੀ ਸ਼ਿਲਿੰਗ। ਸੋ ਸ਼ਿਲਿੰਗ ਰਾਜੇ ਨੇ ਲਾਈਜ਼ੂ ਨਾਂ ਦੀ ਕੁੜੀ ਨੂੰ ਆਪਣੀ ਧੀ ਬਣਾ ਲਿਆ ਅਤੇ ਉਸ ਤੋਂ ਬਾਅਦ ਇੱਕ ਅੰਪਾਇਰ ਹੋਈ ਹੈ ਚੀਨ ਦੇ ਵਿੱਚ, ਯੈਲੋ ਅੰਪਾਇਰ। ਇਸ ਘਰਾਣੇ ਦੇ ਵਿੱਚ ਉਹ ਵਿਆਹੀ ਚਲੀ ਗਈ ਅਤੇ ਜ਼ਿਆਦਾ ਮਸ਼ਹੂਰੀ ਲਾਈਜ਼ੂ ਦੀ ਅੱਗੇ ਚੱਲ ਕੇ ਤਾਂ ਵੀ ਹੋਈ ਕਿਉਂਕਿ ਜਿਹੜੀ ਆਪਾਂ ਸਿਲਕ ਪਾਉਂਦੇ ਹਾਂ ਉਹਦੀ ਕਾਢ ਵੀ ਇਸ ਲਾਈਜ਼ੂ ਨੇ ਕੱਢੀ ਸੀ। ਕਹਿੰਦੇ ਨੇ ਇੱਕ ਦਿਨ ਚਾਹ ਪੀਣ ਦੇ ਲਈ ਇੱਕ ਰੁੱਖ ਦੇ ਥੱਲੇ ਬੈਠੀ ਸੀ ਤੇ ਅਚਾਨਕ ਰੁੱਖ ਦੇ ਉੱਤੋਂ ਕੁਛ ਥੱਲੇ ਡਿੱਕੇ ਦੀ ਚਾਹ ਦੇ ਵਿੱਚ ਪੈ ਗਿਆ। ਹੁਣ ਇੱਕਦਮ ਇਹਨੇ ਜਦੋਂ ਵੇਖਿਆ ਤੇ ਉਹ ਹੋਰ ਕੁਛ ਨਹੀਂ, ਉਹ ਕਕੂਨ ਸੀ ਰੇਸ਼ਮ ਦਾ। ਉਹ ਰੇਸ਼ਮ ਦੇ ਨਾਲ ਇਨਸਾਨ ਦਾ ਇੱਕ ਪਹਿਲਾ ਇਨਕਾਊਂਟਰ ਸੀ ਜਦੋਂ ਇਨਸਾਨ ਨੂੰ ਇਹ ਸਮਝ ਆਇਆ ਕਿ ਰੇਸ਼ਮ ਹੈ ਕੀ। ਕਹਿੰਦੇ ਨੇ ਇਹਨੇ ਚਾਹ ਦੇ ਵਿੱਚੋਂ ਕੱਢਿਆ ਤੇ ਵੇਖਣ ਲੱਗੀ ਕਿ ਬੜਾ ਚਮਕਦਾਰ ਇੱਕ ਧਾਗਾ ਜਿਹੜਾ ਚਾਹ ਦੇ ਵਿੱਚ ਵੀ ਬਿਲਕੁਲ ਅਲੱਗ ਹੀ ਦਿਖ ਰਿਹਾ। ਉਹਦਾ ਇੱਕ ਕੋਨਾ ਫੜ ਕੇ ਖਿੱਚਣ ਦੀ ਕੋਸ਼ਿਸ਼ ਕੀਤੀ ਤੇ ਲੰਮਾ ਖਿੱਚਦਾ ਚਲਾ ਗਿਆ। ਉੱਪਰ ਤਾਂ ਰੁੱਖ ਵੱਲ ਧਿਆਨ ਮਾਰਿਆ ਤੇ ਕੀ ਵੇਖਦੀ ਹੈ ਕਿ ਰੁੱਖ ਦੇ ਉੱਤੇ ਤਾਂ ਉਦਾਂ ਦੇ ਹੋਰ ਵੀ ਬਹੁਤ ਸਾਰੇ ਕਕੂਨ ਨੇ। ਬਸ ਉੱਥੋਂ ਇਹਦੇ ਮਨ ਦੇ ਵਿੱਚ ਖਿਆਲ ਆਇਆ ਕਿ ਹੋਵੇ ਨਾ ਇਹਦਾ ਮੈਨੂੰ ਇੱਕ ਛੋਟਾ ਜਿਹਾ ਕੱਪੜਾ ਬੁਣਨਾ ਚਾਹੀਦਾ। ਪਹਿਲਾਂ ਕੱਪੜਾ ਬੁਣ ਕੇ ਇਹਨੇ ਰਾਜੇ ਨੂੰ ਆਪਣੇ ਘਰ ਵਾਲੇ ਨੂੰ ਭੇਟ ਕੀਤਾ ਅਤੇ ਉਸ ਤੋਂ ਬਾਅਦ ਇਹੋ ਹੀ ਉਹ ਲਾਈਜ਼ੂ ਸੀ ਜਿਹਨੇ ਆਪਣੇ ਘਰ ਵਾਲੇ ਨੂੰ ਪ੍ਰੇਰਿਤ ਕੀਤਾ ਕਿ ਉਹ ਇਸ ਦਾ ਵਪਾਰ ਕਰੇ, ਸਾਡਾ ਰਾਜ ਹੋਰ ਖੁਸ਼ਹਾਲ ਹੋ ਜਾਊਗਾ। ਅਤੇ ਉਸ ਤੋਂ ਬਾਅਦ ਇੱਕ ਵੱਡੀ ਮੁਹਿੰਮ ਚੱਲੀ, ਲੰਮੀ ਇੱਕ ਰਿਸਰਚ ਹੋਈ, ਪੈਸਾ ਲਾਇਆ ਗਿਆ ਇਸ ਪਾਸੇ ਅਤੇ ਉਹ ਸਾਰੇ ਕੁਛ ਦੀ ਦੇਖ ਰੇਖ ਵੀ ਇਸੇ ਲਾਈਜ਼ੂ ਨੇ ਕੀਤੀ। ਪਰ ਹੌਲੀ ਹੌਲੀ ਇੱਕ ਸਮਾਂ ਆਇਆ ਜਦੋਂ ਜਗ੍ਹਾ ਜਗ੍ਹਾ ਦੇ ਉੱਤੇ ਬਾਗ ਲਾਏ ਗਏ, ਉਹ ਰੁੱਖ ਉੱਦਾਂ ਦਾ ਮਾਹੌਲ ਬਣਾਇਆ ਗਿਆ ਜਿਨ੍ਹਾਂ ਦੇ ਵਿੱਚ ਰੇਸ਼ਮ ਦੇ ਕੀੜੇ ਰਹਿਣਾ ਪਸੰਦ ਕਰਦੇ ਨੇ। ਅਤੇ ਅੱਜ ਆਪਾਂ ਸਾਰੇ ਜਾਣਦੇ ਹਾਂ ਕਿ ਸਿਲਕ ਦੀ ਕੀ ਮਹੱਤਤਾ ਹੈ, ਸਿਲਕ ਸਾਡੇ ਸਮਾਜ ਦੇ ਵਿੱਚ ਕਿੱਥੇ ਖੜਦਾ। ਸੋ ਇਹ ਸਾਰੀ ਕਹਾਣੀ ਸ਼ੁਰੂ ਹੋਈ ਇੱਕ ਅਨਾਥ ਲੜਕੀ ਤੋਂ। ਕਹਿੰਦੇ ਨੇ ਜਦੋਂ ਤੁਸੀਂ ਕਿਸੇ ਦੇ ਲਈ ਕੁਛ ਚੰਗਾ ਕਰਦੇ ਹੋ, ਚਾਹੇ ਦਿਨ ਤੁਹਾਡੇ ਚੰਗੇ ਹੋਣ ਚਾਹੇ ਮਾੜੇ ਹੋਣ, ਜਿੱਦਾਂ ਦੇ ਵੀ ਤੁਹਾਡਾ ਸਮਾਂ ਚੱਲ ਰਿਹਾ ਹੋਵੇ, ਮਨ ਦੇ ਵਿੱਚ ਕਿਸੇ ਦੂਸਰੇ ਦੀ ਮਦਦ ਕਰਨ ਦਾ ਖਿਆਲ ਕਦੀ ਨਹੀਂ ਜਾਣ ਦੇਣਾ ਚਾਹੀਦਾ। ਪੈਸਾ ਹੱਥਾਂ ਦੀ ਮੈਲ, ਕਦੀ ਵੱਧ ਕਦੀ ਘੱਟ, ਪਰ ਜੇ ਤੁਸੀਂ ਕਿਸੇ ਦੂਸਰੇ ਦੇ ਲਈ ਕੁਛ ਕਰਦੇ ਹੋ ਉਹਦਾ ਫਲ ਤੁਹਾਨੂੰ ਜ਼ਰੂਰ ਮਿਲਦਾ, ਅਤੇ ਉਹ ਮਿਲਦਾ ਵੀ ਤਾਂ ਜ਼ਿਆਦਾ ਜੇ ਤੁਸੀਂ ਨਿਰਸਵਾਰਥ ਕਰਦੇ ਹੋ। ਕਈ ਵਾਰੀ ਆਪਾਂ ਪਹਿਲਾਂ ਹੀ ਇਹ ਅੰਦਾਜ਼ੇ ਲਾ ਲੈਂਦੇ ਹਾਂ ਕਿ ਆਪਾਂ ਹੁਣ ਆ ਕਿਸੇ ਦਾ ਕੰਮ ਕਰਕੇ ਇੱਥੋਂ ਫਾਇਦਾ ਕੀ ਲੈਣਾ। ਜ਼ਰਾ ਸੋਚ ਕੇ ਵੇਖੀਏ, ਜੇਕਰ ਇਹ ਰਾਜੇ ਨੂੰ ਪਾਣੀ ਪਿਆ ਕੇ ਉੱਥੇ ਉਹਦੇ ਸਿਰਾਣੇ ਬੈਠੀ ਰਹਿੰਦੀ ਕਿ ਹੁਣ ਮੈਂ 2-4 ਸਿੱਕੇ ਲੈ ਕੇ ਜਾਊਂਗੀ, ਤਾਂ ਸ਼ਾਇਦ ਰਾਜਾ ਇਹਨੂੰ ਆਪਣੀ ਧੀ ਨਾ ਬਣਾਉਂਦਾ। ਸੋ ਗੱਲ ਫਿਰ ਦਾਨ 'ਤੇ ਆ ਜਾਂਦੀ ਹੈ, ਗੱਲ ਫਿਰ ਕਿਸੇ ਦੂਸਰੇ ਦੀ ਮਦਦ ਦੀ ਆ ਜਾਂਦੀ ਹੈ। ਕਿਸੇ ਦੂਸਰੇ ਦੀ ਮਦਦ ਕਰੋ, ਦਾਨ ਪੁੰਨ ਕਰੋ, ਕਿਸੇ ਦੂਸਰੇ ਦੇ ਕੰਮ ਆਓ, ਪਰ ਅਹਿਸਾਨ ਨਾ ਜਤਾਓ। ਆਸ ਕਰਦੇ ਹਾਂ ਕਿ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
10: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇਨਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
9: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
12: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
9: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
13: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
13: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
14: ਆ ਕਿੱਥੇ ਵੱਜ ਗਈ ਤੇਰੀ ਗੱਡੀ?
15: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
14: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
16: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552 ਤੇ। ਸੋਨਾ ਚਾਹੀਦਾ,
1: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 04935360042।
2: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
3: ਸੂਰਜ ਦੇਵਤਾ
2: ਕੀ ਮਤਲਬ?
3: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
2: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
3: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 04480664494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 04301231394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: टेंशन टेंशन निरी टेंशन
1: की होया
0: अथे इमिग्रेशन दे इन्ने पंगे ने यार मुक दे नहीं
1: काका जी टेंशन छड़ो फोन चको कॉल करो वीवा इमिग्रेशन नू जिथे इमिग्रेशन एक्सपर्ट हरपाल सिंह बाजवा इम्प्लॉय स्पॉन्सर पार्टनर या पेरेंट्स या वीजा स्किल्ड माइग्रेशन स्टूडेंट वीजा MRT या RRT अपील्स ते स्किल्स असेसमेंट्स दे माहिर बैठे ने हुणे अपॉइंटमेंट ली कॉल करो 0410-530-530
0: या 90-77-93
1: या ईमेल info@vivaimmigration.com.au
0: याद रखो 9077-9733
1: वीवा इमिग्रेशन एंड एजुकेशन कंसल्टेंट
0: हर कदम तुआडे नाल
2: Ready, set, go! Chadston Ford. Dandenong Road te tuhanu udik reya hai. Ford Ranger. Ranger Super Duty. Everest te sadabahar Mustang. Brand new demo te quality pre-owned vehicles. Trade-in ate finance options vi available. Aho te apni navi Ford da test drive karo. Business fleet lai gal karo. Vehicle experts, Tim Forbes ya Kori naal. Radio Hanji de hawale naal pao. 3 saal di free service. Chadston Ford. Ready, set, Ford.
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
4: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
5: ਹਾਂਜੀ ਰੇਡੀਓ

0: वाह। सरबजीत चीमा की आवाज में आप सुने थे तेरे लकदा हुलारा रंग रारा रीरी रारा। नमस्ते सत श्रीकाल आदाब, मैं हाँ कृष्ण एंड तुसी सुन रहे हो रेडियो हांजी 1674 AM। अज दा दिहाड़ा थानू पता है फ्राइडे दा हुंदा है खुला अखाड़ा, तो उस खुले अखाड़े दे अंदर मेरे नाल कमेंट्री करन लई शिरकत कर चुके ने यशप्रीत जी।
1: हाँ जी बिल्कुल, तालियां तालियां तुसी मार दो आपा इत्थे कोई और ते है नहीं।
0: हाँ ये गलत है
1: नहीं, तालियां दे नाल लेके चुटकियां सिर में समेटता काम।
0: मैनू ना माइक दी फ्रीक्वेंसी दा अंदाजा जा नहीं है, मुड़ के उपर नीचे हो मैनू फिर सुनन नु मिल जाएगा डायरेक्टर साहब।
1: तुहाडी कमेंट्री नाल मैनू ओ याद आ गया जिवें साडे राजस्थान मेलियां दे विच मौत का कुआं नहीं होंदा सी, ओदी कमेंट्री
0: छेड़ लो है कबड्डी आसे पासे कि कमेंट्री की गल हल्ला गुल्ला, तो मैं क्या चलो मैं भी आज अपने रंग के साथ थोड़े से शुरू करते हैं। ऑर्केस्ट्रा वाले भी बहुत करते हैं जी, सुनील ग्रोवर नहीं करता हूं कि चडा चडा चडा ऑर्केस्ट्रा की तरह से आगे है मामा जी की तरफ से 500 रुपए।
1: ओ बड़ा वधिया, ओ फोर्स भी बंद ने। हाँ। कि मामा जी दे आगे ने फुफड़ जी दे नहीं आए।
0: छोटे नू ता पार करना ही पैना, आज 1111 छोटा फिर इधर उधर हो फिर कि मैं ना रडार च ना आज मैं
1: मैंने तो मेरे पापा दे याद आ जांदा एक व्याह, मतलब मेरी कजन दा ही व्याह सीगा ते उस टाइम ते ਹੁੰਦੀ ਹੈ ਨਾ ਗੱਡੀ ਹੁੰਦੀ ਹੈ ਤੇ ਉਹ ਅਨਾਉਂਸਮੈਂਟ ਕਰੀ ਜਾਏ ਤੇ ਵੱਖਰੇ ਵੱਖਰੇ ਨਾਂ ਲੈ ਕੇ ਇੱਕੋ ਹੀ ਬੰਦਾ ਦੇ ਜਾਏ।
0: ਇਹ ਤਾਂ ਯਾਰ ਬੜਾ ਚੈਰੀਟੇਬਲ ਆਦਮੀ ਸੀ, ਵੈਰੀ
1: ਚੈਰੀਟੇਬਲ।
0: कलाकार
1: दी कदर करनी चाहिए।
0: हिंदी च करनी, देखो आर्टिस्ट है जो अंग्रेजी वाला फिर भावे मिस आउट कर दो, दैट्स ऑल राइट, हिंदी च जरूर होनी चाहिए।
1: साडे उत्ते हिंदी बोल दो ना। मैं हुण नवी नवी पंजाबी बोलन लगी हां, बाकी हिंदी चलती है साडे उत्ते। खैर अज है शुक्रवार का दिन, ते शुक्रवार का दिन जिथे हुंदा है खुला अखाड़ा, तुसी भी आके अपने अंदर दे कवि, अपने अंदर दे कहानीकार, अपने अंदर दे पोएट, जो भी तुहाडे अंदर दा उहनूं बाहर ला के इस मंच ते आके शिरकत कर सकदे हो,
0: सानूं आके साडे नाल सांझा करो, असीं कला दे भुखे हां। ते तुसी कोई पूरे हफ्ते दे अंदर वधिया जी कोई गलबात होई होवे, पॉजिटिव गल होई होवे, ओह भी दसो, असीं पॉजिटिव एनर्जी दे भी बहुत ज्यादा भुखे हां।
1: हां जी हां जी, पॉजिटिव वाइब्स ओनली,
0: पॉजिटिव वाइब्स ओनली टुडे गाइस, है ना। होर यश जी किस तरह दा रहा हफ्ता?
1: मेरा वधिया रहा, तुसीं क्या ए वाली हर हफ्ते की गल होई, हुण मैं ते कल दी ताजी ताजी कह रही हां। ਤੁਸੀਂ ਜਿਹੜਾ ਟੋਪਿਕ ਫੜਿਆ ਸੀਗਾ ਉਹ ਵਿੱਚ ਜਿੱਥੇ ਵੀ ਮੈਂ ਫੜਿਆ ਕਲਟਰ ਦੀ ਗੱਲ ਚੱਲ ਰਹੀ ਸੀ ਤੇ ਮੈਂ ਕਿਚਨ 'ਚ ਕੰਮ ਕਰੀ, ਮਤਲਬ ਮੈਂ ਹਰ ਇੱਕ ਚੀਜ਼ ਸੈਂਟੈਂਸ ਬਾਏ ਸੈਂਟੈਂਸ, ਮੈਨੂੰ ਇੱਦਾਂ ਲੱਗ ਰਿਹਾ ਸੀ ਕਿ ਕੋਈ ਰੀਲ ਕੱਟ ਰਹੀ ਹੈ, ਜਿਹੜੇ ਵੀਡੀਓ ਹੈ ਨਾ ਉਹ ਮੇਰੇ ਥਰੂ ਬਣ
0: ਰਹੇ ਸੀਸੀਟੀਵੀ ਕੈਮਰਾ ਮੇਰੇ,
1: ਮੈਨੂੰ ਇੰਨਾ ਮਤਲਬ ਮੈਂ ਕਹੀ ਜਾਵਾਂ ਕਿ ਹਰ ਚੀਜ਼ ਹੀ, ਮਤਲਬ ਜਿਹੜੀ ਕਿਚਨ ਦੀ ਗੱਲ ਹੋਈ ਕਿ ਹਾਂ ਤੁਹਾਡੀ ਕਿਚਨ 'ਚ ਐਕਸਟਰਾ ਸਮਾਨ, ਤੁਸੀਂ ਜਿੱਥੇ ਮਤਲਬ ਤੁਸੀਂ ਕੰਮ ਫੜੇ ਤਿੰਨ ਚਾਰ ਜਿਹੜੇ ਟੂ ਡੂ ਲਿਸਟ ਦੇ ਵਿੱਚ ਪੂਰੇ ਦਿਨ ਦੇ, ਜਿਵੇਂ ਫੋਰ ਐਨ ਐਗਜ਼ਾਮਪਲ ਮੈਂ ਕਿ ਮੈਨੂੰ ਸਬਜ਼ੀ ਬਣਾਉਣੀ ਹੈ ਨਾ, ਡਸਟਿੰਗ ਕਰਨੀ ਹੈ, ਸਾਫ਼ ਸਫਾਈ ਕਰਨੀ, ਲੌਂਡਰੀ ਧੁੱਪ ਸੀਗੀ ਲੌਂਡਰੀ ਕਰਨੀ, ਮੈਂ ਕਰੀ ਜਾਵਾਂ ਉਹ ਚੀਜ਼ਾਂ ਨਾਲ, ਮੈਂ ਕਨੈਕਟ ਹੋਈ ਜਾਵਾਂ, ਮੈਂ ਕਿਹਾ ਆਹ ਕੀ ਇਹਨਾਂ ਨੂੰ ਮੇਰੇ ਘਰ ਦੀ ਕਹਾਣੀ ਕਿਵੇਂ ਪਤਾ ਲੱਗ ਗਈ।
0: ਲੈ ਮੈਂ ਘਰ ਗਿਆ ਨਾ, ਮਾਤਾ ਜੀ ਟੱਕਰੇ ਕਹਿੰਦੇ ਬੇਟਾ ਬੜਾ ਮਨ ਸੀ ਫੋਨ ਕਰਨ ਦਾ ਕਿ ਇਹ ਜਿਹੜੇ ਫਿਲੋਸਫਰ ਸਾਹਿਬ ਨੇ ਇਹ ਆਪਣੀ ਅਲਮਾਰੀ ਵੇਖ ਪਾਉਂਦੇ। ਮੈਂ ਫਿਰ ਦੱਸਿਆ ਮੈਂ ਕਿ ਮੈਂ ਵੀ ਤਾਂ ਇਹੀ ਕਹਿ ਰਿਹਾ ਕਿ ਯਾਰ ਕਰਨਾ ਚੇਂਜ ਕਰਨਾ ਸਿਸਟਮ,
1: ਪਰ ਉਹ ਕਦੋਂ ਕਰਨਾ ਉਹੀ ਹੈ,
0: ਸਮਾਂ ਨਹੀਂ ਲਾ ਰਿਹਾ। ਫਿਰ ਉਹੀ ਹੋਇਆ, ਮੈਂ 2 ਘੰਟੇ ਬਾਅਦ ਆਪਣਾ ਜਿਹੜਾ ਦੂਸਰਾ ਕੰਮ ਸੀ ਮੈਂ ਉੱਧਰ ਨਿਕਲ ਪਿਆ, ਕਹਿੰਦੇ ਹਾਂਜੀ ਕਲਟਰ ਰਹਿ ਗਿਆ ਤੁਹਾਡਾ, ਮੈਂ ਕਦੀ ਨਾ ਕਦੀ ਕਰੇਂਗੇ ਮੰਮੀ
1: ਆਪਾਂ, ਕਿਉਂਕਿ ਮਤਲਬ ਵੈਸੇ ਆਪਣੀ ਕਮਿਊਨਿਟੀ ਇੰਡੀਅਨ ਕਮਿਊਨਿਟੀ ਦੀ ਗੱਲ ਕਰੀਏ, ਆਪਾਂ ਬਹੁਤ ਵੱਡੇ ਨਾ ਐਜ਼ ਅ ਕੀਪਰ ਹਾਂ ਆਪਾਂ, ਹੈ ਨਾ, ਕਿ ਆਪਾਂ ਨੂੰ ਲੱਗਦਾ ਇਹ ਹਰ ਇੱਕ ਚੀਜ਼ ਰੱਖ ਲਓ ਕਦੇ ਨਾ ਕਦੇ, ਤਾਂ ਕੰਮ ਆਪਣੇ ਬੈਕ ਮਾਇੰਡ ਦੇ ਵਿੱਚ ਫਿਊਚਰ ਇਨਵੈਸਟਮੈਂਟ ਰਹਿੰਦਾ, ਹੁਣ ਭਾਵੇਂ ਗੱਦੇ ਦੇ ਥੱਲੇ ਪਈ ਪੋਲੀਥਿਨ ਸੌਣ ਜਾਂ ਫਿਰ ਬਚੀ ਪਰਚੀਆਂ ਜਾਂ ਕੁਛ ਵੀ ਜਿਹੜੇ ਡਿਸਪੋਜ਼ੇਬਲ ਚੀਜ਼ਾਂ ਹੁੰਦੀਆਂ ਆਪਾਂ ਰੱਖ ਲੈਂਦੇ ਕਿ ਇਹ ਕੰਮ ਆ ਜਾਣੀ ਹੈ, ਕਿ ਕੋਈ ਕਿਸੇ ਨੇ ਸਬਜ਼ੀ ਮੰਗੀ ਡੱਬੇ ਡੁੱਬਿਆਂ ਦੀ ਲੋੜ ਪੈਂਦੀ ਹੈ
0: ਜ਼ਿਆਦਾਤਰ ਆਪਾਂ ਸਟੋਰੇਜ ਵਾਲੀ ਚੀਜ਼ਾਂ ਅੱਛਾ ਇਹ ਆਇਰਨੀ ਦੇਖੋ ਕਿੰਨੀ ਪਿਆਰੀ ਹੈ ਨਾ ਕਿ ਆਪਾਂ ਸਟੋਰੇਜ ਵਾਲੀਆਂ ਚੀਜ਼ਾਂ ਸੰਭਾਲ ਕੇ ਰੱਖਦੇ ਹਾਂ ਉਹਨਾਂ ਚ ਕੋਈ ਸਟੋਰ ਨਹੀਂ ਕਰਦੇ ਉਹ ਸਟੋਰ ਹੋਈਆਂ ਰਹਿੰਦੀਆਂ ਉਸ ਬੇਚਾਰੇ ਡੱਬੇ ਜਾਰ ਦੇ ਅੰਦਰ ਕੁਛ ਨਹੀਂ ਆਇਆ ਪਰ ਉਹਨੂੰ ਅਸੀਂ ਸੰਭਾਲ ਕੇ ਰੱਖਿਆ ਪਿਆ ਉਹ ਕਿਸੇ ਗਾਂ ਵੱਡੇ ਬਾਕਸ ਦੇ ਅੰਦਰ ਪਿਆ
1: ਕਿਉਂਕਿ ਪਤਾ ਨਹੀਂ ਇਹ ਸ਼ੁਰੂ ਤੋਂ ਹੀ ਚੱਲੀ ਆ ਰਹੀ ਹੈ ਕਿ ਹਾਂ ਇਹ ਚੀਜ਼ਾਂ ਹੁਣ ਭਾਵੇਂ ਕਿੰਨੀ ਵੱਡੀ ਵੱਡੀ ਆਪਾਂ ਡਿਗਰੀਆਂ ਕੀਤੀਆਂ ਇੱਥੇ ਲੇਕਿਨ ਉਹ ਹੈ ਤੇ ਗੱਦੇ ਦੇ ਥੱਲੇ ਸਾਂਭ ਕੇ ਰੱਖੀਏ ਕੰਮ
0: ਮੈਨੂੰ ਤਾਂ ਪਤਾ ਨਹੀਂ ਮੇਰੀ ਹਾਲੇ ਕਿੱਥੇ ਪਈ
1: ਡਿਗਰੀ ਅਸੀਂ ਵੀ ਜਦੋਂ ਘਰ ਸ਼ਿਫਟ ਕੀਤਾ ਸੀਗਾ ਨਾ ਤੇ ਅਸੀਂ ਤਾਂ ਕਹਿੰਦੇ ਹੋਏ ਇਟਸ ਟੂ ਐਕਸਪੈਂਸਿਵ ਪੇਪਰ ਮੇਰੇ ਤੋਂ ਜ਼ਿਆਦਾ ਇਹਦੀ ਕੋਈ ਕਦਰ ਕੌਣ ਜਾਣ ਸਕਦਾ ਕਹਿੰਦੇ ਤੂੰ ਤੇ ਪੜ੍ਹਾਈ ਕੀਤੀ ਮੈਂ ਤੇ ਪੇ ਕੀਤਾ ਤੇ ਮੈਨੂੰ ਪਤਾ ਤੇ ਵਾਕਈ ਲੇਕਿਨ ਆਪਣੀ ਆਲ ਓਵਰ ਗੱਲ ਕਰੀਏ ਆਪਾਂ ਸਾਰੇ ਕੀਪਰ ਆ ਆਪਾਂ ਨੂੰ ਲੱਗਦਾ ਕਿ ਇਹ ਸਿੱਟ ਦੇਈਏ ਤੇ ਇਹਦਾ ਕੀ ਹੋ ਜਾਣਾ
0: ਹਾਂ ਹਨਾ ਇਹ ਗੱਲ ਤਾਂ ਹੈ ਐਕਚੁਅਲੀ ਉਹੀ ਗੱਲ ਉਹੀ ਰਹਿ ਜਾਂਦੀ ਹਮੇਸ਼ਾ ਬੰਦੇ ਦੇ ਅੰਦਰ ਕਿ ਯਾਰ ਮੈਂ ਇਹਦਾ ਨਾ ਕੁਛ ਕਰਾਂਗਾ ਉਸ ਦਿਨ ਕੱਲ ਕਾਲਰ ਸੀਗੇ ਇੱਕ ਤਾਂ ਉਹਨਾਂ ਨੇ ਵੀ ਇਹ ਕਿਹਾ ਕਿ ਮੈਂ ਹਜੇ ਤੱਕ ਨਾ ਛੋਟੇ ਸਾਈਜ਼ ਦੇ ਕੱਪੜੇ ਸੰਭਾਲ ਕੇ ਰੱਖੇ ਹੋਏ ਅੱਛਾ ਇਹ ਦਿਸ ਇਜ਼ ਅ ਲੇਡੀਜ਼ ਪ੍ਰੋਬਲਮ ਆਈ ਵੁੱਡ ਸੇ ਹੈ ਨਾ ਕਿ ਮੈਂ ਰੱਖੇ ਹੋਏ ਕਿ ਕਦੀ ਨਾ ਕਦੀ ਜਦੋਂ ਵੇਟ ਲੋਸ ਹੋਏਗਾ ਤੇ ਆਈ ਵਿਲ ਡੂ ਇਟ ਮੈਂ ਉਹ ਵਾਲੇ ਸੇਮ ਕੱਪੜੇ ਪਾਵਾਂਗੀ
1: ਉਹ ਤੇ ਹੁੰਦਾ ਹੀ ਹਰ ਇੱਕ ਇਟਸ ਨਾਟ ਲੇਡੀਜ਼ ਥਿੰਗ ਬੰਦੇ ਵੀ ਰੱਖਦੇ ਆ ਪਰ ਪਤਾ ਨਹੀਂ ਸਿਕਸ ਪੈਕਸ ਐਬਸ ਕਮਿੰਗ ਸੂਨ ਕਦੋਂ ਹੁੰਦਾ ਕਮਿੰਗ ਸੂਨ ਹੀ ਰਹਿੰਦਾ ਡੋਟ ਡੋਟ ਡੋਟ ਤੀਨ ਡੋਟ ਹੀ ਰਹਿੰਦਾ ਲੇਕਿਨ ਨਾ ਕੱਪੜਿਆਂ ਦਾ ਮੈਂ ਮਤਲਬ ਮੈਨੂੰ ਜਦੋਂ ਮੈਂ ਮੋਟੀਵੇਟ ਖੁਦ ਨੂੰ ਕਰਨਾ ਸੀ ਨਾ ਵੇਟ ਲੋਸ ਵਾਸਤੇ ਮੈਂ ਇੱਕ ਡਰੈਸ ਰੱਖੀ ਹੋਈ ਸੀ ਹਾਂ ਇਸ ਡਰੈਸ 'ਚ ਮੈਨੂੰ ਆਉਣਾ ਤੇ ਉਹ ਅਲੱਗ ਤੁਹਾਡੀ ਡਿਫਰੈਂਟ
0: ਇਹ ਵੈਸੇ ਇਹ ਕੋਈ ਰੀਲ ਵਗੈਰਾ ਦੀ ਮਸ਼ਹੂਰ ਹੈ ਕਿਉਂਕਿ ਆਲਮੋਸਟ
1: ਮੈਨੂੰ ਖੁਦ ਨੂੰ
0: ਮੈਂ ਬਹੁਤ ਲੋਕਾਂ 'ਚ ਆਪਣੇ ਪਰਸਨਲੀ ਵੀ ਸਰਕਲ ਦੇ ਅੰਦਰ ਹੈ ਨਾ ਘਰਾਂ 'ਚ ਵੀ ਜੋ ਵੀ ਲੇਡੀਜ਼ ਨੇ ਹੈ ਨਾ ਉਹਨਾਂ ਦੇ ਅੰਦਰ ਇੱਕ ਆਹ ਹੈ ਕਿ ਜੋ ਵੀ ਸਾਈਜ਼ ਹੈ ਉਹਨਾਂ ਦਾ ਦੇ ਵਿਲ ਬਾਏ ਅ ਸਮਾਲਰ ਸਾਈਜ਼ ਕਿ ਇੱਕ ਦਿਨ ਵੇਖੇ ਮੈਂ ਇੱਥੇ ਪਹੁੰਚੇ
1: ਇੱਕ ਹਰ ਇੱਕ ਚੀਜ਼ ਜਿਹੜੀ ਇਨਸਾਨੀ ਫਿਤਰਤ ਕੀ ਹੈ ਕਿ ਆਪਾਂ ਜਿਹੜੀ ਚੀਜ਼ ਨਹੀਂ ਮਿਲਦੀ ਉਹਦੇ ਲਈ ਕਰੇਵ ਕਰਦੇ ਹਾਂ ਨਾ ਜਿਹੜੀ ਚੀਜ਼ ਐਵਰੀ ਸਿੰਗਲ ਡੇ ਆਪਾਂ ਹੁਣ ਜਿਹੜੇ ਸਾਈਜ਼ ਦੇ ਕੱਪੜੇ ਪਾ ਰਹੇ ਹਾਂ ਸੂਟ ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਹੁਣ ਜਦੋਂ ਤੁਸੀਂ ਬਿਗ ਸਾਈਜ਼ ਦੇ ਵਿੱਚ ਹੁੰਦੇ ਹੋ ਜੋ ਵੀ ਕਈ ਵਾਰੀ ਹੁਣ ਤਾਂ ਖੈਰ ਆਪਾਂ ਇਸ ਟਾਈਮ ਦੇ ਵਿੱਚ ਹੈ ਕਿ ਤੁਹਾਨੂੰ ਹਰ ਚੀਜ਼ ਕਸਟਮਾਈਜ਼ ਮਿਲ ਜਾਂਦੀ ਹੈ ਲੇਕਿਨ ਕਈ ਕਈ ਸਟੋਰਸ ਦੇ ਵਿੱਚ ਮੈਂ ਖੁਦ ਇੱਥੇ ਫੇਸ ਕੀਤਾ ਤੁਸੀਂ ਐਂਟਰ ਵੀ ਹੋ ਰਹੇ ਹੋ ਨਾ ਤੇ ਉਹਨਾਂ ਨੇ ਪਹਿਲਾਂ ਹੀ ਜੱਜ ਕਰ ਲੈਣਾ ਤੁਹਾਨੂੰ ਕਹਿ ਦੇਣਾ ਓ ਹਨੀ ਵੀ ਡੋਂਟ ਹੈਵ ਦਿਸ ਸਾਈਜ਼ ਹੈ ਨਾ ਤੇ ਉਹ ਫਿਰ ਤੁਹਾਨੂੰ ਕਿਤੇ ਨਾ ਕਿਤੇ ਨਾ ਉਹ ਜਦੋਂ ਤੱਕ ਪੈਂਦੀ ਨਹੀਂ ਨਾ ਸਿਰ ਤੇ ਤੁਹਾਨੂੰ ਉਹ ਫਿਰ
0: ਕੰਫੀਡੈਂਸ ਨੂੰ ਵੀ ਕਈ ਹੈ ਨਾ ਇਟ ਹੈਪਨਸ ਟੂ ਮੈਨੀ ਪੀਪਲ ਅੱਛਾ ਅਸੀਂ ਲੋਕ ਬਹੁਤ ਸੈਂਸਿਟਿਵ ਨਹੀਂ ਹੈਗੇ ਬਾਡੀ ਸ਼ੇਮਿੰਗ ਹੋ ਗਈ
1: ਕੋਈ ਕੱਖ ਨਹੀਂ ਫਰਕ ਪੈਂਦਾ ਪਰ ਜਦ ਤੱਕ ਇਹ ਹੋ ਜਾਂਦਾ ਹੁਣ ਅਲਮਾਰੀ 'ਚ ਪਏ ਜੇ 15 ਸੂਟ ਹੈ 15 'ਚ ਸਾਰੇ ਹੀ ਔਖੇ ਸੌਖੇ ਹੋ ਰਹੇ ਤੇ ਹੁਣ ਤੇ ਕੀ ਕਿਉਂਕਿ 15 ਤੇ 15 ਸੂਟ ਤੁਸੀਂ ਸਿੱਟ ਵੀ ਨਹੀਂ ਸਕਦੇ ਹੈ ਨਾ ਇੰਨਾ ਵੱਡਾ ਜਿਗਰਾ ਕਿੱਥੋਂ ਲੈ ਕੇ ਤੇ ਫਿਰ
0: ਹਾਂ ਐਥਨਿਕ ਵੇਅਰ ਦਾ ਬੜਾ ਪੰਗਾ ਪੈ ਜਾਂਦਾ ਨਾ
1: ਮੈਂ ਕਿਉਂਕਿ ਵੈਸਟਰਨ ਤੇ ਕੀ ਹੈ ਉਹਦੇ ਨਾਲ ਨਹੀਂ ਤੁਸੀਂ ਦਿਲ ਲਾਉਂਦੇ ਭਾਵੇਂ ਕਿੰਨੀ ਵੀ ਜਨਾਨੀਆਂ ਹੋਣਗੀ ਦੇ ਕੈਨ ਰਿਲੇਟ ਟੂ ਮੀ ਈਵਨ ਤੁਹਾਡੇ ਕੋਟ ਪੈਂਟ ਵਗੈਰਾ ਕਹਿ ਲਓ ਜਿਹੜੇ ਹੁਣ ਤੁਸੀਂ ਟੀ ਸ਼ਰਟਸ ਹੋ ਗਏ ਸ਼ਰਟਸ ਹੋ ਗਏ ਯੂ ਕੈਨ ਈਜ਼ੀਲੀ ਥਰੋ ਦੈਮ ਡੰਮ ਦੈਮ ਬਟ ਵੈਨ ਇਟ ਕਮਸ ਟੂ ਕੋਟ ਪੈਂਟ ਬਲੇਜ਼ਰਸ ਹੈ ਨਾ ਪੈਸਾ ਜਾਂਦਾ ਜਿਸ ਚੀਜ਼ ਦੇ ਵਿੱਚ ਨਾਲੇ ਤੁਸੀਂ ਕਿੰਨੇ ਚਾਅ ਨਾਲ ਇੱਕ ਵਧੀਆ ਓਕੇਸ਼ਨ ਲਈ ਬਾਏ ਕੀਤਾ ਹੋਣਾ ਸੂਟਾਂ ਦਾ ਵੀ ਉਹੀ ਹੁੰਦਾ ਕਿ ਸੂਟ ਤੁਸੀਂ ਐਵੇਂ ਹੀ ਕਰਦੇ ਹਾਂ ਅਸੀਂ ਬਾਏ ਐਵੇਂ ਵੀ ਇਹ ਵੀ ਨਹੀਂ ਕਹਿ ਸਕਦੇ ਕਿ ਐਵੇਂ ਹੀ ਨਹੀਂ ਕਰਦੇ ਬਟ ਕੁਛ ਕੁਛ ਸਰਟਨ ਸੂਟਸ ਨਾਲ ਵੀ ਤੁਹਾਡੀ ਮੈਮਰੀ ਹੁੰਦੀ ਆ ਤੇ ਉਹ ਤੁਹਾਨੂੰ ਲੱਗਦਾ ਕਿ ਹਾਏ ਇਹ ਤੇ ਆ ਜਾ ਮੈਨੂੰ
0: ਅੱਛਾ ਨਹੀਂ ਇੱਕ ਨਾ ਜੋ ਜੋ ਸੁਣ ਰਹੇ ਆ ਮਰਦ ਸਮਾਜ ਕੇ ਜੋ ਜੋ ਆਦਮੀ ਸੁਣ ਰਿਹਾ ਉਹ ਸ਼ਾਇਦ ਮੈਨੂੰ ਦੱਸਣਾ ਮੈਸੇਜ ਕਰਕੇ ਕਿ ਐਮ ਆਈ ਰਾਈਟ ਔਰ ਨਾਟ ਪਤਾ ਨਹੀਂ ਕੀ ਹੁੰਦਾ ਕਦੀ ਕਦੀ ਨਾ ਕੁਛ ਇੱਦਾਂ ਦੀ ਟੀ ਸ਼ਰਟ ਤੁਹਾਨੂੰ ਮਿਲ ਜਾਣਗੀਆਂ ਤੁਸੀਂ ਖਰੀਦ ਲਓਗੇ ਤੁਸੀਂ ਸ਼ਾਇਦ 1, 2, 3, 4, 5 ਮਤਲਬ ਜੋ ਉਹਦੀ ਵਾਕਈ 'ਚ ਜਦੋਂ ਪਾਣੀਆਂ ਚਾਹੀਦੀਆਂ ਤੁਸੀਂ ਪਾਓਗੇ ਉਹਨਾਂ ਨੂੰ ਤਦ ਨਹੀਂ ਫੇਵਰੇਟ ਨਹੀਂ ਰਹਿਣਗੀਆਂ ਪਰ ਇੱਕ ਇੱਦਾਂ ਦਾ ਦਿਨ ਆਏਗਾ ਸੁਨਹਿਰਾ ਜਦੋਂ ਤੁਸੀਂ ਪਾਓਗੇ ਕਹੋਗੇ ਯਾਰ ਇਹਦੀ ਹੁਣ ਫਿਟਿੰਗ ਕਿੰਨੀ ਵਧੀਆ ਆਈ ਹੈ ਇਹਦਾ ਘਰ ਇਹਦਾ ਹੁਣ ਕਲਰ ਵੀ ਬਹੁਤ ਨਿਖਰ ਗਿਆ ਸਾਰੇ ਘਰ ਨੂੰ ਉਹ ਟੀ ਸ਼ਰਟ ਦਿਸ ਰਹੀ ਹੈ ਕਿ ਇਹ ਭ੍ਰਿਸ਼ਟ ਗਈ ਹੈ ਹਨਾ ਘਰ ਵਾਲੇ ਕਹਿ ਰਹੇ ਕਦੋਂ ਉਤਾਰੇ ਤੈਨੂੰ ਕੱਟ ਕੇ ਅਸੀਂ ਡਸਟਰ ਬਣਾਈਏ ਪਰ ਤੁਸੀਂ ਉਹਨੂੰ ਸਾਂਭ ਕੇ ਰੱਖ ਦਿਓ ਕਿ ਨਹੀਂ ਯਾਰ ਇਸ ਟੀ ਸ਼ਰਟ ਨਾਲ ਮੈਂ ਇਸ ਤਰ੍ਹਾਂ ਦੀ ਮੇਰੇ ਕੋਲ ਕੁਛ 5-4 ਟੀ ਸ਼ਰਟ ਐਟਲੀਸਟ ਹੋਣਗੀਆਂ ਅੱਛਾ ਫਿਰ ਉਹ ਵੀ ਗੱਲ ਤੁਹਾਡੇ ਵਾਲੀ ਹੈ ਨਾ ਕੋਟ ਪੈਂਟ ਤਾਂ ਚਲੋ ਫਿਰ ਵੀ ਕੋਟ ਵਗੈਰਾ ਪੈ ਜਾਂਦਾ ਮੈਨੂੰ ਕੁਰਤਿਆਂ ਦਾ ਬਹੁਤ ਸ਼ੌਂਕ ਸੀ ਕੁਰਤੇ ਪਜਾਮਾ ਪਾਉਣ ਦਾ ਤੇ ਅੱਛਾ ਸੀਗੇ ਵੀ ਵਾਧੂ ਕਿਉਂਕਿ ਦੁਕਾਨ ਤੇ ਜਦੋਂ ਜਾਣਾ ਮੈਂ ਗਰਮੀਆਂ 'ਚ ਤਾਂ ਕੁਰਤੇ ਪਜਾਮੇ ਚੱਲਣਾ ਹੈ ਨਾ ਯੂਨੀਫਾਰਮ ਵੀ ਉਹੀ ਹੈ ਤੇ ਉਹ ਇੱਥੇ ਇਸ ਤਰ੍ਹਾਂ ਸਾਂਭ ਕੇ ਲਿਆ ਕੇ ਰੱਖੇ ਹੋਏ ਕਿ ਪਤਾ ਨਹੀਂ ਹੱਟੀ ਇੱਥੇ ਜਾ ਕੇ ਕਦੀ ਮੰਦਿਰ ਗੁਰਦੁਆਰੇ ਵੀ ਚੱਲ ਜਾਈਏ ਤੇ ਇਸ ਤਰ੍ਹਾਂ ਦਾ ਹਮੇਸ਼ਾ ਹੀ ਇਸ ਤਰ੍ਹਾਂ ਦਾ ਬਣਦਾ ਕਿ ਤੁਸੀਂ ਜੀਨਸ 'ਚੋਂ ਸ਼ਰਟ 'ਚੋਂ ਕਿਤੇ ਬਾਹਰੋਂ ਤੋਂ ਉਧਰ ਉਧਰ ਹੀ ਚਲੇ ਗਏ ਕਿ ਸਪੈਸ਼ਲੀ ਅੱਛਾ ਸਪੈਸ਼ਲੀ ਪਾਉਣਾ ਵੀ ਬੜਾ ਔਡ ਲੱਗਦਾ ਮੈਂ ਮਤਲਬ ਜੇ ਕੋਈ ਹਾਊਸ ਹੋਲਡ ਚੋਰ ਕਰਦਾ ਜੇ ਤੇ ਮੈਂ ਪ੍ਰੈਸ ਮਤਲਬ ਜਿਸ ਤਰ੍ਹਾਂ ਦਾ ਵੀ ਤੁਸੀਂ ਐਕਸੀਡੈਂਟ ਕਰਵਾ ਸਕਦੇ ਹੋ ਕਿਚਨ ਦੇ ਅੰਦਰ, ਮੈਂ ਉਹ ਕਰਵਾਉਣ ਦੀ ਕੋਸ਼ਿਸ਼ ਕਰ ਚੁੱਕਾ, ਸੋ ਮੈਨੂੰ ਬੈਨ ਹੈ, ਪਤਾ ਨੀ ਮੈਂ ਘਬਰਾ ਜਾਂਦਾ।
1: ਅੱਛਾ, ਓਕੇ।
0: ਇਸ ਕਰਕੇ ਜੋ ਲੋਕ
1: ਪ੍ਰੈਸ ਦਾ ਹੈ, ਕਿਉਂਕਿ ਮੈਂ ਸਾੜੇ ਬਹੁਤ ਨੇ ਕੱਪੜੇ, ਤਾਂ ਮੈਨੂੰ ਉਹ ਇੱਕ ਦਿਮਾਗ ਦੇ ਵਿੱਚ ਕਿ ਨਹੀਂ ਆ ਰਹੇ ਤੇ ਮੇਰੇ ਤੋਂ ਨਹੀਂ ਆਉਣਾ।
0: ਇਹ ਨਾ ਉਹੀ ਜਿਸ ਤਰ੍ਹਾਂ ਤੁਸੀਂ ਕੁਕਿੰਗ ਕਰਦੇ ਹੋ ਨਾ, ਸੋ ਜੋ ਲੋਕ ਵੀ ਕੁੱਕ ਕਰਦੇ ਐਂਡ ਸ਼ੌਂਕ ਵਾਲਾ ਕਰਦੇ ਹੈ ਨਾ, ਕਿ ਸ਼ੈਫ ਲੈਵਲ ਵਾਲੀ ਗੱਲਬਾਤ ਹੈ ਨਾ, ਤੇ ਜੋ ਲੋਕ ਪੇਂਟ ਕਰ ਪਾਉਂਦੇ ਆ, ਮੈਨੂੰ ਬਹੁਤ ਐਕਸਟਰਾ ਉਹਨਾਂ ਲਈ ਨਾ ਇੱਕ ਅੰਦਰੋਂ ਇੱਜ਼ਤ ਆਉਂਦੀ ਹੈ, ਕਿ ਉਹ ਦੋ ਇਹ ਦੋ ਚੀਜ਼ਾਂ ਮੈਨੂੰ ਪਤਾ ਸ਼ਾਇਦ ਨਹੀਂ ਕਰ ਸਕਦਾ ਮੈਂ।
1: ਅੱਛਾ।
0: ਮੈਂ ਟਰਾਈ ਵੀ ਕਰਾਂ ਤਾਂ ਇੰਪੋਸੀਬਲ ਆ, ਫਿਰ ਤੁਹਾਨੂੰ ਜਿਹੜੀ ਚੀਜ਼ ਤੁਹਾਨੂੰ ਬਿਲਕੁਲ ਨਹੀਂ ਪਤਾ, ਯੂ ਹੈ ਨਾ ਲੁੱਕ ਆਊਟ ਫੋਰ ਦੈਟ।
1: ਬਟ ਯੂ ਹਰ ਇੱਕ ਇਨਸਾਨ ਹਰ ਇੱਕ ਚੀਜ਼ 'ਚ ਮਾਹਿਰ ਨਹੀਂ ਹੁੰਦਾ। ਹੁਣ ਜਿਸ ਤਰੀਕੇ ਨਾਲ ਤੁਸੀਂ ਕੋਈ ਵੀ ਪੋਇਟਰੀ ਜਾਂ ਕਿਸੇ ਵੀ ਚੀਜ਼ ਨੂੰ ਰੱਖਦੇ ਹੋ, ਮਤਲਬ ਬੋਲਦੇ ਹੋ ਨਾ, ਉਹ ਤੁਹਾਡਾ ਮਤਲਬ ਜੱਚਦਾ ਉਹ ਤੁਹਾਡੇ ਤੇ। ਇਸੇ ਗੱਲ ਤੇ ਯਾਦ ਹੈ ਅੱਜ ਖੁੱਲਾ ਅਖਾੜਾ ਹੈ।
0: ਹਾਂ, ਅੱਜ ਖੁੱਲਾ ਅਖਾੜਾ ਹੈ ਤੇ ਖੁੱਲੇ ਅਖਾੜੇ ਤੇ ਮੈਂ ਭਾਈ ਵਾਹ, ਮੈਂ ਤੇ ਕਿਹਾ, ਮੈਂ ਕਿਹਾ ਸ਼ਾਇਦ ਪਤਾ ਨਹੀਂ ਗੱਲਬਾਤ ਕੋਈ ਹੋਰ ਹੋਣੀ ਹੈ। ਬ੍ਰੇਕ ਅਭੀ ਤੋ ਸ਼ੁਰੂ ਹੁਆ ਹੈ, ਅਭੀ ਸ਼ੁਰੂ ਹੁਆ ਹੈ।
1: ਹਿੰਟ ਦਿੱਤੀ ਹੈ।
0: ਹਾਂ, ਨਹੀਂ ਨਹੀਂ ਬ੍ਰੇਕ ਲੈਂਗੇ,
1: ਭਾਵਨਾਓਂ ਕੋ ਸਮਝੋ,
0: ਜਲਦੀ ਜਲਦੀ ਹਮ ਬ੍ਰੇਕ ਵੀ ਲੈਂਗੇ। ਪਰ ਆਪਾਂ ਪਹਿਲੇ ਲੋਕਾਂ ਨੂੰ ਦੁਬਾਰਾ ਸੱਦਾ ਦੇ ਰਹੀਏ ਕਿ ਭਾਈ ਜੋ ਜੋ ਹੋਇਆ ਵਧੀਆ ਵਧੀਆ ਤੁਹਾਡੇ ਪੂਰੇ ਹਫਤੇ ਦੇ ਅੰਦਰ ਉਹ ਦੱਸੋ, ਪੂਰੇ ਹਫਤੇ ਦੇ ਅੰਦਰ ਜੋ ਜੋ ਤੁਸੀਂ ਪ੍ਰੋਗਰਾਮ ਸੁਣੇ, ਕੋਈ ਤੁਹਾਡੀ ਗੱਲ ਰਹਿ ਗਈ ਹੁੰਦੀ ਹੈ ਦੱਸਣ ਵਾਲੀ, ਹੈ ਨਾ, ਯੂ ਕੈਨ ਡੂ ਦੈਟ। ਐਂਡ ਓਬਵੀਅਸਲੀ ਗੀਤ ਗਾਏ, ਸ਼ਾਇਰੀਆਂ ਸੁਣਾਏ, ਆਪਣੀ ਲਿਖੀ ਹੋਈ, ਆਪਣੇ ਕਿਸੇ ਫੇਵਰੇਟ ਸ਼ਾਇਰ ਦੀ ਲਿਖੀ ਹੋਈ ਸਾਡੇ ਨਾਲ ਸ਼ੇਅਰ ਕਰੋ।
1: ਬਿਲਕੁਲ ਬਿਲਕੁਲ। ਤੇ ਇਹ ਵੀ ਚੀਜ਼ ਜਿਹੜਾ ਆਪਣਾ ਉਪਰਾਲਾ ਆਪਾਂ ਫਰਾਈਡੇ ਰੱਖਿਆ ਹੈ ਕਿ ਪੂਰੇ ਹਫਤੇ ਦੇ ਵਿੱਚ ਤੁਹਾਡੇ ਨਾਲ ਕਿਹੜੀ ਚੀਜ਼ ਬਹੁਤ ਵਧੀਆ ਵਾਪਰੀ ਉਹ ਤੁਸੀਂ ਦੱਸੋ। ਆਈ ਨੋ ਸਾਰੇ ਇਹੀ ਕਹਿੰਦੇ ਫਿਲੋਸਫੀਲੀ ਕਿ ਸਾਡੇ ਨਾਲ ਸਾਰਾ ਕੁਛ ਹੀ ਵਧੀਆ ਹੁੰਦਾ, ਲੇਕਿਨ ਟਾਸਕ ਤੇ ਇਹੀ ਹੈ ਨਾ ਕਿ ਇੱਕ ਦੱਸੋ,
0: ਬਰੀਕੀ ਇਹੀ ਹੈ ਕਿ ਉਹਨਾਂ ਵਿੱਚੋਂ ਸਭ ਤੋਂ ਵਧੀਆ ਕੀ ਨਿਕਲਿਆ।
1: ਹਾਂਜੀ,
0: ਉਹ ਤਾਂ ਚਲੋ ਚੰਗੀ ਗੱਲ ਆ, ਤੁਹਾਡੇ ਨਾਲ ਇੰਨਾ ਕੁਛ ਹੋਵੇ, ਮੈਂ ਤਾਂ ਕਹਿੰਦਾ ਕਿ ਤੁਸੀਂ ਲਿਸਟ ਡਾਊਨ ਕਰਨਾ ਪਵੇ, ਦੈਟ ਇਜ਼ ਹੈ ਨਾ ਗ੍ਰੇਟ। ਮੈਨੂੰ ਅਚਾਨਕ ਯਾਦ ਆਇਆ, ਯਸ਼ ਜੀ, ਤੁਸੀਂ ਜਦੋਂ ਆਪਾਂ ਲਾਸਟ ਟਾਈਮ ਕੀਤਾ ਫਰਾਈਡੇ ਵਾਲਾ, ਤੁਹਾਡੇ ਲਈ ਇੱਕ ਚੀਜ਼ ਅੱਛੀ ਸ਼ੁਰੂ ਹੋਈ ਸੀ ਕਿ ਤੁਸੀਂ ਜਿਮ ਸ਼ੁਰੂ ਕਰਤਾ ਸੀਗਾ ਫਿਟਨੈਸ ਵੱਲ। ਹਾਊ ਇਜ਼ ਇਟ ਗੋਇੰਗ? ਦੋ ਹਫ਼ਤੇ ਬਾਅਦ
1: ਰੁਕ ਗਿਆ ਥੋੜਾ ਜਿਹਾ।
0: ਅਬੇ ਯਾਰ,
1: ਬਟ ਸਟਿਲ ਥੋੜਾ ਥੋੜਾ ਹਲਕਾ ਫਲਕਾ ਚੱਲ ਰਿਹਾ।
0: ਮਤਲਬ ਇਹੀ ਹੈ ਕਿ ਕੰਸਿਸਟੈਂਸੀ ਕਿਸੇ ਨਾ ਕਿਸੇ ਤਰੀਕੇ ਬਰਕਰਾਰ ਰਹੇ ਨਾ, ਤੁਹਾਨੂੰ ਲੱਗਦਾ
1: ਹੈ ਕਿ ਜਦੋਂ ਤੁਸੀਂ ਸਟਾਰਟ ਕਰ ਦਿੰਦੇ ਹੋ ਨਾ, ਫਿਰ ਤੁਸੀਂ ਤੁਹਾਨੂੰ ਕਰੇਵ ਕਰਦੀ ਹੈ ਉਹ ਚੀਜ਼ਾਂ, ਕਿਉਂਕਿ ਤੁਹਾਨੂੰ ਲੱਗਦਾ ਇਸ ਟਾਈਮ ਤੇ ਮੈਂ ਇਹ ਕਰਦਾ, ਹੈ ਨਾ।
0: ਕੋਸ਼ਿਸ਼ ਕਰਦੇ ਕਿ ਕੋਈ ਐਕਟੀਵਿਟੀ ਨਾ ਕਰ ਲਈਏ ਸ਼ੁਰੂ, ਕਿ ਵਧੀਆ
1: ਵਧੀਆ ਮਜ਼ਾ ਹੁੰਦਾ ਤੁਹਾਨੂੰ, ਹੈ ਨਾ। ਤੇ ਜਿਮ ਦੇ ਵਿੱਚ ਇਹ ਹੈ ਕਿ ਹੁਣ ਕਿਉਂਕਿ ਮੈਨੂੰ ਇੰਨੀ ਨੌਲੇਜ ਨਹੀਂ ਹੈ, ਇੰਨੀ ਕੀ ਹੈ ਹੀ ਨਹੀਂ, ਮੈਂ ਤਾਂ ਜ਼ੀਰੋ ਹੀ ਆਖਾਂਗੇ ਖੁਦ ਨੂੰ। ਤੇ ਆਪਾਂ ਦੋਵੇਂ ਇਕੱਠੇ ਕਰਦੇ ਨਾ, ਤੇ ਇਹ ਹੈ ਕਿ ਅੱਜ ਡਿਸਾਈਡ ਕਰਕੇ ਕਰ ਲੈਂਦਾ ਕਿ ਅੱਜ ਚਲੋ ਲੈਗ ਡੇ, ਅੱਜ ਇਹ ਮਤਲਬ ਜੋ ਵੀ ਚੀਜ਼ਾਂ, ਤੇ ਉਹ ਇਹ ਤੁਹਾਡਾ ਫਿਰ ਇੱਕ ਨਾ ਰੂਟੀਨ ਜਿਹਾ ਹੋ ਜਾਂਦਾ, ਡਿਸਿਪਲਿਨ ਜਿਹਾ ਕ੍ਰੀਏਟ ਹੋ ਜਾਂਦਾ, ਤੇ ਉਹ ਮਜ਼ੇ ਵੀ ਆਉਂਦੇ ਫਿਰ।
0: ਚਲੋ, ਮੈਂ ਤੁਸੀਂ ਮੈਨੂੰ ਕਿਹਾ ਸੀਗਾ ਤੇ ਮੈਂ ਫਿਰ ਤੁਹਾਡੇ ਵਾਲੇ ਪਾਸਿਓਂ ਸ਼ੁਰੂ ਕਰਦੇ ਕੰਮ, ਹੈ ਨਾ, ਰਾਹਤ ਇੰਦੌਰੀ ਸਾਹਿਬ ਤੋਂ, ਹੈ ਨਾ। ਤੁਹਾਡਾ ਸਹੁਰਾ ਘਰ ਹੋ ਗਿਆ, ਹੈ ਨਾ, ਕਿਆ ਬਾਤ ਹੈ, ਕਾਫੀ ਗੁਣੀ ਲੋਕਾਂ ਵੱਲ ਵਿਆਹੇ ਗਏ ਤੁਸੀਂ, ਵੈਰੀ ਗੁੱਡ। ਉਹਨਾਂ ਦੀ ਗਜ਼ਲ ਆ, ਬੜੀ ਅੰਡਰ ਰੇਟਡ ਗਜ਼ਲ ਆ, ਸੋ ਮੈਂ ਜਿੱਥੇ ਵੀ ਮੈਨੂੰ ਮੌਕਾ ਮਿਲਦਾ ਮੈਂ ਇਹ ਪੜ੍ਹਦਾ ਜ਼ਰੂਰ ਹਾਂ, ਕਿਉਂਕਿ ਉਹਨਾਂ ਦਾ ਬਾਕੀ ਕੰਮ ਤਾਂ ਬਹੁਤ ਮਕਬੂਲ ਹੈ, ਹਰ ਕਿਸੇ ਨੂੰ ਪਤਾ, ਪਰ ਇਹ ਵਾਲੀ ਵੀ ਅੱਛਾ, ਸੁਣਨ ਵਾਲੇ ਵੀ ਜ਼ਰੂਰ ਦੱਸਣਾ, ਕਦੀ ਪਹਿਲੇ ਸੁਣੀ ਕਿ ਨਹੀਂ। ਸਿਸਕਤੀ ਰੁੱਤ ਕੋ ਮਹਿਕਤਾ ਗੁਲਾਬ ਕਰ ਦੂੰਗਾ, ਸਿਸਕਤੀ ਰੁੱਤ ਕੋ ਮਹਿਕਤਾ ਗੁਲਾਬ ਕਰ ਦੂੰਗਾ, ਦੀਦੀ ਜੀ ਸਾਹਮਣੇ ਬੈਠੇ ਆ, ਫਿਰ ਉਹਨਾਂ ਦੇ ਲੌਜ ਬਾਰੇ ਗੱਲ ਕਰਨੀ, ਥੋੜਾ ਡਰ ਕੇ ਸੰਭਲ ਕੇ ਦੁਬਾਰਾ ਤੇ। ਸਿਸਕਤੀ ਰੁੱਤ ਕੋ ਮਹਿਕਤਾ ਗੁਲਾਬ ਕਰ ਦੂੰਗਾ, ਮੈਂ ਇਸ ਬਹਾਰ ਮੈਂ ਸਭ ਕਾ ਹਿਸਾਬ ਕਰ ਦੂੰਗਾ, ਮੈਂ ਇੰਤਜ਼ਾਰ ਮੈਂ ਹੂੰ ਤੂੰ ਕੋਈ ਸਵਾਲ ਤੋਂ ਕਰ, ਮੈਂ ਇੰਤਜ਼ਾਰ ਮੈਂ ਹੂੰ ਤੂੰ ਕੋਈ ਸਵਾਲ ਤੋਂ ਕਰ, ਯਕੀਨ ਰੱਖ ਮੈਂ ਤੁਝੇ ਲਾਜਵਾਬ ਕਰ ਦੂੰਗਾ, ਹਜ਼ਾਰ ਪਰਦੋਂ ਮੈਂ ਖੁਦ ਕੋ ਛੁਪਾ ਕੇ ਬੈਠ ਮਗਰ, ਕਿੱਦਾਂ ਮਤਲਬ ਨਾ ਕਿਆ ਮਤਲਬ ਬੰਦੇ ਨੂੰ ਨਾ ਪੱਕੀ ਇੱਕ ਫਿੰਗਰ ਪੁਆਇੰਟ ਕੀਤੀ ਹੁੰਦੀ ਸੀ ਹਜ਼ਾਰ ਪਰਦੋਂ ਮੈਂ ਖੁਦ ਕੋ ਛੁਪਾ ਕੇ ਬੈਠ ਮਗਰ ਤੁਝੇ ਕਭੀ ਨਾ ਕਭੀ ਬੇਨਕਾਬ ਕਰ ਦੂੰਗਾ ਮੁਝੇ ਭਰੋਸਾ ਹੈ ਆਪਣੇ ਲਹੂ ਕੇ ਕਤਰੋਂ ਪਰ ਮੈਂ ਨੇਜ਼ੇ ਨੇਜ਼ੇ ਕੋ ਸ਼ਾਖੇ ਗੁਲਾਬ ਕਰ ਦੂੰਗਾ
1: ਵਾਹ ਕਿਆ ਬਾਤ
0: ਹਨ ਸਭ ਤੋਂ ਵਧੀਆ ਮੁਝੇ ਗਿਲਾਸ ਕੇ ਅੰਦਰ ਹੀ ਕੈਦ ਰੱਖ ਵਰਨਾ ਮੁਝੇ ਗਿਲਾਸ ਕੇ ਅੰਦਰ ਹੀ ਕੈਦ ਰੱਖ ਵਰਨਾ ਮੈਂ ਸਾਰੇ ਸ਼ਹਿਰ ਕਾ ਪਾਣੀ ਸ਼ਰਾਬ ਕਰ ਦੂੰਗਾ ਕਿਆ ਬਾਤ ਹੈ ਕਿਆ ਬਾਤ ਹੈ ਰਾਹਤ ਇੰਦੋਰੀ ਸਾਹਿਬ
1: ਬਿਹਤਰੀਨ
0: ਕਿਆ ਰਾਈਟਰ ਨੇ ਐਂਡ ਉਨੀ ਮਜ਼ੇਦਾਰ ਪਰਸਨੈਲਿਟੀ
1: ਹਾਂਜੀ ਹਾਂ
0: ਹਨਾ ਇਹਨਾਂ ਦੀ ਕਹਾਣੀਆਂ ਸੁਣੋ ਨਾ ਰਾਹਤ ਇੰਦੌਰੀ ਸਾਹਿਬ ਦੀ ਜੌਨ ਏਲੀਆ ਸਾਹਿਬ ਦੀ ਹਨਾ ਤੇ ਬਹੁਤ ਮਜ਼ੇਦਾਰ ਰਾਹਤ ਇੰਦੌਰੀ ਸਾਹਿਬ ਦਾ ਇੱਕ ਬੜਾ ਮਸ਼ਹੂਰ ਕਿੱਸਾ ਆਪ ਹੀ ਸੁਣਾਉਂਦੇ ਸੀਗੇ ਜੌਨ ਏਲੀਆ ਸਾਹਿਬ ਨਾਲ ਹੋਇਆ ਜੌਨ ਏਲੀਆ ਸਾਹਿਬ ਦਾ ਬੜਾ ਇਸ ਤਰ੍ਹਾਂ ਦਾ ਪਰਸਨੈਲਿਟੀ ਸੀਗੀ ਕਿ ਇੱਕ ਤਾਂ ਬੇਬਾਕ ਤੇ ਦੂਸਰੇ ਸੀਗੇ ਸੀਗੇ ਕਿ ਵਬਾਲ ਬਵਾਲ ਪ੍ਰੋਪਰ ਤੇ ਉਹਨਾਂ ਨੂੰ ਨਾ ਸ਼ਰਾਬ ਦੀ ਲੱਤ ਸੀ ਤੇ ਇਸ ਚੱਕਰ 'ਚ ਫੈਮਿਲੀ ਲਾਈਫ ਵੀ ਉਹਨਾਂ ਦੀ ਕਾਫੀ ਜ਼ਿਆਦਾ ਡਿਸਟਰਬਡ ਰਹੀ ਤੇ ਪਰ ਉਹਨਾਂ ਦੇ ਅੰਦਰ ਨਾ ਇੱਕ ਉਸ ਚੀਜ਼ ਨੂੰ ਲੈ ਕੇ ਹਿਊਮਰ ਬਹੁਤ ਵਧੀਆ ਸੀਗਾ ਕਹਿੰਦੇ ਕਿ ਜਦੋਂ ਵੀ ਉਹ ਕਿਤੇ ਜਾਂਦੇ ਸੀਗੇ ਨਾ ਕਿਸੇ ਘਰ ਸ਼ਿਰਕਤ ਕਰਨ ਜਾਂਦੇ ਸੀਗੇ ਮਿਲਣ ਜਾਂਦੇ ਸੀਗੇ ਕਿਸੇ ਨੂੰ ਤੇ ਇਸ ਤਰ੍ਹਾਂ ਕਹਿੰਦੇ ਕਿ ਜਾਨੀ ਕਹਿੰਦੇ ਸੀ ਹਰ ਕਿਸੇ ਨੂੰ ਜੌਨ ਏਲੀਆ ਸਾਹਿਬ ਨਾ ਕਹਿੰਦੇ ਜਾਨੀ ਮੈਂ ਗਿਲਾਸ ਲੈ ਆਇਆ ਤੁਮ ਬੋਤਲ ਲੈ ਆਓ ਉਹ ਘਰੋਂ ਗਿਲਾਸ ਲੈ ਕਹਿੰਦੇ ਦੋ ਆਪਣੇ ਕੁਰਤੇ ਜੇਬਾਂ 'ਚੋਂ ਕੱਢਦੇ ਸੀਗੇ ਕਿ ਹਾਂ ਵੀ ਰੱਖ ਤੇ ਤੂੰ ਜਾ ਬੋਤਲ ਲੈ ਆ ਤੇ ਰਾਹਤ ਇੰਦੌਰੀ ਸਾਹਿਬ ਮਿਲਣ ਆਏ ਪਾਕਿਸਤਾਨ ਕੋਈ ਮੁਸ਼ਾਇਰਾ ਕਰਨ ਗਏ ਹੋਣੇ ਤੇ ਉੱਥੇ ਜੌਨ ਏਲੀਆ ਸਾਹਿਬ ਨੂੰ ਮਿਲੇ ਇਹ ਦੋਨੋਂ ਕਿਤੇ ਡਰਾਈਵ ਤੇ ਜਾ ਰਹੇ ਸੀਗੇ ਕਹਿ ਲਓ ਕਿ ਮਤਲਬ ਪੁਆਇੰਟ ਏ ਤੋਂ ਪੁਆਇੰਟ ਬੀ ਜਾਣਾ ਸੀਗਾ ਕਿਸੇ ਹੋਰ ਸ਼ਾਇਰ ਨੂੰ ਮਿਲਣ ਲਈ ਰਾਹਤ ਇੰਦੌਰੀ ਸਾਹਿਬ ਨੇ ਕਿਹਾ ਕਿ ਜੌਨ ਭਾਈ ਕਿੰਨਾ ਸਮਾਂ ਲੱਗ ਜਾਏਗਾ ਵਹਾਂ ਪਹੁੰਚਣੇ ਕਾ ਹਨਾ ਤੋ ਕਹਿੰਦੇ ਉਹਨਾਂ ਨੇ ਨਾ ਆਪਣਾ ਪਊਆ ਕੱਢਿਆ ਜੇਬ ਚੋਂ ਕਹਿੰਦੇ ਜਾਨੀ ਬਸ ਦੋ ਤਿੰਨ ਪੈਗ ਮੈਂ ਪਹੁੰਚ ਜਾਏਗੇ ਇਹ ਵੀ ਸਿਸਟਮ ਹੈ ਦੋ ਤਿੰਨ ਪੈਗ ਮੈਂ ਪਹੁੰਚ ਜਾਏਗੇ ਇੱਥੇ ਬਈ ਇੱਦਾਂ ਦਾ ਕੰਮ ਨਹੀਂ ਹੁੰਦਾ ਯੂ ਕਾਨਟ ਡੂ ਦਿਸ
1: Don't drink and drive,
0: guys. Not at all. ਉਸ ਦਿਨ ਤੂੜ ਭਾਈ ਨੇ ਸਗੋਂ ਗੱਲ ਦੱਸੀ ਮੈਂ ਉਹਨਾਂ ਨੂੰ ਸ਼ੋਅ ਕਰਦਾ ਸੀ ਕਹਿੰਦੇ ਕਿ ਜੇ ਥੋੜ੍ਹੀ ਜਿਹੀ ਹੁਣ ਪਤਾ ਨਹੀਂ ਬਈ ਮੈਂ ਦੁਬਾਰਾ ਰਿਪੀਟ ਕਰ ਰਿਹਾ ਬਲਾ ਪਰ ਕਹਿੰਦੇ ਕਿ ਉਹਨਾਂ ਨੂੰ ਇੱਕ ਵਾਰੀ ਜਦੋਂ ਰੋਕਿਆ ਥੋੜਾ ਜਿਹਾ ਉੱਪਰ ਮੀਟਰ ਆਇਆ ਉਹਨਾਂ ਨੇ ਹੀ ਜਸਟ ਹੈਡ ਵਨ ਡਰਿੰਕ
1: 0.1% ਤੱਕ ਤਾਂ ਹੁੰਦਾ
0: ਹਾਂ ਨਹੀਂ ਪਰ ਉਹ ਕਹਿੰਦੇ ਕਿ ਮਤਲਬ ਉਹਨਾਂ ਦੀ ਰੀਡਿੰਗ ਦੇ ਉੱਪਰ ਆ ਗਿਆ ਕਿ ਉੱਪਰ ਆ ਤਾਂ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਬਈ ਉਤਰੋ ਤੇ ਤੁਰ ਕੇ ਜਾਓ ਬੱਸ 'ਚ ਕਹਿੰਦੇ ਮੈਨੂੰ ਬੜਾ ਚਾਹ ਕਿ ਬੱਸ 'ਚ ਹੁੰਦਾ ਕੀ ਹੈ ਮੈਂ ਕਿਹਾ ਯਾਰ ਹੀ ਇਜ਼ ਮਾਈ ਕਾਇੰਡ ਆਫ ਪੀਪਲ ਮੈਨੂੰ ਬੜਾ ਚਾਹ ਹੁੰਦਾ ਕਿ ਬੱਸ 'ਚ ਹੁੰਦਾ ਕੀ ਹੈ ਕਹਿੰਦੇ ਮੈਂ ਨਾ ਤੁਰ ਕੇ ਗਿਆ ਕਹਿੰਦਾ ਉਹਨੇ ਮੈਨੂੰ ਨਾ ਜਾਣ ਲੱਗੇ ਇੱਦਾਂ ਕਿਹਾ ਸੀ ਕਿ ਸਟਰੇਟ ਲਾਈਨ 'ਚ ਤੁਰਨਾ ਕਹਿੰਦਾ ਮਤਲਬ ਉਹਨੂੰ ਆਈਡੀਆ ਹੋਣਾ ਕਿ ਇਹ ਦੇਖਣਾ ਚਾਹੁੰਦਾ ਹੋਣਾ ਕਿ ਸਿੱਧਾ ਚੱਲ ਪਾ ਰਿਹਾ ਕਿ ਨਹੀਂ ਕਹਿੰਦਾ ਮੈਂ ਚਲਾ ਗਿਆ ਕਿ ਹੈ ਨਾ 2 ਘੰਟੇ ਪਹਿਲੇ ਇੱਕ ਡਰਿੰਕ ਲਿੱਤੀ ਹੈ ਕੋਈ ਫਰਕ ਨਹੀਂ ਅੱਛਾ ਫਿਰ ਉੱਥੇ ਉਹ ਬੱਸ 'ਚ ਚੜ੍ਹੇ ਕਹਿੰਦੇ ਅੰਦਰ ਇੱਕ ਪੁਲਿਸ ਵਾਲਾ ਬੈਠਾ ਬੜੇ ਪਿਆਰ ਹਾਏ ਹਾਵ ਯੂ ਪਲੇਸ ਸੈਡ ਕਹਿੰਦਾ ਪੂਰੀ ਉਹਨਾਂ ਨੇ ਖਾਤਰਦਾਰੀ ਕੀਤੀ ਹੈ ਨਾ ਕਿ ਆਏ ਹੁੰਦੇ ਆ ਤਾਏ ਚਾਚੇ ਦੇ ਘਰ ਅੱਛਾ ਬੈਠੇ ਆ ਅਤੇ ਬੈਠ ਕੇ ਫਿਰ ਕਹਿੰਦੇ ਕਿ ਮੈਨੂੰ ਨਾ ਉਹਨਾਂ ਨੇ ਗੱਲਬਾਤ ਕੀਤੀ ਜਸਟ ਟੂ ਨੋ ਕਿ ਸੈਂਸਿਸ ਹੈ ਨਾ ਕਿਸ ਤਰ੍ਹਾਂ ਦੀਆਂ ਨੇ ਕਿ ਗੱਲਾਂ ਬਾਤਾਂ ਕਰ ਰਹੇ ਕਿ ਨਹੀਂ ਫਿਰ ਕਹਿੰਦੇ ਕਾਪੀ ਜੀ ਫੜਾ ਦਿੱਤੀ ਉਹਦੇ ਪਰ ਡੋਟ ਬਣੇ ਹੋਏ ਸੀਗੇ ਤੋ ਡੋਟਸ ਨੂੰ ਨਾ ਪੇਪਰ ਨਾਲ ਕਨੈਕਟ ਕਰਨਾ ਹੈ ਕਹਿੰਦਾ ਇਹ ਵਾਲੀ ਐਕਸਰਸਾਈਜ਼ ਕਰਾਈ ਮੇਰੇ ਤੋਂ ਹੈ ਤੇ ਫਿਰ ਬਾਅਦ ਚੋਂ ਕਹਿੰਦੇ ਕਿ ਤੂੰ ਕਦੋਂ ਪੀਤੀ ਸੀ ਤੇ ਕਿਹਾ ਕਿ ਬਈ ਮੈਂ ਕਾਫੀ ਟਾਈਮ ਹੋਇਆ ਕਹਿੰਦੇ ਫਿਰ ਮੇਬੀ ਨਾ ਤੇਰੇ ਮੂੰਹ ਚ ਫਲੇਵਰ ਰਹਿ ਗਿਆ ਹੋਣਾ ਤਾਂ ਕਰੇ ਪਿਕ ਕਰ ਤੂੰ ਜਾ ਤੇ ਕਹਿੰਦੇ ਫ੍ਰੀ ਫੰਡ ਚ ਮੈਂ ਮਤਲਬ ਦੇਖ ਲਿਆ
1: ਮੈਨੂੰ
0: ਕਰ ਲਿਆ
1: ਇੱਕ ਵਾਰੀ ਜਦੋਂ ਬ੍ਰੈਕਫਾਸਟ ਹੁੰਦਾ ਨਾ ਤੇ ਮੈਂ ਆਪਣੀ ਜੋਬ ਤੋਂ ਫਿਨਿਸ਼ ਕਰਕੇ ਜਾ ਰਹੀ ਸੀ ਤੇ ਮੇਰੀ ਛੋਟੀ ਬੇਟੀ ਵੀ ਮੇਰੇ ਨਾਲ ਸੀ ਕਿਉਂਕਿ ਸੇਮ ਚਾਈਲਡ ਕੇਅਰ ਚ ਹੋ ਜਾਂਦੀ ਸੀਗੀ ਤੇ ਮੈਨੂੰ ਬੜਾ ਚਾਹ ਮੈਨੂੰ ਤੇ ਐਕਸਾਈਟਮੈਂਟ ਹੀ ਨੈਕਸਟ ਲੈਵਲ ਮੈਂ ਕਦੇ ਨਹੀਂ ਕੀਤਾ ਬ੍ਰੈਕਫਾਸਟ
0: ਹਾਂ ਪਹਿਲੀ ਵਾਰੀ ਹਰ ਕਿਸੇ ਨੂੰ ਆਇਆ ਯਾਰ ਆ ਗਈ ਵਾਰੀ ਵੀ ਆਰ ਆਊਟ
1: ਤੇ ਮੇਰੀ ਬੇਟੀ ਵੀ ਕਹਿੰਦੀ ਯੂ ਡਿਡ ਇਟ ਮਾਮਾ ਯੂ ਡਿਡ ਇਟ ਤੇ ਬੜਾ ਮਤਲਬ ਉਹਨੇ ਵੀ ਵਧੀਆ ਸੀਗਾ ਉਹ ਬੰਦਾ ਉਹਨੇ ਉਹਨੂੰ ਹਾਈ ਫਾਈ ਕੀਤਾ ਐਂਬਰ ਨੂੰ ਤੇ ਬੜਾ ਮਤਲਬ ਮੈਨੂੰ ਬੜਾ ਚਾਹ ਸੀਗਾ
0: ਵੈਰੀ ਗੁੱਡ ਵੈਰੀ ਗੁੱਡ ਇਹ ਦੋ ਚੀਜ਼ਾਂ ਦਾ ਚਾਹ ਹੁੰਦਾ ਕਾਰ ਤੋਂ ਰਿਲੇਟਡ ਇੱਕ ਤਾਂ ਇਹ ਵਾਲਾ ਕਿ ਕੋਈ ਬ੍ਰੈਥ ਟੈਸਟ ਹੋ ਜਾਵੇ ਹਨਾ ਕਿ ਬੰਦਾ ਬਾਅਦ ਚੋਂ ਦੱਸਦਾ ਤੁਹਾਨੂੰ ਪਤਾ ਇੱਥੇ ਪੁਲਿਸ ਕਿਸ ਤਰ੍ਹਾਂ ਕਰਦੀ ਹੈ ਹੈ ਦੂਸਰਾ ਹੈ ਕਿ ਜਦੋਂ ਤੁਸੀਂ ਖੁਦ ਪੈਟਰੋਲ ਪਵਾਉਂਦੇ ਹੋ ਨਾ ਬੰਦਾ ਪਹਿਲੀ ਪਹਿਲੀ ਵਾਰੀ ਨਾ ਇਸ ਥੋੜ੍ਹਾ ਜਿਹਾ
1: ਨਰਵਸਨੈਸ
0: ਨਹੀਂ ਬੜੀ ਸ਼ਾਨ ਜੀ ਨਾ ਪਵਾਉਂਦਾ ਕਿ ਯਾਰ ਵੀ ਹੈਵ ਰੀਚਡ
1: ਨਹੀਂ ਇੱਕ ਇਹ ਵੀ ਚਾਹ ਹੁੰਦਾ ਹੈ ਬੰਦਿਆਂ ਨੂੰ ਜਦੋਂ ਜਨਾਨੀ ਕੋਲ ਲਾਇਸੈਂਸ ਆ ਜਾ ਕੇ ਹੁਣ ਮੈਂ ਰਿਲੈਕਸ ਹੋ ਕੇ ਪਾਰਟੀ ਕਰ ਸਕਦਾ ਕਿਉਂਕਿ ਇਹ ਚਲਾ ਲਏਗੀ ਗੱਡੀ
0: ਹਾਂ ਇਹ ਗੱਲ ਹੈ ਨਾ
1: ਉਹ ਵੀ ਬੜਾ ਚਾਹ ਹੁੰਦਾ ਹੈ
0: ਨਵੇਂ ਨਵੇਂ ਆਇਆਂ ਦੇ ਅੰਦਰ ਇੱਦਾਂ ਦੇ ਹੋਰ ਕਿੰਨੀਆਂ ਚੀਜ਼ਾਂ ਹੁੰਦੀਆਂ। ਮੈਂ ਕੱਲ ਮੈਂ ਕਿਸੇ ਕੱਲ ਨਾ ਰੂਫ ਟੋਪ ਬਾਰ 'ਤੇ ਸੀ ਅਤੇ ਪੂਰੀ ਸਿਟੀ ਦਾ ਇੰਨਾ ਪਿਆਰਾ ਵਿਊ ਅਤੇ ਮੈਂ ਇਸ ਤਰ੍ਹਾਂ ਰੀਕਾਊਂਟ ਕਰ ਰਿਹਾ ਕਿ ਅੱਖਾਂ ਵੀ ਨਵੀਆਂ ਨਹੀਂ ਰਹਿੰਦੀਆਂ ਨਾ, ਅੱਖਾਂ ਵੀ ਪੁਰਾਣੀਆਂ ਹੋ ਜਾਂਦੀਆਂ ਕਿ ਤੁਹਾਡੀ ਨਜ਼ਰ ਜਦੋਂ ਤੁਸੀਂ ਇੱਕ ਦੋ ਵਾਰੀ ਉਹ ਚੀਜ਼ ਦੇਖ ਚੁੱਕੇ ਹੋ। ਮੈਂ ਉਸ ਹੁਣ ਉਸ ਤਰੀਕੇ ਨਾਲ ਨਹੀਂ ਦੇਖਿਆ ਜਦੋਂ ਮੈਂ ਹੁਣ ਦੇਖ ਰਿਹਾ ਸੀਗਾ, ਮੈਂ ਇਸ ਲਿਹਾਜ਼ ਨਾਲ ਦੇਖ ਰਿਹਾ ਸੀਗਾ, ਅੱਛਾ ਓਕੇ ਸਾਊਥ ਬੈਂਕ ਇਹ ਵਾਲਾ ਹੋ ਗਿਆ, ਅੱਛਾ ANC ਬਿਲਡਿੰਗ ਹੁਣ ਇੱਥੋਂ ਇੱਦਾਂ ਦਿਸਦੀ ਹੈ। ਤੁਸੀਂ ਕਈ ਵਾਰੀ ਕਿਸੇ ਚੀਜ਼ ਦੀ ਬਿਊਟੀ ਨੂੰ ਭੁੱਲ ਜਾਂਦੇ ਹੋ ਕਿ ਤੁਸੀਂ ਇੰਨਾ ਜ਼ਿਆਦਾ ਉਹਨੂੰ ਰੈਪੀਟੇਟਿਵਲੀ ਵੇਖਦੇ ਰਹਿੰਦੇ ਹੋ, ਹਨਾ, ਕਿ ਇਹ ਪੰਗਾ ਤੇ ਹੁੰਦਾ ਹੀ ਆ।
1: ਕਿਉਂਕਿ ਓਬਵੀਅਸਲੀ ਨਵਾਂਪਨ ਨਹੀਂ ਰਹਿੰਦਾ ਨਾ ਉਸਦੇ ਵਿੱਚ, ਕਿਉਂਕਿ ਅਸੀਂ ਜਿਵੇਂ ਡਾਰਵਿਨ ਆਏ ਸੀ ਪਹਿਲੀ ਵਾਰੀ ਦੇ ਫਸਟ ਡੇ ਐਂਟਰ ਹੋਏ ਸੀ ਨਾ ਜਿਸ ਏਰੀਆ ਦੇ ਵਿੱਚ ਰਹਿਣਾ ਸੀ ਨਾਈਟ ਕਲਿਫ ਜੇ, ਤੇ ਉੱਥੇ ਸੀ ਵਿਊ ਹੈ, ਉੱਥੇ ਸੀ ਹੈ ਤੇ ਸਾਹਮਣੇ ਘਰ ਮਿਲਿਆ ਸੀਗਾ ਸਾਨੂੰ, ਤੇ ਉਹ ਪਹਿਲੇ ਦਿਨ ਦਾ ਇੱਕ ਚਾਹ ਕਿ ਯਾਰ ਵੇਵਸ ਦੀ ਆਵਾਜ਼ ਆ ਰਹੀ ਹੈ ਨਾ, ਪਾਣੀ ਦੀ ਛੱਲਾਂ ਵਗ ਰਹੀਆਂ ਤੇ ਉਹ ਤੁਹਾਡੀ ਵਿੰਡੋ ਤੋਂ ਦਿਖ ਰਿਹਾ ਤੁਹਾਨੂੰ ਤੁਹਾਡੀ ਮਤਲਬ ਉਹ ਚੀਜ਼, ਲੇਕਿਨ ਜਦੋਂ ਰੋਜ਼ ਵੇਖਣ ਲੱਗੇ ਕੀ ਯਾਰ ਹੁਣ ਤੇ ਸ਼ਾਮ ਨੂੰ ਸਮੈਲ ਜੀ ਆਉਂਦੀ
0: ਫਿਰ ਤੁਹਾਨੂੰ ਉਹ ਚੀਜ਼ਾਂ ਦੇ ਅੰਦਰ ਨਾ
1: ਉਹ ਵੀ ਖਟਕਣ ਲੱਗ ਜਾਂਦੀ ਹੈ, ਤੇ ਲੋਕੀ ਕਹਿੰਦੇ ਕਿ ਤੁਸੀਂ ਨਹੀਂ ਆਉਂਦੇ ਇੱਥੇ, ਲੋਕੀ ਉਹ ਵਾਲੇ ਏਰੀਆ ਦੇ ਵਿੱਚ ਸਨਸੈਟ ਵੇਖਣ ਦੂਰੋਂ ਦੂਰੋਂ ਲੋਕੀ ਆਉਂਦੇ ਸੀਗੇ ਤੇ ਅਸੀਂ ਕੀ ਕਰਦੇ ਸੀਗੇ ਤੜਕਾ ਲਾਉਂਦੇ ਸੀ ਉਸ ਟਾਈਮ ਸ਼ਾਮ ਨੂੰ,
0: ਕਿਉਂਕਿ ਤੁਹਾਡੇ ਲਈ ਫਿਰ ਨੋਰਮਲ ਹੋ ਗਿਆ। ਇਹ ਚੱਕਰ ਹੈ ਮੇਰੇ ਖਿਆਲ ਨਾਲ, ਹਨਾ, ਘਰ ਕੀ ਮੁਰਗੀ ਦਾਲ ਬਰਾਬਰ। ਉਹ ਇਹਦੇ ਅੰਦਰ ਆਹੀ ਗੱਲ ਆ ਜਾਂਦੀ ਹੈ ਕਿ ਪ੍ਰਿਵਿਲੇਜ ਵੀ ਇਹਦੇ ਅੰਦਰ ਹੀ ਬੰਦੇ ਦੀ ਨਾ ਚੈੱਕ ਹੋ ਜਾਂਦੀ ਹੈ ਕਿ ਆਪਾਂ ਕਹਿੰਦੇ ਹਾਂ ਕਿ ਯਾਰ ਇਹ ਬੜਾ, ਇਹ ਬੰਦਾ ਬਹੁਤ ਜ਼ਿਆਦਾ ਕਾਮ ਰਹਿੰਦਾ ਇੰਨੀ ਤਕੜੀ ਚੀਜ਼ਾਂ ਵੇਖ ਕੇ, ਕਿ ਹੁੰਦਾ ਨਹੀਂ ਕਿਉਂਕਿ ਸ਼ਾਇਦ ਉਹ ਕਿਸੇ ਬੰਦੇ ਨੇ ਉਹ ਚੀਜ਼ ਬਹੁਤ ਦੇਖੀ ਹੈ, ਉਹਦੀ ਲਾਈਫ ਦਾ ਹਿੱਸਾ ਰਿਹਾ। ਆਪਾਂ ਕਈ ਵਾਰੀ ਲੋਕਾਂ ਨੂੰ ਜੱਜ ਕਰ ਜਾਂਦੇ ਹਾਂ ਇਸ ਚੱਕਰ ਦੇ ਅੰਦਰ ਕਿ ਯਾਰ ਮੈਂ ਇਸ ਤਰ੍ਹਾਂ ਫੀਲ ਕਰਦਾ ਜੇ ਮੈਂ ਕੋਈ ਤਕੜੇ ਬ੍ਰਾਂਡ ਦੀ ਕਾਰ ਵੇਖੀ ਹੋਵੇ ਜਾਂ ਫਿਰ ਮੈਨੇ ਵੱਡੇ ਸ਼ਹਿਰ 'ਚ ਆਇਆ ਹੋਵਾਂ ਮੈਂ, ਤੇ ਦਾ ਲੈਵਲ ਐਕਸਾਈਟਮੈਂਟ ਵਿੱਚ ਆਈ ਮਾਈਟ ਫੀਲ ਕੋਈ ਹੋਰ ਸ਼ਾਇਦ ਨਾ ਫੀਲ ਕਰੇ ਕਿਉਂਕਿ ਉਹਦਾ ਸ਼ਾਇਦ ਸ਼ੌਂਕ ਨਾ ਹੋਵੇ ਜਾਂ ਫਿਰ ਉਹਨੇ ਉਹ ਚੀਜ਼ ਇੰਨੀ ਜ਼ਿਆਦਾ ਦੇਖੀ ਹੈ ਬਚਪਨ ਤੋਂ ਤੇ ਉਹ ਮਤਲਬ ਉਹੀ ਸਾਡੀ ਲਾਈਫ ਸ਼ੁਰੂ ਕਿੱਥੋਂ ਹੋਣੀ ਉਹ ਸਾਡੇ ਹੱਥ ਨਹੀਂ,
1: ਵਾਓ ਨਹੀਂ ਫੀਲ ਕਰਦਾ।
0: ਹਾਂ, ਸੋ ਜੱਜ ਨਾ ਕਰਿਆ ਕਰੋ ਯਾਰ, ਚਿੱਲ ਕਰਿਆ ਕਰੋ, ਸਹੀ ਕਿ ਨਹੀਂ?
1: ਪਰ ਹੁਣ ਉਹ ਪਾਣੀ ਨੂੰ ਕਰੇਵ ਕਰਦੇ ਸੀ ਕਿਉਂਕਿ ਹੁਣ ਇੰਨੀ ਦੂਰ ਆ ਕੇ ਕਾਸ਼ ਯਾਰ ਉਹ ਵਾਲਾ ਟਾਈਮ ਵਾਪਸ ਆਏ ਉੱਥੇ ਬਹਿ ਕੇ ਬੈਠੀਏ ਤੇ
0: ਇਹ ਹਮੇਸ਼ਾ ਰਹਿੰਦਾ ਨਾ, ਤੁਸੀਂ ਆਪਣੇ ਆਪ ਨੂੰ ਨਾ ਕਿਸੇ ਤਰੀਕੇ ਪੰਗੇ ਚ ਪਾਏ ਰੱਖਦੇ ਹੋ ਕਿ ਯਾਰ ਕਿਸੇ ਨਾ ਕਿਸੇ ਤਰੀਕੇ ਨਾ ਬੰਦਾ ਆਪਣੀ ਪਾਸਟ ਦੀ ਕਿਸੇ ਚੀਜ਼ ਨਾਲ ਨਾ ਜੁੜਿਆ ਰਹੇ। ਆਪਾਂ ਨਾ ਇੱਕ ਹੈਂਗਿੰਗ ਰੌਕ ਦੇ ਉੱਪਰ ਇੱਕ ਰੱਸੀ ਜਿਹੀ ਨਾ ਪੱਕੇ ਲਟਕੇ ਹੋਏ, ਕਿਹੜੀ ਫਿਲਮ ਸੀ ਉਹ, ਵੈਲਕਮ ਫਿਲਮ ਦਾ ਐਂਡ ਸੀਗਾ ਕਿ ਰੱਸੀ ਨਾਲ ਸਾਰੇ ਲਟਕੇ, ਉਹ ਆ ਰਹੀ ਹੈ ਸੈਕਿੰਡ ਪਾਰਟ ਵੀ ਆ ਰਿਹਾ ਉਹਦਾ, ਪਰ ਮਿੱਤਰਾ ਪਹਿਚਾਨ ਕੀ ਜਦ ਮਿਟ ਜਾਵੇ ਇੱਜ਼ਤ ਅਪਣਾਉਣ ਦੇ, ਹੈਨਾ, ਤੁਮ 20 ਸਾਲ ਬਾਅਦ ਆਓਗੀ ਆਪਣੇ ਬੱਚੋ ਕੇ ਸਾਥ, ਮੈਂ ਵਹਾਂ ਟਰੈਕਟਰ ਪੇ ਖੜਾ ਤੁਮ ਦੇਖ ਰਹਾ ਹੂੰ। ਬਹੁਤ ਜ਼ਿਆਦਾ ਖਰਾਬ ਆਵਾਜ਼ ਅਕਸ਼ੇ ਕੁਮਾਰ ਦੀ, ਪਰ ਚਲੋ ਤੁਸੀਂ ਲੋਕ ਸਮਝ ਗਏ ਹੋਗੇ ਮੈਂ ਕਿਹੜੇ ਸੀਨ ਦੀ ਗੱਲ ਕਰ ਰਿਹਾ। ਸਾਡੇ ਨਾਲ ਇੱਕ ਕਾਲਰ ਜੁੜ ਗਏ ਨੇ, ਛੇਤੀ ਛੇਤੀ ਕਾਲਰ ਲੈ ਲਈ ਇੱਕ,
1: ਜ਼ਰੂਰ ਜ਼ਰੂਰ
0: ਲਓ ਜੀ ਲਓ। ਸਾਡੇ ਨਾਲ ਜਿਹੜੇ ਕਾਲਰ ਨੇ ਉਹ ਨਹੀਂ ਜੁੜੇ ਰਹੇ, ਉਹ ਟੁੱਟ ਗਏ ਨੇ। ਹਾਂਜੀ
1: ਤੁਸੀਂ, ਹਾਂਜੀ ਹਾਂਜੀ
0: ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ। ਮੈਂ ਤੁਹਾਨੂੰ ਦੁਬਾਰਾ ਇੱਕ ਵਾਰੀ ਨੰਬਰ ਵੀ ਅਨਾਊਂਸ ਕਰ ਦਿੰਦਾ ਹਾਂ ਨਾ ਕਿ ਤੁਸੀਂ 0447-17-16-74 ਤੇ ਕਾਲ ਕਰ ਸਕਦੇ ਹੋ। ਯਾਰ ਜੀ ਮੈਨੂੰ ਇਸ ਤਰ੍ਹਾਂ ਦੇਖ ਰਹੇ ਕਿ ਯਾਰ ਇੰਨੇ ਆਪਣੇ ਤਰੀਕੇ ਨਾਲ ਬੋਲਿਆ, ਹਰ ਬੰਦੇ ਦਾ ਆਪਣਾ ਤਰੀਕਾ ਹੈ ਨਾ। ਮੈਂ ਤਿਕੜੀ ਤਿਕੜੀ ਚ ਬੋਲਦਾ ਨਾ 0447-171-674 ਹੈ ਨਾ, ਪਰ ਮੇਜਰ ਪੁਆਇੰਟ ਇਹ ਹੈ ਕਿ ਐਂਚ 16 ਹੈ ਨਾ,
1: 7-17-16-74
0: ਹਾਂ, 0447-17-16-74 ਐਂਡ ਚ AM ਦੇ ਨਾਲ ਜਿਹੜਾ ਲੱਗਦਾ ਹੈ ਨਾ। ਆਹ ਨੰਬਰ ਪਲੇਟਾਂ ਚ ਵੀ ਹੁੰਦਾ ਨਾ ਸਰ ਕਈ ਲੋਕਾਂ ਦਾ, ਕਿ ਚਲੋ ਇਹ ਤਾਂ ਜ਼ਰੂਰੀ ਚੀਜ਼ ਹੋ ਜਾਂਦੀ ਕਿ ਜੋ ਤੁਹਾਡੀ ਫ੍ਰੀਕੁਐਂਸੀ ਉਹ ਵਾਲਾ ਨੰਬਰ ਹੋਵੇ, ਪਰ ਕਈ ਲੋਕੀ ਆਪਣੇ ਹਾਂ ਸਟੇਟ ਦਾ ਆਪਣੇ ਲੋਕ ਬਹੁਤ ਕਰਦੇ ਆ, ਖਾਸ ਕਰ ਜਿਹੜੀਆਂ ਹਾਂ ਕਾਰ ਦੀਆਂ ਪਲੇਟਾਂ ਹੁੰਦੀਆਂ ਇਹਦੇ ਤੇ ਬਹੁਤ ਜ਼ਿਆਦਾ ਹਾਂ ਤਗੜਾ ਖਰਚਾ ਕਰਦੇ ਆ। ਹੁਣ ਤਾਂ ਕਿਸੇ ਤਰੀਕੇ ਦਾ ਪੰਜਾਬ ਮੇਰੇ ਖਿਆਲ ਨਾਲ ਬਚਿਆ ਨਹੀਂ ਹੋਣਾ, P1NJA ਵੀ ਹੋ ਗਿਆ ਹੋਇਆ, ਮੈਂ ਹਰ ਤਰ੍ਹਾਂ ਦਾ ਪੰਜਾਬ ਵੇਖ ਚੁੱਕਿਆ। ਅੱਛਾ ਵਿਕਟੋਰੀਆ 'ਚ ਹੀ ਵੇਖ ਲਿੱਤਾ, ਪਤਾ ਨਹੀਂ ਨਿਊ ਸਾਊਥ ਵੇਲਸ ਦੇ ਕੀ ਰੂਲ ਹੋਣਗੇ, ਉੱਥੇ ਵੱਖਰੀ ਚੱਲਦੀ ਹੈ ਨਹੀਂ ਚੱਲਦੀ, ਆਈ ਡੋਂਟ ਨੋ, ਇਸ ਬਾਰੇ ਨਹੀਂ ਹੈ ਬਈ, ਇਹ ਵੀ ਦੱਸਿਓ ਬਈ ਕਿ ਪਤਾ ਕਿ ਨਹੀਂ ਪਤਾ ਕੀ ਸੀ ਨਾ। ਆਪਾਂ ਤੁਹਾਡੇ ਮੈਸੇਜ ਲੈ ਲਈਏ ਫਿਰ,
1: ਜੀ ਜੀ ਜ਼ਰੂਰ
0: ਲਓ ਜੀ ਲਓ, ਆਪਾਂ ਥੋੜ੍ਹੇ ਜਿਹੇ ਮੈਸੇਜਿਸ ਵੀ ਲੈ ਲੈਂਦੇ ਹਾਂ ਅਤੇ ਫਿਰ ਅਸੀਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਲੰਬੀ ਲੰਬੀ ਗੱਲਾਂ ਕਰਨ ਲਈ ਦੁਬਾਰਾ ਤੁਹਾਡੇ ਨਾਲ ਜੁੜਾਂਗੇ। ਗੁਰੀ ਸਿੰਘ ਜੀ ਭੇਜਦੇ ਨੇ ਕਿ ਸਤਿ ਸ਼੍ਰੀ ਅਕਾਲ ਕ੍ਰਿਸ਼ਨਾ ਜੀ, ਹੋਪ ਯੂ ਆਰ ਡੂਇੰਗ ਵੈਲ, ਪਲੀਜ਼ ਅਨਾਊਂਸ। ਅੱਛਾ ਜੀ, ਇੱਕ ਡਰਾਈਵਰ ਚਾਹੀਦਾ ਜੀ ਗੁਰੀ ਸਿੰਘ ਜੀ ਨੂੰ, ਕੋਰੀਅਰ ਡਰਾਈਵਰ ਲਈ, ਮੇਲ ਸਟੂਡੈਂਟ ਲਈ ਜੋਬ ਹੈ ਵੈਸਟ ਏਰੀਆ ਦੇ ਅੰਦਰ, ਅਤੇ ਤੁਸੀਂ ਜੇ ਲੋੜਵੰਦ ਹੋ ਜਾਂ ਕਿਸੇ ਨੂੰ ਜਾਣਦੇ ਹੋ ਤਾਂ ਤੁਸੀਂ ਸਾਨੂੰ ਮੈਸੇਜ ਕਰ ਦੇਣਾ, ਅਸੀਂ ਤੁਹਾਨੂੰ ਨੰਬਰ ਪਾਸ ਔਨ ਕਰ ਦੇਵਾਂਗੇ। ਅਸੀਂ ਬਾਕੀ ਮੈਸੇਜ ਵੀ ਲੈ ਲੈਂਦੇ ਹਾਂ, ਪਰ ਇਸ ਤਰ੍ਹਾਂ ਕਰਦੇ ਪਹਿਲੇ ਇੱਕ ਕਾਲ ਜਿਹੜੀ ਦੁਬਾਰਾ ਸਾਨੂੰ ਆ ਗਈ ਨਾ, ਆਪਾਂ ਕਾਲਰ ਸਾਹਿਬ ਨਾਲ ਗੱਲ ਕਰ ਲਈ, ਹੈ ਨਾ ਜੀ? ਅਤੇ ਲਓ ਜੀ, ਰਾਮਪਾਲ ਜੀ ਤੁਸੀਂ ਔਨ ਏਅਰ ਹੋ।
1: ਸਤਿ ਸ਼੍ਰੀ ਅਕਾਲ ਜੀ।
2: ਹੈਲੋ ਹੈਲੋ ਹੈਲੋ
0: ਹੈਲੋ ਜੀ, ਹੈਲੋ।
2: ਹਾਂ ਜੀ, ਸਾਰਿਆਂ ਤੋਂ ਪਹਿਲਾਂ ਮੇਰੀ ਹਾਂਜੀ ਰੇਡੀਓ ਦੀ ਟੀਮ ਨੂੰ, ਕਾਲਰਾਂ ਨੂੰ ਪਿਆਰ, ਅਦਬ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।
2: ਹਾਂਜੀ, ਸਾਡਾ ਨਵਾਂ, ਸਾਡੀ ਟੀਮ ਦਾ, ਸਾਡੀ ਹਾਂਜੀ ਰੇਡੀਓ ਦੀ ਟੀਮ ਦਾ ਨਵਾਂ ਸੱਜਣ ਕ੍ਰਿਸ਼ਨਾ ਕ੍ਰਿਸ਼ਨਾ ਕ੍ਰਿਸ਼ਨਾ।
1: ਵਾਹ ਵਾਹ
2: ਵਾਹ। ਜਸ ਭੈਣ ਜੀ ਨੂੰ ਵੀ ਤੇ ਕ੍ਰਿਸ਼ਨਾ ਵੀਰ ਨੂੰ ਵੀ ਅੱਜ ਪਹਿਲੀ ਦਫਾ ਆਵਾਜ਼ ਸੁਣਾ ਰਿਹਾ। ਹਾਂਜੀ
0: ਹਾਂਜੀ ਜੀ ਜੀ ਹਾਂ, ਮੈਂ ਫਸਟ ਟਾਈਮ ਸੁਣ ਰਿਹਾ।
2: ਹੋਰ ਸੁਣਾਓ? ਹਾਂਜੀ ਹਾਂਜੀ ਹਾਂਜੀ,
0: ਬਸ ਤੁਸੀਂ ਸੁਣਾਓ ਸਰ, ਕਿਦਾਂ? ਠੀਕ ਠਾਕ?
2: ਨਾ ਹੈਲੋ ਨਾ ਹਾਏ ਹਾਏ ਨਾ ਕੋਈ ਹਾਹਾਕਾਰ ਹੈ ਮੇਰੇ ਵੱਲੋਂ ਸਾਰਿਆਂ ਨੂੰ ਸਤਿ
0: ਸ਼੍ਰੀ ਅਕਾਲ। ਵਾਹ ਵਾਹ ਵਾਹ, ਆਈ ਐਮ ਲਵਿੰਗ ਦਾ ਵਾਈਬ ਆਲਰੇਡੀ।
1: ਵਾਹ ਜੀ ਵਾਹ।
2: ਮੈਂ ਤੁਹਾਡੀ ਸੁਣ ਰਿਹਾ ਸੀ, ਹੁਣ ਤੁਹਾਡੇ ਸਾਹਮਣੇ ਸਰਬਜੀਤ ਚੀਮਾ ਰੇਡੀਓ ਹਮੇਸ਼ਾ ਯਾਦ ਰੱਖੋ, ਹਾਂਜੀ ਰੇਡੀਓ ਆਸਟ੍ਰੇਲੀਆ ਤੇ ਵਰਲਡ ਦਾ ਫੇਮਸ ਰੇਡੀਓ, ਹਾਂਜੀ ਰੇਡੀਓ ਸੁਣਦੇ ਰਹੋ, ਤੁਹਾਡੇ ਦਿਲਾਂ ਦੀ ਧੜਕਨ, ਹਾਂਜੀ ਰੇਡੀਓ।
0: ਭਾਈ ਸਾਹਿਬ, ਕੌਣ ਸੀ ਲਾਈਨ ਮੈਂ ਆ ਗਏ ਆਪ, ਕਿਆ ਬਾਤ ਹੈ।
2: ਬਹੁਤ ਵਧੀਆ, ਬਹੁਤ ਵਧੀਆ, ਪਿਆਰੀ ਆਵਾਜ਼ ਹੈ ਤੁਹਾਡੇ, ਲਵਜ਼ ਲਫਜ਼ਾਂ ਦੀ ਖਿੱਚ।
0: ਥੈਂਕ ਯੂ।
1: ਵੈਸੇ ਬੜੇ ਲੰਬੇ ਹੋ ਹਵਾ ਚ।
2: ਮੈਂ ਤਾਂ ਵਿਸ਼ਾਲ ਭਾਜੀ ਦੇ ਨਾਲ ਹੀ ਭੈਣ ਜੀ ਨੂੰ, ਯਸ਼ ਭੈਣ ਜੀ ਨੂੰ ਸੁਣਿਆ ਜੀ।
0: ਅੱਛਾ ਅੱਛਾ ਅੱਛਾ ਅੱਛਾ।
2: ਇਹਨਾਂ ਦੀ ਹਾਸੀ ਦੀ ਮੈਂ ਕਦੇ ਕਦੇ ਤਾਰੀਫ ਵੀ ਕਰਦਾ।
1: ਥੈਂਕ ਯੂ ਥੈਂਕ ਯੂ।
0: ਕਿਆ ਬਾਤ ਹੈ
2: ਜੀ, ਹੋਰ ਸੁਣਾਓ ਸਰ।
0: ਮੇਰੀ
2: ਚੌਥੀ ਬੁੱਕ ਰੰਗਲੀ ਚਰਖੀ ਚੋਂ ਇੱਕ ਗਜ਼ਲ ਸੀ, ਦਿਲ ਇਸ਼ਕ ਸਮੁੰਦਰ, ਦਿਲ ਇਸ਼ਕ ਸਮੁੰਦਰ ਨੈਣ ਗਵਾਂ ਦੇ ਕਿਨਾਰੇ ਸੱਜਣਾ, ਯਾਦ ਤੇਰੀ ਲੱਖ ਮਿੱਠੀ ਫਿਰ ਵੀ ਹੰਝੂ ਕਾਤੋਂ ਖਾਰੇ ਸੱਜਣਾ।
0: ਵਾਹ
1: ਵਾਹ ਵਾਹ।
2: ਯਾਦ ਤੇਰੀ ਲੱਖ ਮਿੱਠੀ ਫਿਰ ਵੀ ਹੰਝੂ ਕਾਤੋਂ ਖਾਰੇ ਸੱਜਣਾ, ਅਸੀਂ ਨਾਜ਼ੁਕ ਦਿਲ ਦੇ ਲੋਕ ਹਾਂ, ਕਾਹਨੂੰ ਲਾਈ ਜਾਣਾ ਲਾਰੇ ਸੱਜਣਾ, ਯਾਦਾਂ ਦੀ ਗਠੜੀ ਬੁੱਕਲ ਚ ਲੈ ਕੇ ਸਾਰੀ ਰਾਤ ਗਿਣਦੇ ਹਾਂ ਤਾਰੇ ਸੱਜਣਾ।
0: ਵਾਹ ਵਾਹ।
2: ਸਾਨੂੰ ਪਲ ਪਲ ਤੇ ਅਜਮਾਉਣਾ ਛੱਡ ਦੇ, ਸਾਨੂੰ ਪਲ ਪਲ ਤੇ ਅਜਮਾਉਣਾ ਛੱਡ ਦੇ, ਅਸੀਂ ਪਹਿਲਾਂ ਹੀ ਵਿਰਹ ਦੇ ਮਾਰੇ ਸੱਜਣਾ, ਨਜ਼ਰਾਂ ਲਾ ਕੇ ਨਜ਼ਰ ਨਹੀਂ ਆਉਂਦਾ, ਰਹਿਮੀ ਆਪਣੇ ਇਸ਼ਕ ਨੂੰ ਲਾ ਦੇ ਕਿਨਾਰੇ ਸੱਜਣਾ, ਅਸੀਂ ਜਿਉਂਦੇ ਤੇਰੇ ਸਹਾਰੇ ਸੱਜਣਾ, ਅਸੀਂ ਜਿਉਂਦੇ ਤੇਰੇ ਸਹਾਰੇ ਸੱਜਣਾ।
0: ਵਾਹ ਵਾਹ ਵਾਹ ਵਾਹ, ਰਾਮਪਾਲ ਜੀ ਬਹੁਤ ਖੂਬ,
1: ਤੁਸੀਂ ਤੇ ਖੁੱਲੇ ਅਖਾੜੇ ਦੀ ਸ਼ੁਰੂਆਤ ਇੰਨੀ ਵਧੀਆ ਕੀਤੀ, ਪਹਿਲੇ ਇੰਦੌਰੀ ਜੀ ਫਿਰ ਰਾਮਪਾਲ
0: ਜੀ, ਕੀ ਬਾਤ। ਹੁਣ
2: ਜੀ ਜੋ ਵੀ ਜੋ ਇੰਦੌਰੀ ਸਾਹਿਬ ਲਫ਼ਜ਼ ਕਹਿੰਦੇ ਸੀ ਨਾ ਜੀ, ਉਹਨੂੰ ਟਕਾ ਕੇ ਜਦ ਲੋਹਾ ਕਰਨਾ ਹੋਵੇ ਨਾ, ਉਹਦਾ ਭਾਵੇਂ ਚਿਮਟਾ ਬਣਾ ਲਓ ਭਾਵੇਂ ਖੁਰਚਣਾ ਬਣਾ ਲਓ, ਜਦ ਕਹਿਣਾ ਹੋਵੇ ਉਹ
1: ਜੀ ਬਿਲਕੁਲ ਬਿਲਕੁਲ
0: ਸਹੀ ਗੱਲ ਹੈ। ਅਸੀਂ ਐਕਚੁਅਲੀ ਨਾ ਸਰ,
2: ਦੀਵਾਰ ਤੇ ਸਾਹਮਣੀ ਦੀਵਾਰ ਤੇ ਜੋ ਮੋਰ ਹੀ ਪੜੀ ਹੈ, ਸਾਹਮਣੀ ਦੀਵਾਰ ਤੇ ਜੋ ਮੋਰ ਹੀ ਪੜੀ ਹੈ, ਉਸਨੇ ਕਦੀ ਕਦੀ ਗਮੰਡਨ ਵੀ ਦੇਖਤੀ ਹੈ।
0: ਇਹ ਕਦੋਂ ਬੋਲ ਗਏ ਸੀਗੇ ਦੀਵਾਰੀ ਸਾਹਿਬ, ਤੁਸੀਂ ਲਾਗੇ ਸਾਗੇ ਸੀਗੇ ਮੇਰੇ ਖਿਆਲ ਨਾਲ, ਘਰੇ ਆਏ ਹੋਣਗੇ
1: ਇਹਨਾਂ ਨੇ ਆਪਣੀ, ਇਹਨਾਂ ਨੇ ਉਹਨਾਂ ਦੀ ਆਵਾਜ਼ ਦੇ ਵਿੱਚ ਆਪਣੀ ਫੀਲਿੰਗ ਦੱਸੀ। ਹਾਂ
2: ਜੀ ਹਾਂ ਜੀ, ਦੋ ਲਫ਼ਜ਼ ਨੂੰ ਕਹਿਣਾ ਜੀ, ਕੋਈ ਵੀ ਚੀਜ਼ ਹੈ ਉਹਨੂੰ ਪਰੋਸ ਕੇ ਦਿੱਤੀ ਜਾਵੇ ਨਾ ਜੀ ਥਾਲ ਚ, ਉਹਦੇ ਵਿੱਚ ਬਹੁਤ ਪੱਲਾ ਹੋਇਆ, ਭਾਵੇਂ ਛੋਟੀ ਚੀਜ਼ ਹੋਵੇ, ਉਹਨੂੰ ਪਰੋਸਣ ਦਾ ਅੰਦਾਜ਼, ਉਹਨੂੰ ਕਹਿਣ ਦਾ ਅੰਦਾਜ਼, ਭਾਵੇਂ ਕਿਸੇ ਨੂੰ ਕੁਛ ਵੀ ਕਹਿ ਦੋ ਹੈ ਤੇ ਉਹਨੂੰ ਦਿਲ ਨੂੰ ਛੂ ਲਵੇ।
1: ਇਹਨਾਂ ਨੂੰ ਓਪਨ ਮਾਈਕ ਤੇ ਸਭ ਤੋਂ
2: ਭਗਾ ਕੇ ਮਾਰਾਂਗੇ, ਕੋਈ ਵੀ ਚੀਜ਼ ਭਗਾ ਕੇ ਮਾਰਾਂਗੇ, ਸੱਟ ਤਾਂ ਮਾਰਦੀ ਹੈ।
0: ਕੀ ਬਾਤ ਹੈ, ਕਾਫੀ ਕ੍ਰਾਂਤੀਕਾਰੀ ਲੋਕ ਜੁੜੇ ਹੋਏ ਸਾਡੇ ਨਾਲ, ਮੈਨੂੰ ਪਤਾ ਹੀ ਨਹੀਂ ਸੀ। ਟੂ ਗੁੱਡ, ਪਰ ਥੈਂਕ ਯੂ ਸੋ ਮਚ ਜੀ,
2: ਥੈਂਕ ਯੂ ਸੋ ਮਚ ਫੋਰ ਦ ਕਾਲ। ਰਣਜੋਤ ਵੀਰ ਦੀ ਕਰਾਮਾਤ ਹੈ ਜੀ, ਜੋ ਆਪਣੇ 2015 ਤੋਂ ਸ਼ੁਰੂ ਕੀਤਾ ਹੋਇਆ ਇਸ ਹਾਂਜੀ ਰੇਡੀਓ ਦੀ ਟੀਮ ਨੂੰ ਬਹੁਤ ਬਹੁਤ ਨਵੇਂ ਨਵੇਂ ਹੈ ਜੀ
0: ਜੀ ਰੰਗਾਂ
2: ਰੰਗ ਕੇ ਲਿਆ ਰਹੇ ਨੇ, ਪੇਸ਼ ਕਰ ਰਹੇ ਨੇ, ਬਹੁਤ ਹੀ ਕੁਛ ਮਿਲ ਰਿਹਾ। ਹਾਂਜੀ
1: ਬਹੁਤ ਬਹੁਤ ਧੰਨਵਾਦ ਜੀ, ਤੇ ਤੁਹਾਡੀ ਬਹੁਤ ਲਈ ਵੀ ਸ਼ੁਭਕਾਮਨਾਵਾਂ।
2: ਹਾਂਜੀ ਥੈਂਕ ਯੂ ਜੀ, ਥੈਂਕ ਯੂ, ਸ਼ੁਕਰੀਆ ਜੀ,
0: ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਕਿਆ ਬਾਤ ਹੈ, ਮਤਲਬ
1: ਮਾਹੌਲ ਬਦਲ,
0: ਪਾਵਰ ਹਾਊਸ ਪਰਫਾਰਮੈਂਸ, ਮਜ਼ਾ ਆ ਗਿਆ, ਟੂ ਗੁੱਡ। ਐਂਡ ਮੈਨੂੰ ਲੱਗਦਾ ਸਾਨੂੰ ਇਹਨਾਂ ਨੂੰ ਪੁੱਛਣ ਦੀ ਲੋੜ ਨਹੀਂ ਸੀਗੀ ਕਿ ਇਹਨਾਂ ਨਾਲ ਸਭ ਤੋਂ ਜ਼ਿਆਦਾ ਪੋਜ਼ਿਟਿਵ ਚੀਜ਼ ਕੀ ਹੋਈ, ਕਿਉਂਕਿ ਇਹ ਖੁਦ ਹੀ ਪੋਜ਼ਿਟਿਵ ਨੇ ਪ੍ਰੋਪਰਲੀ।
1: ਇੱਕ ਵਾਈਬ ਜੀ ਬਣਾਤੀ ਹੈ ਨਾ,
0: ਹਰ ਸੈਕਿੰਡ ਇਨ ਆਈ ਲਾਈਫ ਦਾ ਪੋਜ਼ਿਟਿਵ ਹੈ। ਤੇ ਆਪਾਂ ਦੁਬਾਰਾ ਹੁਣ ਮੈਸੇਜਸ ਵੱਲ ਚੱਲਦੇ ਹਾਂ ਜੀ, ਕਿ ਦੇਸ਼ ਬੰਧੂ ਭਾਰਦਵਾਜ ਸਾਹਿਬ ਭੇਜਦੇ ਨੇ ਕਿ ਸਤਿ ਸ਼੍ਰੀ ਅਕਾਲ ਕ੍ਰਿਸ਼ਨਾ ਜੀ, ਯਸ਼ ਜੀ ਐਂਡ ਹਾਂਜੀ ਪਰਿਵਾਰ, ਹੈਪੀ ਫਰਾਈਡੇ ਐਂਡ ਵੀਕਐਂਡ ਹੈਡ। ਕੁਛ ਸ਼ਬਦ, ਭਟਕਾ ਹੂੰ ਉਮਰ ਭਰ ਮੈਂ, ਤਬ ਜਾ ਕੇ ਇਹ ਬਾਤ ਸਮਝ ਆਈ ਹੈ, ਮੁਸ਼ਕਿਲ ਜੈਸਾ ਕੁਛ ਨਹੀਂ ਹੋਤਾ, ये सब बातें बनी बनाई हैं।
1: वाह जी वाह,
0: मैं तुम और वो कोई नए नहीं, यहाँ सब ने ठोकर खाई है, अगर खफा हो तुमसे किस्मत तो मायूस तुम ना होना, मेहनत की जिद से कई दफा ये किस्मत फिर लौट आई है।
1: क्या बात है जी,
0: अनजान शायर, ਅਣਜਾਣ ਸ਼ਾਇਰ, ਮਤਲਬ ਕੋਈ ਫਿਰ ਅਸ਼ਾਇਰ ਅਣਜਾਣ, ਇੱਕ ਰਾਈਟਰ ਵੀ ਸੀਗੇ ਨਾ ਅਣਜਾਣ ਨਾਮ ਸੀਗਾ ਉਹਨਾਂ, ਫਿਰ ਉਹਨਾਂ ਦੇ ਕੀ ਕਹਿੰਦੇ ਆਪਣਾ ਉਹਨਾਂ ਦਾ ਬੇਟਾ ਸਮੀਰ ਅਣਜਾਣ, ਕਿੰਨੇ ਗਾਣੇ ਲਿਖੇ ਆ, ਗੁਲਸ਼ਨ ਵੀ ਅਬ ਤੋ ਵੀਰਾਨਾ ਲਗਤਾ ਹੈ। ਮੈਂ ਹਮੇਸ਼ਾ ਮੈਂ ਤਦ ਹੀ ਗਾਣਾ, ਮੈਂ ਉਦੋਂ ਹੀ ਗਾਣਾ ਜਦੋਂ ਰਣਜੋਤ ਸਿੰਘ ਜੀ ਨਹੀਂ ਹੁੰਦੇ। ਗੁਰਜੀਤ ਕੌਰ ਜੀ ਭੇਜਦੇ ਨੇ ਜੀ, ਲਵ ਦਾ ਸੌਂਗਸ, ਥੈਂਕ ਯੂ। ਹਾਂਜੀ ਜੀ, ਸਾਡੇ ਪ੍ਰੋਡਿਊਸਰ ਸਾਹਿਬ ਫਿਰ ਆਪਣਾ ਰੰਗ ਜ਼ਰੂਰ ਲੈ ਕੇ ਆਉਂਦੇ ਆ ਜੀ। 009 ਮਾਈ ਫੇਵਰੇਟ 009, ਮੈਂ ਦੁਬਾਰਾ ਅੱਜ ਕਹਾਂਗਾ ਹੈ ਨਾ ਕਿ 009 ਜੀ, ਕਾਸ਼ ਤੁਸੀਂ 007 ਹੁੰਦੇ। ਮੈਂ ਕਹਿੰਦਾ ਬੌਂਡ ਸਾਹਿਬ ਨੇ ਮੈਨੂੰ ਸ਼ਾਇਰੀ ਭੇਜੀ ਆ, ਉਹਨਾਂ ਨੇ ਇਹ ਮੈਨੂੰ ਥੋੜ੍ਹਾ ਲੱਗ ਹੋਣਾ ਪੈਣਾ ਕਿਉਂਕਿ ਮੈਂ ਐਨਕਾਂ ਨਹੀਂ ਹੈ। ਮੇਰੇ ਮਹਿਬੂਬ ਕਹੀਂ ਔਰ ਮਿਲਾ ਕਰ ਮੁਝੇ, ਬਜ਼ ਮੈਂ ਸ਼ਾਹੀ ਮੈਂ ਗਰੀਬੋਂ ਕਾ ਹੁਨਰ ਕਿਆ ਮਾਨੀ। ਵਾਹ, ਸੁਭਤ ਸੋਹਬਤ ਹੋਣਾ ਚਾਹੀਏ, ਚਲੋ ਸੁਭਤ ਹੋ ਜਿਸ ਰਾਹ ਪਰ ਸਦੀਓ ਕੇ ਨਿਸ਼ਾਂ, ਉਸ ਪਰ ਇਸ਼ਕ ਭਰੀ ਰੂਹੋਂ ਕਾ ਸਫ਼ਰ ਕਿਆ ਮਾਨੀ। ਵੋ ਯਮੁਨਾ ਕਾ ਕਿਨਾਰਾ, ਵੋ ਮੁਨੱਕਸ਼ ਕੀ ਦੀਵਾਰ, ਵੋ ਮਹਿਰਾਬ ਵੋ ਤਾਕ, ਬਨਵਾ ਕਰ ਕੇ ਇੱਕ ਸ਼ਹਿਨਸ਼ਾਹ ਨੇ ਇਸ ਤਾਜ ਮਹਿਲ, ਹਮ ਗਰੀਬੋਂ ਕੀ ਮੁਹੱਬਤ ਕਾ ਉਡਾਇਆ ਹੈ ਮਜ਼ਾਕ। ਸਾਹਿਰ ਲੁਧਿਆਨਵੀ ਸਾਹਿਬ ਕੀ ਗਜ਼ਲ, ਥੈਂਕ ਯੂ ਸੋ ਮਚ ਜੀ, ਬੜੀ ਸੋਹਣੀਆਂ ਸੋਹਣੀਆਂ ਤੁਸੀਂ ਚੀਜ਼ਾਂ ਭੇਜਦੇ ਹੋ। ਸਾਹਿਰ ਲੁਧਿਆਨਵੀ ਸਾਹਿਬ ਦੀ ਕਿਤਾਬ ਤਲਖੀਆਂ ਦੇ ਅੰਦਰ ਇਹ ਚੀਜ਼, ਇਹ ਵਾਲੀ ਤੁਹਾਨੂੰ ਪੜ੍ਹਨ ਨੂੰ ਮਿਲੇਗੀ। ਉਹਨਾਂ ਦੇ ਕੁਛ ਗੀਤ ਵੀ ਨੇ ਉਹਦੇ ਅੰਦਰ, ਜਿਸ ਤਰ੍ਹਾਂ ਕਿ ਉਹ ਚਲੋ ਇੱਕ ਵਾਰ ਫਿਰ ਸੇ ਅਜਨਬੀ ਬਣ ਜਾਏ ਹਮ ਦੋਨੋਂ, ਨਾ ਮੈਂ ਤੁਮਸੇ ਉਮੀਦ ਰੱਖੂੰ ਕੋਈ ਦਿਲ ਨਵਾਜ਼ੀ ਕੀ, ਨਾ ਤੁਮ ਮੇਰੀ ਤਰਫ ਦੇਖੋ ਗਲਤ ਅੰਦਾਜ਼ ਨਜ਼ਰੋਂ ਸੇ, ਨਾ ਮੇਰੇ ਦਿਲ ਕੀ ਧੜਕਨ ਲੜਖੜਾਏ ਮੇਰੀ ਬਾਤੋਂ ਸੇ, ਨਾ ਜ਼ਾਹਿਰ ਹੋ ਤੁਮਹਾਰੀ ਕਸ਼ਮਕਸ਼ ਕਾ ਰਾਜ਼ ਨਜ਼ਰੋਂ ਸੇ। ਚਲੋ ਇੱਕ ਵਾਰ ਫਿਰ ਸੇ ਅਜਨਬੀ ਬਣ ਜਾਏ ਹਮ ਦੋਨੋਂ। ਨਰਿੰਦਰ ਸਿੰਘ ਜੀ ਭੇਜਦੇ ਨੇ, ਗੁੱਡ ਮਾਰਨਿੰਗ ਬੋਥ ਆਫ ਯੂ ਜੀ, ਤੇ ਅਜੀਬ ਸੌਦਾਗਰ ਹੈ ਵਕਤ ਬੇ, ਜਵਾਨੀ ਕਾ ਲਾਲਚ ਦੇ ਕੇ ਬਚਪਨ ਲੈ ਗਿਆ, ਅਬ ਅਮੀਰੀ ਕਾ ਲਾਲਚ ਦੇ ਕੇ ਜਵਾਨੀ ਲੈ ਜਾਏਗਾ। ਵਾਹ ਵਾਹ, ਇਹ ਵੀ ਮੁੱਖ ਸੰਧੂ ਸਾਹਿਬ ਸਰ ਨਾਲ ਸ਼ੇਅਰ ਕਰਦੇ ਨੇ, ਕਹਿੰਦੇ ਕਿ ਰਾਹਤ ਅੰਦੌਰੀ ਸਾਹਿਬ ਦਾ ਆਈ ਐਮ ਸ਼ੋਰ ਹੋਏਗਾ। ਤੇ ਹਰਚੰਦ ਜੀ ਭੇਜਦੇ ਨੇ, ਬਹੁਤ ਖੂਬਸੂਰਤ ਗੀਤਾਂ ਦਾ ਪਿਟਾਰਾ ਜੀ, ਥੈਂਕ ਯੂ ਥੈਂਕ ਯੂ ਥੈਂਕ ਯੂ। ਫਿਰ ਲਈਏ ਛੋਟੀ ਛੋਟੀ ਬ੍ਰੇਕ,
1: ਯਸ ਜੀ
0: ਹੈ ਨਾ, ਮੈਨੂੰ ਪਤਾ ਮੇਰੇ ਨਾ ਮੇਰੀ ਪਿਟਾਈ ਹੋ ਜਾਣੀ ਜੇ ਮੈਂ ਹੁਣ ਬ੍ਰੇਕ ਨਾ ਲਿੱਤੀ। ਹਾਂ ਮੇਰੇ ਨਾਲ ਇੱਕ ਨਾ ਛੋਟਾ ਇਸ਼ੂ ਹੈ, ਪਰ ਕੋਈ ਨਹੀਂ, ਆਪਾਂ ਲੰਬੀ ਜੀ ਪਿਆਰੀ ਜੀ ਨਹੀਂ ਛੋਟੀ ਜੀ ਬ੍ਰੇਕ ਲੈ ਕੇ ਤੁਹਾਡੇ ਨਾਲ ਛੇਤੀ ਛੇਤੀ ਦੁਬਾਰਾ ਮਿਲਦੇ ਹਾਂ। ਤਦ ਤੱਕ ਸੁਣੋ ਰੇਡੀਓ ਹਾਂਜੀ 1674 AM।

0: ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
1: ਲਓ ਜੀ ਤੁਹਾਡੀ ਨਜ਼ਰ ਹੈ ਭੋਲਾ।
0: ਓਏ ਭੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
2: ਭੋਲੇ ਨੇ ਕਸੂਤੇ ਫਸਾਤੇ।
0: ਓਏ ਭੋਲੇ ਓਏ 2 ਕਾਮੇਡੀ, ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ। ਓਏ ਭੋਲੇ ਓਏ 2। ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
3: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
0: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
3: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
0: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।
4: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
5: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
4: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
0: Ready, set, go! Chadston Ford, Dandenong Road te tuhanu udik reya hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options be available. Aao te apni navi Ford da test drive karo. Business plate lai gal karo. Vehicle experts Tim Forbes ya Corey Nal. Radio Hanji de hawale nal pao 10 saal di free service. Chadston Ford, ready, set, Ford.
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
8: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: मेरा रुस रुस बहना तेरा गलला मनाउना दस एनी छेती किवें टुट गया ओ जराना ओ अज सजना वे मिलियां नू हो गया जमाना ओ अज सजना वे मिलियां नू हो गया जमाना। हां जी भाजी
1: थैंक यू जी थैंक यू
2: ਅਸੀਂ ਵਧੀਆ ਫੀਲ ਕਰ ਰਹੇ ਹਾਂ ਤੁਹਾਡੇ ਨਾਲ ਤੁਹਾਡੇ
1: ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਉਮੀਦ ਕਰਦਾ ਤੁਹਾਡੇ ਨਾਲ ਦੁਬਾਰਾ ਛੇਤੀ ਛੇਤੀ ਫੇਰ ਤੋਂ ਗੱਲਬਾਤ ਹੋਈ ਕਿਸੇ ਹੋਰ ਸੈਗਮੈਂਟ ਦੇ ਅੰਦਰ ਥੈਂਕ ਯੂ ਫਾਰ ਕਾਲਿੰਗ
2: ਥੈਂਕ ਯੂ ਜੀ ਥੈਂਕ ਯੂ ਫਾਰ ਕਾਲਿੰਗ
1: ਥੈਂਕ ਯੂ ਫਾਰ ਕਾਲਿੰਗ ਤੇ ਯਸ਼ ਜੀ ਆਪਾਂ ਇਸ ਤਰ੍ਹਾਂ ਕਰਦੇ ਹਾਂ ਆਪਾਂ ਨਾ ਇੱਕ ਲਾਸਟ ਕਾਲ ਲੈ ਲੈਂਦੇ ਹਾਂ ਫਿਰ ਬਾਕੀ ਕਾਲਰਸ ਨੂੰ ਆਪਾਂ ਨਾ ਆ ਕੇ ਮਿਲਾਂਗੇ ਬ੍ਰੇਕ ਤੋਂ ਬਾਅਦ ਸਹੀ ਕਿ ਨਹੀਂ ਉਹ ਬੈਟਰ ਹੈ ਕਿ ਨਹੀਂ
2: ਬਿਲਕੁਲ
1: ਇਸ ਤਰ੍ਹਾਂ ਹੀ ਕਰਦੇ ਹਾਂ ਕਿ ਆਪਾਂ ਜਿਹੜੇ ਵੀ ਬਾਕੀ ਕਾਲਰਸ ਨੇ ਅੱਛਾ ਜੇ ਇੱਕ ਇੱਕ ਅੱਧੀ ਕਾਲ ਵੀ ਮਿਸ ਹੋ ਗਈ ਸੀਗੀ ਡਿਊਰਿੰਗ ਬ੍ਰੇਕ ਤੁਸੀਂ ਕਾਲ ਕਰ ਲੈਣਾ
2: ਤੇ
1: ਮੈਂ ਦੁਬਾਰਾ ਕਰ ਲਵਾਂਗਾ ਨਹੀਂ ਆਪਾਂ ਨੀਤੂ ਜੀ ਨੂੰ ਹੀ ਲੈਣ ਲੱਗੇ ਹੁਣ ਕਾਲ ਤੇ ਫਿਰ ਆਪਾਂ ਛੋਟੀ ਛੋਟੀ ਜੀ ਬ੍ਰੇਕ ਤੋਂ ਬਾਅਦ ਦੁਬਾਰਾ ਹਾਜ਼ਰ ਹੋਵਾਂਗੇ ਅੱਜ ਦੇ ਖੁੱਲੇ ਅਖਾੜੇ ਦੇ ਨਾਲ ਨੀਤੂ ਜੀ ਯੂ ਆਰ ਔਨ ਏਅਰ
3: ਬੰਦੇ ਨਾ ਉਹ ਲੱਗ ਰਿਹਾ ਰੂਹ ਹੀ ਗਾ ਰਹੇ ਨਾਲ
1: ਤੁਹਾਡੀ ਨੀਤੂ ਜੀ ਜੀ ਆਵਾਜ਼ ਆ ਰਹੀ ਹੈ ਪਰ ਆਵਾਜ਼ ਦੇ ਨਾਲ ਕੋਈ ਹੋਰ ਇਸ਼ੂ ਆ ਰਿਹਾ ਤੁਸੀਂ ਇੱਕ ਸੈਕਿੰਡ ਮੈਨੂੰ ਦੇਣਾ ਤੁਸੀਂ ਆਪਾਂ ਇਸ ਤਰ੍ਹਾਂ ਕਰਦੇ ਹਾਂ ਆਪਾਂ ਨਾ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮੈਂ ਆਉਂਦਾ ਅਤੇ ਮੈਂ ਜਿਹੜਾ ਇਸ਼ੂ ਹੈ ਨਾ ਇਸ਼ੂ ਨੂੰ ਮੈਂ ਸੈੱਟ ਕਰਕੇ ਆਉਂਦਾ ਤੁਸੀਂ ਵੇਟ ਕਰੋ ਮੈਂ ਨਾ ਇਸ਼ੂ ਨੂੰ ਨਾ ਇਸ਼ੂ ਨੂੰ ਟਿਸ਼ੂ ਕਰਕੇ ਆਈ ਵਿਲ ਕਮ ਬੈਕ ਅਗੇਨ ਤੇ
2: ਬਣੇ ਰਹੋ
1: ਸੁਣਦੇ ਰਹੋ ਰੇਡੀਓ ਹਾਂਜੀ 1674 ਅੱਜ ਜੀ ਮਨਮੋਹਨ ਵਾਰਸ ਸਾਹਿਬ ਹੀ ਚੱਲਣਗੇ ਸੁਣਦੇ ਰਹੋ।

0: ਤੇਰੇ ਮੇਰੇ ਹਾਲਾਤਾਂ ਦੇ ਫਰਕ ਬੜੇ ਨੇ ਯੰਕਣੇ ਨੀ ਹੈ ਕਿਆ ਗਾਣੇ ਸੀਗੇ ਸ਼ਰੀਮਾਨ ਸ਼ਰੀਮਾਨ ਸੀ ਕਿਆ ਪੀਕ ਸਿੰਗਰ ਹਾਂ ਮਤਲਬ ਬਟ ਦ ਵਿੰਟੇਜ ਸ਼ਰੀਮਾਨ ਵਾਸ ਅਮੇਜ਼ਿੰਗ
1: ਕਾਲਜ ਟਾਈਮ ਵੀ ਸਾਰ ਨੋਸਟੈਲਜੀਆ ਸ਼ਰੀਮਾਨ ਦੇ ਸੌਂਗਸ ਲਗਾ ਲੋ
0: ਅਸੀਂ ਨਾ ਐਕਚੁਅਲੀ ਜਦ ਯਾਰਨ ਮੁੱਲੇ ਆ ਨਾ ਨਵਾਂ ਨਵਾਂ ਕਾਲਜ ਜਾਣਾ ਸ਼ੁਰੂ ਕੀਤਾ ਸੀ ਸੋ ਯਾਦਾਂ ਮੈਂ ਪਹੁੰਚ ਗਿਆ ਮੈਂ ਬਸ ਚ ਬੈਠ ਗਿਆ ਐਪੀ ਜਾ ਰਿਹਾ ਮੈਂ ਗਾਣਾ ਸੁਣਦਾ ਸੀ
1: ਅਸੀਂ ਕਾਲਜ ਖਤਮ ਕਰਤਾ ਸੀਗਾ ਤੇ ਅਸੀਂ ਸਾਰੇ ਜੋਬਾਂ ਤੇ ਇਹ ਗਾਣਾ ਜਦੋਂ ਵੀ ਸਾਰਿਆਂ ਨੇ ਖਾਣਾ ਪੀਣਾ ਤੇ ਇਹ ਗਾਣਾ ਚੱਲਦਾ ਸੀਗਾ ਯਾਰਨ ਮੁੱਲੇ
0: ਵਾਕਈ ਵਾਕਈ ਅਸੀਂ ਥੋੜੇ ਜਿਹੇ ਮੈਸੇਜਸ ਤੋਂ ਸ਼ੁਰੂਆਤ ਕਰਦੇ
1: ਹਾਂ ਜੀ ਜੀ ਬਿਲਕੁਲ
0: ਫਿਰ ਯਸ਼ ਜੀ ਭੁੱਲਣਾ ਨਾ ਤੁਸੀਂ ਦੱਸਣਾ ਬਈ ਕਿ ਮੂਵੀ ਰეკਮੈਂਡੇਸ਼ਨ ਵੀ ਦੇਣੀ
1: ਹੈ ਬਿਲਕੁਲ
0: ਮੰਗਤ ਸਿੰਘ ਜੀ ਕਹਿੰਦੇ ਨੇ ਗੁਰਮੇਲ ਸਿੰਘ ਨੂੰ ਬਹੁਤ ਦੇਰ ਬਾਅਦ ਸੁਣਿਆ ਬਹੁਤ ਵਧੀਆ ਲੱਗਿਆ ਵਾਕਈ ਜੀ ਮੈਂ ਤਾਂ ਪਹਿਲੀ ਵਾਰੀ ਸੁਣਿਆ ਮੈਨੂੰ ਵੀ ਬਹੁਤ ਵਧੀਆ ਲੱਗਿਆ
1: ਬਹੁਤ ਮਜ਼ਾ ਆ ਗਿਆ
0: ਠੀਕ ਹੈ ਜੀ ਹਾਂਜੀ ਆਰਵ ਮੋਂਗਾ ਜੀ ਕਹਿੰਦੇ ਨੇ ਅੱਖੀਆਂ ਦੀ ਰਖਵਾਲੀ ਰੱਖ ਐਨਕ ਭਾਵੇਂ ਚਿੱਟੀ ਪੀਲੀ ਕਾਲੀ ਰੱਖ ਸੱਜਣ ਇੱਕ ਰੱਖ ਦੁਸ਼ਮਣ ਭਾਵੇਂ ਚਾਲੀ ਰੱਖ ਵਾਹ ਵਾਹ ਚਾਲੀ ਰੱਖ ਤੋਂ ਯਾਦ ਆਇਆ ਜੀ ਚਾਲੀ ਦਿਨ ਫਿਲਮ 19 ਜੂਨ ਨੂੰ ਤੁਹਾਡੇ ਨੇੜਲੇ ਸਿਨੇਮਾਘਰਾਂ 'ਚ ਲੱਗਣ ਜਾ ਰਹੀ ਹੈ ਜਾ ਕੇ ਜ਼ਰੂਰ ਦੇਖਣਾ ਦੱਸਣਾ ਕਿੱਦਾਂ ਲੱਗੀ ਕਿੱਦਾਂ ਨਹੀਂ ਲੱਗੀ ਸਹੀ ਕਿ ਨਹੀਂ ਇੱਦਾਂ ਹੀ ਹੋਇਆ ਕਿ
1: ਜੀ ਜੀ ਕਿਵੇਂ ਰਿਹਾ ਤੁਸੀਂ ਟੀਮ ਨੂੰ ਮਿਲੇ ਸੀਗੇ ਵਧੀਆ
0: ਅਮੇਜ਼ਿੰਗ ਬਹੁਤ ਇੱਕ ਤਾਂ ਇਹ ਵੀ ਕਹਿਣਾ ਬਹੁਤ ਵੱਡੀ ਗੱਲ ਹੈ ਮੈਂ ਕਦੀ ਦੇਖਿਆ ਨਹੀਂ ਇੰਨੀ ਹੈਵੀ ਲੈਵਲ ਤੇ ਪ੍ਰਮੋਸ਼ਨ ਕਰਨਾ ਇੰਨੀ ਐਨਰਜੀ ਇੰਨੀ ਊਰਜਾ ਹੈ ਕਿ ਮਤਲਬ ਉਹ ਡਾਕਟਰ ਸਾਹਿਬ ਜਦੋਂ 2 ਦਿਨ ਲਈ ਤਾਂ ਇੱਕ ਆਸਟ੍ਰੇਲੀਆ ਆਇਆ ਉਹਦੇ ਵਿੱਚੋਂ ਇੱਕ ਦਿਨ ਸਿਡਨੀ ਚਲੇ ਗਏ ਵਾਪਸ ਆ ਗਏ ਐਂਡ ਦੈਨ ਸਿੱਧੇ ਲੋਕ ਗਏ ਇੰਡੀਆ ਪਹਿਲੇ ਸੀ ਅਮੈਰੀਕਾ ਤੇ ਪ੍ਰੀਮੀਅਰ ਲਈ ਜਾਣਗੇ ਵਾਪਸ ਕੈਨੇਡਾ ਸੋ ਬੈਸਟ ਆਫ ਲੱਕ ਹੈ ਜੀ ਟੀਮ ਨੂੰ ਹੋਰ ਵੀ ਫਿਲਮਾਂ ਆਉਂਦੀਆਂ ਪਈਆਂ ਹਨਾ ਕੱਲ ਆ ਰਹੀ ਹੈ ਓਏ ਭੋਲੇ ਓਏ 2
1: ਦਿਲਜੀਤ
0: ਦੋਸਾਂਝ ਦੀ ਮੈਂ ਵਾਪਸ ਆਊਂਗਾ ਦਿਲਜੀਤ ਦੋਸਾਂਝ ਬੇਦਾਂਗ ਰੈਨਾ ਸ਼ਰਵਰੀ ਐਂਡ ਨਸੀਰੁਦੀਨ ਸ਼ਾਹ ਰਿਟਨ ਡਾਇਰੈਕਟਡ ਬਾਏ ਇਮਤਿਆਜ਼ ਅਲੀ ਗਾਣੇ ਇਰਸ਼ਾਦ ਕਾਮਿਲ ਦੇ ਲਿਖੇ ਹੋਏ ਐਂਡ ਮਿਊਜ਼ਿਕ ਐਵਰਗ੍ਰੀਨ ਗ੍ਰੇਟੈਸਟ ਆਫ ਆਲ ਟਾਈਮ ਏ ਆਰ ਰਹਿਮਾਨ ਏ ਆਰ ਰਹਿਮਾਨ ਵੀ ਯਾਰ ਕਿਆ ਮਤਲਬ ਖਤਰਨਾਕ ਗਾਇਕ ਸੀਗੇ
1: ਤੁਹਾਡੀ ਇਮਤਿਆਜ਼ ਅਲੀ ਨਾਲ ਗੱਲ ਹੋਈ ਸੀ ਤੁਸੀਂ ਮਤਲਬ ਕੁਛ ਕੁਛ ਤੇ ਦੱਸੋ ਕੋਈ ਕਿੱਸਾ ਕਿਵੇਂ ਰਿਹਾ ਤੁਹਾਡਾ ਐਕਸਪੀਰੀਅੰਸ
0: ਦਿਸ ਵਾਸ ਮਾਈ ਸੈਕਿੰਡ ਟਾਈਮ ਸਪੀਕਿੰਗ ਟੂ ਹਿਮ ਇਸ ਵਾਰੀ ਥੋੜਾ ਫਾਰਮਲ ਜੀ ਚੈਟ ਹੋਈ ਤੇ ਪਹਿਲੇ ਜਦੋਂ ਮੈਂ ਉਹਨਾਂ ਨੂੰ ਮਿਲਿਆ ਸੀਗਾ ਤੇ ਕਿਉਂਕਿ ਉਹਨਾਂ ਨੇ ਕੰਮ ਕੀਤਾ ਹੋਇਆ ਇਹਦੇ ਅੰਦਰ ਤਮਾਸ਼ਾ ਫਿਲਮ ਦੇ ਅੰਦਰ ਚਾਚਾ ਰੌਣਕੀ ਕਹਿੰਦੇ ਨਾ ਉਹਨਾਂ ਨੂੰ ਉਹਨਾਂ ਦਾ ਛੋਟਾ ਜਿਹਾ ਰੋਲ ਸੀਗਾ ਤੇ ਉਹ ਥੀਏਟਰ ਸਿਖਾਉਂਦੇ ਸੀਗੇ ਜਲੰਧਰ ਦੇ ਅੰਦਰ ਉਸ ਟਾਈਮ ਤੇ ਆਪਾਂ ਵੀ ਕਾਲਜ ਪੜ੍ਹਦੇ ਹੈਗੇ ਆਪਾਂ ਕਲਾਸਿਸ ਵਗੈਰਾ ਲਿੱਤੀਆਂ ਹੋਈਆਂ ਤੇ ਉਸ ਬਾਰੇ ਗੱਲਾਂ ਬਾਤਾਂ ਹੋਈਆਂ ਤੇ ਉਹ ਕਹਿੰਦੇ ਕਿ ਉਹ ਕਪੂਰਥਲਾ ਜਾਂਦੇ ਮੈਨੂੰ ਬੜਾ ਹੋਇਆ ਮੈਂ ਕਿਹਾ ਲੋਕ ਮੈਨੂੰ ਕਹਿੰਦਾ ਹੈ ਕਿ ਕਪੂਰਥਲਾ ਇਮਤਿਆਜ਼ ਅਲੀ ਨੂੰ ਪਤਾ ਕਪੂਰਥਲਾ ਕਿੱਥੇ ਹੈ ਤੇ ਵਧੀਆ ਗੱਲਾਂ ਬਾਤਾਂ ਹੋਈਆਂ ਵੈਰੀ ਹੰਬਲ ਪਰਸਨ ਉਸ ਦਿਨ ਵੀ ਉਸ ਦਿਨ ਤੁਸੀਂ ਦੇਖਿਆ ਇੰਟਰਵਿਊ ਜਦੋਂ ਮੈਂ ਕਿਹਾ ਗ੍ਰੇਟ ਟਾਕਿੰਗ ਟੂ ਯੂ ਅੱਗੇ ਕਹਿੰਦੇ ਇਟਸ ਵੈਰੀ ਗ੍ਰੇਟ ਟਾਕਿੰਗ ਟੂ ਯੂ ਕ੍ਰਿਸ਼ਨਾ ਮੈਂ ਕਿਹਾ ਐਸਾ ਤਾਂ ਮੇਰੇ ਕੋਲ ਕਦੇ ਕਿਸੇ ਨੂੰ ਕਹਾ ਨਹੀਂ
1: ਇੱਥੇ ਨੀ ਕਾਸਟਿੰਗ ਕਰ ਰਹੇ ਤੂੰ ਕਹਿੰਦਾ ਹਾਂ ਕਰ ਰਹਾ ਮੈਂ ਫਿਰ ਮੈਂ ਕਿਹਾ ਸੀ ਓਕੇ ਕੈਮਰਾਮੈਨ ਬੰਦ ਕਰ ਦੋ ਮੇਰੀ ਤਾਂ ਕਾਸਟਿੰਗ ਹੋ ਗਈ ਆਪਾਂ ਚੱਲ
0: ਅਸੀਂ ਆਪਣੀ ਦੁਕਾਨ ਖੋਲੀ ਹੈ ਬਈ ਹੁਣ
1: ਓਕੇ ਉਹਨੇ ਕਿਹਾ ਮੈਨੂੰ ਕਹਿੰਦਾ ਆ ਜਾ ਠੀਕ ਹੈ
0: ਹਨਾ ਇਹ ਤੇ ਹੈ
1: ਠੀਕ
0: ਹੈ ਅਮੇਜ਼ਿੰਗ ਹੈ ਤੇ ਮੈਂ ਤੁਹਾਨੂੰ ਨਾਲ ਨਾਲ ਇਹ ਵੀ ਦੱਸ ਦਵਾਂ ਕਿ ਤੁਸੀਂ ਕਾਲ ਕਰਦੇ ਰਹੋ ਤੇ ਆਪਾਂ ਐਂਡ ਇੱਕ ਰਿਕੁਐਸਟ ਹੈ ਜੀ ਜਦੋਂ ਵੀ ਤੁਸੀਂ ਕਾਲ ਕਰਦੇ ਹੋ ਜਦ ਤੱਕ ਤੁਹਾਡਾ ਨਾਮ ਨਾ ਲਿੱਤਾ ਜਾਏ ਆਪਣੀ ਕਾਲਸ ਨੂੰ ਪਲੀਜ਼ ਮਿਊਟ ਤੇ ਰੱਖਣਾ ਕਿਉਂਕਿ ਯੂਜੂਲੀ ਕੀ ਹੁੰਦਾ ਇੱਕ ਦੂਸਰੇ ਦੀ ਆਵਾਜ਼ ਨਾਲ ਨਾ ਐਕੋ ਵੀ ਹੋ ਜਾਂਦਾ ਸੋ ਪਲੀਜ਼ ਮੇਕ ਸ਼ੋਰ ਕਿ ਇਸ ਤਰ੍ਹਾਂ ਰਹੇ ਤੇ ਆਪਾਂ ਕਾਲਰਸ ਵੱਲ ਵੀ ਚੱਲਦੇ ਪਰ ਪਹਿਲੇ ਮੈਂ ਆਪਣੇ ਜਿਹੜੇ ਮੈਸੇਜ ਪਏ ਹੋਏ ਨਾ ਮੈਂ ਉਹ ਵੀ ਕੰਪਲੀਟ ਕਰਨਾ
1: ਅੱਖਾਂ ਤੇ ਜ਼ੋਰ ਪਾਓ
0: ਜੀ ਹਾਂਜੀ ਹਾਂਜੀ ਹਾਂਜੀ ਜੀ ਜਸਵਿੰਦਰ ਪਾਲ ਢਿੱਲੋਂ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਕ੍ਰਿਸ਼ਨਾ ਜੀ ਐਂਡ ਯਸ਼ ਜੀ ਪ੍ਰੋਗਰਾਮ ਇਜ਼ ਗੋਇੰਗ ਵੈਰੀ ਵੈਲ ਖੁਸ਼ ਰਹੋ ਥੈਂਕ ਯੂ ਜੀ ਥੈਂਕ ਯੂ ਸੋ ਮਚ ਮਾਨ ਸਾਹਿਬ ਕਹਿੰਦੇ ਨੇ ਭਾਜੀ ਇਜ਼ ਆਈ ਐਮ ਇਨ ਕਿਊ ਭਾਜੀ ਇਜ਼ ਆਈ ਡੋਂਟ ਨੋ ਯੂ ਇਨ ਕਿਊ ਯੂ ਵਾਂਟ ਟੂ ਕਾਲ ਯੂ ਪਲੀਜ਼ ਕਾਲ, ਆਈ ਪੁੱਟ ਯੂ ਇਨ ਕਿਊ. ਵਿਸ਼ਾਲ, ਵਿਸ਼ਾਲ ਅੰਜਲੀ ਲਿਖਿਆ ਹੁਣ. ਹਾਂ ਠੀਕ ਹੈ ਜੀ. ਆਲਮੋਸਟ ਇੱਕ ਸਾਲ ਬਾਅਦ ਆਵਾਜ਼ ਸੁਣੀ ਗੁਰਮੇਲ ਜੀ ਦੀ, ਮਜ਼ਾ ਆ ਗਿਆ ਵਾਕਈ ਜੀ. ਗੁਰਮੇਲ ਜੀ ਤੁਹਾਡੇ ਤਾਂ ਇੰਨੇ ਫੈਨ ਦੇਖੋ ਇੱਧਰ ਉੱਧਰ ਨੇ, ਤੁਸੀਂ ਪਤਾ ਨਹੀਂ ਕਿ
1: ਆਪਾਂ ਬਣ ਗਏ.
0: ਹਾਂ, ਰੁਪਿੰਦਰ ਜੀ ਦਾ ਵੀ ਮੈਸੇਜ ਆਇਆ ਜੀ, ਵਾਹ ਜੀ ਵਾਹ ਬਿਊਟੀਫੁਲ ਵੋਇਸ. ਅਤੇ ਬਲਜੀਤ ਜੀ ਨੇ ਅਤੇ ਜਸਵਾਲ ਭਾਜੀ ਹੋਰਾਂ ਨੇ ਸਾਨੂੰ ਦੱਸਿਆ ਕਿ ਜੀ ਕੋਈ ਵੀ ਪ੍ਰੋਬਲਮ ਨਹੀਂ ਆ ਰਹੀ ਹੈ ਆਵਾਜ਼ ਦੀ ਜਦੋਂ ਕਾਲ ਸੀਗੀ. ਥੈਂਕ ਯੂ ਸੋ ਮਚ, ਥੈਂਕ ਯੂ, ਥੈਂਕ ਯੂ, ਥੈਂਕ ਯੂ ਵੈਰੀ ਮਚ. ਅਤੇ ਜੀ 439 ਜਿਨ੍ਹਾਂ ਦੇ ਐਂਡ 'ਚ ਆਉਂਦਾ ਜੀ ਕਵਲਜੀਤ ਜੀ, ਜੀ ਹਾਂ ਉਹ ਮੈਸੇਜ ਭੇਜਦੇ ਨੇ, ਉਹ ਤੁਹਾਡੇ ਵਾਸਤੇ ਭੇਜਦੇ ਜੀ ਕਿ ਸਤਿ ਸ਼੍ਰੀ ਅਕਾਲ ਜੀ, ਸ਼ੋਅ ਇਜ਼ ਗੋਇੰਗ ਵੈਰੀ ਗੁੱਡ, ਜੈਪੁਰ ਇਜ਼ ਨਾਈਸ ਪਲੇਸ. ਤਿੰਨ ਵਾਰੀ ਗਏ ਨੇ, ਖਾਣਾ ਬਹੁਤ ਜ਼ਿਆਦਾ ਉਹਨਾਂ ਨੂੰ ਵਧੀਆ ਲੱਗਾ.
1: ਕਿਆ ਬਾਤ ਹੈ.
0: ਅਤੇ ਬਾਅਦ 'ਚ ਗੁਰਮੇਲ ਸਿੰਘ ਜੀ ਦੀ ਆਵਾਜ਼ ਦੀ ਵੀ ਤਾਰੀਫ ਕਰਦੇ ਨੇ ਕਿ ਬਹੁਤ ਜ਼ਿਆਦਾ ਵਧੀਆ. ਲੈ ਇੱਕ ਹੋਰ ਜੀ ਤੁਹਾਡੇ ਵਾਸਤੇ ਮੈਸੇਜ ਕਿ ਯਸ਼ ਜੀ ਇਟਸ ਵੈਰੀ ਬਿਊਟੀਫੁਲ ਮਹਿਲ. 877 ਰਮਨਦੀਪ ਜੀ ਮੈਸੇਜ ਕਰਦੇ ਨੇ ਕਿ ਯਸ਼ ਜੀ ਇਟਸ ਬਿਊਟੀਫੁਲ ਮਹਿਲ. ਅਤੇ ਵੀ ਈਟ ਦਾਲ ਬਾਟੀ ਚੂਰਮਾ ਦੇ. ਦਾਲ ਬਾਟੀ ਚੂਰਮਾ ਦਾ ਬੜਾ ਯਾਰ,
1: ਦਾਲ ਅਸੀਂ ਸਕੂਲ 'ਚ ਕਹਿੰਦੇ ਹੁੰਦੇ ਸੀ ਦਾਲ ਬਾਟੀ ਚੂਰਮਾ ਹਮ ਭਾਰਤ ਕੇ ਸੂਰਮਾ. ਮੈਨੂੰ ਜਦੋਂ ਵੀ ਦਾਲ ਬਾਟੀ ਹੈ ਨਾ, ਮੈਨੂੰ ਉਹ ਸਲੋਗਨ ਯਾਦ ਆ ਜਾਂਦਾ.
0: ਕਿਆ ਬਾਤ ਹੈ. ਤੇ ਨਵੀਂ ਕੰਬੋਜ ਜੀ ਭੇਜਦੇ ਨੇ
1: ਉਹ ਬੜੇ ਟਾਈਮ ਬਾਅਦ.
0: ਹਾਂਜੀ ਹਾਂਜੀ. ਕੀ ਮਰਤੀ ਹੈ ਹਸੀਨਾ ਹਮ ਪਰ ਕੈਸੀ ਕੈਸੀ.
1: ਵਾਹ ਨਵੀਂ ਜੀ, ਕਾਲ ਕਰਕੇ ਕਰਿਆ ਕਰੋ ਇਹਨਾਂ ਦਾ ਇੱਕ. ਜਿਵੇਂ ਆਪਾਂ ਰਾਤ ਨਿੰਦੌਰੀ ਜੀ ਕਹਿ ਰਹੇ ਸੀ ਨਵੀਂ ਕੰਬੋਜ ਜੀ, ਤਾਂ ਅਨੋਖਾ
0: ਵੱਖਰਾ ਸੁਣਨਾ ਚਾਹੂੰਗਾ ਜ਼ਰੂਰ ਜੀ ਜੇ ਤੁਹਾਨੂੰ. ਜੀ ਜੀ ਜੀ ਭਾਜੀ ਕਰਵਾਇਓ ਸੰਪਰਕ ਵਿਨੀਪੈਗ ਆਉਣ ਵਾਲੇ.
1: ਇਹ ਸਵੇਰ ਦਾ ਮੈਸੇਜ ਹੈ.
0: ਓਕੇ ਓਕੇ ਸਵੇਰ ਦਾ ਜੀ, ਮੈਂ ਦੁਬਾਰਾ ਬੋਲਤਾ ਤਾਂ ਕਿਉਂ ਗਿਆ, ਮੈਂ ਵੀ ਕਹਾਂ ਇਹ ਗੱਲ ਜੀ ਨਹੀਂ ਬਣ ਰਹੀ. ਮਰਤੀ ਹੈ ਹਸੀਨਾ ਹਮ ਪਰ ਕੈਸੀ ਕੈਸੀ, ਮਰਤੀ ਹੈ ਹਸੀਨਾ ਹਮ ਪਰ ਕੈਸੀ ਕੈਸੀ, ਕਿਆ ਕਹਾ ਮੁਝੇ ਪਸੰਦ ਨਹੀਂ ਕਰਤੀ ਤੇਰੀ ਐਸੀ ਕੀ ਤੈਸੀ. ਇਹ ਕੋਈ ਗੱਲ ਹੋਈ ਹੈ? ਇਹ ਤਾਂ ਕੋਈ ਗੱਲ ਨਹੀਂ ਸੱਜਣਾ.
1: ਪਰ ਇਹ ਨਵੀਂ ਕੰਬੋਜ ਜੀ ਔਨ ਦਾ ਸਪੋਟ ਜਿਵੇਂ ਘੁੰਮਣ ਸਾਹਿਬ ਲਿਖਦੇ, ਔਨ ਦਾ ਸਪੋਟ ਚੁਟਕਲੇ ਵਾਲੀ ਸ਼ਾਇਰੀਆਂ ਕਰ ਦਿੰਦੇ.
0: ਘੁੰਮਣ ਸਾਹਿਬ ਨੀ, ਮੈਨੂੰ ਅੱਜ ਦਿਖ ਰਿਹਾ ਨਾਰਾਜ਼ ਚੱਲ ਰਿਹਾ ਮੈਨੂੰ ਲੱਗਦਾ. ਮੈਂ ਪਿਛਲੀ ਵਾਰੀ ਫੰਬਲ ਕਰ ਗਿਆ ਸੀਗਾ ਉਹਨਾਂ ਦੀ ਸ਼ਾਇਰੀ ਨਾ ਹਲਕੇ ਜੀ. ਅੱਜ ਕੱਲ੍ਹ ਫੰਬਲ ਬੜਾ ਹੁੰਦਾ ਮੇਰੇ ਤੋਂ, ਮੈਂ ਆਪਣੀ ਲਿਖੀ ਹੋਈ ਚੀਜ਼ ਨੂੰ ਵੀ ਫੰਬਲ ਕਰਨਾ ਸ਼ੁਰੂ ਕਰ ਦਿੱਤਾ. ਆਈ ਗੈਸ ਆਈ ਨੀਡ ਟੂ ਡੂ ਸਮਥਿੰਗ. ਦੱਸੋ ਬਈ ਕੋਈ
1: ਮੱਕੇ ਵਾਲੀ ਥੈਰੇਪੀ ਨਹੀਂ ਹੁੰਦੀ?
0: ਹਾਂ ਤੁਸੀਂ ਮੇਰੇ ਲਈ ਕੋਈ ਟੋਟਕਾ ਕੁਝ ਭੇਜੋ ਯਾਰ, ਕਿ ਕਿਸ ਤਰ੍ਹਾਂ ਫੰਬਲ ਨਾ ਕਰੇ ਕ੍ਰਿਸ਼ਨਾ. ਐਂਡ ਆਪਾਂ ਹੁਣ ਕਾਲਸ ਲਵਾਂਗੇ. ਨੀਤੂ ਜੀ, ਇੰਗਲਿਸ਼ ਦੇ ਅੰਦਰ ਇੱਕ ਕਹਾਵਤ ਹੈ, ਥਰਡ ਟਾਈਮ ਇਜ਼ ਦਾ ਚਾਰਮ. ਆਈ ਐਮ ਰੀਅਲੀ ਹੋਪ ਕਿ ਥਰਡ ਟਾਈਮ ਇਜ਼ ਦਾ ਚਾਰਮ. ਯੂ ਆਰ ਔਨ ਏਅਰ. ਮੈਂ ਕਹਿਣਾ ਤੁਸੀਂ ਆਪਣਾ ਵਧੀਆ ਵਧੀਆ ਜੋ ਹਿੱਸਾ ਦੱਸਣਾ ਚਾਹੁੰਦੇ ਹੋ ਨਾ ਹਫਤੇ ਦਾ, ਉਹ ਦੱਸੋ ਤੇ ਸਹੀ ਹੋ ਜਾਵੇ ਸਭ ਕੁਝ. ਮੈਨੂੰ ਟੈਨਸ਼ਨ ਹੋ ਰਹੀ ਹੁਣ.
2: ਨਹੀਂ ਨਹੀਂ ਕ੍ਰਿਸ਼ਨਾ ਜੀ, ਮੈਂ ਤੁਹਾਨੂੰ ਦੱਸਾਂ, ਜਦੋਂ ਆਪਾਂ ਇੱਕੋ ਹੁੰਦੀ ਹੈ ਨਾ ਆਵਾਜ਼ ਚ ਗੱਲ ਕਰਨੀ ਨਾ, ਇਹਦੇ ਲਈ ਬੜਾ ਦਮ ਚਾਹੀਦਾ, ਕਿਉਂਕਿ ਪਤਾ ਬਹੁਤ ਡਿਸਟਰਬ ਹੁੰਦਾ ਨਾ, ਇਹਦੀ ਠੀਕ ਆ ਨਾ, ਮੈਂ ਇਗਨੋਰ ਕਰ ਦਿੰਦੀ ਹਾਂ ਉਹਨੂੰ, ਮੈਂ ਗੱਲ ਕਰਨੀ ਆ.
1: ਤੁਸੀਂ ਤਾਂ ਹੀ ਤੇ ਗੱਲ ਸਿਡਨੀ ਚ ਵਰਲਡ ਫੇਮਸ ਹੋ ਤੁਸੀਂ.
0: ਦ੍ਰਿੜਤਾ ਐਂਡ ਨਿਸ਼ਚੈ ਇਹ ਬਹੁਤ ਜ਼ਰੂਰੀ ਹੈ.
2: ਬਿਲਕੁਲ ਬਿਲਕੁਲ. ਹਾਂ ਤਾਂ ਮੈਂ
1: ਕੀ ਦੱਸਾਂ,
2: ਤੁਹਾਨੂੰ ਪਤਾ ਹੀ ਆ ਕੁਛ ਕੁਛ ਕੇ ਭਰਿਆ ਹੋਇਆ, ਮੈਨੂੰ ਪਤਾ ਨੀ ਲੱਗਦਾ ਕਿੱਥੋਂ ਨਿਕਲਿਆ ਆਉਂਦਾ, ਕਦੇ ਲੱਤੇ ਚੋਂ ਬਾਹਰ ਸਮਝੀ ਆਉਂਦੀ ਬਹੁਤ ਜ਼ਿਆਦਾ.
1: ਹਾਂਜੀ ਹਾਂਜੀ, ਅੱਜ ਕੀ ਪੇਸ਼ ਕਰ ਰਹੇ ਹੋ?
2: ਮੈਂ ਨਾ ਹਾਂਜੀ ਸਮਾਣਾ ਨੀ, ਮੈਂ ਚਲੋ ਛੋਟੀ ਜਿਹੀ ਹਿਸਾਬ ਨਾਲ ਮੈਂ ਸਿਰਫ ਇੱਕ ਛੋਟੀ ਜਿਹੀ ਚੀਜ਼ ਸ਼ੇਅਰ ਕਰਦੀ ਹਾਂ. ਜਿੱਦਾਂ ਆਪਾਂ ਕਹਿੰਦੇ ਨਾ ਚੰਗਾ ਚੰਗਾ ਹਮੇਸ਼ਾ ਹੀ ਹੁੰਦਾ, ਗੱਲ ਤੁਹਾਡੀ ਹੈ, ਲੇਕਿਨ ਕੋਈ ਕਿਸ ਤਰ੍ਹਾਂ ਦੀ ਚੰਗੀ ਚੀਜ਼ ਹੁੰਦੀ ਹੈ ਨਾ, ਤੁਹਾਨੂੰ ਦਿਲੋਂ ਖੁਸ਼ੀ ਹੁੰਦੀ ਹੈ, ਉਹ ਗੱਲ ਛੋਟੀ ਜਿਹੀ ਹੁੰਦੀ ਹੈ. ਤੇ ਲਾਸਟ ਵੀਕ ਇਹ ਮੇਰਾ ਕੀ ਹੈ, ਮੈਂ ਜਦੋਂ ਵੀ ਕੁਛ ਸ਼ੋਪਿੰਗ ਕਰਦੀ ਹਾਂ ਨਾ
1: ਜੀ,
2: ਮੈਂ ਨਾ ਦੋ ਮਹੀਨੇ ਬਾਅਦ ਤਿੰਨ ਮਹੀਨੇ ਬਾਅਦ ਗਲਤੀ ਨਾਲ ਨਾ ਨਾਈਫ ਗਿਰ ਦਿੰਦੀ ਆ, ਗਿਰ ਜਾਂਦਾ ਮੇਰੇ ਕੋਲ ਨਾ ਡਸਟਬਿਨ ਚ ਨਾ, ਤੇ ਲੇਕਿਨ ਉਹ ਚਾਕੂ ਆਪਣੇ ਹੱਥ ਚ ਵੀ ਡਟਿਆ ਹੁੰਦਾ ਨਾ, ਤੇ ਮੈਂ ਬੜਾ ਫੀਲ ਕਰਾਇਆ ਕਿ ਚਾਕੂ ਨੀ ਲੱਭ ਰਿਹਾ, ਮੈਂ ਕਿਹਾ ਚੱਲ ਕੋਈ ਗੱਲ ਨੀ. ਤੇ ਮੈਂ ਆਪਣੇ ਹਸਬੈਂਡ ਨੂੰ ਕਿਹਾ ਮੇਰੇ ਤੋਂ ਗਿਰ ਗਿਆ ਨਾ, ਕਹਿੰਦੇ ਕੋਈ ਗੱਲ ਨੀ ਫਿਰ ਕੀ ਹੋ ਗਿਆ, ਮਤਲਬ ਉਹਦਾ ਇੰਨੀ ਫੂਲ ਹੈ, ਅਗਰ ਇਹੀ ਉਹਨਾਂ ਤੋਂ ਗਿਰਿਆ ਹੁੰਦਾ ਤੈ ਪਤਾ ਨੀ ਕੀ ਕੁਛ ਬੋਲਣਾ ਸੀਗਾ ਨਾ.
1: ਮੈਂ ਪਾਸਤਾ ਜਦੋਂ ਵੀ ਖਰੀਦਦੀ ਹਾਂ, ਜਦੋਂ ਵੀ ਪਾਸਤਾ ਬੋਇਲ ਕਰਦੀ ਹਾਂ, ਮੈਨੂੰ ਭਾਜੀ ਦੀ ਸ਼ਕਲ ਤੇ ਪਾਸਤੇ ਦਾ ਦਾਣਾ ਯਾਦ ਆ ਜਾਂਦਾ. ਉਹ ਪਾਸਤਾ ਕਿਹੜਾ ਲੈ ਕੇ ਆਉਣਾ, ਉਹ ਇੱਕ ਦਾਣਾ ਲੈ ਕੇ ਜਾਂਦੇ ਨੇ ਕਿ ਮੇਰੇ ਤੋਂ ਗਲਤੀ ਨਾ ਹੋ ਜਾਏ. ਅੱਛਾ ਰੈਫਰੈਂਸ ਵਾਸਤੇ ਇੰਨਾ ਇੰਨਾ ਟੈਰਰ ਹੈ
0: ਮਾਈ ਕਾਈਂਡ ਆਫ ਪੀਪਲ ਹੈ ਹੈ ਵੈਰੀ ਗੁੱਡ
1: ਨਹੀਂ ਕਹਿਰ ਕਹਿਰ
0: ਕਹਿਰ ਹੈ ਪੂਰਾ ਹੈ
2: ਕਹਿਰ ਦੇਖੋ ਕਿੰਨਾ ਤੁਹਾਨੂੰ ਇੱਕ ਹੋਰ ਗੱਲ ਵੀ ਦੱਸ ਸਕੀ ਹਾਸੇ ਵਾਲੀ ਵੀ ਇਹਦੇ ਨਾਲ ਜੀ ਕਹਿੰਦੇ ਕੋਈ ਗੱਲ ਨਹੀਂ ਜਸਟ ਸਟਿਲ ਕੋਈ ਪ੍ਰੋਬਲਮ ਨਹੀਂ ਨਾ ਤੇ ਉਹ ਨਾ ਕੱਲ ਦੀ ਗੱਲ ਹੈ ਮੈਂ ਨਾ ਕਿਚਨ ਚ ਸੈਟਿੰਗ ਕਰ ਰਹੀ ਉਹ ਜਿਹੜੇ ਆਪਣੇ ਪਾਰਟੀਸ਼ਨ ਹੁੰਦੀ ਹੈ ਨਾ ਜਿੱਥੇ ਆਪਾਂ ਚਾਕੂ ਰੱਖਦੇ ਹਾਂ ਨਾ
1: ਜੀ
2: ਮੈਂ ਉੱਤੇ ਨੀ ਰੱਖਿਆ ਉਹਦੇ ਨਾਲ ਵਾਲੇ ਜਿੱਥੇ ਸਪੂਨ ਸੀ ਨਾ ਉਹਦੇ ਨੀਚੇ ਆ ਗਿਆ ਤੇ ਮੈਂ ਕਰ ਕੁਛ ਹੋਰ ਰਹੀ ਸੀ ਉਹ ਮੈਨੂੰ ਜਦੋਂ ਰੈਡ ਕਲਰ ਦੇਖਿਆ ਨਾ ਮੈਂ ਕਿਹਾ ਹਾਏ ਤਾਂ ਮੈਂ ਸੋਚ ਲਿਆ ਸੀ ਮੈਂ ਡਸਟਬਿਨ ਚ ਕੀਤਾ ਹਾਏ ਜਦੋਂ ਚਾਕੂ ਚੱਕਿਆ ਉਹ ਜਿਹੜੀ ਮੈਨੂੰ ਖੁਸ਼ੀ ਹੋਈ ਮਾਈ ਗੋਡ ਮਤਲਬ ਬੰਦਾ ਕਿਉਂ ਨੀ ਦੱਸ ਰਿਹਾ ਕਿਉਂਕਿ ਹੁਣ ਇਹ ਵੀ ਇੰਨੀ ਬੀਜੀ ਹੁੰਦਾ ਮੈਂ ਮੇਰੀ ਗੱਲ ਕਰਾਓ ਬੰਦੇ ਨਾਲ ਹਨਾ ਉਹਨੂੰ ਜਦੋਂ ਤੁਸੀਂ ਕਿਹਾ ਸੀ ਸ਼ੂਟ ਕਰਨਾ ਮੈਂ ਕਿਹਾ ਮੈਂ ਉਹਨੂੰ ਵਾਇਸ ਮੈਸੇਜ ਕਰਦੀ ਹਾਂ ਨਾ ਉਹਨੂੰ ਕਹਿੰਦੇ ਨਹੀਂ ਨਹੀਂ ਤੁਸੀਂ ਕੀ ਕਰਨਾ ਤੇ ਮੈਂ ਕਰ ਦੇਣਾ ਇਹਦੇ ਸਾਹਮਣੇ ਇਹਨਾਂ ਨੇ ਨਾ ਵਾਇਸ ਮੈਸੇਜ ਕੀਤਾ ਸਲੀਮ ਭਾਈ ਆਪ ਕਰ ਦੋ ਡੇਟ ਕਬ ਫਾਈਨਲ ਕਰ ਦੋ ਆਪਕੋ ਬਤਾਇਆ ਥਾ ਇਸ ਤਰੀਕ ਤੱਕ ਹਮੇ ਚਾਹੀਏ ਹਮਾਰੇ ਕਿਸੇ ਨੇ ਆਨਾ ਔਰ ਲਾਸਟ ਚ ਬੋਲਦਾ ਔਰ ਮੇਰੀ ਵਾਈਫ ਨਹੀਂ ਤਾਂ ਉਹ ਤੁਸੀਂ ਕਿਉਂ ਹਿੰਦੀ ਬੋਲਿਆ ਨਹੀਂ ਤਾਂ ਮੇਰੀ ਵਾਈਫ ਮੁਝਸੇ ਬਹੁਤ ਖਫਾ ਹੋ ਜਾਏਗੀ ਨਹੀਂ ਪਤਾ ਮੁਝੇ ਕਿਤੇ ਫਟਕਾਰ ਸੱਚੀ ਬੋਲਿਆ ਉਹਨਾਂ ਨੇ ਆਪਣੇ ਵਾਈਫ ਮੇਰੇ ਸਾਹਿਬ
1: ਚਾਕੂ ਮਿਲਣੇ ਪੇ ਖੁਸ਼ ਹੋ ਜਾਂਦੀ ਹੈ ਇਤਨੀ ਖਤਰਨਾਕ
2: ਹੈ ਪਤਾ ਕੀ ਡਿਕਸ਼ਨਰੀ ਤੁਹਾਨੂੰ ਮੈਂ ਦੱਸਾਂ ਸਾਡੀ ਜੀ ਤੁਸੀਂ ਵੀ ਸਮਝ ਸਕਦੇ ਹੋਗੇ ਅਸੀਂ ਇੰਨੀਆਂ ਸਾਰੀਆਂ ਚੀਜ਼ਾਂ ਚੋਂ ਨਿਕਲ ਰਹੇ ਹੁੰਦੇ ਆ ਸਾਰਾ ਕੁਛ ਅਸੀਂ ਕਰਦੇ ਹਾਂ ਸਾਨੂੰ ਤਾਂ ਬੰਦਾ ਕਰੋ ਪਟੈਂਟ ਜਿੱਦਾਂ ਬੱਚੇ ਨੀ ਪਟੈਂਟ ਕਰਦੇ ਆ ਨਕਲੀ ਖੇਡ ਲਿਆ ਚੀਜ਼ਾਂ ਨਾਲ ਸਾਡੇ ਹਸਬੈਂਡ ਸਾਨੂੰ ਪਟੈਂਟ ਹੀ ਕਰਨ ਸਭ ਤੋਂ ਡਰਦੇ ਆ ਡਰਦੇ ਨੀ ਐਕਚੁਅਲੀ ਪਟੈਂਟ ਕਰਦੇ ਆ ਬਸ ਉਸੇ ਚੀਜ਼ ਖੁਸ਼ੀ ਹੋ ਜਾਂਦੀ
0: ਹੈ ਸਕੀਮ ਬਾਹਰ ਥੋੜ੍ਹੀ ਨਾ ਕੱਢੀ ਦੀ ਹੈ ਉੱਚੀ ਉੱਚੀ ਸਭ ਕੋ ਸਕੀਮ ਬਤਾ ਦੇ ਤੂੰ ਹੈ ਸਕੀਮਾਂ ਨੀ ਦੱਸਣੀਆਂ ਜੀ ਵਾਲੀਆਂ
2: ਥੈਂਕ
0: ਯੂ ਜੀ
2: ਥੈਂਕ
0: ਯੂ ਜੀ ਥੈਂਕ ਯੂ ਸੋ ਮਚ
1: ਹੈਵ ਅ ਨਾਈਸ ਡੇ
0: ਅੱਛਾ ਵੈਸੇ ਦੇਖਿਆ ਜਾਏ ਵਿਵਾਹਿਕ ਜੀਵਨ ਥੋੜਾ ਰਲਦਾ ਮਿਲਦਾ ਸਾਰਾ ਤਾਂ ਇੱਕੋ ਜਿੱਕਾ ਨਹੀਂ ਚੱਲਦਾ
1: ਸਾਰੇ ਇੱਕੋ ਮਿੱਕੇ ਹੈ ਸਾਰੇ
0: ਇੱਕੋ ਮਿੱਕੇ ਹੈ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਤੇ ਆਪਾਂ ਅਗਲਾ ਕਾਲਰ ਵੀ ਨਾਲੋ ਨਾਲ ਲੈਂਦੇ ਹਾਂ ਕਿ ਜੀ ਰਿਚਰਡ ਜੀ ਨੂੰ ਆਪਾਂ ਕਾਲ ਤੇ ਲੈਂਦੇ ਹਾਂ ਤੇ ਰਿਚਰਡ ਜੀ ਨੂੰ ਕਾਲ ਤੋਂ ਲੈਣ ਤੋਂ ਪਹਿਲਾਂ ਮੈਂ ਕਹਿਣਾ ਸੀ ਕਿ ਤੂਰ ਸਾਹਿਬ ਕੇ ਬੇਰਿਆ ਕਿਸ ਗੇਲ ਜਾ ਰਹੇ ਹੋ ਮਿੱਤਰ ਮਾਰੇ ਸਾਥ ਆਂਖ ਮਿਚੋਲੀ ਨਾ ਖੇਲੋ ਕਾਲ ਕਰਕੇ ਕਾਟ ਰਹੇ ਹੋ ਮਿੱਤਰ ਬਹੁਤ ਜ਼ਿਆਦਾ ਖਰਾਬ ਹਰਿਆਣਵੀ ਪਲੀਜ਼ ਕੋਈ ਵੀ ਬਾਹਰ ਮੈਂ ਨਿਕਲਾ ਮੈਨੂੰ ਬਖਸ਼ ਦੇਣਾ ਆਮ ਰੀਲੀ ਸੋਰੀ ਬਟ ਯੂ ਕੈਨ ਟਰਾਈ ਐਂਡ ਔਨ ਟਰਾਇੰਗ ਰਿਚਰਡ ਜੀ ਸਾਡੇ ਨਾਲ ਜੁੜੇ ਹੋਏ ਨੇ ਰਿਚਰਡ ਜੀ ਯੂ ਆਰ ਔਨ ਏਅਰ ਕੈਸੇ ਹੈਂ ਆਪ ਠੀਕ ਠਾਕ
3: ਸਤਿ ਸ਼੍ਰੀ ਅਕਾਲ ਕਿਸ਼ਨ ਵੀਰ ਜੀ ਐਂਡ
0: ਯੈਸ ਜੀ ਯੈਸ ਯੈਸ ਯੈਸ
1: ਸਹੀ ਪਕੜੇ ਹੈ
0: ਉਹ ਐਕੋ ਚਲੇਗਾ ਭਈਆ ਅੱਜ ਉਹ ਐਕੋ ਐਕੋ ਦਾ ਮਸਲਾ ਰਹੇਗਾ
1: ਐਕੋ ਕੋ ਮਤ ਦੇਖੋ
0: ਆਪ ਐਕੋ ਕੋ ਮਤ ਦੇਖੋ ਇਹ ਕਿਸ਼ਨ ਵੀਰ ਜੀ ਕਿਸ ਤਰ੍ਹਾਂ ਹੋ ਗਿਆ ਹੈ ਤੁਸੀਂ ਮੈਨੂੰ ਜਿਉਣੇ ਦਾ ਭਰਾ ਬਣਾ ਦਿੱਤਾ
1: ਕਿਸ਼ਨਾ
0: ਕਿਸ਼ਨਾ ਕਰਤਾ ਮੈਨੂੰ ਹੈ ਕਾਲਾ ਪਾਣੀ ਨਾ ਹੋ ਜਾਏ ਕਿਤੇ ਤੁਹਾਡੇ ਚੱਕਰ ਚ ਡੂ ਯੂ ਨੋ ਜਿਉਣਾ ਮੋੜ ਆਪਣਾ ਰਿਚਰਡ ਜੀ ਡੂ ਯੂ ਨੋ ਹਿਮ ਜਿਉਣਾ ਮੋੜ ਡੂ ਯੂ ਨੋ ਸਟੋਰੀ ਹਿਸ ਸਟੋਰੀ He is like अपना पंजाबी Robin Hood.
1: अच्छा.
0: You watch film Maud, पंजाबी में.
1: अच्छा.
0: Yes, and then you tell me.
1: याद आया.
0: And his big brother, his large brother, his name Krishna. So पहले he was very much you know मतलब चक देंगे रख देंगे types पूरी yes गल बात. ਫਿਰ ਬੈਕ ਸਟੈਬਿੰਗ ਬਾਏ ਫਰੈਂਡ ਜਿਸ ਤਰ੍ਹਾਂ ਜੂਲੀਅਸ ਸੀਜ਼ਰ ਨਾਲ ਹੋਇਆ ਸੀ ਨਾ ਐਟ ਟੂ ਬਰੂਟਸ ਸੋ ਹਿਸ ਬਰੂਟਸ ਵਾਜ਼ ਡੋਗਰ ਸੋ ਹੀ ਬੈਕ ਸਟੈਬ ਅੰਗਰੇਜ਼ਾਂ ਨਾਲ ਰਲ ਕੇ ਸੈਂਡ ਹਿਮ ਟੂ ਅੰਡਾਮਾਨ ਨਿਕੋਬਾਰ ਕਾਲਾ ਪਾਣੀ ਸਜ਼ਾ ਐਂਡ ਦੈਨ ਜਿਉਣਾ ਰਾਈਜ਼ਿਸ ਫਰੋਮ ਐਸ਼ਸ ਐਂਡ ਹੀ ਸੇ ਕਿ ਆਈ ਵਿਲ ਟੇਕ ਰਿਵੈਂਜ ਆਈ ਵਿਲ ਟੇਕ ਬਦਲਾ ਐਂਡ ਆਈ ਵਿਲ ਟੇਕ ਕੇਅਰ ਆਫ ਐਵਰੀ ਵਿਲੇਜ ਅਰਾਊਂਡ ਮੀ ਕਿਆ ਬਾਤ ਹੈ ਇਸ ਤਰੀਕੇ ਨਾਲ ਕਰੀ ਕਿਸੇ ਨੇ
1: ਸ਼ੇਕਸਪੀਅਰ ਲੱਗੇ ਕਿ ਬਹੁਤ ਗੱਦ ਸੀ ਐਟੇ ਬਰੂਟਸ ਹੁੰਦਾ ਉਹ
0: ਐਟੇ ਬਰੂਟਸ ਐਟੇ ਬਰੂਟਸ
1: बड़े सब नू वधिया लगदे सी पता नहीं पर पता नहीं की होया सारे शिकायत लाती कुछ कुछ सी थोड़े जे ना की कह लो
4: मतलब स्ट्रिक्ट जे
1: स्ट्रिक नहीं हर किसी ते मतलब ऐवे ही आ लड़की बस टाइम के कह लो कुछ
0: आई डोंट नो कह लो वैलिडेशन सीकिंग टाइप कह लो वैलिडेशन
1: नहीं आदर रहती का ते ना उन्होंने ना मतलब शिकायत करते सारे ने फिर भी सब नु बढ़िया लग देते उन्होंने बोर्ड ते आके लिखा ए ते ब्रूटस फिर क्लास स्टार्ट की थी फिर उसी का अच्छा ओके
4: ऐसे ऐसे देखो मॉड की कहानी रहने दो इस तरह है
3: गलत मूवी आई विल वॉच इट
4: सारी कहानी पंजाबी दसनी की नैना देवी दा भगत हां जी रिचर्ड जी आप बताए जी क्या चल रहा है क्या कैसी कट रही है जिंदगी
3: जिंदगी तो हमेशा चढ़ती कला नो कम्प्लेन
4: नो कम्प्लेन्ट्स
3: क्योंकि जब तक दिल धड़क रहा है मन मचल रहा है
4: ये तो कोई 90s का गाना तुसी चेपता है मेरे ध्यान च नहीं आ रहा कीता तुसी कीती नोटी नोटी हरकत
3: याद आ गई ना दिल होता ना दिल रोता
4: वाह
1: ना दिल
3: ना दिल से जुदा होता
4: वाह वाह वाह वाह वाह
3: ना आप इतने हसीन होते ना आप पे हमारा दिल फिदा होता
4: वाह
1: वाह वाह वाह
4: क्या बात है हैं ये खत्म होगी इतने पे
3: सॉरी
4: ये खत्म होगी कि और है अभी इस पे
3: नहीं नहीं अभी
4: एक है एक है
3: ट्रेलर ये तो खाली ट्रेलर है
4: हाँ ट्रेलर हाँ जी हाँ जी हाँ जी आगे आगे इरशाद इरशाद
3: नो नो नो
1: बर्दाश्त बर्दाश्त
3: काफी है वीकेंड में
4: इरशाद भी विल बर्दाश्त
3: नहीं अभी तो मस्ती वाली शाम है कुड़ियों का भी साथ है
4: वाह लाइफ तुसी
1: मस्ती वाली शाम
4: है दलेर
1: मेहंदी चमकाता
4: है दलेर मेहंदी जी थानू लभ रहे हैं अपने लॉयर दे नाल मैं सू करना है नू
1: रिचर्ड जी फाड़ लिया थानू नॉटी तुसी चैट जीपीटी तो शायरी लभ रहे हो वो भी थानू दलेर मेहंदी चमका
4: ये ना होता वो ना होता
3: Last time I was chatting with Ranjot on a Friday.
4: Okay.
3: Said, आज इसके साथ ज़्यादा तो मैंने ये गाना चेप दिया था तब।
4: हाँ, इस पता नहीं ये साढ़े थे बड़ा मशहूर है बच्चे भी सवेरे कर देना।
1: ना ना ना ना
4: नारे नारे ऐसे गाना मज़ा आ रहा। पीक दलेर मेहंदी गाने हैं। थोड़ा यार next होगा कि खोर है। You have to find out all kind of दलेर मेहंदी song which have sounds. बड़े गाने सारे याद करके ना नेक्स्ट फ्राइडे सुनने मैं टीचर नहीं बन पाया रिचर्डी छोटे होते
1: नहीं
4: बहुत कपत्ता होना टीचर
1: इतने होमवर्क देंदे ही नहीं होमवर्क होमवर्क
4: अच्छा है ना बड़ा सही है इतने नो होमवर्क नथिंग
3: हाँ. नहीं मेरा होमवर्क आप सबके लिए ये है दैट एवरी वेडनेसडे इवनिंग 6 o'clock हमारी जैस्मिन जी का शो सुनना चाहिए सो अमेजिंग
4: वाह वाह वाह
3: इतनी रूहानियत है उनकी वॉइस में
4: वाकई
3: मतलब सीधा दिल को छू जाता है
4: ये बात तो सही है
3: सबका होमवर्क ये है कि नेक्स्ट थर्सडे पूछो कि
4: जैस्मिन जी दी स्टोरी टेलिंग दा तरीका
3: मैं
4: पाश वाला एपिसोड भी सारा सुनया अमेजिंग अमेजिंग जैस्मिन दी
3: इवन दो आई कांट अंडरस्टैंड मोस्ट ऑफ इट बट हर वॉइस इज सो कन्विंसिंग
4: जी
3: है ना एंड
4: भाषा का तो की है ना रिचर्ड जी कि है तो एवरीथिंग इज वाइब्रेशंस राइट है ना सो बेसिकली तुसी
0: ਫੋਰ ਲੈਕ ਆਫ ਅ ਬੈਟਰ ਵਰਡ ਤੁਸੀਂ ਵਾਈਬ ਜਿਹੜੀ ਹੈ ਨਾ ਤੁਸੀਂ ਉਹੀ ਕਿਸੇ ਤਰੀਕੇ ਨਾਲ ਭੇਜ ਰਹੇ ਹੋ ਹੈ ਨਾ ਤੁਸੀਂ ਐਨਰਜੀ ਭੇਜ ਰਹੇ ਹੋ ਤੁਹਾਡਾ ਗੱਲ ਕਰਨ ਦਾ ਸਲੀਕਾ ਤਰੀਕਾ ਵੋਕੈਬਲਰੀ ਕਈਆਂ ਦੀ ਬਹੁਤ ਹੈ ਨਾ ਰਿਫਾਈਨਡ ਹੁੰਦੀ ਹੈ ਕਈਆਂ ਦੀ ਬਹੁਤ ਬੇਸਿਕ ਹੁੰਦੀ ਹੈ ਪਰ ਟੋਨੈਲਿਟੀ ਕਈਆਂ ਦੀ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਤੁਹਾਨੂੰ ਨਾ ਵੀ ਸਮਝ ਆ ਰਿਹਾ ਹੋਵੇ ਤੇ ਤੁਹਾਨੂੰ ਤਾਂ ਵੀ ਸਮਝ ਆਉਂਦਾ ਤੁਹਾਨੂੰ ਜੇ ਵਰਡਸ ਨਹੀਂ ਸਮਝ ਆ ਰਹੇ ਤਾਂ ਵੀ ਤੁਹਾਨੂੰ ਸਮਝ ਆਉਂਦਾ ਕਿ ਕਹਿਣਾ ਕੀ ਚਾਹ ਰਿਹਾ ਫੋਰਨ ਫਿਲਮਸ ਆਪਾਂ ਕਿੰਨੀਆਂ ਵੇਖਦੇ ਹਾਂ ਕੋਰੀਅਨ ਫਿਲਮਾਂ ਅੱਛਾ ਉਹ ਹੈ ਵੈਸੇ 80s 90s ਦੀ ਕਹਾਣੀਆਂ ਚੇਪ ਕੇ ਦਿਖਾ ਰਿਹਾ ਸਭ ਕੁਛ ਹੈ ਨਾ
1: ਪਰ ਉਹ ਵਧੀਆ ਲੱਗਦੀ ਕਿਊਟ ਕਿਊਟ ਜੀ ਚਿਕਲੀ
0: ਉਹਨਾਂ ਦਾ ਉਹੀ ਹੈ ਕਿ ਜੀ ਲੜਕੀ ਨੂੰ ਮੈਂ ਕੋਈ ਵੀ ਇੰਨੀ ਜ਼ਰਾ ਜ਼ਹਿਮਤ ਨਾ ਕਰਨਾ ਮੈਂ ਦੱਸ ਦਿੰਦਾ ਹਰ ਕੋਰੀਅਨ ਰੋਮਾਂਟਿਕ ਫਿਲਮ ਹੈ ਜੀ ਕੁੜੀ ਨੂੰ ਜੋਬ ਤੋਂ ਕੱਢ ਦਿੱਤਾ ਗਿਆ ਇੱਕ ਉਹਨੂੰ ਨਾ ਫੁੱਟਪਾਥ ਤੇ ਮੁੰਡਾ ਮਿਲੇਗਾ ਉਹ ਮੁੰਡਾ ਨਾ ਬੜਾ ਨੋਰਮਲ ਜਿਹਾ ਡਰੈਸ ਜੋ ਹੈਗਾ ਹਨਾ ਵੈਰੀ ਸ਼ੈਬੀ ਡਰੈਸਡ ਔਰ ਬਹੁਤ ਜ਼ਿਆਦਾ ਖੜੂਸ ਅਕੜੂ ਕਿ ਸਾਰੀ ਦੁਨੀਆ ਦਾ ਬੋਝ ਉਹਦੇ ਤੇ ਹੈ ਇਹ ਕਿਸੇ ਤਰੀਕੇ ਟਕਰਾਂਗੇ ਇਹ ਹੁਣ ਦੇਖੋ ਮੂਡ ਹੈ ਜੇ ਸ਼ਾਮ ਨੂੰ ਹੈ ਤਾਂ ਡਰਿੰਕ ਇੱਕ ਦੂਸਰੇ ਉੱਪਰ ਛਿਲਕੇਗੀ ਤੇ ਜੇ ਸਵੇਰ ਹੈ ਤਾਂ ਫਿਰ ਇੱਕ ਦੂਸਰੇ ਉੱਪਰ ਕਾਫੀ ਡਿੱਗ ਜਾਏਗੀ ਕਾਗਜ਼ ਡਿੱਗ ਜਾਣਗੇ ਕਿਸੇ ਤਰੀਕੇ ਨਾਲ ਨੰਬਰ ਐਕਸਚੇਂਜ ਹੋ ਜਾਏਗਾ ਜਾਂ ਫਿਰ ਟਵਿਸਟ ਕਿਹੜਾ ਹੋਏਗਾ ਜੀ ਟਵਿਸਟ ਹੋਏਗਾ ਕਿ ਉਹੀ ਕੁੜੀ ਜਦੋਂ ਨਵੀਂ ਜੋਬ ਕਰਨ ਜਾਂਦੀ ਤੇ ਇਹ ਉਹਦਾ ਬੌਸ ਹੈ ਹਨਾ ਫਿਰ ਬੌਸ ਕਹਿੰਦਾ ਅੱਛਾ ਉਹਨੂੰ ਡਬਿੰਗ ਬੜੀ ਪਿਆਰੀ ਲੱਗ ਰਹੀ ਹੈ ਕਿਉਂਕਿ ਉਹ ਆਪ ਉਹ ਇੰਗਲਿਸ਼ ਵੀ ਨਹੀਂ ਬੋਲ ਰਹੇ ਨਾ ਉਹਨਾਂ ਦੇ ਜ਼ੁਬਾਨ ਬੜੇ ਅਲੱਗ ਤਰੀਕੇ ਨਾਲ ਮੂਵ ਹੁੰਦੀ ਹੈ ਤੇ ਹਿੰਦੀ ਦੇ ਅੰਦਰ ਇਸ ਤਰ੍ਹਾਂ ਨਾ ਜਿਸ ਤਰ੍ਹਾਂ ਉਹੀ ਆਰਕੈਸਟਰਾ ਦੇ ਅੰਦਰ ਤੁਮ ਮੁਝਸੇ ਦੂਰ ਰਹਾ ਕਰੋ ਮੈਂ ਇੱਕ ਐਸੀ ਆਗ ਹੂੰ ਜਿਸ ਮੇਂ ਤੁਮ ਝੁਲਸ ਕੇ ਰਾਖ ਹੋ ਜਾਓਗੀ ਇਹ ਕੋਰੀਅਨ ਲੋਕ ਕਦੋਂ ਤੋਂ ਬੋਲਣਾ ਸ਼ੁਰੂ ਹੋ ਗਿਆ ਯਾਰ ਐਂਡ ਅਲਟੀਮੇਟਲੀ ਦੇ ਫਾਲ ਇਨ ਲਵ ਫਿਰ ਬਾਅਦ ਚੋਂ ਕੋਈ ਨਾ ਕੋਈ ਪੰਗਾ ਪੈ ਗਿਆ ਐਂਡ ਦੈਨ ਫਿਰ ਅਲਟੀਮੇਟਲੀ ਅਗੇਨ ਫਾਲ ਇਨ ਲਵ ਕਹਾਣੀ ਖਤਮ ਸੀਜ਼ਨ ਖਤਮ 8 ਐਪੀਸੋਡ 8 ਘੰਟੇ ਲਾਈਫ ਦੇ ਬਰਬਾਦ ਕਹਾਣੀ ਇਹੀ ਹੈ
1: ਪਰ ਮੈਨੂੰ ਵਧੀਆ ਲੱਗਦੀ ਹੈ ਕਿਊਟ ਕਿਊਟ ਸੀ ਰੋਮਕੋਮ
0: ਹਾਂ ਇਹ ਵੀ ਐਕਚੁਅਲੀ ਆਰਟ ਆਫ ਸਟੋਰੀ ਟੈਲਿੰਗ ਦੇ ਅੰਦਰ ਇਹ ਵੀ ਆ ਜਾਂਦਾ ਨਾ ਕਿ ਲੋਕਾਂ ਨੂੰ ਉਹ ਪਰੋਸੋ ਜੋ ਉਹਨਾਂ ਨੂੰ ਪਸੰਦ ਆ ਸੋ ਯੂ ਆਰ ਹਨਾ ਲੁਕਿੰਗ ਕਿ ਹਾਂ ਹੁਣ ਇਹ ਹੋਏਗਾ ਤੁਹਾਨੂੰ ਖੁਸ਼ੀ ਮਿਲਦੀ ਰਹਿੰਦੀ ਹੈ
5: ہم لوگ پرساد لینے کے بعد جہاں وہ بیٹھی تھی وہاں مدر میری کا اسٹیچو تو
0: Okay.
5: And the lady collapsed because it was too hot out there.
0: Oh. Okay.
5: And luckily because I've got first aid and I know how to use a defibrillator and all.
1: Oh.
5: I was able to revive her. But wow. We have to be very careful in all religious places. If the elderly ladies are sitting next to the heater, we have to be mindful because wo dehydrated ho jate hain ya whatever the underlying issues can be.
1: Jee.
5: But the heater can add on to it.
0: ਹਾਂ ਇਹ ਗੱਲ ਸਹੀ ਹੈ ਵੈਸੇ ਹੈ ਨਾ ਜਿਹੜੇ ਬਲੋਰ ਵਗੈਰਾ ਹੁੰਦੇ ਸੀ ਯਸ਼ ਜੀ ਉਹ ਤਾਂ ਮੈਂ ਵੀ ਸੁਣਿਆ ਕਿ ਰਾਤ ਨੂੰ ਕਮਰੇ 'ਚ ਨਹੀਂ ਲਗਾ ਕੇ ਰੱਖਣਾ ਚਾਹੀਦਾ ਤੇ ਕੋਈ ਗੈਸ ਐਮਿਟ ਕਰਦੇ ਪਤਾ ਨਹੀਂ ਹੁਣ ਇਹ ਰੂਮਰ ਹੈ
5: ਸੱਚ
1: ਵੈਸੇ ਵੀ ਜਿਹੜੇ ਪਰ ਹਾਂ ਇਹ ਤੇ ਹੈ
0: ਹਾਂ ਬਟ ਅਮੇਜ਼ਿੰਗ ਵਰਕ ਰਿਚਰਡ ਜੀ
1: ਥੈਂਕ ਯੂ
0: ਦੈਟ ਇਜ਼ ਸੋ ਗੁੱਡ
5: ਨਹੀਂ ਨਹੀਂ ਅਰੇ ਆਈ ਫੀਲ ਬlesed ਦੈਟ ਆਈ ਕੈਨ ਬੀ ਐਟ ਦ ਰਾਈਟ ਪਲੇਸ ਐਟ ਦ ਰਾਈਟ ਟਾਈਮ ਇਹ ਤੋਂ ਉਹ ਨੋਲੇਜ ਕਾ ਬੇਕਾਰ ਹੈ ਅਗਰ ਇਫ ਯੂ ਕੈਨਟ ਯੂਜ਼ ਇਟ
0: ਤੁਹਾਡੀ ਕਾਲ ਦੀ ਲਾਸਟ ਜਿਹੜਾ ਪਾਰਟ ਉਹ ਇਹ ਹੈ ਕਿ ਕਦੇ ਵੀ ਅਸੀਂ ਰਿਚਰਡ ਜੀ ਨੂੰ ਤੇ ਬੈਟਮੈਨ ਨੂੰ ਇੱਕ ਜਗ੍ਹਾ ਨਹੀਂ ਦੇਖਿਆ ਕਿਤੇ ਰਿਚਰਡ ਜੀ ਬੈਟਮੈਨ ਤਾਂ ਨਹੀਂ ਹੈਗੇ ਇਹ ਅੱਜ ਦਾ ਮੇਨ ਸਵਾਲ ਰਹੇਗਾ ਠੀਕ ਹੈ ਜੀ ਯੂ ਹੈਵ ਐਨ ਅਮੇਜ਼ਿੰਗ ਵੀਕਐਂਡ
1: ਥੈਂਕ ਯੂ ਥੈਂਕ ਯੂ
0: ਐਂਡ ਗੋਡ ਬਲੈਸ ਯੂ ਤੁਹਾਨੂੰ ਸੁਪਰ ਹੀਰੋ ਪਸੰਦ ਸੀਗਾ ਕਿ ਨਹੀਂ
1: ਠੀਕ ਹੀ ਸੀਗਾ
0: ਮਜ਼ਾ ਨਹੀਂ ਅੱਛਾ ਨਹੀਂ ਕਿਉਂਕਿ ਮੇਰੇ ਅਚਾਨਕ ਨਾ ਮਾਇੰਡ ਚ ਆ ਗਿਆ ਇਹਦੇ ਉੱਪਰ ਹੀ ਕਿਉਂਕਿ ਮੈਂ ਬੈਟਮੈਨ ਕਿਹਾ ਨਾ ਤੁਸੀਂ ਕਦੀ ਦੇਖਣਾ ਤੁਸੀਂ ਕੋਈ ਵੀ ਸੁਪਰ ਹੀਰੋ ਫਿਲਮ ਨਹੀਂ ਦੇਖਣੀ ਕੋਈ ਵੀ ਨਹੀਂ ਦੇਖਣੀ ਤੁਸੀਂ ਸਿਰਫ ਕ੍ਰਿਸਟੋਫਰ ਨੋਲਨ ਦੀਆਂ ਨਾ ਤਿੰਨ ਪਾਰਟ ਜਿਹੜੇ ਹੈਗੇ ਬੈਟਮੈਨ ਦੇ ਤੁਸੀਂ ਉਹ ਵੇਖਣੇ ਐਂਡ ਤੁਸੀਂ ਇਹਨੂੰ ਇਸ ਨਜ਼ਰੀਏ ਨਾਲ ਨਹੀਂ ਵੇਖਣਾ ਕਿ ਇਹ ਕੋਈ ਸੁਪਰ ਹੀਰੋ ਦੀ ਕਹਾਣੀ ਹੈ ਤੁਸੀਂ ਸਿਰਫ ਇੱਕ ਨੋਰਮਲ ਡਰਾਮਾ ਸਟੋਰੀ ਦੇ ਹਿਸਾਬ ਨਾਲ ਦੇਖਣਾ ਐਂਡ ਅਮੇਜ਼ਿੰਗ ਸਟੋਰੀ ਟੈਲਿੰਗ ਕ੍ਰਿਸਟੋਫਰ ਨੋਲਨ ਦੀ ਨਾ ਕੱਲ੍ਹ ਅਸੀਂ ਪੜ੍ਹਦੇ ਪਏ ਸੀਗੇ ਕਹਿੰਦੇ ਟ੍ਰੋਜਨ ਹਾਰਸ, ਟ੍ਰੋਜਨ ਹਾਰਸ ਦੀ ਸਟੋਰੀ ਪਤਾ ਤੁਹਾਨੂੰ?
1: ਨਹੀਂ ਸੋਰੀ,
0: ਛੋਟੇ ਹੁੰਦੇ ਸਾਰਿਆਂ ਨੇ ਤਾਂ ਪੜ੍ਹੀ ਹੋਈ ਆਪਾਂ,
1: ਪਤਾ ਨਹੀਂ ਆ ਤੇ ਮੈਂ ਭੁੱਲ ਗਈ,
0: ਮੈਂ ਦੱਸਦਾ ਤੁਹਾਨੂੰ, ਅੱਜ ਤੋਂ 3800 ਸਾਲ ਪਹਿਲਾਂ

0: ਦਾ ਜਿਹੜਾ ਏਰੀਆ ਨਾ, ਉਦੋਂ ਦਾ ਰਾਜਾ ਨਾ ਗ੍ਰੀਕਸ ਦੀ ਇੱਕ ਰਾਣੀ ਕਿਡਨੈਪ ਕਰਕੇ ਆਪਣੇ ਕੋਲ ਲੈ ਆਇਆ।
1: ਓਕੇ,
0: ਠੀਕ ਹੈ। ਤੇ ਗ੍ਰੀਕਸ ਫਿਰ ਭੱਜਦੇ ਹੋਏ ਗਏ ਲੜਾਈ ਕਰਨ ਲਈ। ਟ੍ਰੋਏ ਸੀਗਾ ਸਿਟੀ ਦਾ ਨਾਮ ਜਿੱਥੇ ਲੈ ਕੇ ਗਿਆ ਉਸ ਟਾਈਮ, ਉਸ ਸਿਟੀ ਦਾ ਨਾਮ ਟ੍ਰੋਏ ਸੀ। ਉਹਦੀ ਨਾ ਕੰਧਾਂ ਬਹੁਤ ਉੱਚੀਆਂ ਤੇ ਮਤਲਬ ਅੰਬੂਜਾ ਸੀਮੈਂਟ ਕੀ ਬਣੀ ਹੋਈ, ਤੁਸੀਂ ਤੋੜ ਹੀ ਨਹੀਂ ਸਕਦੇ। ਠੀਕ ਹੈ, 10 ਸਾਲ ਤੱਕ ਰਾਜੇ ਨੇ ਲੜਾਈ ਲੜੀ। ਉਹ ਰਾਜੇ ਦੀ ਵੱਡੇ ਭਰਾ ਦੀ ਵਾਈਫ ਸੀਗੀ, ਠੀਕ ਹੈ, ਉਹਦੀ ਭਾਬੀ ਸੀ। ਲੜਦੇ ਰਹੇ ਲੜਦੇ ਰਹੇ ਲੜਦੇ ਰਹੇ, ਥੱਕ ਗਏ, ਥੱਕ ਹਾਰ ਗਏ। 10 ਸਾਲ ਬਹੁਤ ਲੰਬਾ ਟਾਈਮ ਹੁੰਦਾ, ਆਪਣਾ ਰਾਜਪਾਠ ਵੀ ਛੱਡਿਆ ਪਿਆ। ਠੀਕ ਹੈ, ਉਹ ਅਲਟੀਮੇਟਲੀ ਨਾ ਇੱਕ ਓਡੀਸਸ ਨਾਮ ਦਾ ਇੱਕ ਬੰਦਾ, ਉਹ ਓਡੀਸਸ ਨਾਮ ਦਾ ਇੱਕ ਬੰਦਾ, ਉਹ ਫਿਰ ਨਾ ਉਹ ਕਿਸੇ ਤਰੀਕੇ ਨਾਲ ਇਹਨਾਂ ਨਾਲ ਰਲਦਾ। ਉਹ ਪਹਿਲੇ ਤੋਂ ਹੀ ਗ੍ਰੀਕ ਆਰਮੀ ਦਾ, ਆਪਾਂ ਸਪਾਰਟਨਸ ਬਾਰੇ ਬਹੁਤ ਸੁਣਿਆ ਹੋਇਆ ਨਾ, ਸੋ ਸਪਾਰਟਨਸ ਦਾ ਹੈੱਡ ਹੁੰਦਾ ਸੀਗਾ। ਤੇ ਉਹ ਕਹਿੰਦੇ ਕਿ ਉਹਦੀ ਜਿਹੜੀ ਲੀਨੀਅਸ ਸੀਗੀ, ਜੋ ਉਹਦੇ ਪੁਰਖੇ ਸੀਗੇ, ਉਹ ਜਿਹੜੀ ਗ੍ਰੀਕ ਗੋਡੈਸ ਹੈਗੀ ਹੈ ਟ੍ਰਿਕਸ ਦੀ, ਜਿਹਨੂੰ ਟ੍ਰਿਕਰੀ ਕਰਨੀ ਆਉਂਦੀ ਹੈ, ਹੱਥ ਦੀ ਸਫਾਈ ਕਰਨੀ ਆਉਂਦੀ ਹੈ, ਉਹਨਾਂ ਦੇ ਵੰਸ਼ਜ ਸੀਗੇ। ਸੋ ਉਹਦਾ ਦਿਮਾਗ ਬੜਾ ਟੇਢਾ ਸੀਗਾ। ਠੀਕ ਹੈ, ਉਹਨੇ ਗੱਲਾਂ ਖਤਮ ਕਰੋ, ਮੈਂ ਤੁਹਾਨੂੰ ਆਈਡੀਆ ਦਿੰਦਾ। ਉਹਨੇ ਇੱਕ ਬਹੁਤ ਵੱਡਾ ਨਾ ਲੱਕੜ ਦਾ ਘੋੜਾ ਬਣਾਉਂਦੇ, ਬਹੁਤ ਵੱਡਾ, ਤੇ ਉਹਦੇ ਅੰਦਰ ਨਾ ਥੋੜੇ ਜਿਹੇ ਨਾ ਸੈਨਿਕ ਅੰਦਰ ਨਾ ਉਹਦੇ ਲੁਕੋ ਕੇ ਨਾ ਦਰਵਾਜ਼ਾ ਖਟਖਟਾਉਂਦੇ ਟ੍ਰੋਏ ਦਾ, ਟਕ ਟਕ ਟਕ, ਤੇ ਕਹਿੰਦੇ ਬਾਏ ਬਾਏ ਟੇਕ ਕੇਅਰ, ਅਸੀਂ ਹਾਰ ਗਏ, ਅਸੀਂ ਜਾ ਰਹੇ, ਸਾਡੀ ਬੱਸ ਹੋ ਗਈ। ਟ੍ਰੋਏ ਵਾਲੇ ਕਹਿੰਦੇ ਦੇਖਿਆ ਤੋਰ ਤਾਂ ਨਾ ਇਹਨਾਂ ਨੂੰ, ਕੁਛ ਲੋਕ ਕਹਿੰਦੇ ਕਿ ਨਾ ਨਾ ਲੈ ਕੇ ਜਾਓ ਅੰਦਰ, ਕੁਛ ਕਹਿੰਦੇ ਕਿ ਨਹੀਂ ਇਹ ਨਾ, ਇੱਕ ਤਾਂ ਉਹਨਾਂ ਨੇ ਪੀਸ ਆਫਰਿੰਗ ਕੀਤੀ ਆ, ਦੂਸਰਾ ਇਹ ਮਤਲਬ ਉਹਨਾਂ ਦੇ ਕਲਚਰ ਦੇ ਅੰਦਰ ਘੋੜੇ ਦਾ ਕੋਈ ਰੂਹਾਨੀ ਤਾਲੁਕ ਜਾਂ ਰਿਲੀਜੀਅਸ ਤਾਲੁਕ ਵੀ ਹੁੰਦਾ ਸੀਗਾ। ਉਹ ਲੋਕ ਅੰਦਰ ਲੈ ਆਏ। ਠੀਕ ਹੈ, ਰਾਤ ਪਈ, ਖੂਬ ਜਸ਼ਨ ਮਨਿਆ ਕਿ ਲੈ ਭੱਜ ਗਏ ਭੱਜ ਗਏ ਭੱਜ ਗਏ, ਰਾਤ ਪਈ ਸਾਰੇ ਸੋ ਗਏ। ਉਹ ਸੋਲਜਰਸ ਵਿੱਚੋਂ ਦੀ ਨਿਕਲੇ, ਉਹਨਾਂ ਨੇ ਦਰਵਾਜ਼ਾ ਖੋਲਿਆ ਸਿਟੀ ਦਾ, ਤੇ ਜਿਹੜੇ ਉਹ ਪਿੱਛੇ ਮੁੜ ਗਏ ਸੀਗੇ ਉਹ ਤਾਂ ਲੁਕੇ ਪਏ ਸੀਗੇ, ਉਹ ਸਾਰੇ ਅੰਦਰ ਆਏ। ਉਹਨਾਂ ਨੇ ਟ੍ਰੋਏ ਦੀ ਸਿਟੀ ਦਾ ਕਰਤਾ ਨਾਸ਼, ਤੇ ਜਿਹੜੀ ਰਾਣੀ ਉਹਨੂੰ ਬਚਾ ਲਿੱਤਾ ਤੇ ਵਾਪਸ ਚਲੇ ਗਏ।
1: ਟ੍ਰੋਏ ਮੂਵੀ ਵੀ ਹੈ ਨਾ?
0: ਟ੍ਰੋਏ ਮੂਵੀ ਵੀ ਹੈ, ਤੇ ਉਹ ਓਡੀਸਸ 10 ਸਾਲ ਦੀ ਇਹ ਜੰਗ ਲੜਨ ਤੋਂ ਬਾਅਦ ਜਦੋਂ ਵਾਪਸ ਘਰ ਲਈ ਨਿਕਲਦਾ, ਉਹਨੂੰ 10 ਸਾਲ ਹੋਰ ਲੱਗਦੇ ਆ, ਤੇ ਉਹਦੀ ਕਹਾਣੀ ਹੈ, ਇੱਕ ਨੋਵਲ ਹੈ ਦਾ ਓਡੇਸੀ ਉਹਦੇ ਅੰਦਰ, ਤੇ ਉਹਦੀ ਫਿਲਮ ਬਣ ਕੇ ਆ ਰਹੀ ਹੈ ਆਹੀ, ਜਿਸ ਬੰਦੇ ਨੇ ਬੈਟਮੈਨ ਬਣਾਈ ਹੈ, ਜਿਸ ਬੰਦੇ ਨੇ ਇੰਟਰਸਟੈਲਰ ਬਣਾਈ ਹੈ, ਓਪਨਹਾਈਮਰ ਬਣਾਈ ਹੈ, ਕ੍ਰਿਸਟੋਫਰ ਨੋਲਨ। ਉਹ ਜੁਲਾਈ ਅਗਸਤ ਦੇ ਅੰਦਰ ਆਉਣੀ ਹੈ, ਸੋ ਸਾਰੇ ਕੋਸ਼ਿਸ਼ ਕਰਨਾ ਫਿਲਮ ਵੇਖਣਾ, ਕਿਉਂਕਿ ਅਮੇਜ਼ਿੰਗ ਸਟਾਰ ਕਾਸਟ ਐਂਡ ਕ੍ਰਿਸਟੋਫਰ ਨੋਲਨ ਤੋਂ ਤਕੜੀ ਸਟੋਰੀ ਟੈਲਿੰਗ ਕਿਸੇ ਦੇ ਨਹੀਂ ਐਂਡ ਦੂਸਰਾ ਕੋਸ਼ਿਸ਼ ਕਰਨਾ ਆਈਮੈਕਸ 'ਚ ਦੇਖੋ, ਕਿਉਂਕਿ ਆਈਮੈਕਸ ਦੇ ਕੁਛ ਦੁਨੀਆਂ ਦੇ ਅੰਦਰ 8-10 ਕੈਮਰਾਜ ਹੀ ਨੇ, ਤੇ ਸਾਰੇ ਦੇ ਸਾਰੇ ਕੈਮਰਾ ਯੂਜ ਕਰਕੇ ਆਈਮੈਕਸ ਦੀ ਫਿਲਮ ਬਣਾਉਣਾ, ਕਿਉਂਕਿ ਉਹ ਰੀਲ 'ਤੇ ਬਣਦੀ ਆ, ਉਹ ਬਣਦੀ 12K 'ਤੇ, ਆਪਾਂ ਟੀਵੀ ਦੇਖਦੇ 4K 'ਤੇ, ਉਹ 12K 'ਤੇ ਬਣਦੀ ਆ। ਠੀਕ ਹੈ, ਉਹ ਵਾਲੇ ਸਿਰਫ ਕ੍ਰਿਸਟੋਫਰ ਨੋਲਨ ਆ ਜੋ ਇਹ ਵਾਲਾ ਖਰਚਾ ਕਰਦਾ ਆਪਣੀ ਫਿਲਮ ਬਣਾਉਣ ਨੂੰ।
1: ਓਕੇ,
0: ਸੋ ਆਮ ਥੀਏਟਰ ਨਾਲੋਂ 3 ਗੁਣਾ ਸਾਈਜ਼ ਵਾਲਾ ਥੀਏਟਰ ਆ ਆਈਮੈਕਸ। ਐਂਡ ਮੈਂ ਹੋਰ ਤੁਹਾਨੂੰ ਲੋਕਾਂ ਨੂੰ ਹੈ ਨਾ ਸੋਨੇ ਸੁਹਾਗਾ ਦੱਸ ਦੇਵਾਂ ਕਿ ਵੀ ਆਰ ਸੋ ਬਲੈਸਡ ਲਿਵਿੰਗ ਇਨ ਮੈਲਬਨ, ਕਿ ਮੈਲਬਨ ਦਾ ਜਿਹੜਾ ਆਈਮੈਕਸ ਹੈ, ਜਿਨ੍ਹਾਂ ਨੂੰ ਸਿਨੇਮਾ ਦਾ ਸ਼ੌਂਕ ਹੈ ਉਸ ਹਿਸਾਬ ਨਾਲ ਕਹਿ ਰਿਹਾ, ਕਿ ਜਿਹੜਾ ਆਈਮੈਕਸ ਹੈ ਮੈਲਬਨ ਦਾ, ਉਹ ਦੁਨੀਆਂ ਦੇ ਸਿਰਫ 4 ਸਭ ਤੋਂ ਵੱਡੇ ਆਈਮੈਕਸ ਵਿੱਚੋਂ ਇੱਕ ਹੈ। ਉਹਦਾ ਹਰ ਕੰਟਰੀ ਦੇ ਅੰਦਰ 2-2, 3-3 ਹੁੰਦੇ ਇਹਨਾਂ ਦੇ, ਸੋ ਇਹ ਜ਼ਰੂਰ ਦੇਖਣਾ। ਤੇ ਯਸ਼ ਜੀ, ਤੁਸੀਂ ਦੱਸੋ, ਤੁਸੀਂ ਕੀ ਦੇਖਿਆ ਓਵਰ ਦਾ ਵੀਕਐਂਡ?
1: ਓਵਰ ਦਾ ਵੀਕਐਂਡ ਹੁਣੇ ਤੇ ਮੈਂ ਦੇਖ ਰਹੀ ਹਾਂ, ਵਿੱਚ ਵਿੱਚ ਚੱਲਦੇ ਫਿਰਦੇ ਪਿਰਾਮਿਡ ਸਕੀਮ ਮੈਂ ਦੇਖ ਰਹੀ ਹਾਂ ਮੂਵੀ, ਜਿਹੜੀ MLM ਸਿਸਟਮ ਦੇ ਉੱਤੇ ਹੈ ਨਾ, ਮਲਟੀ ਲੈਵਲ ਮਾਰਕੀਟਿੰਗ ਦੇ ਉੱਤੇ। ਕਾਫੀ ਇੰਟਰਸਟਿੰਗ ਹੈ ਉਹ, ਕਿਉਂਕਿ ਆਪਾਂ ਜਦੋਂ ਲਾਈਕ ਸਕੂਲ ਕਾਲਜ ਸਕੂਲ ਦੇ ਵਿੱਚ ਹੁੰਦੇ ਸੀ ਉਦੋਂ ਇਹ MLM ਅਜੇ ਵੀ ਬਹੁਤ ਚੱਲਦਾ ਇਹ ਸਿਸਟਮ, ਜਿਹੜਾ ਪਿਰਾਮਿਡ ਸਕੀਮ ਹੁੰਦੀ ਹੈ, ਤੁਹਾਡੇ ਥੱਲੇ 4 ਬੰਦੇ, ਤੁਹਾਡੇ 4 ਬੰਦਿਆਂ ਦੇ ਥੱਲੇ 4, ਹੈ ਨਾ, ਇੱਦਾਂ ਕਰਕੇ, ਹੈ ਨਾ। ਹੁਣ ਵੀ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਹੀ ਹਾਂ, ਟਿਕਟੋਕ ਤੇ ਸੋ ਕਾਲਡ, ਤੇ ਉਹ ਦੇਖ ਰਹੀ ਹਾਂ ਮੈਂ ਪਿਰਾਮਿਡ ਸਕੀਮ। ਬਟ ਹੁਣ ਉਹ ਮੇਰੀ ਆਲਮੋਸਟ ਖਤਮ ਹੋਣ ਤੇ ਹੈ, ਬਹੁਤ ਘੈਂਟ ਹੈ ਉਹ ਵੀ, ਤੁਸੀਂ ਦੇਖ ਸਕਦੇ
0: ਹੋ। ਉਹ ਮੈਂ ਸ਼ੁਰੂ ਕਰਨਾ,
1: ਹਾਂ ਉਹ ਬੜੀ ਵਧੀਆ। ਲੇਕਿਨ ਮੈਨੂੰ ਹੁਣ ਇੱਕ ਉਹ ਮਤਲਬ ਮੈਂ ਨਾ ਡਿਸਾਈਡ ਕਰ ਲੈਂਦੀ ਹਾਂ ਪਹਿਲਾਂ ਕਿ ਹਫ਼ਤੇ ਕੀ ਦੇਖਣਾ, ਕਿਉਂਕਿ ਆਪਾਂ ਫਰਾਈਡੇ ਜਦੋਂ ਇਕੱਠੇ ਰਾਤ ਨੂੰ ਬੈਠਦੇ ਨਾ, ਕੁਛ ਨਾ ਕੁਛ ਦੇਖਦੇ ਹਾਂ ਮੈਂ ਤੇ ਮੇਰੇ ਹਸਬੈਂਡ। ਮੈਨੂੰ ਉਹ ਦੇਖਣੀ ਹੈ ਮੂਵੀ ਘੜੀਆਂ ਨਾ, ਜਿਹਨੂੰ ਸ਼ੌਕ ਹੈ, ਮੇਡ ਇਨ ਇੰਡੀਆ ਆ ਰਹੀ ਹੈ ਨਾ, ਮੇਡ ਇਨ ਇੰਡੀਆ ਟਾਈਟਨ ਸਟੋਰੀ, ਕਿਉਂਕਿ ਉਹਦੇ 'ਚ ਇਹ ਦਿਖਿਆ ਕਿ ਪਹਿਲੀ ਵਾਰੀ ਪਹਿਲੀ ਤੁਹਾਡੀ ਕੁਆਰਟਜ਼ ਘੜੀ ਉਹ ਕਿਵੇਂ ਬਣੀ, ਤੇ ਨਾਲੇ ਜਿਮ ਹੈ ਉਹਦੇ ਵਿੱਚ, ਆਪਾਂ ਗੱਲ ਕਰ ਰਹੇ ਸੀ ਹੈ ਨਾ।
0: ਖੂਬਸੂਰਤ, ਕਿਆ ਖੂਬਸੂਰਤ ਲੜਕਾ ਹੈ ਯਾਰ। ਅੱਛਾ, ਬਹੁਤ ਵੱਡੀ ਗੱਲ
1: ਹੈ,
0: ਨਸੀਰੁਦੀਨ ਸ਼ਾਹ ਸਾਹਿਬ, ਉਹਨਾਂ ਬਾਰੇ ਤਾਂ ਚਲੋ ਜਿੰਨਾ ਕੁ ਉਨਾ ਘੱਟ ਹੈ ਨਾ, ਉਹ ਤਾਂ ਆਪਣੇ ਆਪ ਚ ਇੰਸਟੀਟਿਊਟ ਨੇ। ਜਿਮ ਸਾਹਿਬ ਦਾ ਵੀ ਉਨਾ ਹੀ ਵਧੀਆ, ਹਰ ਕਿਸੇ ਦਾ ਉਨਾ ਵਧੀਆ ਕੰਮ, ਤੇ ਉਹਨਾਂ ਨੇ ਨਾਲ ਨਾਲ ਰੀਅਲ ਫੋਟੋਜ਼ ਲਗਾਈਆਂ ਹੋਈਆਂ, ਵੀਡੀਓਜ਼ ਲਾਈਆਂ ਹੋਈਆਂ ਕਿ ਕਿਸ ਤਰ੍ਹਾਂ ਫੈਕਟਰੀ ਉਹਨਾਂ ਨੇ ਓਪਨ ਕੀਤੀ। ਇਟ ਸਟਾਰਟਸ ਵਿਦ ਇੱਕ ਸਪਨਾ, ਕਿ ਵਾਚ ਬਣਾਉਣੀ, ਕਹਿੰਦੇ ਕਿ ਜਦੋਂ ਜਮਸ਼ੇਦ ਜੀ ਟਾਟਾ

0: ਆਪ ਇੱਕ ਸਵਿਸ ਵਾਚ ਮੇਕਰ ਕੋਲ ਗਏ, ਉਹਨਾਂ ਨੇ ਕਿਹਾ ਕਿ ਯਾਰ ਮੈਂ ਨਾ ਵਾਚਸ ਦਾ ਬ੍ਰਾਂਡ ਸ਼ੁਰੂ ਕਰਨਾ ਚਾਹੁੰਦਾ, ਤੂੰ ਹੱਸ ਪਿਆ ਉਹਨਾਂ ਦੇ ਮੂੰਹ ਤੇ ਕਿ ਤੁਸੀਂ ਲੋਕ ਨਹੀਂ ਬਣਾ ਸਕਦੇ ਵਧੀਆ ਘੜੀਆਂ, ਤੇ ਉਹ ਕਹਿੰਦੇ ਕਿ ਮੈਂ ਜਿਹੜੀ ਘੜੀ ਪਾਈ ਹੋਈ ਹੈ ਨਾ ਇਹ ਬਹੁਤ ਨਾਯਾਬ ਘੜੀ ਹੈ, ਤੇਰੇ ਫਾਦਰ ਨੇ ਹੱਥੀਂ ਬਣਾ ਕੇ ਮੈਨੂੰ ਇਹ ਗਿਫਟ ਕੀਤੀ ਹੋਈ ਹੈ, ਤੂੰ ਮੇਰੇ ਨਾਲ ਕੰਮ ਵੀ ਨਹੀਂ ਕਰੇਗਾ? ਕਹਿੰਦਾ ਨਹੀਂ ਜੀ ਸੋਰੀ। ਉਹ ਵਾਪਸ ਆਉਂਦੇ ਆ, ਆਪਣੀ ਘੜੀ ਲਾਉਂਦੇ ਆ ਟਾਟਾ ਸਾਹਿਬ, ਕਹਿੰਦਾ ਆਪਣੀ ਹੁਣ ਘੜੀ ਮੈਂ ਉਸੇ ਦਿਨ ਪਾਊਂਗਾ ਜਿਸ ਦਿਨ ਮੇਰੀ ਕੰਪਨੀ ਦੀ ਬਣੀ ਹੋਈ, ਪੂਰੀ ਦੀ ਪੂਰੀ ਇੰਡੀਆ ਦੀ ਬਣੀ ਹੋਈ। ਅੱਛਾ ਬਣਾ ਸਕਦੇ ਸੀ, ਕੋਈ ਜੀ ਐਮ ਟੀ ਵੀ ਬਣਾਉਂਦਾ ਸੀ ਉਸ ਟਾਈਮ ਇੰਡੀਆ 'ਚ ਘੜੀਆਂ, ਪਰ ਇਹ ਸਭ ਤੋਂ ਪਹਿਲਾਂ ਮੇਡ ਇਨ ਇੰਡੀਆ ਪ੍ਰੋਜੈਕਟ ਸੀ, ਉਸ ਲਿਹਾਜ਼ ਨਾਲ ਕਿ ਟਾਟਾਜ਼ ਨੇ ਜਿੰਨਾ ਵੀ ਰੋ ਮਟੀਰੀਅਲ ਆ ਉਹ ਸਾਰਾ ਸਾਰਾ ਇੰਡੀਆ ਦੇ ਅੰਦਰੋਂ ਲਿੱਤਾ, ਅਤੇ ਜਿੰਨੇ ਵਾਚ ਮੇਕਰ ਸੀਗੇ ਬਾਹਰੋਂ ਇੱਕ ਬੰਦੇ ਨੂੰ ਬੁਲਾਇਆ ਗਿਆ, ਉਹ ਤਮਿਲਨਾਡੂ ਦੇ ਪਿੰਡਾਂ ਦੇ ਪਿੰਡ ਘੁੰਮਿਆ, ਤੇ ਉਹਨੇ ਜਿਹੜੀ ਉੱਥੇ ਕੁੜੀਆਂ ਸੀਗੀਆਂ ਕਹਿ ਲਓ ਸਕੂਲ ਗੋਇੰਗ ਕੁੜੀਆਂ ਜਾਂ ਫਿਰ ਅਰਲੀ ਅਡਲਟਹੁੱਡ ਵਾਲੀਆਂ ਔਰਤਾਂ ਸੀਗੀਆਂ, ਉਹਨਾਂ ਨੂੰ ਵੇਖਿਆ ਦਾਲ ਛਾਣਦੇ ਹੋਏ, ਘਰ ਦਾ ਕੰਮ ਕਰਦੇ, ਉਹਨੂੰ ਲੱਗਿਆ ਯਾਰ ਇਹ ਵਾਚ ਮੇਕਿੰਗ ਤੋਂ ਬਹੁਤ ਜੁੜਦੀ ਹੋਈ ਗੱਲ ਆ। 97 ਔਰਤਾਂ 3 ਮਰਦ ਐਂਡ ਅਨਪੜ੍ਹ ਲੋਕ, ਉਹਨਾਂ ਨੇ ਵਾਚ ਮੇਕਿੰਗ ਸਿੱਖੀ, ਪਹਿਲੇ ਉਹ ਕਾਰੀਗਰ ਸੀਗੇ 100 ਦੇ 100, ਤੇ ਉਹਨਾਂ ਨੇ ਪਹਿਲੀ ਵਾਚ ਬਣਾਈ ਟਾਈਟਨ ਦੀ, ਐਂਡ ਟਾਈਟਨ ਅੱਜ ਆਪਣੇ ਆਪ 'ਤੇ ਇੱਕ ਬਹੁਤ ਵੱਡਾ ਬ੍ਰਾਂਡ ਹੈ।
1: ਐਗਜੈਕਟਲੀ,
0: ਐਂਡ ਮਾਣ ਵਾਲੀ ਗੱਲ ਹੈ ਬਈ, ਇੰਡਸਟਰੀਅਲਿਸਟ ਹੋਣ, ਪੂੰਜੀਵਾਦੀ ਹੋਣ, ਪਰ ਇੱਦਾਂ ਦੇ ਹੋਣ ਕਿ ਜਿੱਥੇ ਜਾਣ ਉਹ ਉਸ ਏਰੀਆ ਨੂੰ ਸਪੋਰਟ ਕਰਨ, ਉਸ ਏਰੀਆ ਨੂੰ ਅਪਲਿਫਟ ਕਰਨ,
1: ਲੋਕਲਸ ਨੂੰ।
0: ਕਿ ਅਮੇਜ਼ਿੰਗ, ਟਾਟਾਸ ਵੈਸੇ ਕਾਫੀ ਇਹਨਾਂ ਚੀਜ਼ਾਂ 'ਚ ਰੇਅਰ ਕਮੋਡਿਟੀ ਨੇ,
1: ਤੇ ਦੋਵੇਂ ਅਸੀਂ ਤੁਹਾਨੂੰ ਸੁਜੈਸ਼ਨ ਦੇ ਦਿੱਤੇ ਨੇ, ਪਿਰਾਮਿਡ ਸਕੀਮ ਤੇ ਮੇਡ ਇਨ ਇੰਡੀਆ ਟਾਈਟਨ ਸਟੋਰੀ।
0: ਹਾਂ, ਇਹ ਦੋਨੋਂ ਦੇਖੋ ਤੇ ਸਾਨੂੰ ਦੱਸੋ ਬਈ ਕਿੱਦਾਂ ਲੱਗਾ, ਕਿੱਦਾਂ ਨਹੀਂ, ਨਾਲੇ ਵਧੀਆ 4-6 ਐਪੀਸੋਡ ਆ।
1: ਮੇਰੇ ਕਾਲਜ ਸੀਨੀਅਰ ਦੀ ਮੂਵੀ ਆਈ ਹੈ ਯੂਟਿਊਬ ਤੇ ਆਈ ਹੈ, ਬਟ ਵੱਡੇ ਲੈਵਲ ਤੇ ਆਈ ਹੈ, ਟੋਮੈਟੋ 24x7।
0: ਟੋਮੈਟੋ
1: 24x7, ਹਾਂ, ਥ੍ਰਿਲਰ ਹੈ, ਜੇ ਤੁਹਾਨੂੰ ਥ੍ਰਿਲਰ ਪਸੰਦ ਹੈ ਤੁਹਾਨੂੰ ਵਧੀਆ ਲੱਗੇਗੀ।
0: ਇਹ ਤੁਸੀਂ ਸਟੋਰੀ ਸ਼ੇਅਰ ਕੀਤੀ ਹੋਈ ਸੀਗੀ?
1: ਹਾਂ, ਕਿਉਂਕਿ ਹਾਂ
0: ਜਾਂ ਫਿਰ ਮੈਂ ਕਿਸੇ ਹੋਰ ਦੇ
1: ਦੇਖਿਆ? ਨਹੀਂ ਨਹੀਂ, ਮੈਂ ਕੀਤੀ ਸੀਗੀ, ਆਪਾਂ ਸਾਰੇ ਪ੍ਰਮੋਟ ਕਰ ਰਹੇ ਹਾਂ।
0: ਓਕੇ, ਦੈਟਸ ਗੁੱਡ।
1: ਯਾ ਵਿਵੇਕ ਗਾਂਗੇਲੇ ਜੀ ਹੈ ਇਹਦੇ ਵਿੱਚ, ਮੇਰੇ ਕਾਲਜ ਸੀਨੀਅਰ ਹੈ, ਉਹਨਾਂ ਨੇ ਛੋਟੇ ਛੋਟੇ ਬਹੁਤ ਸਾਰੀ ਫਿਲਮਾਂ ਦੇ ਵਿੱਚ ਰੋਲ ਵੀ ਕੀਤੇ, ਕੋਟਾ ਸਟੋਰੀ ਦੇ ਵਿੱਚ ਵੀ ਉਹ ਹੀ ਵਾਸ ਟੀਚਰ।
0: ਤੁਸੀਂ
1: ਵੀ ਦੱਸੋ ਤੁਸੀਂ ਕਿਹੜੀ ਮੂਵੀ ਲਾਸਟ ਟਾਈਮ ਦੇਖੀ, ਚੜ੍ਹਦੀ ਕਲਾ ਵੇਖੀ ਆ, ਤੇ ਹੁਣ ਉਹ ਭੁੱਲੇ ਹੋਏ ਜੇ ਤੁਸੀਂ ਵੇਖ ਕੇ ਆਓਗੇ ਜ਼ਰੂਰ ਸਾਨੂੰ ਮੈਸੇਜ ਕਰਕੇ ਦੱਸਿਓ
0: ਪ੍ਰੋਡਕਸ਼ਨ ਵੈਲਿਊ ਵਾਲੀ ਫਿਲਮਾਂ ਹੋਣ, ਆਪਾਂ ਉਹਨਾਂ ਨਾਲ ਜੁੜੀਏ ਵੇਖੀਏ, ਤਾਂ ਕਿ ਫਿਰ ਵਧੀਆ ਵਧੀਆ ਹਨਾ ਸਿਨੇਮਾ ਆਵੇ, ਕਿਉਂਕਿ ਸਾਡੀ ਜਨਰੇਸ਼ਨ ਨੇ ਤਾਂ ਹੁਣ ਸਿਨੇਮਾ ਹੀ ਵੇਖਣਾ,
1: ਬਿਲਕੁਲ
0: ਹਨਾ। ਪੜ੍ਹਾਈ ਦਾ ਵੈਸੇ ਪਰ ਹੁਣ ਬੈਟਰ ਹੋ ਗਿਆ, ਪੜ੍ਹਨ ਦਾ ਲੋਕਾਂ ਦੇ ਅੰਦਰ ਸ਼ੌਂਕ, ਬਟ ਸਟਿਲ ਇਟਸ ਸਟਿਲ ਵੇ ਬਿਹਾਈਂਡ ਹਨਾ।
1: ਮੂਵੀਜ਼, ਹਾਂ, ਇੱਕ ਕਹਿ ਲਓ ਨਾ ਕਿ ਹਾਂ ਮੂਵੀਜ਼ ਹੀ ਸਮਾਜ ਦਾ ਇੱਕ ਆਈਨਾ ਹੁੰਦੀਆਂ, ਤੇ ਕਿੱਦਾਂ ਦੀ ਮੂਵੀ ਤੁਸੀਂ ਪਸੰਦ ਕਰਦੇ ਹੋ, ਸਾਰਾ ਕੁਛ ਐਂਟਰਟੇਨਮੈਂਟ, ਐਜੂਕੇਸ਼ਨ, ਤੇ ਉਸ ਤੋਂ ਯਾਦ ਹੈ ਵਧੀਆ ਫਿਲਮਾਂ ਦੀ ਗੱਲ ਕਰ ਰਹੇ ਹਾਂ, ਤੇ 40 ਦਿਨ
0: ਹਮੇਸ਼ਾ ਓਬਵੀਅਸਲੀ ਜਦੋਂ ਕੋਈ ਵੀ ਨੋਵਲ, ਕੋਈ ਵੀ ਸੋਰਸ ਪੀਸ ਅਡੈਪਟ ਕੀਤਾ ਜਾਂਦਾ ਸਕਰੀਨ ਪਲੇ ਦੇ ਅੰਦਰ, ਉਹਨੂੰ ਸਿਨੇਮਾ ਦੇ ਲਿਹਾਜ਼ ਨਾਲ ਤੋੜਿਆ ਮਰੋੜਿਆ ਤਾਂ ਜਾਂਦਾ, ਪਰ ਕਹਿੰਦੇ ਰੂਹ ਸੇਮ ਹੈ, ਤੋ ਉਹ ਵੀ ਫਿਲਮ ਵੇਖ ਕੇ ਜ਼ਰੂਰ ਆਣਾ, ਤੇ ਆਪਾਂ ਹੁਣ ਮੈਸੇਜ ਲੈ ਲਈਏ ਛੇਤੀ ਛੇਤੀ। ਲਓ ਜੀ, 40 ਦਿਨ ਦੀ ਗੱਲ ਹੋਈ ਹੈ ਤਾਂ ਸਾਨੂੰ ਜਸ ਅਮਰਜੀਤ ਜੀ ਭੇਜਦੇ ਨੇ ਕਿ ਦੇਬੀ ਜੀ ਚਲੇ ਗਏ ਬੈਕ ਟੂ ਆਸਟ੍ਰੇਲੀਆ ਜੀ, 40 ਦਿਨ ਦੀ ਟੀਮ ਨੂੰ ਮਿਲਣਾ ਸੀ। ਹਾਂਜੀ ਜੀ, ਉਹ ਚਲੇ ਗਏ ਹੋਏ ਆ, ਉਹਨਾਂ ਦਾ ਸ਼ਾਇਦ ਦੂਸਰਾ ਦਿਨ ਹੋਏਗਾ ਇੰਡੀਆ ਦੇ ਅੰਦਰ। ਨੈਕਸਟ ਟਾਈਮ ਜਦੋਂ ਆਏ ਅਸੀਂ ਤੁਹਾਡੇ ਨਾਲ ਜ਼ਰੂਰ ਦੁਬਾਰਾ ਗੱਲਬਾਤ ਕਰਾਂਗੇ। ਅਮਰਦੀਪ ਸਿੰਘ ਜੀ ਕਹਿੰਦੇ ਜੀ ਕਿ SHC ਸਾਰਿਆਂ ਨੂੰ 100 ਮੇਡ ਇਨ ਇੰਡੀਆ ਟਾਈਟਨ ਬੈਸਟ ਸੀਰੀਜ਼। ਸਰ ਜੀ, ਇਟਸ HMT ਨਾਟ GMT। ਓਕੇ, ਠੀਕ ਹੈ, ਹੋ ਸਕਦਾ, ਆਈ ਐਮ ਸੋਰੀ, ਡਨ ਹੋ ਗਿਆ ਜੀ।
1: ਤੇ
0: ਅੰਮ੍ਰਿਤ ਭੈਣ ਜੀ ਭੇਜਦੇ ਨੇ, ਕੁਛ ਦਿਨੋਂ ਸੇ ਖੁਦ ਸੇ ਖਫਾ ਸਾ ਬੈਠਾ ਹੂੰ, ਮੈਂ ਆਪਣੀ ਜ਼ਿੰਦਗੀ ਕਾ ਤਮਾਸ਼ਾ ਬਣਾ ਕਰ ਬੈਠਾ ਹੂੰ, ਔਰ ਜਿਤਨਾ ਲੋਕ ਪਾਨੇ ਕੀ ਖਵਾਹਿਸ਼ ਰੱਖਤੇ ਹੈ ਉਤਨਾ ਤੋ ਮੈਂ ਗਵਾ ਕੇ ਬੈਠਾ ਹੂੰ।
1: ਵਾਹ ਜੀ ਵਾਹ, ਵਾਹ ਵਾਹ,
0: ਬਿਊਟੀਫੁਲ।
1: ਜਿਹੜੇ ਵੀ ਸਟੂਡੈਂਟ ਵੀਜ਼ਾ ਵਾਲੇ ਉਹ ਕਨੈਕਟ ਕਰ ਸਕਦੇ।
0: ਤੇ ਜੀ 956 ਸਾਨੂੰ ਅੰਮ੍ਰਿਤ ਨਾਮ ਹੈ ਜੀ ਉਹਨਾਂ ਦਾ, ਹੈ ਨਾ, ਉਹ ਮੈਸੇਜ ਭੇਜਦੇ ਨੇ ਕਿ ਸਤਿ ਸ਼੍ਰੀ ਅਕਾਲ ਭਾਅ ਜੀ ਐਂਡ ਦੀਦੀ, ਸ਼ੋਅ ਇਜ਼ ਗੋਇੰਗ ਵੈਰੀ ਵੈਲ, ਗੁੱਡ, ਆਈ ਲਿਸਨ ਐਵਰੀ ਸ਼ੋਅ ਐਵਰੀ ਡੇ, ਮੇਰੀ ਇੰਗਲਿਸ਼ ਖਤਮ ਹੋ ਜਾਂਦੀ ਨਹੀਂ, ਠੀਕ ਹੈ ਭਾਅ ਜੀ, ਮੈਂ ਤਾਂ ਕਹਿੰਦਾ ਪੰਜਾਬੀ ਦੇ ਪਹਿਲੇ ਹੀ ਉੱਤਰ ਆਉਂਦੇ ਕਿ ਮੇਰੀ ਮੋਸਟ ਫੇਵਰੇਟ ਕਾਰ ਭਾਅ ਜੀ ਖਰਾਬ ਸੀ ਥੋੜ੍ਹੀ ਜਿਹੀ ਅਤੇ ਅੱਜ ਮੈਨੂੰ ਦੋ ਮੰਥ ਬਾਅਦ ਮਿਲੀ ਹੈ, ਵੈਰੀ ਗੁੱਡ, ਉਹ ਬੜੀ ਵਿੰਟੇਜ ਲੁੱਕ ਵਾਲੀ ਕਾਰ ਸ਼ਾਰ ਹੈ, ਸਾਨੂੰ ਦੱਸੋ ਯਾਰ, ਅਸੀਂ ਗੇੜੀ ਲਾਈਏ ਕਰੀਅਰ, ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ। ਤੇ ਜੀ ਸੁਰਿੰਦਰ ਸਿੰਘ ਚਾਵਲਾ ਜੀ ਭੇਜਦੇ, ਆਈ ਐਮ ਲਿਸਨਿੰਗ ਯੋਰ ਪ੍ਰੋਗਰਾਮ ਰੈਗੂਲਰਲੀ, ਗੈਟਿੰਗ ਮੋਰ ਨੌਲੇਜ ਫਰੋਮ ਯਸ਼ ਜੀ ਐਂਡ ਕ੍ਰਿਸ਼ਨਾ ਜੀ ਇਨ ਐਵਰੀ ਪ੍ਰੋਗਰਾਮ, ਇਟਸ ਸੋ ਨਾਈਸ ਵੋਇਸ ਵੈਨ ਯੂ ਲਾਫ, ਕਿਆ ਬਾਤ ਹੈ ਯਸ਼ ਜੀ, ਵੈਰੀ ਗੁੱਡ,
1: ਥੈਂਕ ਯੂ,
0: ਮਾਈ ਐਨਰਜੀ ਇਜ਼ ਗੋਇੰਗ ਟੂ ਹਾਈ, ਵਾਹ
1: ਵਾਹ ਵਾਹ, ਫਰਾਈਡੇ ਹਾਈ ਹਾਈ
0: ਹਾਈ ਹਾਈ, ਅੱਜ ਤੱਕ ਸ਼ੁਕਰ ਹੈ ਜੀ, ਮੰਗਲਵਾਰ ਹੈ, ਮੰਗਲਵਾਰ, ਓ ਸੌਰੀ ਸ਼ੁਕਰ ਹੈ, ਸ਼ੁਕਰਵਾਰ ਹੈ,
1: ਕੀ ਹੋ ਗਿਆ ਤੁਹਾਨੂੰ,
0: ਮੇਰੇ ਮਾਈਂਡ ਚ ਨਾ ਮੰਗਲਵਾਰ ਦਾ ਕੁਝ ਚੱਲ ਰਿਹਾ ਸੀਗਾ,
1: ਮੈਂ ਸ਼ੁਕਰਵਾਰ ਦੀ ਕਰ ਰਿਹਾ, ਤੁਸੀਂ ਮੰਗਲਵਾਰ,
0: ਕੋਈ ਨੀ, ਜਦੋਂ ਵੀਕਐਂਡ ਲਾਗੇ ਆਇਆ ਖੜਾ ਹੁੰਦਾ ਨਾ ਫਿਰ ਬੰਦਾ ਮਾੜਾ ਮੋਟਾ ਊਚ ਨੀਚ ਤਾਂ ਦੇਖੋ ਹੋ ਹੀ ਜਾਂਦੀ ਹੈ, ਹੋ ਜਾਂਦੀ ਕਿ ਨਹੀਂ ਹੋ ਜਾਂਦੀ, ਤੁਸੀਂ ਦੱਸੋ ਮੈਨੂੰ, ਸਹੀ ਕਿ ਨਹੀਂ। ਬਾਕੀ ਜੀ ਇੱਕ ਹੋਰ ਮੈਸੇਜ ਆਇਆ ਜੀ, ਰਾਧੇ ਰਾਧੇ ਜੀ, ਆਜ ਕਾ ਦਿਨ ਸਭਕੇ ਲਈ ਮੰਗਲ ਮੈਂ ਹੋ, ਆਈ ਲਾਈਕ ਚੋਖੀ ਟਾਣੀ, ਜਤਿੰਦਰ ਚੱਡਾ ਜੀ ਵਾਲਟ ਤੋਂ ਭੇਜਦੇ ਨੇ, ਇਹ ਵੀ ਕੋਈ
1: ਰੈਸਟੋਰੈਂਟ ਚੇਨ ਕਾਈਂਡ ਆਫ, ਚੋਖੀ ਟਾਣੀ, ਨਗਰਾਲੀ ਟਾਣੀ,
0: ਓਕੇ,
1: ਉਹ ਪੂਰਾ ਹਰ ਜਗ੍ਹਾ ਉਹ ਪੂਰਾ ਦਾਦਾ ਥੀਮ ਜਿਹਾ ਬਣਾ ਕੇ ਰੱਖਦੇ ਰਾਜਸਥਾਨ ਦਾ,
0: ਓਕੇ ਓਕੇ। ਬਲਜੀਤ ਕੌਰ ਜੀ ਭੇਜਦੇ ਨੇ ਕਿ ਵਾਹ ਕ੍ਰਿਸ਼ਨਾ ਜੀ ਵਾਟ ਆ ਸਟੋਰੀ ਟੈਲਿੰਗ, ਥੈਂਕ ਯੂ ਜੀ, ਥੈਂਕ ਯੂ। ਨਾਲ ਇੱਕ ਮੈਸੇਜ ਵੀ ਭੇਜਦੇ ਕਿ ਇੱਕ ਪਤਨੀ ਕੀ ਵਿਥਾ, ਮੇਰੇ ਪਤੀ ਦੇ ਵੀ ਕੌਣ ਬਣੇਗਾ, ਕਰੋੜਪਤੀ ਕੇ ਅਮਿਤਾਭ ਬੱਚਨ ਸੇ ਕਮ ਨਹੀਂ, ਕਿਆ ਬਾਤ ਹੈ, ਵਾਹ ਵਾਹ ਵਾਹ, ਮੇਰੇ ਪਤੀ ਦੇ ਵੀ ਕੌਣ ਬਣੇਗਾ ਕਰੋੜਪਤੀ ਕੇ ਅਮਿਤਾਭ ਬੱਚਨ ਸੇ ਕਮ ਨਹੀਂ, ਜਬ ਵੀ ਮੈਂ ਪੈਸਾ ਮਾਂਗੂ ਬੋਲਤੇ ਹੈ ਕਿਆ ਕਰੇਂਗੇ ਆਪ ਇਤਨੀ ਧਨ ਰਾਸ਼ੀ ਕਾ, ਕਿਆ ਬਾਤ ਹੈ,
1: ਸਭ ਕੁਛ ਦੇ ਰਹੇ ਹੈ,
0: ਕਿਆ ਕੀਜੇਗਾ ਇਸ ਧਨ ਰਾਸ਼ੀ ਕਾ, ਹੈ, ਵੈਰੀ ਗੁੱਡ ਵੈਰੀ ਗੁੱਡ। ਹੈਲੋ ਜੀ, ਸਾਨੂੰ ਮੈਸੇਜ ਆਉਂਦਾ ਜੀ 165 ਤੋਂ, ਰਵਨੀਤ ਜੀ ਕਹਿੰਦੇ ਜੀ ਕਿ ਹੈਲੋ ਜੀ, ਸਿਡਨੀ ਸਟੇਸ਼ਨ 'ਤੇ ਆਫਟਰਨੂਨ ਨੂੰ ਰਿਪੀਟ ਨਹੀਂ ਚੱਲਦਾ ਹੁੰਦਾ, ਕੱਲ੍ਹ ਵੀ ਨਹੀਂ ਚੱਲ ਰਿਹਾ ਸੀ, ਜੀ ਜੀ ਇਹਨੂੰ ਸੋਰਟ ਆਊਟ ਕਰਦੇ ਹਾਂ, ਜਿਹੜੇ ਸਾਡੇ ਪ੍ਰੋਡਿਊਸਰ ਸਾਹਿਬ ਨੇ ਹਾਂ ਉਹ ਹੀ ਤੁਹਾਨੂੰ ਹੈਲਪ ਕਰ ਪਾਣਗੇ ਇਹਦੇ ਬਾਰੇ ਕਿ ਕਿਆ ਚੱਕਰ ਹੈ ਕਿਆ ਚੱਕਰ ਨਹੀਂ ਹੈ ਜੀ। ਅਤੇ 388 ਕਹਿੰਦੇ ਨੇ ਗੁਰਮੇਲ ਬਰੋ ਸਿਰਾ ਗਾਇਆ, ਵਾਕਈ ਜੀ ਅਸੀਂ ਤਾਂ ਫੈਨ ਹੋ ਗਏ ਤੁਹਾਡੀ ਸਿੰਗਿੰਗ ਦੇ, ਹੈ ਨਾ, ਬਹੁਤ। ਅਤੇ ਸਾਨੂੰ ਮਨ ਸਾਹਿਬ ਭੇਜਦੇ ਨੇ ਕਿ ਚੱਲ ਕੇ ਚੱਲਦੇ ਆਪਣੀਆਂ ਉਦਾਸੀਆਂ ਮੈਨੂੰ, ਅਤੇ ਮੇਰੇ ਹਿੱਸੇ ਦਾ ਮੁਸਕਰਾਉਣਾ ਸ਼ੁਰੂ ਕਰ, ਮੈਂ ਤੇਰਾ ਨਾਮ ਹੋਰ ਗੂੜਾ ਕਰਕੇ ਲਿਖਦਾ ਹਾਂ, ਤੂੰ ਮੇਰਾ ਨਾਮ ਆਪਣੇ ਦਿਲ ਤੋਂ ਮਿਟਾਉਣਾ ਸ਼ੁਰੂ ਕਰ। ਵਾਹ ਵਾਹ, ਬੜਾ ਦਰਦ ਹੈ ਭਾਜੀ, ਤੇਰੇ ਕਹਿਣ 'ਤੇ ਰੱਖ ਲਏ ਦੁਨੀਆ ਦੇ ਰੀਤੀ ਰਿਵਾਜ਼, ਤੂੰ ਸਾਡੀ ਮੁਹੱਬਤ ਨੂੰ ਉਹਨਾਂ ਅੱਗੇ ਝੁਕਾਉਣਾ ਸ਼ੁਰੂ ਕਰ, ਫਿਕਰ ਛੱਡ ਤੇਰੇ ਹਿੱਸੇ ਦਾ ਵੀ ਟੁੱਟ ਜਾਵਾਂ ਮੈਂ, ਫਿਕਰ ਛੱਡ ਤੇਰੇ ਹਿੱਸੇ ਦਾ ਵੀ ਟੁੱਟ ਜਾਵਾਂ ਮੈਂ, ਤੂੰ ਆਪਣੀ ਨਵੀਂ ਜ਼ਿੰਦਗੀ ਸਜਾਉਣਾ ਸ਼ੁਰੂ ਕਰ, ਚੱਲਦੇ ਆਪਣੀਆਂ ਉਦਾਸੀਆਂ ਮੈਨੂੰ, ਅਤੇ ਮੇਰੇ ਹਿੱਸੇ ਦਾ ਮੁਸਕਰਾਉਣਾ ਸ਼ੁਰੂ ਕਰ। ਬਹੁਤ ਖੂਬ ਮਨ ਸਾਹਿਬ, ਬੜੀ ਵਧੀਆ ਵਧੀਆ ਸ਼ਾਇਰੀ ਭੇਜੀ ਹੈ ਤੁਸੀਂ, ਥੈਂਕ ਯੂ ਸੋ ਮਚ ਜੀ। ਤੇ ਜੀ ਬਾਟ ਸਾਹਿਬ ਹਵਾ ਮਹਿਲ ਦੇ ਨਾਲ ਆਪਣੀ ਤਸਵੀਰ ਭੇਜਦੇ ਆ, ਕਿਆ ਬਾਤ ਹੈ ਜੀ, ਵੈਰੀ ਗੁੱਡ। ਨਾਲ ਸਾਨੂੰ ਕਹਿੰਦੇ ਸੀ ਕਿ ਜੀ ਅਮੇਜ਼ਿੰਗ ਸ਼ੋਅ ਗੋਇੰਗ ਔਨ, ਥੈਂਕ ਯੂ ਜੀ, ਥੈਂਕ ਯੂ, ਵੈਰੀ ਕਿਊਟ ਬੋਏ, ਮੌਕੇ
1: ਤੇ ਇਹਨਾਂ ਨੂੰ ਸੇਮ ਫੋਟੋ ਵੀ ਮਿਲ ਗਈ।
0: ਤੇ ਜਸੋਵਾਲ ਸਾਹਿਬ ਕਹਿੰਦੇ ਕਿ ਮੈਂ ਇਸ ਵੀਕ 'ਚ ਸੁਜ਼ਲ ਦਾ ਵੋਰਟੈਕਸ 2 ਸੀਜ਼ਨ ਸਾਊਥ ਇੰਡੀਆ ਦੇਖਿਆ। ਹਾਂਜੀ, ਮੈਂ ਨਾ ਮੇਰੇ ਖਿਆਲ ਨਾਲ ਉਹਦਾ, ਜਸਵਾਲ ਸਾਹਿਬ, ਜੇ ਉਹ ਇੱਕੋ ਹੀ ਕਹਾਣੀ ਹੈ ਤਾਂ ਸ਼ਾਇਦ ਉਹ ਦੋਨੋਂ ਸੀਜ਼ਨ ਦੇਖੇ ਆ, ਅਤੇ ਜੇ ਉਹ ਵੱਖੋ ਵੱਖਰੀ ਹੈ ਤਾਂ ਮੈਂ ਇੱਕ ਸੀਜ਼ਨ ਦੇਖਿਆ, ਤਾਂ ਉਹ ਵੀ ਬਹੁਤ ਵਧੀਆ। ਗਾਇਤਰੀ ਨਾਮ ਹੈ ਮੇਰੇ ਖਿਆਲ ਨਾਲ ਉਸ ਦੇ ਕ੍ਰੀਏਟਰ ਦਾ, ਉਹਨਾਂ ਦਾ ਹੋਰ ਵੀ ਬਹੁਤ ਵਧੀਆ ਕੰਮ ਹੈ, ਇਟਸ ਗੁੱਡ ਸ਼ੋਅ, ਜਿਹਨਾਂ ਨੂੰ ਸ਼ੌਂਕ ਹੈ, ਸੁਜ਼ਲ ਨਾਮ ਹੈ, ਸੁਜ਼ਲ ਉਹਦੇ 'ਤੇ ਹੈ ਪ੍ਰਾਈਮ 'ਤੇ। ਵਾਕਈ ਜਸਵਾਲ ਸਾਹਿਬ, ਵੈਰੀ ਨਾਈਸ ਰਿਕਮੈਂਡੇਸ਼ਨ, ਆਈ ਐਮ ਪ੍ਰਾਊਡ ਆਫ ਯੂ ਬ੍ਰਦਰ, ਵੈਰੀ ਗੁੱਡ। ਤੇ ਫਿਰ ਦੱਸੋ ਜੀ, ਹੁਣ ਇਜਾਜ਼ਤ ਲਈਏ ਕਿ ਕੋਈ ਗੱਲਬਾਤ ਹੋਰ ਕੋਈ ਰਹਿ ਗਈ ਹੋਵੇ ਤੁਹਾਡੇ ਮਾਈਂਡ 'ਚ, ਸਭ ਹੋ ਗਿਆ, ਦੱਸ ਸਕਦੇ ਹੋ।
1: ਬਹੁਤ ਬਹੁਤ ਧੰਨਵਾਦ ਸਾਰੇ ਸ਼ਰੋਤਾਵਾਂ ਦਾ ਜਿਨ੍ਹਾਂ ਨੇ ਸਾਨੂੰ ਸੁਣਿਆ ਤੇ ਜਿਨ੍ਹਾਂ ਨੇ ਸਾਂਝ ਪਾਈ, ਇਸੇ ਤਰੀਕੇ ਨਾਲ ਪਿਆਰ ਬਣਿਆ ਰਹੇ ਤੇ ਤੁਸੀਂ ਬਣੇ ਰਹੋ, ਸੁਣਦੇ ਰਹੋ
0: ਰੇਡੀਓ, ਹਾਂਜੀ 1674 AM।
2: ਕੰਡਿਆਲੇ ਰਾਹਾਂ ਤੇ ਜਾਣਾ ਵੀ ਪੈਦਾ, ਰਾਹ ਚ ਪਾਣੀ ਵੀ ਮੁਸ਼ਕਿਲ ਨਾਲ ਮਿਲਦਾ, ਪੂਰੇ 40 ਦਿਨ ਦਾ ਸਫ਼ਰ।

0: ਰੇਡੀਓ ਹਾਂਜੀ 1674 ਤੇ ਤੁਹਾਡਾ ਨਿੱਘਾ ਨਿੱਘਾ ਸਵਾਗਤ ਹੈ। ਮੈਂ ਹਾਂ ਕ੍ਰਿਸ਼ਨਾ ਐਂਡ ਅੱਜ ਆਪਾਂ ਗੱਲਬਾਤ ਸ਼ੁਰੂ ਕਰਨ ਲੱਗੇ ਹਾਂ ਇੱਕ ਬਹੁਤ ਹੀ ਖਾਸ ਪਰਸਨੈਲਿਟੀ ਦੇ ਨਾਲ, ਅਤੇ ਖਾਸ ਇਸ ਕਰਕੇ ਵੀ ਹੋ ਜਾਂਦਾ ਕਿ ਅਸੀਂ ਇੱਕ ਹੁਣ ਉਪਰਾਲਾ ਲੈ ਕੇ ਆ ਰਹੇ ਹਾਂ, ਆਪਣੇ ਵੱਲੋਂ ਕੋਸ਼ਿਸ਼ ਕਰਦੇ ਪਏ ਹਾਂ ਕਿ ਵਧੀਆ ਵਧੀਆ ਬਡਿੰਗ ਰਾਈਟਰਸ ਜਿਹੜੇ ਵੀ ਹੈਗੇ ਆ ਵੈਦਰ ਇਨ ਆਸਟ੍ਰੇਲੀਆ ਔਰ ਵੈਦਰ ਇਨ ਪੰਜਾਬ, ਆਪਾਂ ਉਹਨਾਂ ਨਾਲ ਜੁੜੀਏ, ਉਹਨਾਂ ਨਾਲ ਗੱਲਾਂ ਬਾਤਾਂ ਕਰੀਏ। ਉਸ ਸ਼੍ਰੇਣੀ ਦੇ ਅੰਦਰ ਸਭ ਤੋਂ ਪਹਿਲਾ ਨਾਮ ਦੀਪੀ ਜੀ ਦਾ ਆਉਂਦਾ। ਅੱਜ ਅਸੀਂ ਗੱਲਬਾਤ ਕਰਾਂਗੇ ਦੀਪੀ ਜੀ ਨਾਲ, ਉਹਨਾਂ ਦੀ ਕਿਤਾਬ ਆਈ ਸੀਗੀ ਜੀ ਉਹਦਾ ਰੁਸਣਾ ਮੌਤ ਬਰਾਬਰ, ਕਾਫੀ ਮਕਬੂਲ ਹੋਈ ਹੈ ਕਿਤਾਬ, ਚੌਥੇ ਐਡੀਸ਼ਨ 'ਚ ਬਹੁਤ ਹੀ ਜਲਦ ਜਾਣ ਲੱਗੀ ਹੈ। ਸੋ ਬਹੁਤਾ ਸਮਾਂ ਨਾ ਗਵਾਉਂਦੇ ਹੋਏ ਆਪਾਂ ਗੱਲਬਾਤ ਕਰਦੇ ਹਾਂ ਦੀਪੀ ਜੀ ਨਾਲ। ਦੀਪੀ ਜੀ ਸਤਿ ਸ਼੍ਰੀ ਅਕਾਲ, ਤੁਸੀਂ ਔਨ ਏਅਰ ਹੋ।
1: ਸਤਿ ਸ਼੍ਰੀ ਅਕਾਲ ਭਾਜੀ, ਔਨ ਏਅਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ, ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਜੀ ਥੈਂਕ ਯੂ। ਹੋਰ ਭਾਜੀ, ਹਾਂਜੀ, ਕਿੱਦਾਂ ਕੀ ਮਾਹੌਲ ਚਾਲ ਹੈ, ਕਿੱਦਾਂ ਮੌਸਮ, ਕਿਸ ਤਰ੍ਹਾਂ ਦਾ ਤੁਹਾਡਾ ਇਸ ਵਕਤ ਪੰਜਾਬ 'ਚ?
1: ਪੰਜਾਬ 'ਚ ਤੇ ਮੌਸਮ ਦੇਖੀਏ ਤੇ ਇਸ ਟਾਈਮ ਭਾਜੀ ਬਹੁਤ ਗਰਮੀ ਪੈ ਰਹੀ ਹੈ, ਤੇ ਲੇਕਿਨ ਇਹ ਆ ਵੀ ਅਸੀਂ ਰਾਈਟਰ ਬੰਦੇ, ਅਸੀਂ ਥੋੜਾ ਜਿਹਾ ਚਿੱਲ ਜੀ ਰਹੀਦਾ ਵਾ, ਠੀਕ ਹੈ ਜੀ,
0: ਇਹ ਵੀ ਜ਼ਰੂਰੀ ਹੈ।
1: ਵੈਸੇ ਪੰਜਾਬ ਦਾ ਮੌਸਮ ਥੋੜਾ ਜਿਹਾ ਗਰਮ ਹੈ, ਪੰਜਾਬ ਦਾ ਨਹੀਂ, ਥੋੜਾ ਪੂਰਾ ਇੰਡੀਆ ਹੀ ਇਸ ਟਾਈਮ ਗਰਮੀ ਵਿੱਚ ਆ।
0: ਤੇ ਤੁਸੀਂ ਤੁਸੀਂ ਕਿੱਥੋਂ ਬੇਸਿਕਲੀ ਕਿੱਥੋਂ ਬਿਲੋਂਗ ਕਰਦੇ ਹੋ?
1: ਮੈਂ ਭਾਜੀ ਐਕਚੁਅਲੀ ਹੁਣ ਮੈਂ ਇਸ ਟਾਈਮ ਅੰਮ੍ਰਿਤਸਰ ਰਹਿ ਰਿਹਾ, ਲੇਕਿਨ ਬੇਸਿਕਲੀ ਮੇਰਾ ਪਿੰਡ ਜਿਹੜਾ ਵਾ ਉਹ ਅੰਮ੍ਰਿਤਸਰ ਦੇ ਬਿਲਕੁਲ ਕੋਲ ਅਜਨਾਲਾ ਕਸਬਾ ਹੈ, ਉਹਦੇ ਲਾਗੇ ਸਾਡਾ ਪਿੰਡ ਗੁੱਜਾ ਵੀਰ ਆ, ਛੋਟਾ ਜਿਹਾ ਪਿੰਡ ਆ, ਤੇ ਹਾਂਜੀ ਮੈਂ ਬੇਸਿਕਲੀ ਉੱਥੋਂ ਬਿਲੋਂਗ ਕਰਦਾ। ਹਾਂਜੀ
0: ਠੀਕ ਠੀਕ। ਤੇ ਇਹ ਇੱਕ ਜਿਹੜਾ ਹੁੰਦਾ ਨਾ, ਵੈਸੇ ਤਾਂ ਕਹਿੰਦੇ ਜਿਹੜੀ ਆਮਦ ਹੈ ਉਹ ਕਿਸੇ ਨੂੰ ਵੀ ਆ ਸਕਦੀ ਹੈ, ਕਿਸੇ ਨੂੰ ਜਾਂਚ ਹੁੰਦੀ ਹੈ ਇਸ ਚੀਜ਼ ਦੀ, ਨਹੀਂ ਹੁੰਦੀ ਆ। ਪਰ ਜੇ ਮੈਂ ਤੁਹਾਡੇ ਹੁਣ ਤੱਕ ਦੇ ਸਫ਼ਰ ਦੀ ਗੱਲ ਕਰਾਂ, ਤੇ ਕਿਸ ਤਰ੍ਹਾਂ ਹੋਇਆ ਸ਼ੁਰੂ ਇਹ ਸਫ਼ਰ?
1: ਐਕਚੁਅਲੀ ਮੈਂ ਇਸ ਚੀਜ਼ ਦੇ ਉੱਤੇ ਇੱਕ ਚੀਜ਼ ਵੀ ਲਿਖੀ ਕਿ ਬੰਦਾ ਜੰਮਦਾ ਮੁੜ ਕੇ ਕਾਇਰ ਹੁੰਦਾ ਹੈ, ਸ਼ਾਇਰ ਮਾਂ ਦੀ ਕੁੱਖ ਚੋਂ ਸ਼ਾਇਰ ਹੁੰਦਾ ਹੈ। ਸੋ ਜਿਹੜਾ ਸ਼ਾਇਰ ਆ ਉਹ ਐਕਚੁਅਲੀ ਆਪਣੀ ਮਾਂ ਦੀ ਕੁੱਖ ਚੋਂ ਸ਼ਾਇਰ ਹੁੰਦਾ, ਲੇਕਿਨ ਉਸਨੂੰ ਉਹ ਚੀਜ਼ ਪਛਾਣਨ ਵਾਸਤੇ ਥੋੜਾ ਜਿਹਾ ਕਈ ਵਾਰ ਸਮਾਂ ਲੱਗ ਜਾਂਦਾ ਹੈ। ਮੈਨੂੰ ਲੱਗਦਾ ਕਿ ਮੈਂ 10ਵੀਂ ਜਾਂ 11ਵੀਂ ਦੇ ਵਿੱਚ ਹੋਵਾਂਗਾ, ਠੀਕ ਹੈ, ਜਦੋਂ ਮੈਂ ਲਿਖਣ ਦੀ ਪ੍ਰਕਿਰਿਆ ਨੂੰ ਸ਼ੁਰੂ ਕੀਤਾ ਸੀਗਾ। ਔਰ ਮੈਂ ਪਹਿਲਾਂ ਜਿੱਦਾਂ ਨੋਰਮਲੀ ਅੱਜ ਕੱਲ੍ਹ ਦਾ ਯੂਥ ਆ, ਮੈਂ ਪਹਿਲਾਂ ਥੋੜੇ ਗਾਣੇ ਵਗੈਰਾ ਲਿਖਣੇ ਸ਼ੁਰੂ ਕੀਤੇ, ਔਰ ਉਹਦੇ ਵਿੱਚ ਮੈਂ ਆਪਣੇ ਦੋਸਤਾਂ ਨੂੰ ਸੁਣਾਉਣੇ ਜਾ ਕੇ, ਠੀਕ ਹੈ, ਲੇਕਿਨ ਮੈਨੂੰ ਜਿੱਦਾਂ ਦੀ ਆਪਣੇ ਯਾਰੀ ਦੋਸਤੀ ਦੇ ਵਿੱਚ ਤੁਹਾਨੂੰ ਪਤਾ ਹੀ ਆ, ਮੈਨੂੰ ਇਹ ਹੁੰਦਾ ਸੀ ਕਿ ਉਹ ਇਹ ਨਾ ਕਹਿਣ ਵੀ ਆਹ ਕੀ ਲਿਖਦਾ, ਇਸ ਕਰਕੇ ਮੈਂ ਕਈ ਵਾਰੀ ਕਹਿਣਾ ਵੀ ਯਾਰ ਇਹ ਕਿਸੇ ਨੇ ਗਾਣਾ ਲਿਖਿਆ ਵਾ, ਦੱਸੋ ਭਲਾ ਠੀਕ ਆ। ਮੈਨੂੰ ਇਹ ਵੀ ਜਦੋਂ ਸੁਣਾਉਣਗੇ ਕਹਿਣਗੇ ਵੀ ਹਾਂ ਠੀਕ ਆ ਸੋਹਣਾ ਵਾ, ਤੇ ਫਿਰ ਕਿੰਨੇ ਕਹਿੰਦੇ ਆ ਵੀ ਮੈਨੂੰ ਹੌਸਲਾ ਜਿਹਾ ਮਿਲੂਗਾ। ਫਿਰ ਜਦੋਂ ਇੱਕ ਦੋ ਚੀਜ਼ ਮੈਂ ਸੁਣਾਈਆਂ ਆਪਣੇ ਦੋਸਤਾਂ ਨੂੰ ਔਰ ਉਹਨਾਂ ਨੇ ਕਿਹਾ ਵੀ ਨਹੀਂ ਹਾਂ ਅੱਛੀ ਚੀਜ਼ਾਂ ਵਾ, ਫਿਰ ਮੈਂ ਉਹਨਾਂ ਨੂੰ ਦੱਸਣਾ ਸ਼ੁਰੂ ਕੀਤਾ ਵੀ ਨਹੀਂ ਇਹ ਮੈਂ ਲਿਖਦਾ ਵਾ। ਤੇ ਉਸ ਤੋਂ ਬਾਅਦ ਆਪਣਾ ਮੈਂ ਇਸ ਚੀਜ਼ ਨੂੰ ਛੱਡਿਆ ਨੀ, ਠੀਕ ਹੈ, ਕੁਛ ਚਲੋ ਯਾਰੀ ਦੋਸਤੀ ਦੇ ਵਿੱਚ ਵੀ ਮੇਰੇ ਫਰੈਂਡ ਸਰਕਲ ਵੀ ਇੱਦਾਂ ਦਾ ਵੀ ਉਹਨਾਂ ਨੇ ਅੱਛੀ ਸਪੋਰਟ ਕੀਤੀ, ਤੇ ਫਿਰ ਇਸ ਚੀਜ਼ ਦੇ ਵਿੱਚ ਵਧਣਾ ਸ਼ੁਰੂ ਕੀਤਾ। ਔਰ ਫਿਰ ਮੈਂ ਥੋੜਾ ਜਿਹਾ ਕਿਤਾਬਾਂ ਨਾਲ ਜੁੜਿਆ, ਔਰ ਕਿਤਾਬਾਂ ਦੇ ਵਿੱਚ ਜਦੋਂ
0: ਹੈਲੋ
1: ਰਾਈਟਿੰਗ ਹੈ ਕੀ ਆ, ਪੰਜਾਬੀ ਸਾਹਿਤ ਹੈ ਕੀ ਆ, ਠੀਕ ਹੈ ਜੀ, ਹਾਂਜੀ ਹਾਂਜੀ। ਸੋ ਫਿਰ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਗਾਣਿਆਂ ਨੂੰ ਛੱਡ ਕੇ ਤੇ ਥੋੜਾ ਪੰਜਾਬੀ ਸਾਹਿਤ, ਗਜ਼ਲਾਂ ਔਰ ਨਜ਼ਮਾਂ ਕਵਿਤਾਵਾਂ ਇਹਨਾਂ ਚੀਜ਼ਾਂ ਦੇ ਨਾਲ ਮੈਂ ਜੁੜਨਾ ਸ਼ੁਰੂ
0: ਹੋਇਆ। ਤੇ ਜਦੋਂ ਤੁਸੀਂ ਆਹ ਸਾਹਿਤ ਵੱਲ ਆਏ, ਪੜ੍ਹਨਾ ਸ਼ੁਰੂ ਕੀਤਾ, ਇੱਦਾਂ ਦੇ ਕਿਹੜੇ ਰਾਈਟਰ ਸੀਗੇ, ਪੰਜਾਬੀ ਰਾਈਟਰ ਕਹਿ ਲਓ ਜਾਂ ਫਿਰ ਜੇ ਕਿਸੇ ਹੋਰ ਭਾਸ਼ਾ ਤੋਂ ਵੀ ਹੋਣ, ਹੈ ਨਾ, ਜਿਨ੍ਹਾਂ ਨੇ ਤੁਹਾਨੂੰ ਇੰਸਪਾਇਰ ਕੀਤਾ ਜਾਂ ਤੁਹਾਨੂੰ ਲੱਗਦਾ ਕਿ ਤੁਹਾਡੇ ਕੰਮ 'ਚ ਉਹਨਾਂ ਦਾ ਕਿਤੇ ਅਸਰ ਦਿਸਦਾ?
1: ਮੈਂ ਐਕਚੁਅਲੀ ਜਦੋਂ ਮੈਨੂੰ ਅੱਜ ਵੀ ਯਾਦ ਆ, ਜਦੋਂ ਮੈਂ ਗਜ਼ਲਾਂ ਨੂੰ ਪੜ੍ਹਨਾ ਸ਼ੁਰੂ ਕੀਤਾ ਤੇ ਉਹਨਾਂ ਦੇ ਵਿੱਚ ਸਭ ਤੋਂ ਪਹਿਲੇ ਸ਼ਾਇਰ ਬਾਬਾ ਨਜ਼ਮੀ ਸੀ ਪਾਕਿਸਤਾਨ ਤੋਂ, ਠੀਕ ਹੈ ਜੀ, ਤੇ ਉਹਨਾਂ ਦੀ ਇੱਕ ਕਿਤਾਬ ਸੀਗੀ ਮੈਂ ਇਕਬਾਲ ਪੰਜਾਬੀ ਦਾ, ਤੇ ਮੈਨੂੰ ਲੱਗਦਾ ਕਿ ਉਹ ਮੇਰੇ ਹੱਥ ਲੱਗੀ ਸੀਗੀ ਔਰ ਉਹ ਮੈਂ ਮਤਲਬ ਕਿ ਪੂਰੀ ਪੜ੍ਹਤੀ ਸੀਗੀ। ਉਸ ਤੋਂ ਬਾਅਦ ਸਾਡੇ ਪਾਕਿਸਤਾਨ ਦੇ ਇੱਕ ਸ਼ਾਇਰ ਨੇ ਸਾਬਰ ਅਲੀ ਸਾਬਰ, ਉਹਨਾਂ ਦੀ ਇੱਕ ਕਿਤਾਬ ਸੀ ਬਹੁਤ ਛੋਟੀ ਜੀ, ਔਰ ਉਹ ਮੈਨੂੰ ਲੱਗਦਾ ਇੰਡੀਆ ਦੇ ਵਿੱਚ ਹੀ ਆਪਣੇ ਪੰਜਾਬ ਦੇ ਵਿੱਚ ਹੀ ਕਿਸੇ ਨੇ ਛਾਪੀ ਸੀਗੀ, ਇੱਕੋ ਸਾਹਿਤ ਕਿਤਾਬ ਦਾ ਨਾਂ ਸੀਗਾ
0: ਜੀ, ਠੀਕ ਹੈ ਜੀ।
1: ਮਤਲਬ ਵੀ ਏਦਾਂ ਦੇ ਸਾਹਿਤ ਮੈਂ ਪੜ੍ਹਨੇ ਸ਼ੁਰੂ ਕੀਤੇ ਔਰ ਜਿਹਦੇ ਨਾਲ ਮੈਨੂੰ ਲੱਗਾ ਕਿ ਨਹੀਂ ਹਾਂ ਏਦਾਂ ਦਾ ਕੁਛ ਲਿਖਣਾ ਚਾਹੀਦਾ ਵਾ, ਏਦਾਂ ਦੀਆਂ ਚੀਜ਼ਾਂ ਅੱਗੇ ਆਉਣੀਆਂ ਚਾਹੀਦੀਆਂ ਵਾ। ਔਰ ਉਸ ਤੋਂ ਬਾਅਦ ਇੱਕ ਨਾਵਲ ਸੀਗਾ ਬਾਰਡਰਨਾਮਾ, ਜਿਹਦੇ ਉੱਤੇ ਹੁਣ ਸ਼ਾਇਦ ਇੱਕ ਪੰਜਾਬੀ ਫਿਲਮ ਵੀ ਬਣਦੀ ਪਈ ਆ, ਠੀਕ ਹੈ ਜੀ, ਤੇ ਉਹ ਹਾਂਜੀ ਹਾਂਜੀ, ਔਰ ਉਹ ਇੱਕ ਸੱਚੀ ਕਹਾਣੀ ਦੇ ਉੱਤੇ ਆਧਾਰਿਤ ਸੀਗਾ, ਠੀਕ ਹੈ ਜੀ, ਤੇ ਉਸ ਉਹਨੂੰ ਪੜਿਆ। ਸੋ ਇਹੋ ਜਿਹੀਆਂ ਜਦੋਂ ਮੈਂ ਚੀਜ਼ਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਤੇ ਉਹ ਵਾਕਿਆ ਹੀ ਉਹ ਚੀਜ਼ਾਂ ਨੂੰ ਪੜ੍ਹ ਕੇ ਮਜ਼ਾ ਆਉਣ ਲੱਗਾ, ਕਿਉਂਕਿ ਜਦੋਂ ਤੁਸੀਂ ਸਾਹਿਤ ਨਾਲ ਜੁੜਦੇ ਹੋ, ਐਕਚੁਅਲ ਚ ਸਾਹਿਤ ਨੂੰ ਪੜ੍ਹਦੇ ਹੋ, ਭਾਵੇਂ ਚੜ੍ਹਦੇ ਪੰਜਾਬ ਦਾ ਭਾਵੇਂ ਲੈਂਦੇ ਪੰਜਾਬ ਦਾ ਵਾ, ਤੇ ਉਹ ਤੁਹਾਡੇ ਉੱਤੇ ਕੋਈ ਨਾ ਕੋਈ ਛਾਪ ਛੱਡਦਾ ਵਾ।
0: ਜੀ ਬਿਲਕੁਲ ਬਿਲਕੁਲ, ਇੱਕੋ ਸਾਹਿਤ ਦੀ ਤੁਸੀਂ ਗੱਲ ਕੀਤੀ ਹੈ, ਮੈਂ ਆਪ ਬਹੁਤ ਕਾਇਲ ਹਾਂ ਸਾਬਰ ਅਲੀ ਸਾਬਰ ਸਾਹਿਬ ਦਾ, ਉਸ ਕਿਤਾਬ ਦਾ ਵੀ ਤੇ ਬਹੁਤ ਵਧੀਆ ਬਹੁਤ ਖੂਬ। ਤੁਸੀਂ ਹੁਣ ਗੱਲ ਕੀਤੀ ਹੈ ਤੇ ਮੈਨੂੰ ਇਸ ਤਰ੍ਹਾਂ ਕਹਿ ਲਓ ਅਚਨਚੇਤ ਜਿਹਾ ਹੀ ਭਾਵੇਂ, ਪਰ ਮੈਨੂੰ ਖਿਆਲ ਆਉਂਦਾ ਕਿ ਸੁਨੰਦਾ ਸ਼ਰਮਾ ਜੀ ਸਾਡੇ ਕੋਲ ਇੱਕ ਵਾਰੀ ਇੱਥੇ ਸਟੂਡੀਓ ਹੀ ਆਏ ਸਨ, ਤੇ ਉਹਨਾਂ ਨੇ ਮੇਰੇ ਖਿਆਲ ਨਾਲ ਤੁਹਾਡੀ ਹੀ ਕੋਈ ਗਜ਼ਲ ਬੋਲੀ ਸੀ, ਜੇ ਮੈਂ ਗਲਤ ਨਹੀਂ ਹਾਂ ਤੇ ਦੱਸਣਾ।
1: ਹਾਂਜੀ ਹਾਂਜੀ ਹਾਂਜੀ, ਮੇਰੀ ਕਿਤਾਬ ਦੇ ਵਿੱਚੋਂ ਹੀ ਉਹ ਬੇਸਿਕਲੀ ਸਭ ਤੋਂ ਪਹਿਲੀ ਗਜ਼ਲ ਹੀ ਹੈ ਮੇਰੀ ਕਿਤਾਬ ਦੀ
0: ਜੀ,
1: ਤੇ ਹਾਂਜੀ, ਤੇ ਉਹਨਾਂ ਨੇ ਉਹ ਬੋਲੀ ਸੀਗੀ, ਤੇ ਮੈਨੂੰ ਵੀ ਉਹ ਰੇਡੀਓ ਹਾਂਜੀ ਦਾ ਜਦੋਂ ਤੁਸੀਂ ਪੋਸਟ ਪਾਈ ਤੇ ਮੈਨੂੰ ਕਿਸੇ ਫਰੈਂਡ ਦੇ ਥਰੂ ਹੀ ਪਤਾ ਲੱਗਾ ਸੀਗਾ, ਔਰ ਉਹਨਾਂ ਨੇ ਮੈਨੂੰ ਪੋਸਟ ਸੈਂਡ ਕੀਤੀ ਜਿਹਦੇ ਵਿੱਚ ਸੁਨੰਦਾ ਸ਼ਰਮਾ ਜੀ ਹਾਂਜੀ ਉਸ ਗਜ਼ਲ ਨੂੰ ਆਪਣਾ ਬੋਲ ਰਹੇ ਸੀ ਤੁਹਾਡੇ ਰੇਡੀਓ ਦੇ ਉੱਪਰ।
0: ਫੇਰ ਤਾਂ ਦੀਪੀ ਭਾਈ ਏਦਾਂ ਨੀ ਹੋਣਾ ਚਾਹੀਦਾ ਕਿ ਜਿਹੜਾ ਜਨਮਦਾਤਾ ਉਹਦੇ ਮੁੱਖ ਤੋਂ ਵੀ ਆਣੀ ਚਾਹੀਦੀ ਹੈ ਕਿ ਨਹੀਂ ਆਣੀ ਚਾਹੀਦੀ, ਸਹੀ ਕਿ ਨਹੀਂ?
1: ਜ਼ਰੂਰ ਜ਼ਰੂਰ, ਉਹ ਐਕਚੁਅਲੀ ਬਹੁਤ ਮਕਬੂਲ ਹੋਈ ਆ ਜਿਹੜੀ ਗਜ਼ਲ ਆ
0: ਜੀ।
1: ਉਹਦੇ ਵਿੱਚ ਉਹ ਗਜ਼ਲ ਏਦਾਂ ਸੀ ਕਿ ਸੋਚੀ ਸਮਝੀ ਵਿਚਾਰ ਕੇ ਸੁੱਟੀ, ਸੋਚੀ ਸਮਝੀ ਵਿਚਾਰ ਕੇ ਸੁੱਟੀ, ਗੱਲ ਗੱਲਾਂ ਤੋਂ ਹਾਰ ਕੇ ਸੁੱਟੀ। ਸੋਚੀ ਸਮਝੀ ਵਿਚਾਰ ਕੇ ਸੁੱਟੀ, ਗੱਲ ਗੱਲਾਂ ਤੋਂ ਹਾਰ ਕੇ ਸੁੱਟੀ, ਉਸ ਰਾਂਝੇ ਕਰ ਹੀਰ ਹੀ ਜੰਮੇ, ਉਸ ਰਾਂਝੇ ਕਰ ਹੀਰ ਹੀ ਜੰਮੇ, ਹੀਰ ਜਿੰਨੇ ਵਿਚਾਰ ਕੇ ਸੁੱਟੀ।
0: ਵਾਹ!
1: ਔਰ ਧੀ ਨੇ ਇਸ਼ਕ ਤੇ ਮਿਸਰੇ ਸੋਚੇ, ਧੀ ਨੇ ਇਸ਼ਕ ਤੇ ਮਿਸਰੇ ਸੋਚੇ, ਪਿਓ ਨੇ ਪੱਗ ਉਤਾਰ ਕੇ ਸੁੱਟੀ, ਔਰ ਉਹਦੀ ਅਣਖ ਤੇ ਗੱਲ ਆਈ ਸੀ, ਉਹਦੀ ਅਣਖ ਤੇ ਗੱਲ ਆਈ ਸੀ, ਮੈਂ ਮੁਹੱਬਤ ਵਾਰ ਕੇ ਸੁੱਟੀ।
0: ਵਾਹ ਵਾਹ ਵਾਹ, ਬਹੁਤ ਖੂਬ, ਬਹੁਤ ਗਹਿਰਾ, ਬਹੁਤ ਖੂਬ, ਵੈਰੀ ਗੁੱਡ ਯਾਰ ਭਾਈ, ਮਜ਼ਾ ਆ ਗਿਆ। ਇਹ ਤੇ ਇਸ ਕਿਤਾਬ ਤੋਂ ਹੋਰ ਵੀ ਕੋਈ ਇਸ ਤਰ੍ਹਾਂ ਦੀ ਰਚਨਾ ਜਾਂ ਫਿਰ ਇਸ ਤਰ੍ਹਾਂ ਦਾ ਕੰਮ ਜੋ ਮੇਨ ਸਟ੍ਰੀਮ ਮੀਡੀਆ ਦੇ ਅੰਦਰ ਆਇਆ ਹੋਵੇ?
1: ਇਸ ਤੋਂ ਇਲਾਵਾ ਭਾਜੀ ਮੇਰੀ ਇਸੇ ਕਿਤਾਬ ਦੇ ਵਿੱਚ ਨਾ, ਮੇਰੀ ਇਸ ਕਿਤਾਬ ਦੇ ਦੋ ਪਾਰਟ ਨੇ।
0: ਓਕੇ,
1: ਤੁਸੀਂ ਪਹਿਲਾ ਪਾਰਟ ਪੜ੍ਹਦੇ ਹੋ ਤੇ ਉਹਦੇ ਵਿੱਚ ਤੁਹਾਨੂੰ ਗਜ਼ਲਾਂ ਮਿਲਣਗੀਆਂ, ਔਰ ਦੂਸਰੇ ਪਾਰਟ ਦੇ ਵਿੱਚ ਆਪਣਾ ਉਹਦੇ ਵਿੱਚ ਕਵਿਤਾਵਾਂ ਨੇ, ਔਰ ਉਹਦੇ ਵਿੱਚ ਪਹਿਲੀ ਕਵਿਤਾ ਇੱਕ ਹੈਗੀ ਆ ਕੀ ਦੱਸਾਂ, ਠੀਕ ਹੈ ਜੀ, ਔਰ ਉਹ ਸਾਡੇ ਇੱਕ ਬਹੁਤ ਹੀ ਮੇਰੇ ਅੱਛੇ ਫਰੈਂਡ ਨੇ ਹਰਮਨ ਖਹਿਰਾ ਜੀ, ਤੇ ਉਹਨਾਂ ਨੇ ਨਾ ਇੱਕ ਯੂਨੀਵਰਸਿਟੀ ਦੇ ਵਿੱਚ, ਸਾਡੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਨਾ ਮੇਰੀ ਉਹ ਆਪਣਾ ਕਵਿਤਾ ਜਿਹੜੀ ਆ ਉਹ ਉੱਥੇ ਬੋਲੀ ਉਹਨਾਂ ਨੇ ਯੂਨੀਵਰਸਿਟੀ ਦੇ ਵਿੱਚ, ਔਰ ਪਰ ਉਹ ਮਤਲਬ ਕਿ ਕਾਫੀ ਵਾਇਰਲ ਹੋ ਗਈ ਉੱਥੇ, ਠੀਕ ਹੈ ਜੀ, ਔਰ ਜਦੋਂ ਉਹ ਵਾਇਰਲ ਹੋਣ ਦੇ ਨਾਲ ਉੱਥੇ ਫਿਰ ਆਪਣਾ ਪੰਜਾਬੀ ਦੇ ਬੜੇ ਮਕਬੂਲ ਸਿੰਗਰ ਸੱਜਣਦੀਪ, ਠੀਕ ਹੈ ਜੀ, ਔਰ ਸੱਜਣਦੀਪ ਜੀ ਦੀ ਟੀਮ ਨੇ ਹਰਮਨ ਖਹਿਰਾ ਜੀ ਦੇ ਨਾਲ ਕੰਟੈਕਟ ਕੀਤਾ ਕਿ ਸਾਨੂੰ ਇਹ ਕਵਿਤਾ ਚਾਹੀਦੀ ਹੈ, ਅਸੀਂ ਇਹਦਾ ਗਾਣਾ ਕਰਨਾ ਚਾਹੁੰਦੇ ਹਾਂ। ਔਰ ਜਦੋਂ ਉਹਨਾਂ ਨੇ ਉਹਨਾਂ ਤੱਕ ਪਹੁੰਚ ਕੀਤੀ ਫਿਰ ਉਹਨਾਂ ਨੇ ਦੱਸਿਆ ਕਿ ਇਹ ਮੇਰੀ ਨਹੀਂ ਐਕਚੁਅਲੀ, ਵੀ ਮੈਂ ਤੇ ਚਲੋ ਇਹਨੂੰ ਪੋਰਟਰੇ ਕੀਤਾ ਵਾ ਇੱਥੇ, ਇਹ ਮੇਰੇ ਫਰੈਂਡ ਆ ਦੀਪੀ ਉਹਨੇ ਲਿਖੀ ਆ, ਤੇ ਫਿਰ ਉਹਨਾਂ ਦੀ ਟੀਮ ਨੇ ਸਾਡੇ ਕੋਲੋਂ ਉਹ ਆਪਣਾ ਜਿਹੜੀ ਆ ਕਵਿਤਾ ਉਹ ਲਈ ਔਰ ਉਹਦੇ ਉੱਤੇ ਗਾਣਾ ਕੀਤਾ, ਔਰ ਸੱਜਣਦੀਪ ਜੀ ਨੇ ਉਸ ਚੀਜ਼ ਦੇ ਉੱਤੇ ਗਾਣਾ ਕੀਤਾ, ਉਹ ਗਾਣੇ ਦਾ ਨਾਮ ਹੈ ਤੂੰ ਮੇਰੇ ਲਈ।
0: ਕਵਿਤਾ
1: ਤੇ ਚਲੋ ਕਾਫੀ ਲੰਬੀ ਹੈ, ਲੇਕਿਨ ਉਹਨਾਂ ਨੂੰ ਵਿੱਚ ਜਿਹੜੀਆਂ ਬਹੁਤ ਹੀ ਜ਼ਿਆਦੀਆਂ ਦਿਲ ਨੂੰ ਛੂਹਣ ਵਾਲੀਆਂ ਜਾਂ ਗਹਿਰੀਆਂ ਗੱਲਾਂ ਲੱਗੀਆਂ ਉਹਨਾਂ ਨੇ ਵਿੱਚ ਉਹ ਲਈਆਂ ਵਾ,
0: ਕਿਉਂਕਿ
1: ਕਵਿਤਾ ਥੋੜੀ ਜ਼ਿਆਦਾ ਲੰਬੀ ਹੈ, ਲੇਕਿਨ ਉਹਨਾਂ ਨੇ ਟਾਈਮ ਡਿਊਰੇਸ਼ਨ ਦੇਖਣੀ ਸੀਗੀ ਆਪਣੇ ਗਾਣੇ ਦੀ।
0: ਹਾਂਜੀ, ਉਹ ਉਸ ਹਿਸਾਬ ਨਾਲ ਕਮਰਸ਼ੀਅਲ ਪੱਖ ਵੀ ਆ ਜਾਂਦਾ ਚੀਜ਼ਾਂ ਦੇ ਅੰਦਰ। ਕਿਤਾਬ ਚੋਂ ਵੀ ਗੀਤ ਬਣਨਾ ਸ਼ੁਰੂ ਹੋ ਗਏ ਆ, ਅਸੀਂ ਉਮੀਦ ਕਰਦੇ ਹਾਂ ਸ਼ਾਇਦ ਇੱਕੋ ਹੀ ਨਹੀਂ ਤੁਹਾਡੀ ਕਿਤਾਬ ਚ ਜਿੰਨੇ ਕੁ ਵੀ ਕਵਿਤਾਵਾਂ ਨੇ ਕੋਈ ਨਾ ਕੋਈ ਕਿਸੇ ਨਾ ਕਿਸੇ ਤਰ੍ਹਾਂ ਦਾ ਰੂਪ ਲੈਣ, ਹਨਾ, ਕਿਉਂਕਿ ਇਹ ਜ਼ਰੂਰੀ ਵੀ ਹੈ ਸਾਡੇ ਸਾਹਿਤ ਲਈ, ਜ਼ਰੂਰੀ ਹੈ ਕਿ ਜਿੰਨੇ ਨਵੇਂ ਉੱਭਰਦੇ ਰਾਈਟਰ ਹੋਣ, ਹਨਾ, ਬੈਟਰ ਤੋਂ ਬੈਟਰ ਉਹਨਾਂ ਨੂੰ ਪਲੈਟਫਾਰਮ ਮਿਲਣ, ਬੈਟਰ ਤੋਂ ਬੈਟਰ ਮੌਕੇ ਮਿਲਣ, ਓਪਰਚੁਨਿਟੀਜ਼ ਮਿਲਣ, ਤਾਂ ਕਿ ਆਪਾਂ ਵਧੀਆ ਵਧੀਆ ਸੁਣ ਸਕੀਏ। ਇਹਦੇ ਅੰਦਰ ਫਿਰ ਤੁਸੀਂ ਐਜ਼ ਅ ਜਿਵੇਂ ਕ੍ਰੀਏਟਰ ਤੁਹਾਨੂੰ ਪੁੱਛਾਂ ਨਾ, ਕੁਛ ਆਪਸ 'ਚ ਤੁਸੀਂ ਲੋਕ ਇੱਦਾਂ ਦਾ ਕੁਛ ਕਰਦੇ ਹੋ ਜਿਹਦੇ ਨਾਲ ਤੁਸੀਂ ਵੱਧ ਲੋਕਾਂ ਤੱਕ ਪਹੁੰਚ ਸਕੋ?
1: ਐਕਚੁਅਲੀ ਆਪਾਂ ਭਾਜੀ ਇੱਕ ਨਵਾਂ ਪਲੇਟਫਾਰਮ ਸ਼ੁਰੂ ਕੀਤਾ ਪੰਜਾਬੀ ਦੇ ਨਾਮ ਤੋਂ, ਪੰਜਾਬੀਅਤ ਰੰਗਲਾ ਹਾਂਜੀ ਹਾਂਜੀ ਪੰਜਾਬੀਅਤ ਦੇ ਨਾਮ ਤੋਂ ਅਸੀਂ ਇੱਕ ਨਵਾਂ ਪਲੇਟਫਾਰਮ ਸ਼ੁਰੂ ਕੀਤਾ ਵਾ ਬਸ ਥੋੜੇ ਦਿਨ ਹੀ ਹੋਏ ਅਜੇ ਉਹਦੇ ਵਿੱਚ ਅਸੀਂ ਇਸ ਇਹੋ ਚੀਜ਼ ਰੱਖੀ ਉਹਦੇ ਵਿੱਚ ਆਪਾਂ ਨਵੇਂ ਯੰਗ ਰਾਈਟਰ ਅੱਛਾ ਲਿਖਣ ਵਾਲੇ ਸਾਹਿਤ ਨਾਲ ਜੁੜੇ ਹੋਏ ਔਰ ਉਹਨਾਂ ਨੂੰ ਵੱਧ ਚੜ੍ਹ ਕੇ ਪ੍ਰਮੋਟ ਕਰਾਂਗੇ ਔਰ ਉਹਦੇ ਨਾਲ ਜਿਹੜੇ ਪੁਰਾਣੇ ਜਿਹੜੇ ਯੰਗ ਸ਼ਾਇਰ ਆ ਸਾਡਾ ਫੋਕਸ ਥੋੜਾ ਜਿਹਾ ਆਪਣਾ ਯੰਗ ਪੋਇਟਰ ਪੋਇਟ ਜਿਹੜੇ ਨਾ ਉਹਨਾਂ ਦੇ ਉੱਤੇ ਸਾਡਾ ਥੋੜਾ ਫੋਕਸ ਜ਼ਿਆਦਾ ਵਾ ਠੀਕ ਹੈ ਜੀ ਕਿਉਂਕਿ ਅਸੀਂ ਦੇਖ ਹੀ ਰਹੇ ਹਾਂ ਕਿ ਅੱਜ ਦਾ ਸਾਡਾ ਯੂਥ ਜਿਹੜਾ ਵਾ ਉਹ ਕਿੱਧਰਲੇ ਪਾਸੇ ਜਾ ਰਿਹਾ ਵਾ ਠੀਕ ਹੈ ਜੀ ਤੇ ਇਸ ਚੀਜ਼ ਨਾਲ ਆਪਾਂ ਭਲੀ ਭਾਂਤੀ ਜਾਣ ਹਨਾ ਜਾਣੋ ਹੀ ਆ ਸੋ ਜੇ ਅੱਜ ਸਾਡੇ ਕੋਈ ਰਾਈਟਰ ਉੱਠਦਾ ਵੀ ਆ ਠੀਕ ਹੈ ਜੀ ਅਸੀਂ ਦੇਖ ਲੈਂਦੇ ਉਹ ਜਾਂ ਤੇ ਉਹ ਰੈਪਰ ਬਣ ਜਾਂਦਾ ਵਾ ਜਾਂ ਉਹ ਲਿਰਿਸਿਸਟ ਏਦਾਂ ਦਾ ਬਣਦਾ ਵਾ ਵੀ ਜਿਹਨਾਂ ਦੇ ਗੀਤ ਪਰਿਵਾਰਕ ਹੁੰਦੇ ਨਹੀਂ ਆ ਸੋ ਮੈਨੂੰ ਇਹ ਹੈ ਵੀ ਜੇ ਕੋਈ ਸਾਡੇ ਵਰਗੀ ਸੋਚ ਰੱਖ ਕੇ ਥੋੜਾ ਜਿਹਾ ਕੋਈ ਸਾਹਿਤ ਨਾਲ ਜੁੜਨ ਦੀ ਜਾਂ ਸਾਹਿਤ ਨੂੰ ਲਿਖਣ ਦੀ ਕੋਸ਼ਿਸ਼ ਕਰਦਾ ਵਾ ਤੇ ਉਹਨਾਂ ਨੂੰ ਇੱਕ ਅੱਛਾ ਪਲੇਟਫਾਰਮ ਮਿਲੇ ਜਿਹਦੇ ਨਾਲ ਉਹ ਆਪਣੀਆਂ ਚੀਜ਼ਾਂ ਲੋਕਾਂ ਤੱਕ ਪਹੁੰਚਾ ਸਕਣ ਕਿਉਂਕਿ ਕਈ ਵਾਰ ਕੀ ਹੁੰਦਾ ਵਾ ਵੀ ਸਾਡੀਆਂ ਚੀਜ਼ਾਂ ਆਲਮੋਸਟ ਆਪਾਂ ਕਈ ਵਾਰੀ ਅੱਛੀ ਚੀਜ਼ ਸਾਡੀ ਫੋਨ ਦੇ ਵਿੱਚ ਜਾਂ ਡਾਇਰੀ ਦੇ ਵਿੱਚ ਪਈ ਰਹਿ ਜਾਂਦੀ ਔਰ ਉਹੋ ਜਿਹਾ ਮੌਕਾ ਉਹ ਜਿਹਾ ਪਲੇਟਫਾਰਮ ਮਿਲਦੇ ਨਹੀਂ ਹੈ ਜਿਹਦੇ ਨਾਲ ਅਕਸਰ ਯੂਥ ਜਿਹੜਾ ਵਾ ਉਹ ਆਪਣਾ ਨੈਗੇਟਿਵ ਹੋ ਜਾਂਦਾ ਵਾ ਔਰ ਉਸ ਤੋਂ ਬਾਅਦ ਉਹ ਫਿਰ ਕਹਿੰਦਾ ਵਾ ਵੀ ਨਹੀਂ ਯਾਰ ਛੱਡੋ ਇਸ ਚੀਜ਼ ਨੂੰ ਇਹ ਚੀਜ਼ਾਂ ਕੋਈ ਨਹੀਂ ਸੁਣਦਾ ਫਿਰ ਉਹ ਆਮ ਜੋ ਆਪਾਂ ਕਮਰਸ਼ੀਅਲੀ ਚੀਜ਼ਾਂ ਸੁਣਦੇ ਹੀ ਆ ਜੋ ਚੱਲਦਾ ਪਿਆ ਵਾ ਠੀਕ ਹੈ ਨਾ ਤੇ ਉਹਨਾਂ ਦੇ ਵੱਲ ਨੂੰ ਹੋ ਜਾਂਦਾ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਅਗਰ ਆਪਣੀ ਪੰਜਾਬੀ ਲਿਟਰੇਚਰ ਨੂੰ ਅਸੀਂ ਹੋਰ ਆਪਾਂ ਰਿਚ ਕਰਨਾ ਤੇ ਉਹਦੇ ਵਾਸਤੇ ਸਾਨੂੰ ਜਿਹੜੇ ਯੰਗ ਮੁੰਡੇ ਕੁੜੀਆਂ ਵਾ ਜਿਹੜੇ ਆ ਰਹੇ ਨੇ ਔਰ ਮੈਨੂੰ ਲੱਗਦਾ ਵੀ ਉਹਨਾਂ ਨੂੰ ਸਾਂਭਣਾ ਚਾਹੀਦਾ
0: ਜੀ ਜੀ ਬਹੁਤ ਇਹ ਜ਼ਰੂਰੀ ਵੀ ਮੈਂ ਕਹੂੰਗਾ ਅਤੇ ਬਹੁਤ ਵਧੀਆ ਉਪਰਾਲਾ ਵੀ ਕਹੂੰਗਾ ਤੁਹਾਡੇ ਵੱਲੋਂ ਬੈਸਟ ਵਿਸ਼ਿਸ ਸਾਰੀ ਟੀਮ ਵੱਲੋਂ ਮੈਂ ਤੁਹਾਨੂੰ ਦਿੰਦਾ ਕਿ ਇਹ ਤੁਹਾਡਾ ਮੰਚ ਵਧੀਆ ਚੱਲੇ ਇੱਕ ਇਹ ਤੁਸੀਂ ਇੱਕ ਆਡੀਅੰਸ ਪੱਖ ਤੋਂ ਕਹਿ ਲਵਾਂ ਜਾਂ ਫਿਰ ਇੱਕ ਇੰਡਸਟਰੀ ਦੇ ਲੈਵਲ ਤੋਂ ਕਹਿ ਲਵਾਂ ਗੀਤਕਾਰੀ ਵੱਲੋਂ ਕਹਿ ਲਈ ਇਹ ਤਾਂ ਤੁਸੀਂ ਇੱਕ ਪੁਆਇੰਟ ਰੱਖਿਆ ਪਰ ਇੱਕ ਜਿਹੜਾ ਰਾਈਟਰ ਆ ਇੱਕ ਪੋਏਟ ਆ ਜਿਹੜਾ ਜਿਹੜਾ ਸਿਰਫ ਗਜ਼ਲ ਲਿਖਣਾ ਹੀ ਚਾਹੁੰਦਾ ਸਿਰਫ ਕਵਿਤਾਵਾਂ ਲਿਖਣੀਆਂ ਚਾਹੁੰਦਾ ਜੋ ਆਪਣਾ ਵਰਕ ਪਬਲਿਸ਼ ਕਰਵਾਉਣਾ ਚਾਹੁੰਦਾ ਉਹਦੇ ਲਈ ਕਿੱਦਾਂ ਦੀਆਂ ਪ੍ਰੋਬਲਮਸ ਆਉਂਦੀਆਂ ਅੱਜ ਜਾਂ ਤੁਹਾਨੂੰ ਜੇ ਮੈਂ ਇਹਨੂੰ ਹੋਰ ਤਰੀਕੇ ਪੁੱਛ ਲਵਾਂ ਕਿ ਤੁਹਾਨੂੰ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਆਈਆਂ ਜਦੋਂ ਤੁਸੀਂ ਉਹਦਾ ਰੁਸਣਾ ਮੌਤ ਬਰਾਬਰ ਤੱਕ ਨੂੰ ਆਪਣੀ ਪਰਸਨਲ ਡਾਇਰੀ ਤੋਂ ਇੱਕ ਪ੍ਰੋਪਰ ਫੁੱਲ ਫਲੈਸ਼ ਕਿਤਾਬ ਦਾ ਰੂਪ ਦਿੱਤਾ
1: ਸਿਰਫ ਰਾਈਟਿੰਗ ਦੀ ਨਹੀਂ ਗੱਲ ਮੇਰੇ ਹਿਸਾਬ ਨਾਲ ਅਸੀਂ ਕੋਈ ਵੀ ਕੰਮ ਸ਼ੁਰੂ ਕਰਦੇ ਹਾਂ ਨਵਾਂ ਤੇ ਉਹਦੇ ਵਿੱਚ ਸਾਨੂੰ ਅਗਰ ਆਪਾਂ ਸਿੱਖ ਕੇ ਜਾਂ ਵਿਦਆਊਟ ਨੌਲੇਜ ਆਪਾਂ ਆਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਆਪਾਂ ਕਿਤੇ ਨਾ ਕਿਤੇ ਹਨਾ ਧੋਖਾ ਖਾਂਦੇ ਹਾਂ ਜਾਂ ਕੁਛ ਵੀ ਹੁੰਦਾ ਵਾ ਸੋ ਸੇਮ ਮੇਰੇ ਨਾਲ ਵੀ ਹੋਇਆ ਕਿਉਂਕਿ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਸੀ ਮੇਰੇ ਇੱਕ ਕਜ਼ਿਨ ਹੀ ਨੇ ਪਟਿਆਲੇ ਤੋਂ ਤੇ ਜਦੋਂ ਉਹਨਾਂ ਨੇ ਮੇਰੀਆਂ ਚੀਜ਼ਾਂ ਦੇਖੀਆਂ ਔਰ ਸੁਣੀਆਂ ਉਹ ਕਹਿੰਦੇ ਵੀ ਇਹ ਇੱਕ ਕਿਤਾਬ ਦਾ ਰੂਪ ਹੋਣਾ ਚਾਹੀਦਾ ਇਹਨਾਂ ਦਾ ਤੇ ਲੇਕਿਨ ਮੈਨੂੰ ਕੋਈ ਨੌਲੇਜ ਨਹੀਂ ਸੀ ਵੀ ਕਿਤਾਬ ਕਿੱਦਾਂ ਕਰੀਦੀ ਆ ਕਿੱਥੋਂ ਹੁੰਦੀ ਕੀ ਆ ਕੀ ਨਹੀਂ ਫਿਰ ਮੈਂ ਹੌਲੀ ਹੌਲੀ ਇਸ ਚੀਜ਼ ਦੀ ਨੌਲੇਜ ਲੈਣੀ ਸ਼ੁਰੂ ਕੀਤੀ ਤੇ ਸਟਾਰਟਿੰਗ ਦੇ ਵਿੱਚ ਚਲੋ ਲੋਕਾਂ ਨੇ ਮਿਸਗਾਈਡ ਵੀ ਕੀਤਾ ਕੋਈ ਕਈ ਵਾਰੀ ਸਾਨੂੰ ਹਰ ਵਾਰੀ ਅੱਛੇ ਬੰਦੇ ਨਹੀਂ ਮਿਲਦੇ ਠੀਕ ਹੈ ਨਾ ਸੋ ਹਾਂਜੀ ਹਾਂਜੀ ਸੋ ਇੱਕ ਪਬਲਿਸ਼ਰ ਹੀ ਮੈਂ ਚਲੋ ਨਾਮ ਨਹੀਂ ਲਵਾਂਗਾ ਉਹਨਾਂ ਦਾ ਉਹਨਾਂ ਨੇ ਮੇਰੇ ਕੋਲ ਪੈਸੇ ਪੂਸੇ ਵੀ ਪਵਾਲੇ ਫਿਰ ਮੇਰੇ ਕੋਲ ਉਹਨਾਂ ਨੇ ਮੇਰਾ ਕੀਤਾ ਵੀ ਕੁਝ ਨਹੀਂ ਠੀਕ ਹੈ ਜੀ ਸੋ ਪਰ ਚਲੋ ਜਿੱਥੇ ਪੰਜੇ ਉਂਗਲਾਂ ਇੱਕੋ ਬਰਾਬਰ ਨਹੀਂ ਹੁੰਦੀਆਂ ਜਿੱਥੇ ਮਾੜੇ ਇਨਸਾਨ ਨੇ ਉੱਥੇ ਚੰਗੇ ਵੀ ਹੈਗੇ ਨੇ ਫਿਰ ਇੱਕ ਭਾਜੀ ਸੀ ਉਹ ਨਾ ਸਾਡੇ ਅੰਮ੍ਰਿਤਸਰ ਤੋਂ ਹੀ ਨੇ ਔਰ ਉਹ ਸਰਕਾਰੀ ਟੀਚਰ ਨੇ ਤੇ ਉਹਨਾਂ ਦੇ ਨਾ ਉਹਨਾਂ ਨੂੰ ਬੁੱਕਸ ਦਾ ਬਹੁਤ ਸ਼ੌਂਕ ਆ ਉਹਨਾਂ ਨੇ ਆਪਣੇ ਘਰੇ ਬੁੱਕਸ ਦਾ ਹੀ ਕੰਮ ਸ਼ੁਰੂ ਕੀਤਾ ਔਰ ਨਾਲ ਨਾਲ ਉਹ ਗਵਰਨਮੈਂਟ ਟੀਚਰ ਨੇ ਪਰ ਮੈਨੂੰ ਪਰਮਾਤਮਾ ਨੇ ਚਲੋ ਕਿਸੇ ਵੀ ਤਰੀਕੇ ਨਾਲ ਨਾ ਮੈਨੂੰ ਉਹਨਾਂ ਦੇ ਨਾਲ ਮਿਲਾਇਆ ਮੈਂ ਨਾ ਕੁਛ ਬੁੱਕਸ ਆਰਡਰ ਕੀਤੀਆਂ ਸੀ ਆਪਣੇ ਘਰੇ ਔਰ ਉਹ ਜਦੋਂ ਬੁੱਕਸ ਨਾ ਮੈਨੂੰ ਦੇਣ ਆਏ ਤੇ ਮੈਨੂੰ ਲੱਗਾ ਵੀ ਸ਼ਾਇਦ ਇਹ ਕੋਈ ਡਿਲੀਵਰੀ ਬੋਆਏ ਆ ਜਾਂ ਕਿੱਦਾਂ ਵਾ ਮੈਂ ਵੈਸੇ ਉਹਨਾਂ ਨੂੰ ਪੁੱਛ ਲਿਆ ਮੈਂ ਕਿਹਾ ਵੀ ਭਾਜੀ ਯਾਰ ਤੁਸੀਂ ਕਿਤਾਬ ਛਪਾਉਣ ਦਾ ਤੁਹਾਨੂੰ ਪਤਾ ਕਿੱਦਾਂ ਮੈਂ ਵੈਸੇ ਪੁੱਛ ਲਿਆ ਮੈਨੂੰ ਇੰਨੀ ਸਮਝ ਜਾਂ ਨੌਲੇਜ ਨਹੀਂ ਤੇ ਮੈਂ ਉਹਨਾਂ ਨੂੰ ਇੱਕ ਡਿਲੀਵਰੀ ਵਾਲਾ ਸਮਝ ਬੈਠਾ ਲੇਕਿਨ ਉਹ ਬੰਦਾ ਦੇਖੋ ਲਿਟਰੇਚਰ ਨਾਲ ਇੰਨਾ ਪਿਆਰ ਕਰਨ ਵਾਲਾ ਕਿਉਂਕਿ ਸਰਕਾਰੀ ਟੀਚਰ ਆ ਸਰਕਾਰੀ ਬੰਦਾ ਪਰ ਉਹ ਕਹਿੰਦਾ ਵੀ ਅੱਜ ਡਿਲੀਵਰੀ ਬੋਆਏ ਜਿਹੜਾ ਸੀ ਸਾਡਾ ਉਹ ਆਇਆ ਨੀ ਤੇ ਕਹਿੰਦਾ ਭਾਜੀ ਮੈਂ ਆਪ ਕਿਤਾਬਾਂ ਦੇਣ ਆ ਗਿਆ ਤੇ ਕਹਿੰਦਾ ਵੀ ਮੈਂ ਐਕਚੁਅਲ ਦੇ ਵਿੱਚ ਮੈਂ ਡਿਲੀਵਰੀ ਬੋਆਏ ਨਹੀਂ ਹੈਗਾ ਸਿਰਫ ਕਹਿੰਦਾ ਮੇਰਾ ਕਿਤਾਬਾਂ ਨਾਲ ਪਿਆਰ ਆ ਸੋ ਮੈਂ ਫਿਰ ਉੱਥੋਂ ਵੇਖ ਲਿਆ ਮੈਂ ਕਿਹਾ ਵੀ ਯਾਰ ਇਹ ਬੰਦਾ ਮੇਰੇ ਮਤਲਬ ਦਾ ਵਾ ਫਿਰ ਮੈਂ ਉਹਦੇ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਫਿਰ ਉਹ ਬੰਦੇ ਨੇ ਮੈਨੂੰ ਗਾਈਡ ਕੀਤਾ ਕਿ ਇੱਦਾਂ ਹੁੰਦਾ ਸਿਸਟਮ ਆਹ ਹੁੰਦਾ ਵਾ ਤੁਹਾਨੂੰ ਤੁਸੀਂ ਕਿੱਦਾਂ ਕਿਤਾਬ ਛਪਾਉਂਦੇ ਹੋ ਔਰ ਪ੍ਰੂਫ ਰੀਡ ਕਿੱਦਾਂ ਕਰਵਾਉਂਦੇ ਹੋ ਔਰ ਉਸ ਤੋਂ ਇਲਾਵਾ ਤੁਹਾਨੂੰ ISBN ਨੰਬਰ ਕਿੱਦਾਂ ਮਿਲਦਾ ਵਾ ਕਿੱਦਾਂ ਵਾ ਸਰ ਫਿਰ ਉਸ ਭਾਈ ਨੇ ਮੈਨੂੰ ਗਾਈਡ ਕੀਤਾ ਔਰ ਉਹਨਾਂ ਦਾ ਮੈਂ ਬਹੁਤ ਥੈਂਕਸ ਕਰਦਾ ਵਾ ਤੇ ਫਿਰ ਚਲੋ ਇਸ ਨੂੰ ਲੇਕਿਨ ਉਦੋਂ ਕੀ ਹੋਇਆ ਵੀ ਉਦੋਂ ਮੈਂ ਇੱਕ ਵਾਰੀ ਸਾਰਾ ਇਹ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਵਾ ਸ਼ਾਇਦ 2016-17 ਦੀ 17 ਦੀ ਹੋਏਗੀ ਸ਼ਾਇਦ, ਠੀਕ ਹੈ ਜੀ। ਲੇਕਿਨ ਉਦੋਂ ਕੀ ਹੋਇਆ ਵੀ, ਲੇਕਿਨ ਉਦੋਂ ਉਹ ਭਾਜੀ ਨੇ ਮੈਨੂੰ ਇੱਕ ਚੀਜ਼ ਗਾਈਡ ਕੀਤੀ ਕਿ ਭਾਜੀ ਤੁਸੀਂ ਸ਼ੁਰੂ ਤੇ ਕਰ ਲਿਆ, ਲੇਕਿਨ ਮੈਨੂੰ ਲੱਗਦਾ ਵਾ ਵੀ ਕੰਟੈਂਟ ਥੋੜਾ ਜਿਹਾ ਹੋਰ ਸਟਰੋਂਗ ਹੋ ਸਕਦਾ ਵਾ ਆਪਣੀ ਬੁੱਕ ਦੇ ਵਿੱਚ। ਤੇ ਫਿਰ ਮੈਂ ਉਹਨਾਂ ਦੀ ਗੱਲ ਨੂੰ ਮੈਂ ਫਿਰ ਕਾਹਲੀ ਨਹੀਂ ਕੀਤੀ, ਮੈਂ ਫਿਰ ਉਸ ਚੀਜ਼ ਨੂੰ ਦਿਮਾਗ ਦੇ ਵਿੱਚ ਰੱਖ ਕੇ ਤੇ ਫਿਰ ਮੈਂ ਹੋਰ ਕੰਮ ਕਰਨਾ ਸ਼ੁਰੂ ਕੀਤਾ। ਔਰ ਫਿਰ ਮੈਂ ਉਦੋਂ ਫਿਰ ਇਸ ਆਈਡੀਆ ਨੂੰ ਡ੍ਰੌਪ ਕਰਕੇ ਫਿਰ ਹੁਣ ਜਿਹੜੀ ਲੇਟੈਸਟ ਆਪਣੀ ਬੁੱਕ ਆਈ ਹੈ ਮੇਰੀ ਪਹਿਲੀ, ਉਹ ਫਿਰ ਆਪਾਂ 2017 ਤੋਂ ਬਾਅਦ ਆਪਣਾ ਮੈਂ 2024 ਦੇ ਵਿੱਚ ਕੀਤੀ ਹੈ ਸ਼ਾਇਦ, ਹਾਂ 2024 ਦੇ ਵਿੱਚ ਪਹਿਲੀ ਕਿਤਾਬ।
0: ਮਤਲਬ ਕਿ ਇੰਨਾ ਕੁ ਸਮਾਂ ਲੱਗ ਜਾਂਦਾ ਆਪਣੇ ਕੰਮ ਨੂੰ ਆਪਣੇ ਹੀ ਸਟੈਂਡਰਡ ਦੇ ਹਿਸਾਬ ਨਾਲ ਵਧੀਆ ਕਰਨ ਚ, ਹਨਾ?
1: ਨਹੀਂ ਮਤਲਬ ਕਿ ਇਹ ਡਿਪੈਂਡ ਕਰਦਾ ਭਾਜੀ ਤੁਹਾਡੇ ਉੱਪਰ, ਰਾਈਟਰ ਦੇ ਉੱਪਰ ਡਿਪੈਂਡ ਕਰਦਾ। ਸੋ ਮੈਨੂੰ ਲੱਗਦਾ ਸੀ ਕਿ ਮੈਨੂੰ ਇੰਨਾ ਕੁ ਸਮਾਂ ਚਾਹੀਦਾ ਵਾ ਜਾਂ ਮੈਨੂੰ ਇੰਨਾ ਕੁ ਸਮਾਂ ਲੱਗ ਗਿਆ ਕਿ ਹਾਂ ਇਹ ਚੀਜ਼ ਹੁਣ ਪੰਜਾਬੀ ਸਾਹਿਤ ਨੂੰ ਦੇਣ ਵਾਲੀ ਹੈਗੀ ਆ ਔਰ ਇਹ ਚੀਜ਼ਾਂ ਪਰੋਸਣਯੋਗ ਹੈਗੀਆਂ ਵਾ। ਸੋ ਫਿਰ ਮੈਨੂੰ ਜਦੋਂ ਗੁੱਡ ਟਾਈਮ ਲੱਗਾ ਫਿਰ ਮੈਂ ਉਦੋਂ ਕੀਤੀ। ਹਾਂਜੀ
0: ਬਹੁਤ ਵਧੀਆ ਭਾਜੀ, ਬਹੁਤ ਵਧੀਆ। ਤੇ ਹੁਣ ਆਉਣ ਵਾਲਾ ਕੋਈ ਪ੍ਰੋਜੈਕਟ ਤੁਹਾਡਾ, ਕੋਈ ਨਵੀਂ ਕਿਤਾਬ ਛਪ ਰਹੀ ਹੋਵੇ? ਆਉਣ ਵਾਲਾ
1: ਪ੍ਰੋਜੈਕਟ ਭਾਜੀ ਮੈਂ ਦੂਜੀ ਬੁੱਕ ਦੇ ਉੱਪਰ ਕੰਮ ਕਰਦਾ ਪਿਆ ਵਾਂ ਔਰ ਹੋਪ ਉਹ ਆਪਾਂ ਆਪਣਾ ਵਿੰਟਰਸ ਦੇ ਵਿੱਚ ਇਸ ਵਾਰੀ ਮਤਲਬ ਕਿ ਜਦੋਂ ਕਿਉਂਕਿ ਇਸ ਸਮਾਂ ਨਾ ਪੰਜਾਬ ਦੇ ਵਿੱਚ ਆਫ ਸੀਜ਼ਨ ਹੋ ਜਾਂਦਾ ਵਾ ਕਿਉਂਕਿ ਇਸ ਸਮੇਂ ਕੋਈ ਆਪਣਾ ਬੁੱਕ ਫੇਅਰ ਵਗੈਰਾ ਜਾਂ ਬਹੁਤ ਘੱਟ ਹੁੰਦੇ ਆ।
0: ਜੀ ਜੀ
1: ਜੀ। ਇਹ ਆਪਣਾ ਸਤੰਬਰ ਅਕਤੂਬਰ ਤੋਂ ਬਾਅਦ ਬੁੱਕ ਫੇਅਰ ਵਗੈਰਾ ਡਿਫਰੈਂਟ ਡਿਫਰੈਂਟ ਕਾਲਜਿਸ ਦੇ ਵਿੱਚ ਪੰਜਾਬ ਯੂਨੀਵਰਸਿਟੀਜ਼ ਦੇ ਵਿੱਚ ਸ਼ੁਰੂ ਹੋ ਜਾਂਦਾ ਔਰ ਉਹ ਸਮਾਂ ਹਾਂਜੀ ਹਾਂਜੀ ਉਹ ਮਤਲਬ ਕਿ ਸੀਜ਼ਨ ਮੰਨਿਆ ਜਾਂਦਾ ਵੀ ਜਦੋਂ ਤੁਹਾਡੀਆਂ ਬੁੱਕਸ ਵੇਖਦੀਆਂ ਵੀ ਆ ਔਰ ਇੱਕ ਥੋੜਾ ਮੌਸਮ ਦਾ ਵੀ ਫਰਕ ਹੁੰਦਾ ਵਾ, ਹੁਣ ਗਰਮੀ ਜ਼ਿਆਦਾ ਵਾ ਲੋਕੀ ਬਾਹਰ ਵੀ ਘੱਟ ਨਿਕਲਦੇ ਆ, ਠੀਕ ਹੈ ਜੀ। ਸੋ ਇਹਨਾਂ ਚੀਜ਼ਾਂ ਕਰਕੇ ਸੋ ਅਜੇ ਆਫ ਸੀਜ਼ਨ ਕਰਕੇ ਵੀ ਥੋੜਾ ਜਿਹਾ ਹੋ ਰਿਹਾ ਵਾ, ਠੀਕ ਹੈ। ਸੋ ਹਾਂਜੀ ਸੋ ਮੇਰਾ ਹੋਪ ਇਸ ਵਾਰੀ ਆਪਾਂ ਸਿਆਲਾਂ ਦੇ ਵਿੱਚ ਦੂਜੀ ਕਿਤਾਬ ਮੈਂ ਕਰ ਦੂੰਗਾ।
0: ਤੇ ਨਾਮ ਸੋਚ ਲਿਆ ਕਿਤਾਬ ਦਾ?
1: ਹਾਂਜੀ ਭਾਜੀ ਨਾਮ ਮੈਂ ਉਹਦਾ ਰੱਖੂੰਗਾ ਦੂਜੀ ਵਾਰ ਮੁਹੱਬਤ।
0: ਦੂਜੀ ਵਾਰ ਮੁਹੱਬਤ, ਕਿਆ ਬਾਤ ਹੈ, ਵਾਹ ਵਾਹ ਵਾਹ, ਇਹ ਬੜੀ ਛੇਤੀ ਫਲਿੱਪ ਮਾਰ ਲਿਆ ਉਹਦਾ ਰਸਨਾ ਮੌਤ ਬਰਾਬਰ, ਹੁਣ ਦੂਜੀ ਵਾਰ ਮੁਹੱਬਤ ਹੋ ਗਈ। ਬਹੁਤ ਵਧੀਆ ਬਹੁਤ ਵਧੀਆ।
1: ਸ਼ਾਇਰ ਜ਼ਰੂਰੀ ਨਹੀਂ ਆ ਵੀ ਹਮੇਸ਼ਾ ਆਪਣੀ ਗੱਲ ਹੀ ਕਰੇ,
0: ਹਾਂ
1: ਉਹਦੀ ਜ਼ਿੰਦਗੀ ਦੀ ਗੱਲ ਹੁੰਦੀ ਆ। ਸ਼ਾਇਰ ਜਿਹੜਾ ਆਬਜ਼ਰਵਰ ਹੁੰਦਾ ਵਾ ਉਹਨੇ ਆਬਜ਼ਰਵ ਕਰਨੀਆਂ ਹੁੰਦੀਆਂ ਚੀਜ਼ਾਂ
0: ਜੀ,
1: ਤੇ ਮੈਨੂੰ ਲੱਗਦਾ ਵੀ ਹਾਂਜੀ ਹਾਂਜੀ। ਸੋ ਇਸ ਕਰਕੇ ਲੋਕਾਂ ਦੀ ਗੱਲ ਕਰਨੀ ਪੈਂਦੀ ਕਈ ਵਾਰੀ,
0: ਜੋ ਮੈਂ
1: ਆਬਜ਼ਰਵ ਕੀਤਾ ਉਹ ਸਭ। ਸਿਆਣੇ ਜੇ ਨਾਮ ਜੇ ਆਪਾਂ ਕਿਤਾਬ ਦੇ ਰੱਖੇ ਹੋ ਚੁੱਕਦਾ ਹੀ ਨੀ ਕਿਤਾਬ,
0: ਠੀਕ
1: ਹੈ ਨਾ। ਕੁਛ ਹੁਣ ਕਈ ਵਾਰੀ ਭਾਵੇਂ ਤੁਹਾਡਾ ਵਨ ਲਾਈਨਰ ਹੀ ਨਾਮ ਹੁੰਦਾ ਵੇ, ਇੱਕ ਅੱਖਰ ਦਾ ਹੀ ਨਾਮ ਹੁੰਦਾ ਵਾ ਇੱਕ, ਠੀਕ ਹੈ ਨਾ, ਔਰ ਉਹ ਕਈ ਵਾਰੀ ਇੰਨਾ ਕੰਪਲੀਕੇਟਿਡ ਜਿਹਾ ਨਾਮ ਹੁੰਦਾ ਵਾ ਵੀ ਤੁਹਾਡਾ ਕੋਈ ਬੰਦਾ ਤੁਹਾਡੀ ਕਿਤਾਬ
0: ਹਾਂ ਤੁਹਾਡਾ ਦਿਲ ਜਿਹਾ ਨਹੀਂ ਰਲਦਾ ਨਾ ਉਹਦੇ ਨਾਲ। ਹਾਂ ਇਹ ਮੈਂ ਇਹ ਗੱਲ ਮੈਂ ਵੀ ਫੀਲ ਕਰਦਾ, ਬਿਲਕੁਲ ਸਹੀ ਗੱਲ ਕੀਤੀ ਤੁਸੀਂ।
1: ਹਾਂਜੀ ਤੇ ਸੋ ਕਿਉਂਕਿ ਤੁਹਾਡੀ ਜਦੋਂ ਕਿਸੇ ਨੇ ਕਿਤਾਬ ਲੈਣੀ ਹੈ ਨਾ
0: ਜੀ,
1: ਉਹ ਪੜ੍ਹਨੀ ਉਹਨੇ ਬਾਅਦ ਚੋਂ, ਪਹਿਲਾਂ ਉਹਨੇ ਤੁਹਾਡੀ ਕਿਤਾਬ ਦਾ ਨਾਂ ਪੜ੍ਹਨਾ ਵਾ ਤੇ ਕਵਰ ਦੇਖਣਾ ਵਾ ਵੀ ਕਿਤਾਬ
0: ਜੀ,
1: ਠੀਕ ਹੈ
0: ਜੀ।
1: ਔਰ ਜੇ ਉਹਨੂੰ ਕਵਰ ਤੇ ਤੁਹਾਡੀ ਕਿਤਾਬ ਦਾ ਨਾਂ ਸੋਹਣਾ ਲੱਗਾ ਉਹਨੇ ਕਿਤਾਬ ਲੈ ਜਾਣੀ ਹੈ, ਪੜ੍ਹਨੀ ਉਹਨੇ ਘਰ ਜਾ ਕੇ ਆ ਕਿਉਂਕਿ ਜਦੋਂ ਲੈਣ ਆਇਆ ਵਾ ਉਹ ਸਾਰੀ ਕਿਤਾਬ ਨਹੀਂ ਪੜ੍ਹ ਸਕਦਾ, ਵੱਧ ਵੱਧ ਖੋਲ ਕੇ ਇੱਕ ਅੱਧੀ ਗਜ਼ਲ ਪੜ੍ਹ ਲਊਗਾ,
0: ਬਿਲਕੁਲ
1: ਠੀਕ ਹੈ ਨਾ,
0: ਬਿਲਕੁਲ ਠੀਕ।
1: ਸੋ ਹਾਂ ਉਹ ਏਦਾਂ ਦੀਆਂ ਚੀਜ਼ਾਂ ਉਹਨਾਂ ਨਾਲ, ਵੈਸੇ ਵੀ ਹੁਣ ਆਪਾਂ ਜੀ ਟ੍ਰੈਂਡ ਚੱਲ ਗਿਆ ਵਾ ਥੋੜਾ ਜਿਹਾ ਲੰਬੇ ਨਾਵਾਂ ਦਾ, ਜਿਸ ਤਰ੍ਹਾਂ ਤੁਸੀਂ ਕਈ ਨਾਂ ਦੇਖੇ ਹੋਣੇ ਉਹ ਲੰਬੇ ਲੰਬੇ ਚੱਲ ਰਹੇ ਆ, ਠੀਕ ਹੈ ਨਾ ਕਿਤਾਬਾਂ ਦੇ। ਸੋ ਹਾਂਜੀ ਹਾਂਜੀ ਸੋ ਉਹ ਮੇਰੇ ਹਿਸਾਬ ਨਾਲ ਏਦਾਂ ਦੇ ਨਾਮ ਜਿਹੜੇ ਥੋੜੇ ਜਿਹੇ ਅੱਛੇ ਲੱਗਦੇ ਆ।
0: ਨਹੀਂ ਵਧੀਆ ਭਾਅ ਜੀ, ਤੁਹਾਨੂੰ ਆਲ ਦਾ ਬੈਸਟ ਸਾਰੀ ਟੀਮ ਰੇਡੀਓ ਹਾਂਜੀ ਵੱਲੋਂ। ਤੇ ਜਾਂਦੇ ਜਾਂਦੇ ਸਾਡੇ ਸੁਣਨ ਵਾਲਿਆਂ ਨੂੰ ਕੋਈ ਪਿਆਰੀ ਜੀ ਆਪਣੀ ਗਜ਼ਲ ਨਾਲ ਵਿਦਾ ਕਰੋ ਤਾਂ ਬਹੁਤ ਵਧੀਆ।
1: ਹਾਂਜੀ ਹਾਂਜੀ ਜ਼ਰੂਰ ਭਾਅ ਜੀ, ਮੈਂ ਐਕਚੁਲੀ ਭਾਅ ਜੀ ਮੈਂ ਥੋੜ੍ਹਾ ਜਿਹਾ ਸਮਾਜਿਕ ਮੁੱਦਿਆਂ ਨੂੰ ਥੋੜ੍ਹਾ ਜਿਹਾ ਨਾ ਮੈਂ ਜ਼ਿਆਦਾ ਤਰਜੀਹ ਦਿੰਦਾ, ਠੀਕ ਹੈ ਜੀ। ਤੇ ਮੈਂ ਤੁਹਾਨੂੰ ਕੁਛ ਓਦਾਂ ਦੀ ਗਜ਼ਲ ਮੈਂ ਤੁਹਾਨੂੰ ਸੁਣਾ ਦਿੰਦਾ।
0: ਜ਼ਰੂਰ ਜੀ ਪਲੀਜ਼।
1: ਠੀਕ ਹੈ ਜੀ
0: ਜੀ।
1: ਹਾਂਜੀ ਹਾਂਜੀ ਇੱਕ ਮਿੰਟ ਰੁਕੇ ਭਾਅ ਜੀ। ਹਾਂਜੀ ਇੱਕ ਮੈਂ ਤੁਹਾਨੂੰ ਗਜ਼ਲ ਸੁਣਾਉਂਦਾ
0: ਜੀ,
1: ਤੇ ਗਜ਼ਲ ਸੁਣਾਵਾਂ ਕਿ ਜਾਂ ਭਾਅ ਜੀ ਤੁਹਾਨੂੰ ਮੈਂ ਕਵਿਤਾ ਸੁਣਾਵਾਂ ਜਿਹੜੀ ਕਿਤਾਬ ਦੇ ਵਿੱਚੋਂ ਹੀ ਆ?
0: ਜੋ ਜੋ ਤੁਹਾਡੀ ਇੱਛਾ ਸਰਕਾਰ, ਅਸੀਂ ਬਸ ਸੁਣਨ ਦੇ ਕਾਇਲ ਆ, ਜੋ ਮਰਜ਼ੀ ਸੁਣਾ।
1: ਚਲੋ ਮੈਂ ਤੁਹਾਨੂੰ ਜੀ ਸੁਣਾਉਂਦਾ, ਉਹਦੇ ਵਿੱਚ ਹੈ ਕਿ ਮੇਰੇ ਵਿੱਚੋਂ ਇੱਕ ਕੁਰੀਤੀ ਜਾਂਦੀ ਨਹੀਂ
0: ਜੀ,
1: ਮੇਰੇ ਵਿੱਚੋਂ ਇੱਕ ਕੁਰੀਤੀ ਜਾਂਦੀ ਨਹੀਂ, ਇੱਕੋ ਇੱਕ ਜ਼ੁਬਾਨ ਜੋ ਸੀਤੀ ਜਾਂਦੀ ਨਹੀਂ।
0: ਵਾਹ।
1: ਮੇਰੇ ਵਿੱਚੋਂ ਇੱਕ ਕੁਰੀਤੀ ਜਾਂਦੀ ਨਹੀਂ, ਇੱਕੋ ਇੱਕ ਜ਼ੁਬਾਨ ਜੋ ਸੀਤੀ ਜਾਂਦੀ ਨਹੀਂ, ਕਲਯੁੱਗ ਦੇ ਵਿੱਚ ਸੱਪ ਸਿਆਣੇ ਹੋ ਗਏ ਨੇ, ਕਲਯੁੱਗ ਦੇ ਵਿੱਚ ਸੱਪ ਸਿਆਣੇ ਹੋ ਗਏ ਨੇ, ਬੰਦੇ ਵਿੱਚੋਂ ਡੰਗ ਦੀ ਨੀਤੀ ਜਾਂਦੀ ਨਹੀਂ।
0: ਵਾਹ ਵਾਹ ਵਾਹ ਵਾਹ,
1: ਕਲਯੁੱਗ ਦੇ ਵਿੱਚ ਸੱਪ ਸਿਆਣੇ ਹੋ ਗਏ ਨੇ, ਬੰਦੇ ਵਿੱਚੋਂ ਡੰਗ ਦੀ ਨੀਤੀ ਜਾਂਦੀ ਨਹੀਂ, ਔਰ ਸੋਹਣੇ ਮੁੱਖ ਤੋਂ ਸੋਹਣਾ ਮੈਨੂੰ ਕਹਿ ਦੇ ਤੂੰ, ਸੋਹਣੇ ਮੁੱਖ ਤੋਂ ਸੋਹਣਾ ਮੈਨੂੰ ਕਹਿ ਦੇ ਤੂੰ, ਮੋਢਿਓਂ ਤੇਰੇ ਕਿਧਰੇ ਫੀਤੀ ਜਾਂਦੀ ਨਹੀਂ।
0: ਵਾਹ,
1: ਤੇ ਮੈਂ ਸਿਆਸਤ ਇਸ ਲਈ ਅਪਣਾਉਂਦਾ ਨਾ, ਮੈਂ ਸਿਆਸਤ ਇਸ ਲਈ ਅਪਣਾਉਂਦਾ ਨਾ, ਮੈਥੋਂ ਦੁਨੀਆਂ ਪਾਗਲ ਕੀਤੀ ਜਾਂਦੀ ਨਹੀਂ।
0: ਵਾਹ ਵਾਹ ਵਾਹ, ਬਹੁਤ ਖੂਬ ਬਹੁਤ ਖੂਬ ਦੀਪੀ ਭਾਜੀ, ਉਮੀਦ ਕਰਦੇ ਹਾਂ ਤੁਹਾਡੇ ਨਾਲ ਦੁਬਾਰਾ ਹੋਰ ਛੇਤੀ ਆਪਾਂ ਤੁਹਾਡੀ ਜਦੋਂ ਸੈਕਿੰਡ ਕਿਤਾਬ ਲਾਂਚ ਹੋਊਗੀ ਆਪਾਂ ਫਿਰ ਦੁਬਾਰਾ ਗੱਲਬਾਤ ਕਰਾਂਗੇ।
1: ਤੇ
0: ਥੈਂਕ ਯੂ ਸੋ ਮਚ ਫੋਰ ਕਾਲਿੰਗ, ਤੇ ਆਲ ਦਾ ਬੈਸਟ।
1: ਥੈਂਕ ਯੂ ਸੋ ਮਚ ਭਾਜੀ। ਸੋ ਮੇਰੇ ਵੱਲੋਂ ਜਾਣ ਲੱਗਿਆ ਸਾਰਿਆਂ ਨੂੰ, ਰੇਡੀਓ ਹਾਂਜੀ ਸੁਣਨ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ।
0: ਥੈਂਕ ਯੂ। ਸੋ ਜੀ ਇਹ ਸੀਗੇ ਜੀ ਦੀਪੀ ਜੀ, ਇਹਨਾਂ ਦੀ ਕਿਤਾਬ ਉਹਦਾ ਰੁਸਣਾ ਮੌਤ ਬਰਾਬਰ ਤੁਹਾਨੂੰ ਕਿਸੇ ਵੀ ਜੇ ਪਬਲੀਕੇਸ਼ਨ ਦੇ ਥਰੂ ਮਿਲਦੀ ਹੈ ਤਾਂ ਜ਼ਰੂਰ ਪੜ੍ਹਨਾ, ਆਪਣੇ ਫੀਡਬੈਕ ਵੀ ਸਾਡੇ ਨਾਲ ਸਾਂਝੇ ਕਰਨਾ। ਅਤੇ ਇਹ ਜਿਹੜਾ ਇੱਕ ਅਸੀਂ ਨਵਾਂ ਦੁਬਾਰਾ ਤੋਂ ਇੱਕ ਸੈਗਮੈਂਟ ਸ਼ੁਰੂ ਕਰਦੇ ਪਏ ਹਾਂ ਉਹਦੇ ਬਾਰੇ ਵੀ ਜਦੋਂ ਵੀ ਤੁਸੀਂ ਸੁਣੋ ਤਾਂ ਸਾਡੇ ਸੋਸ਼ਲ ਮੀਡੀਆ ਦੇ ਉੱਪਰ ਜਾ ਕੇ ਜਾਂ ਫਿਰ ਤੁਹਾਡੇ ਕੋਲ ਨੰਬਰਸ ਨੇ ਰੇਡੀਓ ਦੇ, ਹੈ ਨਾ, ਉਹਦੇ 'ਤੇ ਉੱਪਰ ਜਾ ਕੇ ਆਪਣੇ ਫੀਡਬੈਕ ਸਾਨੂੰ ਜ਼ਰੂਰ ਸ਼ੇਅਰ ਕਰਿਓ। ਜੇ ਤੁਸੀਂ ਵੀ ਕਿਸੇ ਬਡਿੰਗ ਰਾਈਟਰ ਨੂੰ ਜਾਣਦੇ ਹੋ ਅਤੇ ਉਹਨਾਂ ਬਾਰੇ ਵੀ ਸਾਨੂੰ ਦੱਸੋ, ਜੇ ਤੁਸੀਂ ਆਪ ਬਡਿੰਗ ਰਾਈਟਰ ਹੋ ਅਤੇ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਸਾਨੂੰ ਦੱਸਿਓ। ਕੁੱਲ ਮਿਲਾ ਕੇ ਸਾਨੂੰ ਦੱਸੋ ਕਿ ਤੁਹਾਨੂੰ ਸਭ ਕੁਛ ਇਹ ਸ਼ੋਅ ਅਤੇ ਇਹ ਸੈਗਮੈਂਟ ਕਿੱਦਾਂ ਲੱਗਾ। ਮੈਂ ਕ੍ਰਿਸ਼ਨਾ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674, ਤੁਹਾਡੇ ਤੋਂ ਲੈਂਦੇ ਹਾਂ ਇਜਾਜ਼ਤ। ਬਾਏ ਬਾਏ, ਟੇਕ ਕੇਅਰ।
2: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
3: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
4: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
3: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
4: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
3: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।

0: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ। ਦਿਲ ਨੂੰ ਛੂਹ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
1: ਦੇਖੋ ਸੱਚ ਬਤਾ ਦੋ।
2: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
0: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ ਬੰਸਲ

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਹਾਂਜੀ ਰੇਡੀਓ, ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 12 ਜੂਨ ਤੇ ਸ਼ੁੱਕਰਵਾਰ ਦਾ ਦਿਨ ਹੈ ਤੇ ਆਪਾਂ ਹੁਣ ਰੇਡੀਓ ਹਾਂਜੀ ਦੇ ਸਿਡਨੀ ਸਟੇਸ਼ਨ ਤੋਂ ਲਾਈਵ ਸ਼ੋਜ਼ ਇੱਕ ਵਾਰ ਫਿਰ ਤੋਂ ਲੈ ਕੇ ਹੋ ਗਏ ਹਾਜ਼ਰ। ਲੰਬੇ ਬ੍ਰੇਕ ਤੋਂ ਬਾਅਦ, ਇੱਕ ਬਹੁਤ ਲੰਬੇ ਅੰਤਰਾਲ ਕੇ ਬਾਅਦ ਤੇ ਪ੍ਰੋਗਰਾਮ ਅਗਲੇ ਹਫ਼ਤੇ ਤੋਂ ਬਾਕਾਇਦਾ ਸ਼ੁਰੂ ਕਰਾਂਗੇ। ਜਿਹੜੇ ਜਿਹੜੇ ਦਿਨ ਦੇ ਜਿਹੜੇ ਜਿਹੜੇ ਪ੍ਰੋਗਰਾਮ ਹੁੰਦੇ ਸੀ ਤੇ ਕੁਛ ਨਵੇਂ ਵੀ, ਪਰ ਅੱਜ ਸ਼ੁੱਕਰਵਾਰ ਦੇ ਦਿਨ ਤੁਹਾਨੂੰ ਦੱਸ ਦਈਏ ਕਿ ਅੱਜ ਪ੍ਰਧਾਨ ਇਲਾਕਾ ਕਿਹੜਾ ਨਹੀਂ ਹੋਣਾ ਕਿਉਂਕਿ ਹਰਸੀਨ ਜੀ ਅੱਜ ਹਾਜ਼ਰ ਨਹੀਂ ਹੈਗੇ। ਸੋ ਮੈਂ ਤੁਹਾਡੇ ਨਾਲ ਅੱਜ ਫਿਲਮਾਂ ਦੀਆਂ ਹੀ ਗੱਲਾਂ ਕਰਨੀਆਂ ਨੇ। ਪ੍ਰੋਗਰਾਮ ਪਰਦਾ ਬੇਪਰਦਾ ਥੋੜ੍ਹਾ ਲੰਬਾ ਚੱਲੇਗਾ, ਉਹ ਤੋਂ ਬਾਅਦ ਇੱਕ ਇੰਟਰਵਿਊ ਵੀ ਹੈਗੀ ਹੈ ਇਮਤਿਆਜ਼ ਅਲੀ, ਉਹਨਾਂ ਦੀ ਉਹ ਵੀ ਤੁਹਾਨੂੰ ਸੁਣਾਵਾਂਗੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ। ਪਰ ਫਿਲਹਾਲ ਕੁਛ ਨਵੇਂ ਗਾਣੇ ਲੈ ਕੇ ਆਵਾਂਗੇ, ਪਰਦਾ ਬੇਪਰਦਾ ਇਸ ਬ੍ਰੇਕ ਤੋਂ ਬਾਅਦ ਸ਼ੁਰੂ ਕਰਦੇ ਹਾਂ। ਜੀ ਖਾਨ ਦਾ ਗਾਣਾ ਸੁਣ ਲਓ।

ਮੈਨੂੰ ਲੱਗਿਆ ਸੀ ਤੇਰੇ ਭਾਖੜਾ ਦੇ ਨੈਣ ਜਿਵੇਂ ਡੈਮ ਨੀ ਐਨੀਵੇਜ਼ ਲਓ ਜੀ ਅੱਜ ਦੇ ਪ੍ਰੋਗਰਾਮ ਦੀ ਫਿਰ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਪੜਦਾ ਬੇ ਪੜਦਾ ਇਸ ਬ੍ਰੇਕ ਤੋਂ ਬਾਅਦ

ਲੋ ਜੀ, ਵੈਸੇ ਇਹ ਗਾਣਾ ਤਾਂ ਪੁਰਾਣਾ ਹੈਗਾ, ਤੁਹਾਨੂੰ ਪਤਾ ਹੀ ਹੈ, ਪਰ ਅੱਜ ਕੱਲ ਫਿਲਮਾਂ ਦੇ ਵਿੱਚ ਹੁਣ ਰੀਮੇਕ ਕਰ ਕਰਕੇ ਗਾਣੇ ਆਉਂਦੇ ਨੇ ਤੇ ਸਾਨੂੰ ਵੀ ਚਲਾਉਣੇ ਪੈਂਦੇ ਨੇ ਤੇ ਤੁਸੀਂ ਵੀ ਸੁਣ ਲੈਂਦੇ ਹੋ, ਇੰਜੋਏ ਕਰਦੇ ਹੋ। ਪ੍ਰੋਗਰਾਮ ਪੜਦਾ ਬੇ ਪੜਦਾ ਦੇ ਵਿੱਚ ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ। ਮੈਂ ਗੌਤਮ ਕਪਿਲ। ਪਹਿਲਾ ਹੀ ਗਾਣਾ ਪਤੀ ਪਤਨੀ ਔਰ ਵੋ ਦੋ ਫਿਲਮ ਦੇ ਵਿੱਚੋਂ, ਜਿਹਦੇ 'ਚ ਆਯੁਸ਼ਮਾਨ ਖੁਰਾਨਾ ਦੇ ਨਾਲ ਸਾਰਾ ਅਲੀ ਖਾਨ ਸੀ, ਰਕੁਲ ਪ੍ਰੀਤ ਸੀ, ਵਾਮਿਕਾ ਸੀ। ਫਿਲਮ ਚੱਲੀ ਨਹੀਂ, ਇਸ ਕਰਕੇ ਸਾਰੇ ਸੀ ਸੀ, ਹੁਣ ਵੀ ਸੀ ਸੀ। ਅਤੇ ਇਹ ਗਾਣਾ ਹੁਣ, ਕਿਉਂਕਿ ਇਹ ਤੁਸੀਂ ਸਮਝ ਜਿਆ ਕਰੋ, ਹੁਣ ਤਾਂ ਇੰਨੀ ਵਾਰ ਆਪਣੀ ਗੱਲ ਹੋ ਚੁੱਕੀ ਹੈ ਕਿ ਕੋਈ ਵੀ ਪੁਰਾਣੇ ਗਾਣੇ ਨੂੰ ਰੀਮੇਕ ਕਰਕੇ ਲੈ ਕੇ ਆਉਣਾ ਕੰਮ ਤਨਿਸ਼ਕ ਬਾਗਚੀ ਦਾ ਹੁੰਦਾ। ਇਹਨਾਂ ਨੇ ਇਹ ਡੋਰ ਸੰਭਾਲੀ ਹੋਈ ਹੈ, ਮਿਊਜ਼ਿਕ ਦੇ ਵਿੱਚ ਕੋਈ ਜ਼ਿਆਦਾ ਕਰਨਾ ਨਹੀਂ ਹੁੰਦਾ। ਇੰਦਵੀਰ ਉਹਨਾਂ ਦਾ ਇਹ ਗਾਣਾ ਪੁਰਾਣਾ ਲਿਖਿਆ ਹੋਇਆ ਸੀ, ਗਾਣਾ ਉਹੀ ਹੈ, ਸੇਮ ਹੀ ਹੈ, ਬਸ ਉਹਦੇ 'ਚ ਰੀਅਰੇਂਜ ਕੀਤਾ, ਡਿਡਮ ਡਿਡਮ ਡਿਡਮ, ਇਹ ਸਾਰਾ ਕੰਮ ਕੀਤਾ ਹੈਗਾ ਉਹਨਾਂ ਨੇ, ਮਿਕਸਿੰਗ ਮਾਸਟਰਿੰਗ। ਅਤੇ ਇਸ ਵਾਰ ਗਾਇਆ ਗਾਣਾ ਜਿਹੜਾ ਹੈਗਾ ਉਹ ਕੀ ਨਾਮ ਹੈ, ਗੁਰੂ ਰੰਧਾਵਾ ਤੋਂ। ਗੁਰੂ ਰੰਧਾਵਾ ਦੇ ਜਿਹੜਾ ਉਹਨਾਂ ਦਾ ਦਿੱਲੀ ਦੇ ਵਿੱਚ ਇੱਕ ਉਹ ਹੈ, ਪੱਛਮ ਬਿਹਾਰ ਦੇ ਵਿੱਚ ਉਹਨਾਂ ਦਾ ਜਿੰਮ ਹੈ, ਮਤਲਬ ਚਲਾਉਂਦੇ ਨੇ ਉਹ ਆਪਣਾ ਜਿੰਮ, ਉੱਥੇ ਫਾਇਰਿੰਗ ਹੋਈ ਹੈ ਅਤੇ ਉਹ ਫਾਇਰਿੰਗ 24 HS ਫਿਟਨੈਸ ਕਰਕੇ ਉਹਦਾ ਨਾਮ ਹੈਗਾ। ਅਤੇ ਉਹ ਫਾਇਰਿੰਗ ਇਸ ਕਰਕੇ ਹੋਈ ਹੈ ਕਿ ਬਿਸ਼ਨੋਈ ਗੈਂਗ ਨੇ ਇਹਦੀ ਜ਼ਿੰਮੇਦਾਰੀ ਲੈ ਕੇ ਕਿਹਾ ਕਿ ਸਲਮਾਨ ਖਾਨ ਦੇ ਨਾਲ ਇਹਨਾਂ ਦੀ ਨੇੜਤਾ ਵੱਧ ਰਹੀ ਸੀਗੀ, ਇਸ ਕਰਕੇ ਇਹਨਾਂ ਨੂੰ ਇਹ ਵਾਰਨਿੰਗ ਦਿੱਤੀ ਹੈਗੀ। ਹੁਣ ਸਲਮਾਨ ਖਾਨ ਵਾਲਾ ਤਾਂ ਰੌਲਾ ਤੁਹਾਨੂੰ ਪਤਾ ਹੀ ਹੈ, 1998 'ਚ ਸਲਮਾਨ ਖਾਨ ਕਿਤੇ ਰਾਜਸਥਾਨ ਗਏ ਸੀ, ਉੱਥੇ ਉਹ ਕਾਲੇ ਹਿਰਨ ਦਾ ਉਹਨਾਂ ਨੇ ਸ਼ਿਕਾਰ ਕਰਤਾ ਸੀ। ਉਦੋਂ ਤੋਂ ਹੀ ਬਿਸ਼ਨੋਈ ਗੈਂਗ ਸਲਮਾਨ ਖਾਨ ਦੇ, ਉਦੋਂ ਤੋਂ ਨਹੀਂ, ਆਹ ਹੁਣ ਕਮਜੇ ਮਗਰ ਪਿਆ, ਉਦੋਂ ਤਾਂ ਜੰਮੇ ਵੀ ਨਹੀਂ ਹੋਣੇ ਇਹ, ਅਤੇ ਹੁਣ ਇਹਨਾਂ ਦੇ ਮਗਰ ਪਏ ਨੇ। ਉਦੋਂ ਫਿਲਮ ਹਮ ਸਾਥ ਸਾਥ ਹੈ ਦੀ ਸ਼ੂਟਿੰਗ ਦੇ ਉੱਤੇ ਗਏ ਹੋਏ ਸੀ, ਜਿਹੜੀ ਸੈਫ ਅਲੀ ਖਾਨ, ਤੱਬੂ, ਸੋਨਾਲੀ ਬੇਂਦਰੇ ਵਾਲੀ ਫਿਲਮ ਸੀਗੀ। ਅਤੇ ਹੁਣ ਉਹ ਕਹਿ ਰਹੇ ਨੇ ਕਿ ਕਾਲਾ ਹਿਰਨ ਦੀ ਤਾਂ ਅਸੀਂ ਪੂਜਾ ਕਰਦੇ ਹੈਗੇ ਹਾਂ ਜੀ, ਅਤੇ ਤੁਸੀਂ ਉਹਨਾਂ ਨੂੰ ਕਿਵੇਂ ਮਾਰਤਾ ਉਦੋਂ, ਇੰਨੇ ਸਾਲ ਪੁਰਾਣਾ ਮਾਮਲਾ ਹੁਣ ਕੱਢ ਕੇ ਉਹ ਲਿਆਉਂਦਾ ਹੈਗਾ। ਖੈਰ, ਜਦੋਂ ਪੁਰਾਣੇ ਗਾਣਿਆਂ ਨੂੰ ਕੱਢ ਕੱਢ ਕੇ ਦੁਬਾਰਾ ਚਲਾਇਆ ਜਾ ਸਕਦਾ, ਪੁਰਾਣੇ ਮਾਮਲਿਆਂ ਨੂੰ ਕਿਉਂ ਨਹੀਂ ਕੱਢਿਆ ਜਾ ਸਕਦਾ, ਅਨਟਿਲ ਕਿਸੇ ਦਾ ਕੋਈ ਨੁਕਸਾਨ ਨਾ ਹੋ ਰਿਹਾ ਹੋਵੇ ਕੁਛ ਕੁ ਪੁਰਾਣੇ ਗਾਣਿਆਂ ਦੇ ਨਾਲ। ਹਾਲਾਂਕਿ ਉਹ ਨਵੇਂ ਆ ਰਹੇ ਨੇ, ਜਿਵੇਂ ਹੁਣ 26 June ਨੂੰ ਫਿਲਮ ਰਿਲੀਜ਼ ਹੋ ਰਹੀ ਹੈਗੀ ਹੈ, ਵੈਲਕਮ ਟੂ ਜੰਗਲ। ਮੈਂ ਇਹਦਾ ਕਿਤੇ ਟੀਜ਼ਰ ਸੀ ਜਾਂ ਟ੍ਰੇਲਰ ਸੀ ਜੋ ਵੀ ਸੀ ਉਹ ਦੇਖ ਬੈਠੇ, ਤੁਸੀਂ ਵੀ ਦੇਖ ਲਿਆ ਹੋਣਾ। ਅਤੇ ਜਿਹੜੇ ਟ੍ਰੇਲਰ ਦੇਖ ਕੇ ਹੀ ਨਹੀਂ ਸੌਂ ਪੈਂਦੀ ਹੁੰਦੀ ਹੈਗੀ ਵੀ ਨਹੀਂ ਇਹ ਫਿਲਮ ਤਾਂ ਦੇਖਣੀ ਨਹੀਂ ਹੈਗੀ, ਇਹ ਉਹ ਫਿਲਮਾਂ 'ਚੋਂ ਹੈ ਜਿਹਦਾ ਟ੍ਰੇਲਰ ਦੇਖ ਕੇ ਹੀ ਸੌਂ ਚੁੱਕ ਲਈ ਸੀਗੀ ਵੀ ਨਾ, ਥੀਏਟਰ 'ਚ ਜਾ ਕੇ ਨਹੀਂ ਇਹ ਫਿਲਮ ਦੇਖਣੀ ਹੈਗੀ, ਐਵੇਂ ਪੈਸੇ ਬਰਬਾਦ ਕਰਨੇ। OTT 'ਤੇ ਵੀ ਨਹੀਂ ਦੇਖਣੀ ਅਤੇ ਉਹਦੇ 'ਤੇ ਵੀ ਨਹੀਂ ਦੇਖਣੀ, ਆਪਣਾ ਟਾਈਮ ਵੇਸਟ ਕਾਹਨੂੰ ਕਰਨਾ ਇਸ ਫਿਲਮ ਦੇ ਉੱਤੇ। ਪਰ ਇਹ ਫਿਲਮਾਂ ਦੀਆਂ ਗੱਲਾਂ ਤੁਹਾਡੇ ਨਾਲ ਜ਼ਰੂਰ ਕਰਦੇ ਰਹਾਂਗੇ, ਵੈਲਕਮ ਟੂ ਜੰਗਲ ਦੀ ਵੀ ਗੱਲ ਕਰਾਂਗੇ, ਇਸ ਜੰਗਲ ਮੈਂ ਆਪਕਾ ਸਵਾਗਤ ਹੈ, ਕਿਉਂਕਿ ਇਹ ਜੰਗਲ ਹੈਗਾ ਫਿਲਮੀ ਜੰਗਲ। ਪੜਦਾ ਬੇਪੜਦਾ ਪ੍ਰੋਗਰਾਮ ਦੇ ਵਿੱਚ ਨਵੇਂ ਨਵੇਂ ਗਾਣੇ ਅਤੇ ਫਿਲਮਾਂ ਦੀਆਂ ਜਾਣਕਾਰੀਆਂ, ਕੈਲੰਡਰ, ਬਿਜ਼ਨਸ, ਬਹੁਤ ਕੁਛ। ਉੱਚਾ ਲੰਮਾ ਕੱਦ ਦਾ ਰੀਮੇਕ, ਗੁੱਡ ਥਿੰਗ ਇਹ ਹੈ ਕਿ ਤਨਿਸ਼ਕ ਬਾਗਚੀ ਨੇ ਇਸ ਨੂੰ ਰੀਅਰੇਂਜ ਨਹੀਂ ਕੀਤਾ।

ਬਸ ਜਿਹੜੀ ਇੱਕ ਵਾਰ ਚੀਜ਼ ਹੋ ਜਾਵੇ ਉਹ ਫਿਰ ਦੁਬਾਰੇ ਮਤਲਬ ਵਧੀਆ ਜੇ ਚੀਜ਼ ਹੋਈ ਹੋਵੇ ਫਿਰ ਨਹੀਂ ਦੁਬਾਰਾ, ਕਿਉਂਕਿ ਉਹ ਕੰਪੈਰੀਜ਼ਨ ਹੋਣ ਲੱਗ ਜਾਂਦਾ ਹੈਗਾ। ਜੇ ਪਹਿਲੀ ਵਾਰ ਆਇਆ ਹੁੰਦਾ ਗਾਣਾ ਤਾਂ ਆਈ ਐਮ ਸ਼ੋਰ ਕਿ ਇਹ ਬੜਾ ਵਧੀਆ ਇੰਜੋਏ ਲੋਕਾਂ ਨੇ ਕਰਨਾ ਸੀ, ਪਰ ਸਿਮੀਲਰ ਟ੍ਰੀਟਮੈਂਟ ਤੁਸੀਂ ਸੁਣ ਚੁੱਕੇ ਹੋ ਅਤੇ ਫਿਰ ਦੈਨ ਤੁਸੀਂ ਦੇਖਣ ਦੇ ਲਈ ਵੀ ਕੰਪੈਰੀਜ਼ਨ ਕਰ ਰਹੇ ਹੋ ਕਿ ਕਟਰੀਨਾ ਕੈਫ ਨੇ ਵਧੀਆ ਕੀਤਾ ਸੀ, ਦਿਸ਼ਾ ਪਾਟਨੀ ਨੇ ਨਹੀਂ ਕੀਤਾ, ਜਾਂ ਅਕਸ਼ੇ ਕੁਮਾਰ ਹੁਣ ਜੱਚ ਨਹੀਂ ਰਹੇ ਆ, ਬਲਾ ਬਲਾ ਬਲਾ ਬਲਾ ਬਹੁਤ ਸਾਰੀਆਂ ਚੀਜ਼ਾਂ। ਜੱਚ ਨਹੀਂ ਰਹੇ ਨਹੀਂ, ਬਟ ਉਹ ਇੱਕ ਸੋਸ਼ਲ ਮੀਡੀਆ 'ਤੇ ਗੱਲ ਤੁਰ ਪਈ ਹੈ ਨਾ ਕਿ ਉਮਰ ਦਾ ਤਕਾਜ਼ਾ ਦੇਖੋ ਕੁਮਾਰ ਸਾਹਿਬ, ਕਿੱਥੇ ਦਿਸ਼ਾ ਪਾਟਨੀ ਦੀ ਉਮਰ ਅਤੇ ਕਿੱਥੇ ਤੁਹਾਡੀ। ਹਾਂ ਇਹੀ ਗਾਣਾ ਰਵੀਨਾ ਟੰਡਨ ਨਾਲ ਕਰ ਲੈਂਦੇ ਕਿਉਂਕਿ ਉਹ ਫਿਲਮ ਦੇ ਵਿੱਚ ਵੀ ਹੈਗੇ ਨੇ, ਜਾਂ ਕੋਈ ਮੋਹਰਾ ਦਾ ਹੀ ਗਾਣਾ ਦੁਬਾਰਾ ਆ ਜਾਂਦਾ ਜਿਹੜੀ ਕਿ ਦੋਹਾਂ ਦੀ ਸੁਪਰ ਹਿੱਟ ਫਿਲਮ ਸੀਗੀ, ਹੋਰ ਵੀ ਸੀਗੀਆਂ। ਐਨੀਵੇਜ਼ ਅੱਜ ਧਮਾਲ 4 ਦੇ ਜਿਹੜੇ ਮੇਕਰਸ ਨੇ ਉਹ ਮੁੰਬਈ ਦੇ ਵਿੱਚ ਬਹੁਤ ਵੱਡੀ ਇੱਕ ਇਮੇਜ ਲਾਂਚ ਕਰ ਰਹੇ ਹੈਗੇ ਨੇ। ਧਮਾਲ 4 ਹਾਂਜੀ ਆ ਰਹੀ ਹੈਗੀ ਹੈ ਅਤੇ ਉਮੀਦ ਪੂਰੀ ਹੈਗੀ ਹੈ ਕਿ ਧਮਾਲ 4 ਘੱਟੋ ਘੱਟ ਐਕਸਪੈਕਟੇਸ਼ਨਸ ਦੇ ਉੱਤੇ ਉਤਰ ਸਕੇ, ਕਿਉਂਕਿ ਜਿਹੜਾ ਵੈਲਕਮ ਫਿਲਮ ਸੀਗੀ ਨਾ ਜਿਹੜਾ ਪਹਿਲਾ ਪਾਰਟ ਸੀ ਉਹਦੇ ਵਰਗੀ ਉਹ ਗੱਲ, ਔਰ ਇਸ ਇਨਫੈਕਟ ਇਹਦੇ ਟੀਜ਼ਰ ਦੇ ਵਿੱਚ ਇੱਕ ਚੀਜ਼ ਜਿਹੜੀ ਮਿਸ ਵੀ ਕੀਤੀ ਹੈ ਉਹ ਹੈਗੀ ਹੈ ਨਾਨਾ ਪਾਟੇਕਰ ਅਤੇ ਅਨਿਲ ਕਪੂਰ, ਹੁਣ ਉਹਦਾ ਜਿਹੜਾ ਇੱਕ ਰਿਪਲੇਸਮੈਂਟ ਹੈ ਉਹ ਤੁਸੀਂ ਜਿਵੇਂ ਮਰਜ਼ੀ ਅਰਸ਼ਦ ਵਾਰਸੀ ਹੋਰਾਂ ਦੇ ਨਾਲ ਜਾਂ ਜਿਵੇਂ ਮਰਜ਼ੀ ਕਰਕੇ ਦੇਖੋ, ਪਰ ਉਹ ਰਿਪਲੇਸਮੈਂਟ ਬਣੀ ਨਹੀਂ ਹੈਗੀ, ਉਹ ਗੱਲ ਬਣੀ ਨਹੀਂ ਹੈਗੀ ਉੱਥੇ ਉਸ ਲੈਵਲ ਦੇ ਉੱਤੇ। ਸੁਨੀਲ ਸ਼ੈੱਟੀ ਬਹੁਤ ਜ਼ਿਆਦਾ ਹਲਕੇ ਲੈਵਲ ਦੀ ਕਾਮੇਡੀ ਕਰ ਰਹੇ ਨੇ ਟ੍ਰੇਲਰ ਦੇ ਵਿੱਚ, ਔਰ ਜੈਕਲਿਨ ਫਰਨਾਂਡੇਜ਼ ਨੂੰ ਸਿਰਫ ਸ਼ੋਅ ਆਫ ਦੇ ਲਈ ਰੱਖਿਆ ਜੋ ਕਿ ਉਹਨਾਂ ਦੇ ਉੱਤੇ ਡਾਇਲੋਗ ਵੀ ਹੈ ਅਤੇ ਹੋਰ ਬਾਕੀ ਇਹਨਾਂ ਦਾ ਕੁਛ ਪਤਾ ਨਹੀਂ ਹੈਗਾ। ਲਾਰਾ ਦੱਤਾ ਕਿਉਂ ਹੈਗੀ ਹੈ ਜਾਂ ਬਾਕੀ ਵੀ ਜਿਹੜੇ ਐਕਟਰ ਨੇ ਸ਼੍ਰੇਆਸ ਤਲਪੜੇ ਤੁਸ਼ਾਰ ਕਪੂਰ, ਮਜ਼ਾਕ ਹੀ ਹਰ ਕੋਈ ਆਪਣਾ ਇੱਕ ਦੂਜੇ ਦਾ ਬਣਾ ਰਿਹਾ ਹੈਗਾ। ਐਨੀਵੇਜ਼ ਇਹ ਫਿਲਮ ਜਿਹੜੀ ਹੈ ਇਹ ਤੁਸੀਂ ਦੇਖ ਸਕਦੇ ਹੋ ਜੇ ਤੁਸੀਂ ਦੇਖਣੀ ਹੋਈ ਵੈਲਕਮ ਟੂ ਜੰਗਲ, ਪਰ ਧਮਾਲ 4 ਦੀ ਗੱਲ ਕਰੀਏ ਅਤੇ ਇਹਦੇ ਟ੍ਰੇਲਰ ਦੀ ਉਡੀਕ ਹੁਣ ਹੋ ਰਹੀ ਹੈ ਐਂਡ ਲੈਟਸ ਸੀ ਕਿ ਧਮਾਲ 4 ਜਿਹੜੀ ਫਰੈਂਚਾਈਜ਼ ਹੈਗੀ ਹੈ, ਇਨਫੈਕਟ ਧਮਾਲ 4 ਦੇ ਵਿੱਚ ਇੰਦਰ ਕੁਮਾਰ ਸਾਹਿਬ ਬਣਾਉਂਦੇ ਰਹੇ ਨੇ, ਅਜੇ ਦੇਵਗਨ, ਰਿਤੇਸ਼ ਦੇਸ਼ਮੁਖ, ਅਰਸ਼ਦ ਵਾਰਸੀ, ਸੰਜੇ ਮਿਸ਼ਰਾ ਸਾਹਿਬ ਅਤੇ ਜਾਵੇਦ ਜਾਫਰੀ ਉਹ ਸਾਰੇ ਵਾਪਸ ਆਉਣਗੇ ਅਤੇ ਏਸ਼ਾ ਗੁਪਤਾ, ਸੰਜੀਦਾ ਸ਼ੇਖ ਇਹਨਾਂ ਨੂੰ ਵੀ ਕੁੜੀਆਂ ਨੂੰ ਰੋਲ ਦਿੱਤਾ ਗਿਆ। ਰਵੀ ਕਿਸ਼ਨ ਇਸ ਵਾਰ ਇਸ ਦੇ ਵਿੱਚ ਐਡ ਕੀਤੇ ਗਏ ਨੇ ਅਤੇ ਫਿਲਮ ਉਵੇਂ ਟੀ ਸੀਰੀਜ਼ ਲੈ ਕੇ ਆਊਗੀ। ਹਾਲੇ ਕੁਛ ਪਤਾ ਨਹੀਂ ਹੈਗਾ ਕਿ ਕਦੋਂ, ਪਰ ਮੋਟਾ ਮੋਟਾ ਜਿਹਾ ਇਹਨਾਂ ਨੇ ਇਹ ਗੱਲ ਕਹੀ ਸੀਗੀ ਕਿ 10 ਜੁਲਾਈ ਨੂੰ ਇਹ ਫਿਲਮ ਰਿਲੀਜ਼ ਹੋ ਜਾਣੀ ਹੈ। ਸੋ ਜੇ ਅੱਜ ਇਹਨਾਂ ਨੇ ਇੱਕ ਤਰ੍ਹਾਂ ਦਾ ਟ੍ਰੇਲਰ ਲਾਂਚ ਕਰਤਾ ਅਤੇ 10 ਜੁਲਾਈ ਨੂੰ ਫਿਲਮ ਵੀ ਆ ਜਾ, ਟ੍ਰੇਲਰ ਨਹੀਂ ਟੀਜ਼ਰ ਅੱਜ ਆਏਗਾ। ਐਨੀਵੇਜ਼ ਲੈਟਸ ਸੀ, ਵੇਟ ਕਰਦੇ ਹਾਂ ਜੀ। ਇੱਕ ਹੋਰ ਖਿਚੜੀ ਬਣ ਗਈ, ਖਿਚੜੀ ਕਾਹਦੀ ਬਲਕਿ ਕੋਕਟੇਲ ਬਣ ਗਈ, ਕੋਕਟੇਲ ਵੀ ਕਾਹਦੀ ਬਣੀ ਬਲਕਿ ਬਣੀ ਨਹੀਂ ਹੈਗੀ। ਸੋ ਕੋਕਟੇਲ 2 ਦੀ ਵੀ ਜਿੰਨੀ ਫਜੀਹਤ ਕਰ ਲਈ ਉਨੀ ਘੱਟ ਹੈਗੀ ਹੈ। ਵੈਸੇ ਕੋਕਟੇਲ 2 ਦੇ ਵਿੱਚ ਐਂ ਲੱਗਿਆ ਹਲੇ ਆਉਣੀ ਹੈ, 19 ਜੂਨ ਨੂੰ ਆਉਣੀ ਹੈ ਫਿਲਮ, ਲੈਟਸ ਸੀ ਕੀ ਬਣਦਾ ਇਹਦਾ। ਕ੍ਰਿਤੀ, ਰਸ਼ਮਿਕਾ ਅਤੇ ਸ਼ਾਹਿਦ ਕਪੂਰ ਦੀ ਇਹ ਫਿਲਮ, ਇਹਦਾ ਵੀ ਇੱਕ ਗਾਣਾ ਤੁਸੀਂ ਸੁਣ ਲਓ ਵੱਲਾ ਪ੍ਰੋਗਰਾਮ ਪਰਦਾ ਬੇਪਰਦਾ 'ਚ ਨਵੇਂ ਨਵੇਂ ਗਾਣੇ। ਅੱਜ ਇੱਕ ਬਹੁਤ ਇੱਕ ਗਾਣੇ ਦੀ ਮੈਂ ਉਡੀਕ ਕਰ ਰਿਹਾ, ਮੈਂ ਹਾਲੇ ਤੱਕ ਸੁਣਿਆ ਨਹੀਂ ਹੈਗਾ, ਮੈਂ ਤੁਹਾਡੇ ਨਾਲ ਹੀ ਲਾਈਵ ਸੁਣੂੰਗਾ ਉਹ ਸੌਂਗ ਕਿਹੜਾ, ਉਹ ਪੰਜਾਬੀ ਦਾ, ਅੱਗੇ ਚੱਲ ਕੇ ਦੱਸਦਾ ਉਹ ਕਿਹੜਾ, ਉਹਦੀ ਮੈਂ ਉਡੀਕ ਕਰ ਰਿਹਾ, ਅੱਜ ਹੀ ਰਿਲੀਜ਼ ਹੋਇਆ, ਤੱਤਾ ਤੱਤਾ ਗਰਮ ਗਰਮ ਤੁਹਾਨੂੰ ਸੁਣਾਉਣਾ।

ਇੱਕ ਅੱਜ ਟੀਜ਼ਰ ਰਿਲੀਜ਼ ਹੋਇਆ, ਅੱਜ ਨਹੀਂ ਮੇਰੇ ਖਿਆਲ ਨਾਲ 2 ਦਿਨ ਪਹਿਲਾਂ ਹੋਇਆ, ਔਰ ਉਹ ਐਲਫਾ ਦਾ ਜਿਹਦੇ 'ਚ ਸ਼ਰਫਰੀ ਵਾਗ ਅਤੇ ਬੋਬੀ ਦਿਓਲ ਨੇ ਅਤੇ ਆਲੀਆ ਭੱਟ ਨੇ, ਹੁਣ ਆਲੀਆ ਭੱਟ ਉਹਦੇ 'ਚ ਐਲਫਾ ਹੈਗੇ ਨੇ ਅਤੇ ਉਹਦਾ ਕਾਫੀ ਪ੍ਰੋਮਿਸਿੰਗ ਲੱਗਿਆ ਹੈਗਾ। ਲੈਟਸ ਸੀ ਉਹ ਕਿਵੇਂ ਦੀ ਜਾਂਦੀ ਹੈਗੀ ਹੈ ਫਿਲਮ। ਅਤੇ ਇਸ ਸਾਲ ਜਿਹੜੀਆਂ ਫਿਲਮਾਂ ਰਿਲੀਜ਼ ਹੋਣੀਆਂ ਨੇ ਉਹਨਾਂ ਦੀ ਵੀ ਜ਼ਿਕਰ ਕਰਦੇ ਹੋਏ ਚੱਲੀਏ ਕਿ ਜਿਹੜੀਆਂ ਇਸ ਸਾਲ 2026 ਦੇ ਵਿੱਚ ਰਿਲੀਜ਼ ਹੋਣਗੀਆਂ। ਵੈਸੇ ਬਹੁਤ ਸਾਰੀਆਂ ਫਿਲਮਾਂ ਤੋਂ ਉਮੀਦ ਹੈਗੀ ਹੈ, ਕੋਕੇਨ ਤੋਂ, ਵਿਰਾਟ ਤੋਂ, ਰਨ ਤੋਂ, ਐਨੀਮਲ ਪਾਰਕ 2 ਤੋਂ, ਚੈਪਟਰ 2 ਤੋਂ, ਇੱਕ ਈਗਲ ਆਉਣੀ ਹੈ, ਇੱਕ ਬੇਧੜਕ ਆਉਣੀ ਹੈ ਜਿਹੜੇ ਕਿਲ ਫਿਲਮ ਵਾਲਾ ਸੀਗਾ, ਅਤੇ ਗੁਲਗੁੱਲੇ ਬਕਵਾਲੀ ਇਹ ਪਤਾ ਨਹੀਂ ਕਿਹੜੀ ਹੈ, ਤਾਂ ਮੇਰੇ ਕੋਲ ਪੋਸਟਰ ਆਇਆ ਸੀਗਾ ਮੈਂ ਉਹ ਪੜ੍ਹ ਕੇ ਦੱਸਤਾ, ਅਤੇ ਇੱਕ ਹੀਰੋ ਹੀਰੋਇਨ, ਦਿਸ ਇਜ਼ ਸਮਥਿੰਗ ਆਈ ਵੁੱਡ ਲਵ ਟੂ ਸੀ। ਅਤੇ ਇਹ ਸਾਰੀਆਂ ਫਿਲਮਾਂ ਦਾ ਕੈਲੰਡਰ ਅੱਗੇ ਚੱਲ ਕੇ ਤੁਹਾਡੇ ਨਾਲ ਸ਼ੇਅਰ ਕਰਦੇ, ਪਰ ਇੱਕ ਡਿਸਪਿਊਟ ਜਿਹੜਾ ਚੱਲ ਰਿਹਾ ਸੀਗਾ ਇੰਡਸਟਰੀ ਦੇ ਵਿੱਚ, ਜਿਹਦੇ 'ਤੇ ਐਮੀ ਵਿਰਕ ਦੀਆਂ ਰੀਲਾਂ ਵੀ ਅੱਜ ਕੱਲ੍ਹ ਚੱਲ ਰਹੀਆਂ ਹੋਣਗੀਆਂ ਕਿ ਐਵੇਂ ਨਹੀਂ ਰਣਵੀਰ ਭਾਅ ਜੀ ਆਪਾਂ ਕੁਝ ਦੇਣਾ ਹੈਗਾ, ਧੇਲਾ ਨਹੀਂ ਦੇਣਾ ਇਹਨਾਂ ਨੂੰ, ਉਹ ਸੀਗਾ ਡੌਨ 3 ਦੇ ਵਿੱਚੋਂ ਰਣਵੀਰ ਸਿੰਘ ਦਾ ਐਗਜ਼ਿਟ, ਔਰ ਫਿਰ ਉਸ ਤੋਂ ਬਾਅਦ ਉਹਨਾਂ ਦਾ ਸਟੈਂਡ ਲੈਣਾ, ਅਤੇ ਫਿਰ ਬਾਅਦ ਦੇ ਵਿੱਚ ਫਰਹਾਨ ਅਖਤਰ ਦਾ ਇਹ ਕਹਿਣਾ ਕਿ ਐਵੇਂ ਕਿਵੇਂ ਫਿਲਮ ਛੱਡ ਸਕਦੇ ਹੈਗੇ ਨੇ ਵਿੱਚ ਹੀ, ਅਤੇ ਬਾਅਦ ਦੇ ਵਿੱਚ ਫਾਈਸ ਦਾ ਯਾਨੀ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲੋਈਜ਼, ਜਿਨ੍ਹਾਂ ਨੇ ਇਹ ਡਿਸੀਜਨ ਲੈ ਲਿਆ ਕਿ ਰਣਵੀਰ ਸਿੰਘ ਨੂੰ ਕਿਸੇ ਵੀ ਫਿਲਮ ਦੇ ਵਿੱਚ ਲੈਣਾ ਨਹੀਂ ਹੈਗਾ, ਅਸੀਂ ਕਾਸਟ ਨਹੀਂ ਕਰਨਾ, ਅਤੇ ਇਹ ਬਹੁਤ ਵੱਡਾ ਇੱਕ ਪੰਗਾ ਹੀ ਪੈ ਗਿਆ ਸੀਗਾ। ਹੁਣ ਫਵਾਈਸ ਦੇ ਜਿਹੜੇ ਚੀਫ ਐਡਵਾਈਜ਼ਰ ਹੈਗੇ ਨੇ ਅਸ਼ੋਕ ਪੰਡਿਤ, ਉਹਨਾਂ ਨੇ ਇਹ ਇਨਫੋਰਮੇਸ਼ਨ ਦਿੱਤੀ ਹੈ ਸੋਸ਼ਲ ਮੀਡੀਆ 'ਤੇ ਕਿ ਆਮਿਰ ਖਾਨ ਵਿੱਚ ਪਏ ਨੇ ਰਣਵੀਰ ਸਿੰਘ, ਅਤੇ ਜਿਹੜੇ ਫਿਲਮ ਦੇ ਪ੍ਰੋਡਿਊਸਰ ਸੀਗੇ, ਕੀ ਨਾਮ ਸੀ ਉਹਨਾਂ ਦਾ, ਫਰਹਾਨ ਅਖਤਰ, ਦੋਹਾਂ ਦੇ ਦਰਮਿਆਨ ਪਏ ਨੇ 45 ਕਰੋੜ ਰੁਪਏ ਦਾ ਡਿਸਪਿਊਟ ਸੀਗਾ। ਕਹਿੰਦੇ ਨੇ ਪ੍ਰੀ ਪ੍ਰੋਡਕਸ਼ਨ ਦੇ ਉੱਤੇ ਕੋਸਟ ਆ ਗਈ, ਹੋਰ ਖਰਚੇ ਖੁਰਚੇ ਆ ਗਏ, ਉਹ ਸਾਰੇ ਰਣਵੀਰ ਸਿੰਘ ਨੂੰ ਦੇਣੇ ਚਾਹੀਦੇ ਨੇ, ਅਤੇ ਫਿਲਮ ਦੀ ਪ੍ਰੈਪਰੇਸ਼ਨ ਦੇ ਉੱਤੇ ਇੰਨਾ ਖਰਚਾ ਆ ਗਿਆ, ਰਣਵੀਰ ਸਿੰਘ ਨੇ ਮਨਾ ਕਰਤਾ ਕਿ ਇੰਨਾ ਨਹੀਂ ਦੇਣਾ ਹੈਗਾ। ਸੋ ਹੁਣ ਆਮਿਰ ਖਾਨ ਵਿੱਚ ਪਏ ਨੇ, ਦੇਖੋ ਕਿ ਪੈਸੇ ਦੇ ਕੇ ਮਨਾਉਂਦੇ ਨੇ ਜਾਂ ਰਣਵੀਰ ਸਿੰਘ ਤੋਂ ਫਿਲਮ ਕਰਵਾਉਂਦੇ ਨੇ ਜਾਂ ਕੀ ਹੁੰਦਾ ਹੈਗਾ। ਅਸ਼ੋਕ ਪੰਡਿਤ ਨੇ ਇਹ ਗੱਲ ਵੀ ਕਹੀ ਹੈ ਕਿ ਹਾਲੇ ਹੋਰ ਕਿਸੇ ਵੀ ਜਿਹੜੇ ਕੋਈ ਚੌਥਾ ਕੋਈ ਬੰਦਾ ਉਹ ਇਸ ਕਨਵਰਸੇਸ਼ਨ ਦੇ ਵਿੱਚ ਨਾ ਐਡ ਕੀਤਾ ਨਾ ਆਏਗਾ। ਹੋ ਸਕਦਾ ਡਾਇਰੈਕਟ ਜਿਹੜੀ ਐਕਸਲ ਕੰਪਨੀ ਆ ਉਹਨਾਂ ਦੇ ਨਾਲ ਇਹ ਵਿਵਾਦ ਜਿਹੜਾ ਸੈਟਲ ਕਰ ਦਿੱਤਾ ਜਾਵੇ। ਆਹ ਗਾਣਾ ਮੈਂ ਨੋਟ ਕਰ ਰਿਹਾ, ਵੱਲਾ ਜਿਹੜਾ ਗਾਣਾ ਹੈਗਾ ਕੋਕਟੇਲ ਦਾ, ਇਹ ਹਾਰਡੀ ਸੰਧੂ ਨੇ ਗਾਇਆ ਨਾ। ਚਲੋ ਇੱਕ ਬ੍ਰੇਕ ਲੈਂਦੇ ਹਾਂ, ਆਪਾਂ ਬ੍ਰੇਕ ਤੋਂ ਬਾਅਦ ਆਵਾਂਗੇ ਅਤੇ ਪਰਦਾ ਬੇਪਰਦਾ ਦੇ ਵਿੱਚ ਪੰਜਾਬੀ ਫਿਲਮਾਂ ਦੀ ਵੀ ਗੱਲ ਕਰਨੀ ਹੈ, ਪੰਜਾਬੀ ਗਾਣੇ ਵੀ ਚਲਾਉਣੇ ਹੈ ਅਤੇ ਹਾਲੀਵੁੱਡ ਦੀ ਵੀ ਗੱਲ ਕਰਨੀ ਹੈ, ਅਤੇ ਕੈਲੰਡਰ ਵੀ ਸਾਡੇ ਕੋਲ ਹਲੇ ਬਚਿਆ ਪਿਆ ਹੈਗਾ। ਆਹ ਗਾਣਾ ਸੁਣ ਜਾਓ ਤੁਸੀਂ, ਹਿਮੇਸ਼ ਰੇਸ਼ਮੀਆਂ ਦਾ ਪਿਛਲੇ ਦਿਨਾਂ ਦੇ ਵਿੱਚ ਰਿਲੀਜ਼ ਹੋਇਆ ਸੀਗਾ ਔਰ ਜਿਹਦੀ ਕਾਫੀ ਚਰਚਾ ਹੋਈ ਸੀ ਕਿਉਂਕਿ ਇਹਦੇ 'ਚ ਮਾਨੁਸ਼ੀ ਛਿੱਲੜ ਵੀ ਸੀ। ਬ੍ਰੇਕ ਤੋਂ ਬਾਅਦ ਫਿਰ ਆਉਂਦੇ ਹਾਂ।

0: ਲਿਓ ਹਾਂਜੀ 1674
1: ਲਓ ਜੀ ਤੁਹਾਡੀ ਨਜ਼ਰ ਹੈ ਭੋਲਾ
2: ਓਏ ਭੋਲੀ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ
3: ਭੋਲੇ ਨੇ ਕਸੂਤੇ ਫਸਾਤੇ
2: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
5: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
5: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ ਬੰਸਲ immigration.com.au
2: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ
6: ਉਹ ਜੋ ਹੁਕਮ ਮੇਰੀ ਸਰਕਾਰ
2: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
6: ਆਹੋ ਜੀ ਆਹੋ

फिल्म देख के नहीं क्या होया वाओ है जवानी तो इश्क होना है। वैसे ये ट्रेलर ने वधिया मतलब बाकियां दे नालों तां ठीक ही लगया इहदा ट्रेलर। वरुण धवन मृणाल ठाकुर मृणाल करके शायद देख लवां जे देखनी हो गई कदे। पूजा हेगड़े इस फिल्म दे विच हैगे ने। केड़ियां केड़ियां फिल्मां कदों कदों रिलीज़ हो रही ने आओ कैलेंडर दे उत्ते झात मार लैने। प्रोग्राम पढ़दा बे पढ़दा दे विच ब्रेक तो बाद तुहाडा फिर तो स्वागत है जी। रेडियो हांजी 1674 एम दे उत्ते मैं वापस आऊँगा, नहीं मैं आ गया पर फिल्म मैं वापस आऊँगा अज आ रही हैगी। सो अज दे दिन यह फिल्म रिलीज़ हो रही है जिदे च दिलजीत दोसांझ ने शर्वरी वाघ ने ते मुंडा वेदांत बड़ा वधिया काम किया हैगा इन्होंने। एक 95 साल का बिरध व्यक्ति जिहदा किरदार नसीरुद्दीन शाह ने निभाया हैगा ते उहदी किस तरीके दे नाल उह अपनी कहानी दसदा उहदी जुड़त जिहड़ी हैगी आ उह दसदा ते उहदा जिहड़ा बेटा हैगा बेटा नहीं पोता ਉਹ ਉਹਦੀ ਪੂਰੀ ਦੀ ਪੂਰੀ ਕਹਾਣੀ ਜਿਹੜੀ ਹੈ ਕਿਵੇਂ ਸੁਣਦਾ। ਹੁਣ ਤਾਂ ਉਹ ਚੰਡੀਗੜ੍ਹ ਦੇ ਵਿੱਚ ਰਹਿ ਰਿਹਾ ਪਰ ਇਹ ਇੱਕ ਮੋਟਾ ਮੋਟਾ ਜਿਹਾ ਸੈਨੋਪਸਿਸ ਹੈਗਾ ਇਸ ਫਿਲਮ ਦਾ ਅਤੇ ਮੈਂ ਵਾਪਸ ਆਊਂਗਾ ਫਿਲਮ ਦੇਖਿਓ ਦੇਖ ਕੇ ਦੱਸਿਓ ਕਿਵੇਂ ਦੀ ਹੈਗੀ ਹੈ। ਅੱਜ ਹੀ ਰਿਲੀਜ਼ ਹੋ ਰਹੀ ਹੈ ਹੌਂਟਿਡ 3D ਐਕੋਜ਼ ਆਫ ਪਾਸਟ। ਵੈਸੇ ਤਾਂ ਮੈਂ ਜਿਹੜੀਆਂ ਇੰਗਲਿਸ਼ ਫਿਲਮਾਂ ਦਾ ਜ਼ਿਕਰ ਅੱਡ ਤੋਂ ਕਰੂੰਗਾ ਪਰ ਹੌਂਟਿਡ ਜਿਹੜੀ ਆ ਉਹ ਸੁਣ ਕੇ ਤੁਹਾਨੂੰ ਲੱਗੂਗਾ ਕਿ ਇੰਗਲਿਸ਼ ਫਿਲਮ ਹੈ। ਇੰਗਲਿਸ਼ ਨਹੀਂ ਹੈਗੀ, ਹਿੰਦੀ ਫਿਲਮ ਹੈਗੀ ਆ ਅਤੇ ਇੰਗਲਿਸ਼ ਫਿਲਮਾਂ ਦਾ ਵੀ ਜ਼ਿਕਰ ਅੱਗੇ ਚੱਲ ਕੇ ਸਪਾਈਡਰਮੈਨ ਦਾ ਦੱਸਦਾ। ਇੱਕ ਹੋਰ ਫਿਲਮ ਜਿਹਦੇ ਬਾਰੇ ਬਹੁਤ ਵਧੀਆ ਰਿਵਿਊਜ਼ ਆ ਰਹੇ ਨੇ ਉਹ ਹੈ ਗਵਰਨਰ। ਮਨੋਜ ਵਾਜਪੇਈ ਦੀ ਇਹ ਫਿਲਮ ਹੈਗੀ ਹੈ ਔਰ ਇਹਦੇ ਬੜਾ ਚਰਚਾ ਹੈਗਾ ਇਸ ਫਿਲਮ ਦਾ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਗਵਰਨਰ ਇੱਕ ਐਸੇ ਬੰਦੇ ਦੀ ਸਟੋਰੀ ਹੈ 1990s ਦੀ ਸਟੋਰੀ ਹੈ। ਪੀਰੀਅਡ ਡਰਾਮਾ ਮੂਵੀ ਹੈਗੀ ਹੈ। ਰਮਨਨ ਨਾਮ ਦਾ ਉਹਨਾਂ ਦਾ ਇੱਕ IAS ਆਫਿਸਰ ਦਾ ਕਿਰਦਾਰ ਨਿਭਾ ਰਹੇ ਨੇ ਮਨੋਜ ਵਾਜਪੇਈ ਜਿਹੜੇ ਸੈਂਟਰ ਗਵਰਨਮੈਂਟ ਦੇ ਲਈ ਕੰਮ ਕਰਦੇ ਨੇ ਅਤੇ ਸੈਂਟਰ ਗਵਰਨਮੈਂਟ ਉਹਨਾਂ ਨੂੰ ਇੱਕ ਵਾਰ ਸੰਮਨ ਕਰਦੀ ਹੈ ਇੰਦਰਾ ਗਾਂਧੀ ਰਾਜੀਵ ਗਾਂਧੀ ਦੇ ਕਹੇ ਦੇ ਉੱਤੇ ਅਤੇ ਰਾਸ਼ਟਰ ਵੈਸੇ ਰਿਜ਼ਰਵ ਬੈਂਕ ਆਫ ਇੰਡੀਆ ਬਟ ਇਹਦੇ 'ਚ ਉਹਨਾਂ ਨੇ ਰਾਸ਼ਟਰੀ ਬੈਂਕ ਆਫ ਇੰਡੀਆ ਕਰਤਾ ਅਤੇ RBI ਦੇ ਗਵਰਨਰ ਬਣਾ ਕੇ ਉਹਨਾਂ ਨੂੰ ਲਿਆਂਦਾ ਜਾਂਦਾ ਅਤੇ ਕਿਸ ਤਰੀਕੇ ਦੇ ਨਾਲ ਇੰਡੀਆ ਦਾ ਜਿਹੜਾ ਫੋਰੈਕਸ ਹੈ ਜਿਹਦੀ ਅੱਜ ਕੱਲ੍ਹ ਗੱਲ ਹੋ ਰਹੀ ਹੈ ਕਿ ਘੱਟ ਰਿਹਾ ਤਾਂ ਉਹ ਬੰਦੇ ਨੇ ਕਿਸ ਤਰੀਕੇ ਦੇ ਨਾਲ ਫੋਰੈਕਸ ਮੈਨੂੰ ਪੂਰੀ ਸਟੋਰੀ ਨਹੀਂ ਪਤਾ ਹੈਗੀ ਬਟ ਜਸਟ ਮੈਂ ਤੁਹਾਨੂੰ ਇੱਕ ਜਿਸਟ ਦੇ ਰਿਹਾ ਹੈਗਾ ਇਸ ਫਿਲਮ ਦੇ ਬਾਰੇ ਕਿ ਇਹ ਹੈਗੀ ਹੈ ਪਰ ਐਕਟਿੰਗ ਅਤੇ ਜੋ ਉਸਦੇ ਵਿੱਚ ਡਿਟੇਲਿੰਗ ਯੂਜ਼ ਕੀਤੀ ਗਈ ਹੈ ਉਹਨੂੰ ਲੈ ਕੇ ਕਿਹਾ ਜਾ ਰਿਹਾ ਕਿ ਹਾਂ ਬੜੀ ਕਮਾਲ ਦੀ ਫਿਲਮ ਹੈਗੀ। ਅੱਜ ਇੱਕ ਹੋਰ ਫਿਲਮ ਵੀ ਹੈ ਜਿਹਦਾ ਜ਼ਿਕਰ ਪਹਿਲਾਂ ਹੋਇਆ ਵੀ ਸੀਗਾ ਪਰ ਹੁਣ ਅੱਜ ਕੱਲ੍ਹ ਉਹਦੀ ਕੋਈ ਗੱਲ ਕਰਦਾ ਨਹੀਂ ਹੈਗਾ। ਮੈਨੂੰ ਪਤਾ ਨਹੀਂ ਇਹ ਵਾਕਈ ਰਿਲੀਜ਼ ਹੋਊਗੀ ਵੀ ਕਿ ਨਹੀਂ ਹੋਊਗੀ। ਹੈਗੀ ਅੱਜ ਹੀ ਰਿਲੀਜ਼ ਉਹ ਹੈਗੀ ਹੈ ਕੰਗਨਾ ਰਨੌਤ ਦੀ ਭਾਰਤ ਭਾਗਿਆ ਵਿਦਾਤਾ। ਹੁਣ ਉਹਦੀ ਪਤਾ ਨਹੀਂ ਕਿਉਂ ਕੋਈ ਗੱਲ ਹੀ ਨਹੀਂ ਹੋ ਰਹੀ ਹੈਗੀ। ਖੁਦ ਕੰਗਨਾ ਨੇ ਵੀ ਨਹੀਂ ਕੋਈ ਰੌਲਾ ਪਾਇਆ ਹੈਗਾ। ਅਗਲੇ ਹਫ਼ਤੇ 19 ਜੂਨ ਨੂੰ ਕੋਕਟੇਲ ਜਿਹਦੇ ਬਾਰੇ ਪਹਿਲਾਂ ਆਪਾਂ ਗੱਲ ਕਰ ਚੁੱਕੇ ਹਾਂ ਪਾਰਟ 2 ਇਹਦਾ ਰਿਲੀਜ਼ ਹੋਣਾ ਅਤੇ ਬੱਚਿਆਂ ਦੇ ਲਈ ਜਿਹੜੀ ਹੈ ਵੈਲਕਮ ਟੂ ਜੰਗਲ ਨਹੀਂ ਹੈਗੀ ਉਹ ਤੋਂ ਅਗਲੇ ਹਫ਼ਤੇ 26 ਜੂਨ ਨੂੰ। ਬੱਚਿਆਂ ਦੇ ਲਈ ਦੋ ਫਿਲਮਾਂ ਨੇ, ਇੱਕ ਤਾਂ ਟੋਆਏ ਸਟੋਰੀ ਪਾਰਟ 5 ਇਹਦਾ ਰਿਲੀਜ਼ ਹੋ ਰਿਹਾ ਉਹ 19 ਜੂਨ ਨੂੰ ਰਿਲੀਜ਼ ਹੋ ਰਿਹਾ ਅਤੇ ਦੂਜੀ ਜਿਹੜੀ ਭਾਰਤ ਦੇ ਵਿੱਚ ਰਿਲੀਜ਼ ਹੋ ਰਹੀ ਹੈ 30 ਜੁਲਾਈ ਨੂੰ ਉਹ ਹੈ ਸਪਾਈਡਰਮੈਨ ਬ੍ਰੈਂਡ ਨਿਊ ਡੇ। ਆਸਟ੍ਰੇਲੀਆ ਦੇ ਵਿੱਚ ਵੀ ਹੋ ਜਾਣੀ ਹੈ ਵੈਸੇ 31 ਜੁਲਾਈ ਉਹਦੀ ਡੇਟ ਹੈਗੀ ਆਸਟ੍ਰੇਲੀਆ 'ਚ। ਇੰਡੀਆ 'ਚ ਪਹਿਲਾਂ ਪਤਾ ਨਹੀਂ ਕਿਉਂ ਰਿਲੀਜ਼ ਕਰ ਰਹੇ ਨੇ। ਸਪਾਈਡਰਮੈਨ ਸੀਰੀਜ਼ ਦੀ 4th ਫਿਲਮ ਹੈਗੀ ਹੈ ਅਤੇ 3D ਦੇ ਵਿੱਚ ਰਿਲੀਜ਼ ਹੋਣੀ ਹੈਗੀ ਹੈ। ਸੋ ਬੱਚਿਆਂ ਦੇ ਲਈ ਉਦੋਂ ਤੱਕ ਮੇਰੇ ਖਿਆਲ ਦੇ ਨਾਲ ਜੁਲਾਈ ਦੇ ਵਿੱਚ ਤਾਂ ਸਾਡੀਆਂ ਛੁੱਟੀਆਂ ਵੀ ਮੁੱਕ ਜਾਣੀਆਂ ਭਾਈ ਬੱਚਿਆਂ ਦੀਆਂ, ਉਦੋਂ ਕਾਹਤੇ ਉਹ ਲੈ ਕੇ ਆ ਰਹੇ ਹੈਗੇ ਨੇ। ਇਸ ਤੋਂ ਇਲਾਵਾ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ 26 ਜੂਨ ਨੂੰ ਵੈਲਕਮ ਟੂ ਜੰਗਲ ਅਤੇ ਫਿਰ ਉਸ ਤੋਂ ਬਾਅਦ ਜੁਲਾਈ ਦਾ ਮਹੀਨਾ, ਜੁਲਾਈ ਮਹੀਨੇ 'ਚ ਐਲਫਾ ਦਾ ਜ਼ਿਕਰ ਮੈਂ ਕਰ ਚੁੱਕੇ ਹਾਂ, 3 ਜੁਲਾਈ ਨੂੰ ਉਹ ਰਿਲੀਜ਼ ਹੋਣੀ ਹੈ ਆਲੀਆ ਭੱਟ ਵਾਲੀ ਫਿਲਮ। ਅਤੇ ਉਸੇ ਹਫ਼ਤੇ ਦੇ ਵਿੱਚ ਕੋਈ ਹੋਰ ਵੱਡੀ ਫਿਲਮ ਹੈ ਨਹੀਂ। ਹਾਂ ਇੰਗਲਿਸ਼ ਦੀ ਈਵਲ ਡੈਡ ਜ਼ਰੂਰ ਆ ਰਹੀ ਹੈ। ਛੋਟੇ ਹੁੰਦੇ ਹੋਏ ਬਚਪਨ ਦੇ ਵਿੱਚ ਬੜੇ ਸਾਰਿਆਂ ਨੇ ਜਿਹੜੇ 80s ਦੇ 90s ਦੇ ਜੰਮੇ ਹੋਏ ਨੇ ਉਹਨਾਂ ਨੇ ਪਹਿਲੀ ਹੋਰਰ ਜੇ ਸ਼ਾਇਦ ਕੋਈ ਫਿਲਮ ਦੇਖੀ ਹੋਵੇ ਤਾਂ ਈਵਲ ਡੈਡ ਹੋਏਗੀ, ਉਹਦਾ ਹੀ ਪਾਰਟ ਹੈ ਅੱਗੇ ਚੱਲ ਕੇ। ਉਸ ਦੌਰ ਦੇ ਵਿੱਚ ਇਹ 90s ਦੇ ਦੌਰ ਦੇ ਵਿੱਚ ਈਵਲ ਡੈਡ ਬਲੋਕਬਸਟਰ ਫਿਲਮ ਹੋਈ ਸੀ ਹੋਰਰ ਫਿਲਮਾਂ ਦੇ ਵਿੱਚ ਔਰ ਕਮਾਲ ਦੀ ਡਰਾਵਨੀ ਫਿਲਮ ਸੀ। ਅੱਜ ਦੀ ਡੇਟ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ। ਹਾਂ ਟੈਕਨੋਲੋਜੀ ਨੂੰ ਮਾਫ਼ ਕਰ ਦਿਓ, ਕੁਛ ਕੁ ਚੀਜ਼ਾਂ ਨੂੰ, ਸਾਊਂਡ ਇਫੈਕਟ ਨੂੰ ਮਾਫ਼ ਕਰ ਦਿਓ, ਪਰ ਉਸ ਸਮੇਂ ਦੇ ਮੁਤਾਬਕ ਬੜੀ ਘੈਂਟ ਫਿਲਮ ਸੀਗੀ ਹੋਈ ਵਾ ਡੈਡ।
ਦਮਾਲ ਚਾਰ ਦਾ ਆਪਾਂ ਜ਼ਿਕਰ ਕੀਤਾ ਹੈ ਜਿਹੜੀ 10 ਜੁਲਾਈ ਨੂੰ ਰਿਲੀਜ਼ ਹੋਣੀ ਹੈ ਉਹ ਵੀ ਤੁਹਾਡੇ ਯਾਦ ਹੋਊਗਾ ਅਤੇ ਇੱਕ ਮਹਾਪ੍ਰਭੂ ਜਗਨਨਾਥ ਇਹ ਵੀ ਫਿਲਮ ਰਿਲੀਜ਼ ਹੋਣੀ ਹੈ ਬਟ ਇਹ ਬੱਚਿਆਂ ਦੀ ਫਿਲਮ ਹੈ ਕਿਉਂਕਿ ਜੂਨ ਜੁਲਾਈ 'ਚ ਬੱਚਿਆਂ ਦੀਆਂ ਛੁੱਟੀਆਂ ਹੁੰਦੀਆਂ ਨੇ ਜੁਲਾਈ 'ਚ ਤਾਂ ਕਿੱਥੇ ਹੁੰਦੀਆਂ ਨੇ ਪਰ ਫਿਰ ਵੀ ਇਹ ਜੁਲਾਈ 'ਚ ਰਿਲੀਜ਼ ਕਰ ਰਹੇ ਨੇ ਮੈਨੂੰ ਲੱਗਦਾ ਕਿ ਪਹਿਲਾਂ ਕਰ ਦੇਣੀ ਚਾਹੀਦੀ ਸੀ ਐਨੀਮੇਟਿਡ ਫਿਲਮ ਹੈ ਧਾਰਮਿਕ ਐਨੀਮੇਟਿਡ ਫਿਲਮ ਅਤੇ ਜੇ ਐਨੀਮੇਟਿਡ ਦੀ ਗੱਲ ਕਰੀਏ ਇੰਗਲਿਸ਼ ਦੇ ਵਿੱਚ ਤਾਂ ਮੁਆਨਾ ਵੀ ਉਸੇ ਦਿਨ ਰਿਲੀਜ਼ ਹੋ ਰਹੀ ਹੈਗੀ ਹੈ ਅਤੇ ਉਸ ਤੋਂ ਇਲਾਵਾ ਸਪਾਈਡਰਮੈਨ 30 ਜੁਲਾਈ ਨੂੰ ਹੋ ਗਈ ਅਤੇ ਉਸ ਤੋਂ ਇਲਾਵਾ ਫਿਰ ਹੋਰ ਤਾਂ ਕੋਈ ਹੈ ਨਹੀਂ ਹਾਂ ਫਿਰ ਤਾਂ ਜਾ ਕੇ ਅਗਸਤ ਦੇ ਵਿੱਚ ਰਿਲੀਜ਼ ਹੋਣਗੀਆਂ ਇੱਕ ਤਾਂ ਬੇੜੀਆ ਪਾਰਟ 2 ਆ ਰਹੀ ਹੈ ਇੱਕ ਅਵਾਰਾਪਨ ਪਾਰਟ 2 ਆ ਰਹੀ ਹੈ ਆਈ ਐਮ ਰੀਅਲੀ ਲੁਕਿੰਗ ਫਾਰਵਰਡ ਫੋਰ ਬੋਥ ਮੂਵੀਜ਼ ਕਿਉਂਕਿ ਭੇੜੀਆ ਦੇ ਵਿੱਚ ਇਸ ਵਾਰ ਇਸਤਰੀ ਦਾ ਵੀ ਮਿਲਨ ਹੋਣਾ ਇਸਤਰੀ ਵੀ ਆਏਗੀ ਇਸਤਰੀ 2 ਅਤੇ ਭੇੜੀਆ 2 ਇਕੱਠੇ ਹੋਣਗੇ ਅਤੇ ਅਵਾਰਾਪਨ ਹਾਓ ਕੈਨ ਵੀ ਨੋਟ ਟੋਕ ਅਬਾਊਟ ਇਮਰਾਨ ਹਾਸ਼ਮੀ ਕਿਵੇਂ ਉਹਨਾਂ ਦੀ ਫਿਲਮ ਨੂੰ ਅਲੱਗ ਰੱਖ ਸਕਦੇ ਹੈਗੇ ਹਾਂ ਸੋ ਡੈਫੀਨੇਟਲੀ ਉਹ ਫਿਲਮ ਖੋਸਲਾ ਕਾ ਘੋਸਲਾ ਵੀ ਪਾਰਟ 2 ਇਸੇ ਹੀ ਸਾਲ ਅਗਸਤ ਦੇ ਵਿੱਚ 28 ਅਗਸਤ ਨੂੰ ਰਿਲੀਜ਼ ਹੋ ਜਾਣਾ ਇਹਦਾ ਵੀ ਦੂਸਰਾ ਪਾਰਟ ਇਹ ਹੈਗਾ ਹੋਰ ਪਾਰਟ ਵਾਲੀ ਕਿਹੜੀ ਹੈ ਮਿਰਜ਼ਾਪੁਰ ਵੀ ਕਹਿੰਦੇ ਰਿਲੀਜ਼ ਹੋਣੀ ਹੈ ਐਤਕੀ ਸਿਨੇਮੈਟਿਕ ਰਿਲੀਜ਼ ਹੈ ਕਿ ਨੈੱਟਫਲਿਕਸ ਹੈ ਉਹ ਵੀ ਉਹ ਅਕਤੂਬਰ ਮਹੀਨੇ ਦੇ ਵਿੱਚ ਰਿਲੀਜ਼ ਹੈ ਅਤੇ ਫਿਰ ਜਿਹੜੀਆਂ ਹੋਰ ਵੱਡੀਆਂ ਫਿਲਮਾਂ ਦੀ ਜੇ ਗੱਲ ਕਰੀਏ ਤਾਂ ਮੇਰੇ ਖਿਆਲ ਦੇ ਨਾਲ ਇੱਕ ਦ੍ਰਿਸ਼ਯਮ 3 ਹੈ 2 ਅਕਤੂਬਰ ਨੂੰ ਰਿਲੀਜ਼ ਹੋਏਗੀ ਭੁੱਲਿਓ ਨਾ 2 ਅਕਤੂਬਰ ਪਣਜੀ ਅਜੇ ਦੇਵਗਨ ਤੱਬੂ ਦ੍ਰਿਸ਼ਯਮ 3 ਅਤੇ ਇਸ ਸਾਲ ਦੀਆਂ ਹੋਰ ਵੱਡੀਆਂ ਮੂਵੀਜ਼ ਦੇ ਵਿੱਚੋਂ ਆਈ ਡੋਂਟ ਨੋ ਹਾਂ ਰਮਾਇਣ 8 ਨਵੰਬਰ ਨੂੰ ਰਮਾਇਣ ਦਾ ਪਹਿਲਾ ਭਾਗ ਰਿਲੀਜ਼ ਹੋ ਰਿਹਾ ਹੈਗਾ ਜੀ ਮੈਨੂੰ ਤਾਂ ਲੱਗ ਰਿਹਾ ਕਿ ਬਹੁਤ ਵੱਡੀ ਜਾਏਗੀ ਫਿਲਮ ਬਾਕੀ ਮੈਨੂੰ ਪਤਾ ਨਹੀਂ ਹੈਗਾ ਤੁਸੀਂ ਦੇਖਣੀ ਚਾਹੁੰਦੇ ਹੋ ਕਿ ਨਹੀਂ ਪਰ ਬੱਚਿਆਂ ਦੇ ਨਾਲ ਜਾਓ ਇਹੋ ਜਿਹੀਆਂ ਫਿਲਮਾਂ ਥੀਏਟਰ ਦੇ ਵਿੱਚ ਦੇਖਣ ਵਾਲੀਆਂ ਹੁੰਦੀਆਂ ਨੇ ਦੱਸਣ ਵਾਲੀਆਂ ਹੁੰਦੀਆਂ ਨੇ ਐਂਡ ਮੇਕ ਇੰਡੀਅਨ ਫੀਲ ਪ੍ਰਾਊਡ ਕਿਉਂਕਿ ਇਹ ਗੋਰੇ ਵੀ ਦੇਖਣ ਜਾਣਗੇ ਇਹ ਫਿਲਮ ਨੂੰ ਤਾਂ ਅਤੇ ਉਸ ਤੋਂ ਇਲਾਵਾ ਜੇ ਅਵੈਂਜਰਸ ਦੇਖਣ ਜਾਓਗੇ ਤਾਂ ਫਿਰ ਰਮਾਇਣ ਵੀ ਦੇਖਣ ਜਾਓ ਅਵੈਂਜਰਸ ਦਸੰਬਰ 'ਚ ਆਉਣੀ ਹੈ ਇਹ ਆਉਣੀ ਹੈ ਅਤੇ ਨਵੰਬਰ ਦੇ ਵਿੱਚ ਹੀ ਜਿਹੜਾ ਉਹ ਹੈ ਦਿਵਾਲੀ ਹੈਗੀ ਹੈ ਅਤੇ ਫਿਰ ਅਗਲੇ ਸਾਲ ਦੀਆਂ ਫਿਲਮਾਂ ਦੀ ਗੱਲ ਆਪਾਂ ਸਾਲ ਦੇ ਅਖੀਰ 'ਤੇ ਕਰਾਂਗੇ ਫਿਲਹਾਲ ਇਹ ਹੁਣ ਉਸ ਗਾਣੇ ਦੀ ਗੱਲ ਜਿਹਦੇ ਬਾਰੇ ਮੈਂ ਉਡੀਕ ਰਿਹਾ ਸੀਗਾ ਅੱਜ ਹੀ ਰਿਲੀਜ਼ ਹੋਇਆ ਤੱਤਾ ਤੱਤਾ ਤਾਜ਼ਾ ਗਾਣਾ ਅਰਨਾਜ਼ ਗਿੱਲ ਅਤੇ ਅਰਮਾਨ ਗਿੱਲ ਦਾ ਬ੍ਰੈਥਲੈਸ ਬਿਨਾਂ ਰੋਕ ਟੋਕ ਤੋਂ ਇਹ ਪੂਰਾ ਗਾਣਾ ਸੁਣਦੇ ਹਾਂ ਆਪਾਂ ਪਹਿਲਾਂ

ਮੈਂ ਵੀਡੀਓ ਦੁਬਾਰਾ ਦੇਖੂੰਗਾ, ਮੈਨੂੰ ਵੀਡੀਓ ਨਹੀਂ ਸਮਝ ਆਈ ਕਿਉਂਕਿ ਇਹਦੇ 'ਚ ਕੈਮੀਓ ਵੀ ਹੈਗਾ ਅਮਰਿੰਦਰ ਗਿੱਲ ਸਾਹਿਬ ਦਾ, ਆਪਣੇ ਪੁੱਤਰਾਂ ਨੂੰ ਚੀਅਰਸ ਕਰ ਰਹੇ ਹੈਗੇ ਨੇ, ਅਤੇ ਵੀਡੀਓ ਨਹੀਂ ਮੈਨੂੰ ਸਮਝ ਆਈ ਬਟ ਗਾਣਾ ਵਧੀਆ ਡੈਫੀਨੇਟਲੀ ਮੈਨੂੰ ਲੱਗਿਆ ਸੀਗਾ ਬ੍ਰੈਥਲੈਸ ਤੋਂ, ਜਿਵੇਂ ਸ਼ੰਕਰ ਮਹਾਦੇਵਨ ਦਾ ਇੱਕ ਭੁਲੇਖਾ, ਉਹਨਾਂ ਦਾ ਬ੍ਰੈਥਲੈਸ ਬੜਾ ਪਾਪੂਲਰ ਹੋਇਆ ਸੀ ਨਾ ਕਿ ਇੱਕੋ ਹੀ ਸਾਹ ਦੇ ਵਿੱਚ ਹੋਊਗਾ, ਪਰ ਇਹਦੇ 'ਚ ਸਾਹਾਂ ਦੀ ਗੱਲ ਸੀ, ਬਟ ਅਦਰ ਦੈਨ ਦੈਟ ਵੀ ਇਹਦੇ 'ਚ ਮਿਊਜ਼ਿਕ ਦੇ ਲਈ ਗੈਪ ਨਹੀਂ ਦਿੱਤਾ ਇਹਨਾਂ ਨੇ, ਕੰਟੀਨਿਊ ਲਿਰਿਕਸ ਸੀਗੇ ਇਹ, ਕੰਟੀਨਿਊ ਉਹ ਦੋਨੋਂ ਮੁੰਡੇ ਗਾ ਰਹੇ ਹੈਗੇ ਨੇ, ਜਦੋਂ ਇੱਕ ਬੰਦੇ ਦਾ ਦੂਜਾ ਸਾਹ ਬਣ ਜਾਂਦਾ ਤੇ ਫਿਰ ਵਧੀਆ ਚੱਲਦਾ ਹੈਗਾ। ਖੈਰ ਬ੍ਰੈਥਲੈਸ ਗੁੱਡ ਹੈ ਭਾਈ, ਆਪਾਂ ਲੱਗ ਸਕਦੇ ਹਾਂ ਲੂਪ ਦੇ ਵਿੱਚ। ਪੰਜਾਬੀ ਫਿਲਮਾਂ ਦੀ ਗੱਲ ਕਰ ਲਈਏ, ਕੈਰੀ ਔਨ ਜੱਟਾ ਭਾਗ 4 ਆ ਰਿਹਾ ਹੈਗਾ, ਔਰ ਹੁਣ ਤੱਕ ਤਾਂ ਪੰਜਾਬੀ ਦੇ ਵਿੱਚ ਸਭ ਤੋਂ ਸਕਸੈਸਫੁਲ ਫਰੈਂਚਾਈਜ਼ ਇਹੀ ਮੰਨੀ ਜਾ ਸਕਦੀ ਹੈ, ਹਰ ਵਾਰ ਆਉਂਦੀ ਹੈ ਫਿਲਮ, ਪਹਿਲੇ ਪਾਰਟ ਜਿੰਨੀ ਨਹੀਂ ਘੈਂਟ ਹੁੰਦੀ ਹੈਗੀ, ਪਰ ਹਾਂ ਕਮਾਈ ਕਮੂਈ ਕਰਕੇ ਇਹ ਚਲੇ ਜਾਂਦੇ ਨੇ। ਗਿੱਪੀ ਗਰੇਵਾਲ, ਸਰਗੁਣ ਮਹਿਤਾ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਬਿੰਨੂ ਢਿੱਲੋਂ, ਬੀ ਐਨ ਸ਼ਰਮਾ ਅਤੇ ਜਸਵਿੰਦਰ ਭੁੱਲਾ ਦਾ AI ਕਿਰਦਾਰ ਵੀ ਹੈਗਾ ਅਤੇ ਉਹਨਾਂ ਦਾ ਬੇਟਾ ਪੁਖਰਾਜ ਵੀ ਹੈਗਾ ਅਤੇ ਨਾਲ ਸਵਿਤਾਜ ਵੀ ਹੈਗੀ ਹੈ। ਸੋ ਇਹ ਸਾਰੀ ਜਿਹੜੀ ਫਿਲਮ ਹੈਗੀ ਇਹਦੇ 'ਚ ਡਿਫਰੈਂਟ ਲੱਗ ਰਹੀ ਹੈ ਹੁਣ ਤੱਕ ਦੀਆਂ ਫਿਲਮਾਂ ਦੇ ਨਾਲੋਂ, ਹੋਪਫੁਲੀ ਇਹ ਵਧੀਆ ਫਿਲਮ ਕਮਾਈ ਕਰਕੇ ਜਾਵੇ। ਔਰ ਆਉਣ ਵਾਲੇ ਦਿਨਾਂ 'ਚ ਆਸਟ੍ਰੇਲੀਆ ਦੇ ਵਿੱਚ ਵੀ ਇਹਨਾਂ ਦੀ ਟੀਮ ਆ ਰਹੀ ਹੈਗੀ ਹੈ, ਆਸਟ੍ਰੇਲੀਆ ਦੇ ਵਿੱਚ ਟੀਮ ਨੇ ਆ ਕੇ ਪ੍ਰਮੋਸ਼ਨ ਕਰਨੀ ਹੈ, ਦੇਖਦੇ ਹਾਂ ਜੇ ਮੌਕਾ ਲੱਗਦਾ ਤਾਂ ਮਿਲ ਕੇ ਗੱਲ ਕਰਾਂਗੇ। ਕੈਰੀ ਔਨ ਜੱਟਾ ਦਾ ਟਾਈਟਲ ਸੌਂਗ ਤੁਸੀਂ ਸੁਣ ਲਓ, ਫਿਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਹੋਰ ਵੀ ਗੱਲਾਂ ਨੇ, ਦੇਖਾਂ ਕਿੰਨਾ ਕੁ ਟਾਈਮ ਹੈਗਾ ਹੈਗਾ ਹਲੇ ਟਾਈਮ ਕਰ ਸਕਦੇ ਹਾਂ, ਇੱਕ ਇੰਟਰਵਿਊ ਵੀ ਚਲਾਉਣੀ ਹੈ ਨਾ ਫਿਰ ਤੁਹਾਡੇ ਤੱਕ।

ਮੈਂ ਕੱਲ ਹੀ ਸਵਿਤਾਜ ਕਹਿਤਾ ਮੈਂ ਇਹਦੇ ਚ ਉਹ ਕੁੜੀ ਵੀ ਹੈ ਜਿਹੜੀ ਯਾਰ ਜਾਲੀ ਡਿਗਰੀ ਫਰ ਸਮਥਿੰਗ ਸਮਥਿੰਗ ਇੱਕ ਉਹਦੇ ਤੋਂ ਪਾਪੂਲਰ ਹੋਈ ਸੀਗੀ ਜੈਸਮੀਨ ਜੈਸਮੀਨ ਬਾਜਵਾ ਉਹ ਵੀ ਹੈਗੀ ਹੈ ਅਤੇ ਗਾਣਾ ਦੇਖ ਕੇ ਪਤਾ ਲੱਗਦਾ ਵੀ ਕਿੱਡੀ ਅੱਛਾ ਗਿੱਪੀ ਗਰੇਵਾਲ ਦਾ ਫਰਜੰਦ ਵੀ ਹੈ ਅਤੇ ਹੁਣ ਕੁਛ ਕੁ ਪੰਜਾਬੀ ਗਾਣੇ ਜਿਹੜੇ ਲੇਟੈਸਟ ਆਏ ਹੈਗੇ ਨੇ ਉਹ ਵੀ ਤੁਹਾਨੂੰ ਛੱਡਦੇ ਹੋਏ ਚੱਲੀ ਹੈ ਜੀ ਅਤੇ ਫਿਰ ਤੁਹਾਨੂੰ ਇੱਕ ਇਮਤਿਆਜ਼ ਅਲੀ ਹੋਰਾਂ ਦੀ ਇੱਕ ਇੰਟਰਵਿਊ ਵੀ ਸੁਣਾਉਣੀ ਹੈਗੀ ਹੈ ਬੈਕ ਟੂ ਬੈਕ ਕੁਛ ਲੇਟੈਸਟ ਗਾਣੇ ਵੀ ਤੁਹਾਡੇ ਤੱਕ ਛੱਡ ਕੇ ਜਾਂਦੇ ਪਹਿਲਾਂ ਸੁਨੰਦਾ ਸ਼ਰਮਾ ਦਾ ਗਾਣਾ ਸੁਣ ਲਓ ਜੋਗੀ

ਇੱਕ ਦੋ ਗਾਣੇ ਹੋਰ ਆਏ ਨੇ, ਇੱਕ ਤਾਂ ਅਰਜਨ ਢਿੱਲੋਂ ਦਾ ਆਇਆ, ਪਹਿਲਾਂ ਉਹੀ ਤੁਹਾਨੂੰ ਲਾਈਨ ਅਪ ਕਰਦੇ ਆ, ਤੇ ਫੇਰ ਦੂਰ ਦੇਸ਼ ਕੋਈ ਕੁੜੀ ਕਾਕੇ ਦਾ ਉਹ ਗਾਣਾ ਵੀ ਹੈਗਾ, ਉਹ ਵੀ ਤੁਹਾਨੂੰ ਸੁਣਾਉਂਦੇ ਆ। ਪਹਿਲਾਂ ਅਰਜਨ ਢਿੱਲੋਂ ਤੇ ਜੈਜ਼ੀ ਬੀ ਦਾ ਮੈਚ ਹੋਇਆ, ਅਨਐਕਸਪੈਕਟਿਡ ਕੋਲੈਬੋਰੇਸ਼ਨ।

0: ਬੈਂਕਰਸ। ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ। ਕਾਲ 0491-999-555। ਸ਼ਰਤਾਂ ਲਾਗੂ।
1: ਟੈਨਸ਼ਨ ਟੈਨਸ਼ਨ ਨੀ ਟੈਨਸ਼ਨ,
2: ਕੀ ਹੋਇਆ
1: ਇੱਥੇ? ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
2: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
1: ਜਾਂ 90-77-97-33
2: ਜਾਂ ਈਮੇਲ info@vyimmigration.com.au।
1: ਯਾਦ ਰੱਖੋ 9077-9733।
2: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
1: ਹਰ ਕਦਮ ਤੁਹਾਡੇ ਨਾਲ।
3: ਆ ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
0: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮੈਲਟਨ।
5: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
5: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
6: ਰੋਜ਼ ਰੋਜ਼ ਸ਼ਾਪਿੰਗ ਹੁੰਦੀਆਂ ਨੇ,
7: ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
8: ਸੂਰਜ ਦੇਵਤਾ
7: ਕੀ ਮਤਲਬ?
8: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
7: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
8: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
0: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
9: ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
10: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
9: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

0: ਬ੍ਰੋਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ
0: ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿੱਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596 ਗਰੇਵਾਲ ਵੀਜ਼ਾ solutions.com.au ਤੇ ਜਾਓ ਤੁਹਾਡਾ ਕੋਈ ਹੱਲ ਕਰੀਏ
2: ਟੈਂਸ਼ਨ ਟੈਂਸ਼ਨ ਮੇਰੀ ਟੈਂਸ਼ਨ
3: ਕੀ ਹੋਇਆ
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
3: ਕਾਕਾ ਜੀ ਟੈਂਸ਼ਨ ਛੱਡੋ ਫੋਨ ਚੱਕੋ ਕਾਲ ਕਰੋ ਵੀਵਾ ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿੱਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿੱਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
2: ਜਾਂ 90-77-97-33
3: ਜਾਂ ਈਮੇਲ info@vivaimmigration.com.au
2: ਯਾਦ ਰੱਖੋ 9077-9733
3: ਵੀਵਾ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
2: ਹਰ ਕਦਮ ਤੁਹਾਡੇ ਨਾਲ

0: έτσι. Baby, κομπές, πασανά.
1: Να δε φερέ.
2: Handy, handy, yo, handy, handy.
3: Handy radio.
4: Mera desh incredible India. ਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਆਓ, ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨੇਨਾ ਵਿੱਚ।
5: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
6: ਸੂਰਜ ਦੇਵਤਾ
5: ਕੀ ਮਤਲਬ?
6: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
5: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
6: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।

0: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ?
1: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
0: ਓ ਹੁਣ ਟੈਂਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499 2535 45 ਤੇ।

0: ਕਰੇ ਡੀਜੇ ਹਾਂਸ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ

ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802 ਤੇ।

SMG.

0: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
2: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨੀ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
3: ਸੂਰਜ ਦੇਵਤਾ
2: ਕੀ ਮਤਲਬ?
3: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
2: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
3: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਂਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499 2545 ਤੇ ਹਾਂਜੀ

ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

Come on, Danny!

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ।

ਦੁੱਖ ਪਰ ਹਾਸੋ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ, ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨ ਜਾਈ। ਤੀਰਥ ਨਾਵਾ ਜਿਤ ਸੁਪਾਵਾ ਬਿਨ ਪਾਣੇ ਕੇ ਨਾਇ ਕਰੀ, ਜੇਤੀ ਸ੍ਰਿਸ਼ਟ ਉਫਾਈ ਵੇਖਾਂ ਬਿਨ ਕਰਮਾਂ ਕੇ ਮਿਲੇ ਲਈ, ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਈ। ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ, ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ, ਚੰਗਾ ਨਾਉ ਰਹਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨ ਆਵੇ ਤਾਂ ਬਾਤ ਨ ਪੁੱਛੈ ਕੇ, ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ।

ਤਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸ਼ਰ ਬਰਮਾ ਇੰਦ ਸੁਣੈ ਮੁਖ ਸਲਾਹਨ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ

ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਏ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ ਕਹਿ ਪਿਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ।

ਜਾਣੈ ਮਨ ਕੋਇ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਤੌਲੈ ਉਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾਰ ਤਲੈ ਕਮਨ ਜੋਰ ਜੀ ਜਾਤ ਰੰਗਾਂ ਕੇ ਨਾਵ ਸਮਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣੈ ਕੋਇ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸਵਾਲਿਓ ਰੂਪ ਕੇਤੀ ਦਾਤ ਜਾਣੈ ਕਵਨ ਕੂਤ ਕੀਤਾ।

ਕੁਵਾਰ ਜੋ ਤੁਧ ਭਾਵੈ ਸਾਈ ਭਲੀਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪੱਖ ਸਾਰ ਅਸੰਖ ਮੋਹਨ ਲਿਵ ਲਾਏ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵਟ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਿਰਾਏ ਅਸੰਖ ਮਲੇਛ ਮਲ ਪੱਖ ਖਾਏ।

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ।

ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਤੋਤੈ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ,

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪ੍ਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਰਹੀਸਰ ਜੁਗ ਜੁਗ ਵੇਦਾਂ ਨਾਲੇ, ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਬਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸਹੀ ਤੁਨਰੂ, ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ, ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼, ਭੂਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ ਰਿੱਧ ਸਿੱਧ ਅਵਰਾ ਸਾਧ, ਸੰਜੋਗ ਮਨਜੋਗ ਦੋਏ ਕਾਰ ਚਲਾਵੈ ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੇ ਚਲਾਵੈ ਜਿਵ ਹੋਵੇ ਫਰਮਾਨ, ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹ ਵਡਾਨ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼, ਆਸਨ ਲੋਏ ਲੋਏ ਭੰਡਾਰ ਜੋਗ ਚ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼, ਇੱਕ ਦੂਜੀ ਪੌ ਲੱਖ ਹੋਏ ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਇਹ ਤਰਾਹ ਪਥ ਪਵੜਿਆ ਚੜਿਆ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਫੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾ ਪਰਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ,
तिथे सोहन पंच परवान नदरी करम पवै निशान कच पकाई उथे पाए नानक गया जापे जाए धर्म खंड का एहो धर्म ज्ञान खंड का खो करम केते पवन पानी बैसंतर केते कान महेश केते ब्रह्मे कार्त कड़िया रूप रंग के वेश केतिया करम भूमि मेर केते केते तूप देश केते इंद चंद सूर केते केते मंडल देश केते सिद्ध बुद्ध नाथ केते केते देवेश केते देव दानव मुन केते केते रतन समुंद केतिया खानी केतिया बाणी केते पात नरिंद केतिया सुरती सेव केते नानक अंतनांत ज्ञान खंड में ज्ञान प्रचंड तिथे नाद मनोद कोट आनंद शर्म खंड की बाणी रूप तिथे कार्त कड़ी है बहुत अनूप कांकियां गल्ला कथियां ना जाए जे को कहे पिछे पछताए तिथे कड़ी है सुरत मत मन बुद्ध तिथे कड़ी है सुरां सिदां की सुध कर्म खंड की बाणी जोर तिथे हो।

ਜਤ ਬਹਾਰਾ ਤੀਰੇ ਸੁਨਿਆਰ ਐਰਨ ਮਤ ਵੇਦ ਹਥਿਆਰ ਪਉ ਖੱਲਾ ਅਗਨ ਤਪਤਾਓ ਪਾਂਡਾ ਭਾਓ ਅੰਮ੍ਰਿਤ ਤਿਤ ਕਾਲ ਕੜੀਏ ਸ਼ਬਦ।

ਸੋਹਣਿਆ ਨੰਗੀਆਂ ਨਾਤੇ ਨਰਸੰਗੀ ਪਰਮਾਤੇ ਨਮੋ ਪਾਨ ਬਾਨੇ ਨਮੋ ਮਨ ਮਾਨੇ ਨਮੋ ਚੰਦ ਚੰਦਰੇ ਨਮੋ ਪਾਨ ਬਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀਆਂ ਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਪ੍ਰਭੂਤੇ ਕਲੰਕ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬਿਰਦੇ ਨਮੋ ਸ਼ਸਤ੍ਰ ਪਾਨੇ ਨਮੋ

ਸਰਾਵ ਸਦ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰ ਦਨ ਸੁਧ ਸੁਧਾਇਕ ਸੰ ਸਮੂਹ ਅਵਨਿਗਤੀ ਕੇ ਸਾਰੀ ਦੇਸ ਕੋ ਦੇਖ ਰਿਹੋ ਮਤ ਕੋ ਨ ਦੇਖਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪੂਤੰਗ ਸੁਰੰਗ ਸੁਆਰੇ ਕੋਰ ਤੁਰੰਗ ਕੁਰੰਗ ਸਿਕੂਦ ਪਹੁੰਚ ਕੇ ਗੋਨ ਕੁਜਾਤ ਨਿਵਾਰੇ ਪਾਰੀ ਪਜਾਨ ਕਪੂਰੀਤ ਨੰਦ ਜਾਤ ਵਿਚਾਰੇ ਇਤੇ ਪੈ ਤੋ ਕਾਂਬੇ ਅੰਤਗੁਣਾਂਗੇ ਪਾਏ ਬਿਦਾਰੇ ਜੀਤ ਬਿਰੇ ਸਭ ਦੇ ਦਿਸਾਨ ਕੋ ਬਾਰ ਜਿਤ ਢੋਲ ਮਿਦੰਗ ਨਿਗਾਰੇ ਗੁਜਤ ਗੁਣ ਗਜਾਨ ਕੇ ਸੁੰਦਰ ਹੰਸਤ ਹੈ ਰਾਜ ਹਜ਼ਾਰੇ ਪੂਤ ਭਵਿਖ ਭਵਾਨ ਕੇ ਪੂਤ ਕੌਣ ਗੁਣੇ ਨੀ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ ਤੀਰਥ ਨਾਮ ਦਿਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਸਿਖ ਹੈ ਵੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਸਮਾਨ ਸਮਾਨ ਕੋ ਪਿਖ ਹੈ ਪੌਨ ਹਾਰ ਜਤੀ ਜਦ ਧਾਰ ਸਵੈ ਸੁ ਵਿਚਾਰ ਹਜ਼ਾਰ ਕੋ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸੁਧ ਸੁਭਾ ਦੁਰੰਦੁਬਾ ਸੁਸਾਜ ਸਨਹ ਦੁਰਜਾਨ।

ਹਰ ਬੜੇ ਬੜਿਆਰ ਅਵਚਾਰ ਇਸਾਰ ਕੀ ਧਾਰ ਬਛਈਆ ਤੋਰ ਦੇਸ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਣੋ ਦੇਵ ਫਿਨੰਦ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਬ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਬਰੇਂਗੇ ਬ੍ਰਹਮ ਮਹੇਸ਼ਵਰ ਵਿਸ਼ਨ ਸੱਚੀ ਪਤ ਅੰਤ

0: ਕਾਉਣ ਲੈ ਪਾਇਨ ਪੂਤਰਿਓ ਸਿਰ ਕਾਉਣ ਲੈ ਲਿੰਗ ਲੈ ਢਲਕਾਇਓ ਕਾਉਣ ਲਿਖਿਓ ਹਰ ਅਵਾਚੀ ਦਿਸ਼ਾ ਮੈਂ ਕਹਾਉਂ ਪੁਛਾਂ ਕੋ ਸੀਸ ਨਵਾਇਓ ਕੋ ਬੁਤਾਨ ਕੋ ਪੂਜਤ ਹੈ ਪਸ ਕੋ ਮਰਤਾਨ ਕੋ ਪੂਜਨ ਤਾਇਓ ਕੂੜ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੂੜ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ
1: ਕਵਿਓ ਬਾਜ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁੱਠ ਸਭੈ ਤੁਮ ਕਾਵੋ ਆਪ ਹਾਥ ਦੈ ਮੋਹਿ ਬਚਾਵੋ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਇੱਛਾ ਨਿੰਜ ਕਰਦੈ ਕਰੀਐ ਸਭ ਬੈਰਨ ਕੋ ਆਸ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਔਰ ਭਜਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੇ ਉਬਰੀਐ ਮਰਨ ਕਾਲ ਕਾ ਤ੍ਰਾਸ ਨਵਰੀਐ ਪੂਜੋ ਸਦਾ ਹਮਾਰੇ ਪੱਛਾ ਸਿਰੀ ਅਸ ਤੁਜੋ ਕਰਿਓ ਰੱਛਾ ਰਾਖ ਲਿਓ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤਰ ਦਸਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਚਨ ਉਪਜਾਇਓ ਆਦ ਅੰਤ ਇਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਕਿਸੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸੁਵਾਰੀ ਸਿਵਕਨ ਕੋ ਸਿਵਗੁਣ ਸੁਖ ਦੀਓ ਸਤਨ ਕੋ ਪਲਮੋ ਬਦਕੀਓ ਕੱਟ ਕੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਟੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਮ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਕੱਟ ਕੱਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਥਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਲ ਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਅਨਿਲ ਅਨਾਦ ਅਸੰਭ ਤਾਕਾ ਮੂੜ

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਰੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾ ਲਿਆ ਕਹਿ ਨਾਨਕ।

ਹੁਕਮਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ

ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ ਕਾ।

ਇਹ ਸਾਚਾ ਸੋਇਲਾ ਸਾਚਾ ਕਰ ਗਾਵੋ, ਗਾਵੋ ਤਾਂ ਸੋਇਲਾ ਕਰ ਸਾਚਾ ਜਿੱਥੇ ਸਦਾ ਸੱਚ ਤਿਹਾਵੇ, ਸੱਚੋ ਤਿਹਾਵੇ ਜਾਂ ਤੁਦਬਾਵੇ ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ, ਕਹਿ ਨਾਨਕ ਸੱਚ ਸੋਇਲਾ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੁਗੋ ਜੁਗ ਅਟਲ ਚਾਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਾਹਰਾ ਜਹੂਰ ਸਰਬ ਕਲਾ ਭਰਪੂਰ ਪ੍ਰਤੱਖ ਤੇ ਸਮਰੱਥ ਸਤਿਗੁਰੂ ਗੁਰੂ ਗਰੀਬ ਨਿਵਾਸ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਬਹੁਤ ਹੀ ਪਾਵਨ ਅਸਥਾਨ ਔਰ ਇਤਿਹਾਸਕ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਅਸਥਾਨਾਂ ਤੇ ਅੰਮ੍ਰਿਤ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਸਮੂਹ ਸਤਸੰਗੀ ਜਨੋ ਗੁਰਮੁਖ ਪਿਆਰਿਓ ਵਡਭਾਗੇ ਹਾਂ ਆਪਾਂ ਸਾਰੇ ਹੀ ਜਿਨ੍ਹਾਂ ਨੂੰ ਰੋਜ਼ ਵਾਂਗ ਸਤਸੰਗਤ ਕਰਨ ਦੀਆਂ ਸੁਭਾਗੀਆਂ ਵਡਭਾਗੀਆਂ ਘੜੀਆਂ ਨਸੀਬ ਹੋਈਆਂ ਨੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਪਾਵਨ ਬਾਣੀ ਦੇ ਕੀਰਤਨ ਦਾ ਆਨੰਦ ਮਾਣੇ ਹੈ। ਪਾਵਨ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਜੀ ਤੋਂ ਅੱਜ ਦਾ ਜੋ ਪਾਵਨ ਹੁਕਮਨਾਮਾ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ, ਉਹ ਦਾ ਮੂਲ ਪਾਠ ਆਪ ਜੀ ਨੇ ਭਾਈ ਸਾਹਿਬ ਜੀ ਹੋਰਾਂ ਪਾਸੋਂ ਸਰਵਣ ਕੀਤਾ। ਰੋਜ਼ ਦੀ ਮਰਿਆਦਾ ਮੁਤਾਬਕ ਸਮਾਂ ਹੋਇਆ ਸ਼ਬਦ ਦੀ ਵਿਚਾਰ ਦੇ ਨਾਲ ਜੁੜਨ ਦਾ, ਪਾਵਨ ਪਵਿੱਤਰ ਸਤਿਗੁਰੂ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੇ ਹੋਏ ਹੁਕਮਨਾਮਾ ਸਾਹਿਬ ਜੀ ਦੀ ਵਿਚਾਰ ਦੇ ਨਾਲ ਜੁੜਨ ਦਾ। ਅੱਜ ਦਾ ਇਹ ਪਾਵਨ ਹੁਕਮਨਾਮਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ ਨੰਬਰ 690 ਦੇ ਉੱਪਰ ਸੁਸ਼ੋਭਿਤ ਹੈ। ਆਓ ਸ਼ਬਦ ਦੀ ਵਿਚਾਰ ਪਾਵਨ ਹੁਕਮਨਾਮਾ ਸਾਹਿਬ ਜੀ ਦੀ ਵਿਚਾਰ ਦੇ ਨਾਲ ਜੁੜੀਏ। ਸਤਿਗੁਰੂ ਸੋਢੀ ਸੁਲਤਾਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਿਰਪਾ ਕਰਨ, ਕਿਉਂਕਿ ਉਹਨਾਂ ਦੀ ਮੁਬਾਰਕ ਰਸਨਾ ਦੇ ਵਿੱਚੋਂ ਹੀ ਅੱਜ ਦਾ ਪਾਵਨ ਹੁਕਮਨਾਮਾ ਸਾਹਿਬ ਨਾਜ਼ਲ ਹੋਇਆ, ਸਾਡੇ ਸਾਰਿਆਂ ਤੇ ਕਿਰਪਾ ਰੱਖਣ। ਆਪਾਂ ਇੱਕ ਮਨ ਇੱਕ ਚਿੱਤ ਹੋ ਕੇ ਪਾਵਨ ਹੁਕਮ ਦੀ ਵਿਚਾਰ ਦੇ ਨਾਲ ਜੁੜੀਏ। ਗਰੀਬ ਨਿਵਾਸ ਪਾਵਨ ਪਵਿੱਤਰ ਹੁਕਮ ਰਾਹੀਂ ਕੀ ਸੇਧ ਕੀ ਸੋਝੀ ਬਖਸ਼ਿਸ਼ ਕਰ ਰਹੇ ਨੇ, ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਇੱਕ ਵਾਰ ਸਾਰੀ ਸੰਗਤ ਰਸਨਾ ਦੀ ਪਵਿੱਤਰਤਾ, ਮਨ ਦੀ ਇਕਾਗਰਤਾ ਔਰ ਹਾਜ਼ਰੀ ਗੁਰੂ ਚਰਨਾਂ ਸਾਰਿਆਂ ਦੀ ਪ੍ਰਵਾਨ ਹੋਵੇ। ਸਾਰੇ ਪ੍ਰੇਮ ਨਾਲ ਉਚਾਰ

ਅੱਜ ਦਾ ਪਾਵਨ ਹੁਕਮ ਜੋ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ, ਹੈਡਿੰਗ ਜੋ ਹੈ, ਸਿਰਲੇਖ ਜੋ ਹੈ, ਧਨਾਸਰੀ ਛੰਤ ਮਹੱਲਾ ਚੌਥਾ ਘਰ ਪਹਿਲਾ। ਧਨਾਸਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰਾਗਾਂ ਦੇ ਵਿੱਚੋਂ ਇੱਕ ਰਾਗ ਤਰਤੀਬ ਮੁਤਾਬਕ ਜਿਹਦਾ ਦਸਵਾਂ ਨੰਬਰ ਬਣਦਾ ਹੈ। ਛੰਤ ਪੰਜਾਬੀ ਸਾਹਿਤ, ਖਾਸ ਕਰਕੇ ਗੁਰਮਤਿ ਸਾਹਿਤ ਦਾ ਇੱਕ ਕਾਵਿ ਰੂਪ ਹੈ। ਖੁਸ਼ੀ ਦੇ ਨਾਲ, ਆਨੰਦ ਦੇ ਨਾਲ ਇਹ ਛੰਤਾਂ ਦਾ ਬਹੁਤ ਗੂੜਾ ਸੰਬੰਧ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਛੰਤ ਉਚਾਰਨ ਕੀਤੇ ਨੇ। ਬਾਣੀ ਦੇ ਵਿੱਚ ਵੱਖ ਵੱਖ ਥਾਵਾਂ ਤੇ ਉਹਨਾਂ ਦਾ ਆਪਾਂ ਦਰਸ਼ਨ ਕਰਦੇ ਹਾਂ। ਮਹੱਲਾ ਚੌਥਾ, ਅੱਜ ਦਾ ਪਾਵਨ ਹੁਕਮਨਾਮਾ ਸਾਹਿਬ ਜੋ ਹੈ, ਚੌਥੇ ਪਾਤਸ਼ਾਹ, ਚੌਥੇ ਗੁਰਦੇਵ, ਸੋਢੀ ਸੁਲਤਾਨ, ਧੰਨ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ, ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਚੋਂ ਨਾਜ਼ਲ ਹੋਇਆ ਹੈ। ਘਰ ਪਹਿਲਾਂ ਇਹਦਾ ਸੰਬੰਧ ਸੰਗੀਤ ਨਾਲ ਹੈ, ਰਾਗੀ ਸਾਹਿਬਾਨਾਂ ਨਾਲ ਹੈ, ਖਾਸ ਕਰਕੇ ਤਬਲਾ ਵਾਦਕ ਦੇ ਨਾਲ ਇਹਦਾ ਸੰਬੰਧ ਹੈ। ਇਹ ਹਦਾਇਤ ਹੈ ਮਹਾਰਾਜ ਦੀ। ਇਹਨਾਂ ਚੀਜ਼ਾਂ ਦਾ ਅਸਾਂ ਧਿਆਨ ਰੱਖਣਾ, ਜਦੋਂ ਬਾਣੀ ਦਾ ਗਾਇਨ ਕਰਨਾ ਉਦੋਂ ਰਾਗ ਦਾ ਵੀ ਧਿਆਨ ਰੱਖਣਾ, ਘਰ ਦਾ ਵੀ ਧਿਆਨ ਰੱਖਣਾ। ਅੱਗੇ ਮੰਗਲਾ ਚਰਨ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸ਼ਾਦ ਪਰਮੇਸ਼ਰ ਇੱਕ ਹੈ, ਸਦੀਵੀ ਹੋਂਦ ਵਾਲਾ, ਉਹ ਸਦੀਵੀ ਸੱਚ ਹੈ ਜਿਹਦੇ ਬਾਰੇ ਆਪਾਂ ਬਾਣੀ ਚੋਂ ਪੜ੍ਹਦੇ ਹਾਂ। ਆਦਿ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਉਸ ਸੱਚ ਦੀ ਸਮਝ, ਉਸ ਸੱਚ ਦਾ ਗਿਆਨ ਗੁਰੂ ਦੀ ਕਿਰਪਾ ਦੇ ਨਾਲ

0: ਪੰਜ ਬੰਦ ਨੇ ਦੇ ਲੰਮੇਰਾ ਹੁਕਮ ਹੈ ਗੁਰੂ ਕਿਰਪਾ ਕਰਨ ਆਪਾਂ ਸੀਮਤ ਸਮੇਂ ਦੇ ਅੰਦਰ ਇਹਨੂੰ ਵਾਚਣਾ ਹੈਗਾ। ਸਤਿਗੁਰੂ ਸ਼ੁਰੂਆਤ ਵਿੱਚ ਵਚਨ ਕਰਦੇ ਨੇ, ਕਹਿਣ ਲੱਗੇ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈ ਹੈ ਜੀਉ। ਨਾਮ ਜਪਣ ਦਾ ਜ਼ਿਕਰ ਬਾਣੀ ਚ ਵਾਰ ਵਾਰ ਆਇਆ, ਅਨੇਕਾਂ ਵਾਰ ਆਇਆ। ਜੇ ਆਉਂ ਕਹਿੰਦੇ ਆ ਵੀ ਸਭ ਤੋਂ ਵੱਧ ਵਾਰ ਜੇ ਕੋਈ ਜ਼ਿਕਰ ਹੈ ਤਾਂ ਨਾਮ ਜਪਣ ਦਾ ਜ਼ਿਕਰ ਹੈ। ਨਾਮ ਜਪੋ ਭਾਈ, ਨਾਮ ਜਪਣਾ ਕਿਹਦਾ ਇਹ ਵੀ ਹੈ, ਨਾਮ ਜਪਣਾ ਕਿਵੇਂ ਹੈ ਇਹ ਵੀ ਹੈ, ਨਾਮ ਜਪਣਾ ਕਿਉਂ ਹੈ ਇਹ ਵੀ ਬਹੁਤ ਸਾਰੇ ਇਸ਼ਾਰੇ ਨੇ। ਪਰ ਮਹਾਰਾਜ ਕਹਿੰਦੇ ਹਰ ਜੀਉ ਕਿਰਪਾ ਕਰੇ, ਜੇ ਹਰੀ ਪਰਮਾਤਮਾ ਪਰਮੇਸ਼ਰ ਅਕਾਲ ਪੁਰਖ ਕਿਰਪਾ ਕਰੇ ਤਾਂ ਨਾਮ ਧਿਆਈ ਹੈ ਜੀਉ, ਤਾਂ ਨਾਮ ਧਿਆਇਆ ਜਾ ਸਕਦਾ। ਇੱਕ ਗੱਲ ਤਾਂ ਕਲੀਅਰ ਹੋ ਗਈ ਵੀ ਗੁਰੂ ਹਰੀ ਦੀ ਕਿਰਪਾ ਤੋਂ ਬਿਨਾਂ ਸੰਭਵ ਨਹੀਂ ਹੈ। ਵੈਸੇ ਤਾਂ ਗੁਰੂ ਦੀ ਕਿਰਪਾ ਹੀ ਵਾਪਰ ਰਹੀ ਹੈ, ਹਰੀ ਦੀ ਕਿਰਪਾ ਹੀ ਵਾਪਰ ਰਹੀ ਹੈ, ਕਿਰਪਾ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਹੁੰਦਾ। ਬੜੇ ਸੌਖੇ ਬਚਨ ਨੇ ਤੁਹਾਨੂੰ ਸਾਰਿਆਂ ਨੂੰ, ਉਹ ਕੰਠ ਵੀ ਨੇ, ਆਪਾਂ ਰੋਜ਼ ਅਰਦਾਸ ਤੋਂ ਪਹਿਲਾਂ ਪੜ੍ਹਦੇ ਹਾਂ। ਤੂੰ ਠਾਕੁਰ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਕ ਨੇਰੇ। ਸਾਰੀ ਕਿਰਪਾ ਹੀ ਵਾਪਰ ਰਹੀ ਹੈ, ਉਹਦੀ ਕਿਰਪਾ ਨਾਲ ਹੀ ਸਾਨੂੰ ਮਨੁੱਖਾ ਜੀਵਨ ਮਿਲਿਆ ਹੈ। ਕਿਰਪਾ ਤੋਂ ਬਿਨਾਂ ਥੋੜੋ, ਕਿਰਪਾ ਨਾਲ ਹੀ ਸਾਨੂੰ ਮਾਤਾ ਪਿਤਾ ਮਿਲੇ ਨੇ, ਕਿਰਪਾ ਨਾਲ ਹੀ ਸਭ ਕੁਝ ਹੁੰਦਾ। ਇਸ ਕਰਕੇ ਜਿਹੜਾ ਨਾਮ ਜਪਣਾ ਸਾਡੇ ਜੀਵਨ ਦਾ ਮੁੱਖ ਪਰਪਜ ਹੈ, ਜੀਵਨ ਦਾ ਮੇਨ ਜਿਹੜਾ ਪਰਪਜ ਹੈ ਉਹ ਨਾਮ ਜਪਣਾ। ਕਿਉਂਕਿ ਬਾਣੀ ਦੇ ਵਿੱਚ ਇਸ਼ਾਰੇ ਨੇ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਪਰ ਇਹ ਵੀ ਕਹਿਤਾ ਲੱਗਾ ਕਿ ਤੂੰ ਕੋ ਫੱਕੜੇ ਸਭ ਮੁੱਕਦੀ ਚੱਲੀ ਰਹਿਣ। ਮਹਾਰਾਜ ਕਹਿੰਦੇ ਉਸ ਨੂੰ ਭਜਣਾ ਹੈ, ਸੈਂਕੜੇ ਵਾਰੇ ਬਚਨ ਨੇ, ਮੈਂ ਸੰਖੇਪ ਵਿੱਚ ਬੇਨਤੀ ਕਰਨੀ ਹੈ। ਸਤਿਗੁਰੂ ਨੇ ਤਾਂ ਇੱਥੋਂ ਤੱਕ ਵੀ ਆਖਿਆ ਵੀ ਆਹੀ ਤੇਰਾ ਸਮਾਂ ਹੈ, ਇਹੀ ਤੇਰੀ ਵਾਰੀ ਹੈ ਨਾਮ ਜਪਣ ਦੀ, ਇਹੀ ਤੇਰੀ ਅਵਸਰ, ਇਹੀ ਤੇਰੀ ਵਾਰ, ਇਹਨੂੰ ਸੰਭਾਲ, ਸੁਚੇਤ ਹੋ, ਅਲਰਟ ਹੋ, ਸਾਵਧਾਨ ਹੋ, ਕਿਉਂਕਿ ਜੇ ਹੁਣ ਭਜੇਗਾ ਉਹਨੂੰ ਸਿਮਰੇਗਾ ਤੇ ਤੇਰਾ ਜੀਵਨ ਲੇਖੇ ਚ ਪਏਗਾ ਤੇ ਤੇਰਾ ਆਵਾਗਾਉਣ ਕੱਟਿਆ ਜਾਏਗਾ, ਤੇਰੀ ਪਰਮਾਤਮਾ ਦੇ ਚਰਨਾਂ ਦੇ ਵਿੱਚ ਪਹੁੰਚ ਹੋ ਜਾਏਗੀ। ਜਿਹੜਾ ਇੱਕ ਲੰਮਾ ਚੱਕਰ ਹੈ ਉਹਦੇ ਚ ਤੈਨੂੰ ਤੂੰ ਬਾਹਰ ਨਿਕਲ ਜਾਏਗਾ, ਉਹ ਨਾਮ ਜਪਣ ਨਾਲੇ ਹੋਵੇਗਾ। ਮਹਾਰਾਜ ਨੇ ਤਾਂ ਬੜੇ ਇਸ਼ਾਰਿਆਂ ਦੇ ਨਾਲ ਸਮਝਾਇਆ ਵੀ ਅਬ ਨਾ ਭਜਸ, ਭਜਸ ਕਬ ਭਾਈ, ਆਵੈ ਅੰਤ ਨਾ ਭਜਿਆ ਜਾਈ, ਆਹੀ ਦਾ ਮੌਕਾ ਹੈ, ਆਹੀ ਤਾਂ ਤੇਰਾ ਸਮਾਂ ਨਾਮ ਧਿਆਉਣ ਦਾ। ਇੱਥੋਂ ਤੱਕ ਮਹਾਰਾਜ ਜੀ ਨੇ ਤਾਂ ਇਹ ਵੀ ਆਖਿਆ, ਗੁਰੂ ਤੇਗ ਬਹਾਦਰ ਜੀ ਦੇ ਬਚਨ ਪੜ੍ਹਦੇ ਹਾਂ ਆਪਾਂ, ਸਤ ਨਾਮ ਜਪਣਾ ਉਹਦੇ ਗੁਣ ਗਾਉਣੇ ਸਾਰੇ ਸਮਾਨਾਰਥ ਸ਼ਬਦ ਨੇ। ਜੇ ਪਰਮਾਤਮਾ ਦਾ ਨਾਮ ਨਾ ਜਪਿਆ, ਜੇ ਮਾਲਕ ਦੇ ਗੁਣ ਨਾ ਗਾਏ ਤੇ ਜੀਵਨ ਕਿਸੇ ਲੇਖੇ ਵਿੱਚ ਵੀ ਨਹੀਂ ਹੈ। ਆਪਾਂ ਪੜ੍ਹਦੇ ਨਾ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ, ਨਾਮ ਜਪਣਾ ਪਰਮਾਤਮਾ ਦੀ ਸਿਫਤਸਲਾਹ ਕਰਨੀ, ਵਡਿਆਈ ਕਰਨੀ, ਇਹ ਸਾਰੇ ਸਮਾਨਾਰਥ ਸ਼ਬਦ ਨੇ। ਇੱਕ ਹੋਰ ਬੜਾ ਪਿਆਰਾ ਵਚਨ ਆਉਂਦਾ ਬਾਣੀ ਦੇ ਵਿੱਚ, ਭਗਤ ਰਵਿਦਾਸ ਸਾਹਿਬ ਜੀ ਨੇ ਇੰਨਾ ਸੁੰਦਰ ਜ਼ਿਕਰ ਕੀਤਾ, ਉਹ ਕਹਿੰਦੇ ਨੇ ਜਿਹੜੀ ਮਨੁੱਖਾ ਦੇਹੀ ਹੈ ਇਹ ਪਰਮਾਤਮਾ ਦੀ ਭਗਤੀ ਕਰਨ ਲਈ ਮਿਲੀ ਹੈ, ਪਰਮੇਸ਼ਰ ਦਾ ਨਾਮ ਜਪਣ ਲਈ ਮਿਲੀ ਹੈ। ਅਫਸੋਸ, ਮਨੁੱਖ ਨੂੰ ਜ਼ਿੰਦਗੀ ਭਰ, ਜੀਵਨ ਭਰ ਇਸ ਚੀਜ਼ ਦੀ ਸਮਝ ਨਹੀਂ ਆਉਂਦੀ। ਉਹਨਾਂ ਤੇ ਇੱਥੋਂ ਤੱਕ ਆਖਿਆ ਬਈ ਇਹ ਜਿਹੜੀ ਦੁਰਲੱਭ ਦੇਹ ਹੈ ਨਾ, ਕਬੀਰ ਸਾਹਿਬ ਨੇ ਵੀ ਇਹਨੂੰ ਦੁਰਲੱਭ ਆਖਿਆ, ਭਗਤ ਰਵਿਦਾਸ ਸਾਹਿਬ ਜੀ ਨੇ ਵੀ ਇਹੀ ਆਖਿਆ ਬਈ ਇਹ ਪੂਰਬਲੇ ਕੀਤੇ ਹੋਏ ਸ਼ੁਭ ਕਰਮਾਂ ਦਾ ਸਦਕਾ, ਚੰਗੇ ਕਰਮਾਂ ਦਾ ਸਦਕਾ ਪ੍ਰਾਪਤ ਹੋਈ ਹੈ। ਪਰ ਜੇ ਇਹਦੇ ਵਿੱਚ ਨਾਮ ਨਾ ਜਪਿਆ ਤੇ ਭਗਤ ਸਾਹਿਬ ਜੀ ਕਹਿੰਦੇ ਇਹ ਕਿਸੇ ਵੀ ਲੇਖੇ ਵਿੱਚ ਨਹੀਂ ਹੈ, ਸੰਖੇਪ ਚੱਜ ਕਰਾ। ਇਸ ਕਰਕੇ ਪਰਮਾਤਮਾ ਦਾ ਨਾਮ ਜਪਣਾ ਜੀਵਨ ਦਾ ਮਕਸਦ ਹੈ, ਜੀਵਨ ਦਾ ਪਰਪਜ਼ ਹੈ। ਪਰ ਅਗਲੀ ਗੱਲ ਇਹ ਹੈ ਵੀ ਨਾਮ ਕੀ ਆਪਣੀ ਕੋਸ਼ਿਸ਼ ਨਾਲ ਜਪਿਆ ਜਾਏਗਾ, ਸਵਾਲ ਇਹ ਹੈ। ਜੇ ਆਪਣੀ ਕੋਸ਼ਿਸ਼ ਨਾਲ ਜਪਿਆ ਜਾਂਦਾ ਹੁੰਦਾ ਤਾਂ ਆਹ ਵਚਨ ਗੁਰੂ ਸਾਹਿਬ ਨਾ ਕਰਦੇ, ਹਰ ਜੀਉ ਕਿਰਪਾ ਕਰੇ, ਹਰੀ ਕਿਰਪਾ ਕਰੇ ਤਾਂ ਨਾਮ ਧਿਆਇਆ ਜਾ ਸਕਦਾ। ਨਹੀਂ ਤਾਂ ਨਾ ਮਨੁੱਖ ਕਰਮ ਕਾਂਡਾਂ ਵਿੱਚ, ਫੋਕੀਆਂ ਰੀਤੀਆਂ ਰਸਮਾਂ ਦੇ ਵਿੱਚ, ਕੂੜ ਕਿਰਿਆਵਾਂ ਦੇ ਵਿੱਚ ਉਲਝਿਆ ਰਹਿੰਦਾ। ਇਸ ਕਰਕੇ ਸੰਖੇਪ ਦੇ ਵਿੱਚ ਸਤਿਗੁਰੂ ਕਹਿੰਦੇ ਜੇ ਸੱਚਾ ਹਰੀ ਪ੍ਰਭੂ ਪਰਮਾਤਮਾ ਜੀਵ ਤੇ ਕਿਰਪਾ ਕਰੇ ਤਾਂ ਹੀ ਉਹ ਸੱਚੇ ਪਰਮਾਤਮਾ ਦਾ ਨਾਮ ਧਿਆਇਆ ਜਾ ਸਕਦਾ ਹੈ।
1: ਸਤਿਗੁਰ ਮਿਲੈ ਸੁਭਾਏ, ਸਹਿਜ ਗੁਣ ਗਾਈਐ ਜੀਓ।
0: ਦੇਖੋ ਸਤਿਗੁਰੂ ਜੀ ਦਾ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਰੋਲ ਹੈ, ਬਹੁਤ ਵੱਡੀ ਲੋੜ ਹੈ। ਸਤਿਗੁਰੂ ਨੇ ਗਿਆਨ ਦੇਣਾ ਹੈ, ਸਤਿਗੁਰੂ ਨੇ ਸੋਝੀ ਦੇਣੀ ਹੈ, ਸਤਿਗੁਰੂ ਨੇ ਮਨੁੱਖ ਦੀਆਂ ਅੱਖਾਂ ਦੇ ਅੱਗੇ ਆਏ ਹੋਏ ਕਈ ਤਰ੍ਹਾਂ ਦੇ ਭਰਮ ਦੇ ਜਾਲਿਆਂ ਨੂੰ ਨਾਸ਼ ਕਰਨਾ, ਤੇ ਗੁਰੂ ਨੇ ਹੀ ਇਹ ਸਮਝਾਉਣਾ। ਜਦੋਂ ਮਨੁੱਖ ਨੂੰ ਸੱਚੇ ਗੁਰੂ ਦਾ ਮਿਲਾਪ ਹਾਸਲ ਹੁੰਦਾ, ਸਤਿਗੁਰ ਮਿਲੈ ਸੁਭਾਏ, ਫਿਰ ਮਹਾਰਾਜ ਕਹਿੰਦੇ ਸਹਿਜ ਗੁਣ ਗਾਈਆ ਜੀ, ਉਹ ਮਨੁੱਖ ਦੇ ਅੰਦਰ ਸਹਿਜ ਆ ਜਾਂਦਾ ਤੇ ਸਹਿਜ ਵਿੱਚ ਆ ਕੇ ਉਹ ਪਰਮਾਤਮਾ ਦੇ ਗੁਣ ਗਾਉਂਦਾ। ਸਹਿਜ ਬਹੁਤ ਉੱਚਤਮ ਅਵਸਥਾ ਹੈ, ਬਹੁਤ ਸ੍ਰੇਸ਼ਟ ਅਵਸਥਾ ਹੈ। ਅੱਜ ਦੇ ਹੁਕਮਨਾਮੇ ਦੇ ਵਿੱਚ 5 ਵਾਰੀ ਸਹਿਜ ਸ਼ਬਦ ਆਇਆ, ਤੁਸੀਂ ਧਿਆਨ ਨਾਲ ਸੁਣਿਓ। ਬਾਣੀ ਦੇ ਵਿੱਚ ਸਹਿਜ ਬਾਰੇ ਬਹੁਤ ਸਾਰੇ ਬਚਨ ਕੀਤੇ ਨੇ। ਸਹਿਜ ਜੀਵਨ ਦੇ ਵਿੱਚ ਪੈਦਾ ਹੋ ਜਾਏ ਕੋਈ ਛੋਟੀ ਗੱਲ ਨਹੀਂ ਹੈ। ਸਾਨੂੰ ਮਹਾਰਾਜ ਨੇ ਨਾਮ ਜਪਣ ਦਾ ਜ਼ਿਕਰ ਕੀਤਾ, ਉਹ ਵੀ ਸਹਿਜ ਵਿੱਚ, ਤੇ ਹਰ ਕਾ ਬਿਲੋਬ ਨਾ ਬਿਲੋਬੋ ਮੇਰੇ ਭਾਈ, ਸਹਿਜ ਬਿਲੋਬੋ ਜੈਸੇ ਤਤ ਨਾ ਜਾਈ, ਬਹੁਤ ਵੱਡੇ ਇਸ਼ਾਰੇ ਕੀਤੇ ਨੇ। ਸਤਿਗੁਰੂ ਕਹਿਣ ਲੱਗੇ, ਜਦੋਂ ਸਤਿਗੁਰੂ ਮਨੁੱਖ ਨੂੰ ਮਿਲਦਾ ਜਾਂ ਮਨੁੱਖ ਨੂੰ ਸਤਿਗੁਰੂ ਦਾ ਮਿਲਾਪ ਹਾਸਲ ਹੁੰਦਾ ਤਾਂ ਉਹਦੇ ਜੀਵਨ ਵਿੱਚ ਸਹਿਜ ਆ ਜਾਂਦਾ ਤੇ ਸਹਿਜ ਵਿੱਚ ਆ ਕੇ ਫਿਰ ਉਹ ਗੁਣ ਗਾਉਂਦਾ।

ਤੇਰੀ ਨਾਮ ਸਾਰਾ ਦਿਨ ਰਾਤ ਸੰਭਾਰੀ ਦਾ ਮਤਲਬ ਹਿਰਦੇ ਵਿੱਚ ਸੰਭਾਲ ਕੇ ਰੱਖਾ। ਜਦੋਂ ਮੈਂ ਉਸ ਪਰਮਾਤਮਾ ਦਾ ਨਾਮ ਲਵਾਂ, ਇੱਥੇ ਜਾ ਸ਼ਬਦ ਹੈ, ਇੱਥੇ ਉੱਪਰ ਬਿੰਦਾ ਨਹੀਂ ਉਚਾਰਨਾ। ਕਈ ਵਾਰੀ ਅਸੀਂ ਉਹ ਸੁਭਾਅ ਬਣ ਜਾਂਦਾ ਹਨ, ਇਹ ਜਾ ਪ੍ਰੋਨਾਉਨ ਹੈ ਨਾਮ ਲਈ ਤਾਂ ਜੀਵਾਂ। ਜਦੋਂ ਮੈਂ ਉਸ ਪਰਮਾਤਮਾ ਦਾ ਨਾਮ ਲੈਣਾ ਤਾਂ ਹੀ ਅਸਲੀ ਅਰਥਾਂ ਦੇ ਵਿੱਚ ਆਤਮਕ ਤੌਰ ਤੇ ਮੈਂ

ਸਾਬਣੀ ਤੋਂ ਭਾਵ ਹੈ ਕੰਨਾਂ ਨਾਲ। ਇਹ ਤਾਂ ਮਹਾਰਾਜ ਨੇ ਸਾਨੂੰ ਬਾਣੀ ਚ ਬਹੁਤ ਵਾਰ ਹਦਾਇਤਾਂ ਕੀਤੀਆਂ ਨੇ। ਨਿਤਨੇਮ ਦੇ ਅੰਦਰ ਹੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਚਨ ਕਰਦੇ ਨੇ, ਸਰਵਣ ਹੋ ਮੇਰੇ ਸਾਚਾ ਸੁਣਨਾ ਨੋ ਪਠਾਏ। ਆਪਾਂ ਇਹ ਵੀ ਪੜ੍ਹਦੇ ਹਾਂ ਬਈ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰਨਾਉ। ਸਰਵਣੀ ਸੁਣੀ ਤਾਂ ਇਹ ਮਨ ਤ੍ਰਿਪਤ ਹੈ, ਇਹ ਮਨ ਤਦੋਂ ਹੀ ਤ੍ਰਿਪਤ ਹੋਵੇਗਾ ਜਦੋਂ ਕੰਨਾਂ ਦਾ ਸੁਭਾਅ ਬਣ ਜਾਏਗਾ। ਨਿੰਦਿਆ ਚੁਗਲੀ ਤੋਂ ਪਰੁੱਠ ਖੜਾਂਗੇ, ਕੰਨਾਂ ਦੇ ਨਾਲ ਅਸੀਂ ਉਸ ਪਰਮਾਤਮਾ ਦੀ ਸਿਫਤਸਲਾ, ਉਸ ਪ੍ਰਭੂ ਦਾ ਗੁਣਗਾਣ, ਉਸ ਪ੍ਰਭੂ ਦੀ ਵਡਿਆਈ, ਉਹਦੀ ਸਿਫਤਸਲਾ ਸੁਣਾਂਗੇ, ਤਾਂ ਜਾ ਕੇ ਮਨ ਤ੍ਰਿਪਤ ਹੁੰਦਾ ਤੇ ਨਾਲ ਦੀ ਨਾਲ ਗੁਰਮੁਖ ਅੰਮ੍ਰਿਤ ਪੀਵਾਂ ਉਹ ਅਵਸਥਾ ਤੇ ਪਹੁੰਚ ਕੇ ਨਾਮ ਰੂਪੀ ਅੰਮ੍ਰਿਤ ਪੀਣ ਨੂੰ ਪ੍ਰਾਪਤ

0: ਉਚਰੈ।
1: ਨਦਰ ਕਰੇ ਜੇ ਪਰਮਾਤਮਾ ਨਦਰ ਕਰੇ, ਪਰਮੇਸ਼ਰ ਵਾਹਿਗੁਰੂ ਨਦਰ ਕਰੇ ਤਾਂ ਸਤਿਗੁਰੂ ਦਾ ਮਿਲਾਪ ਹਾਸਲ ਹੁੰਦਾ। ਗੱਲਾਂ ਦੋਵੇਂ ਓਤ ਪੋਤ ਨੇ। ਸਤਿਗੁਰੂ ਦਾ ਮਿਲਾਪ ਪ੍ਰਭੂ ਕਿਰਪਾ ਨਾਲ ਹੁੰਦਾ, ਗੁਰੂ ਦੀ ਕਿਰਪਾ ਨਾਲ ਪ੍ਰਭੂ ਦੀ ਸੋਝੀ ਆਉਂਦੀ ਹੈ। ਤਾਂ ਸਤਿਗੁਰ ਮੇਲੇ ਜਦੋਂ ਸਤਿਗੁਰੂ ਦਾ ਮਿਲਾਪ ਹੁੰਦਾ, ਗੁਰੂ ਸੋਝੀ ਦਿੰਦਾ, ਸਮਝ ਦਿੰਦਾ, ਫਿਰ ਐਸਾ ਮਨੁੱਖ ਵਿਵੇਕ ਬੁੱਧੀ ਦਾ ਮਾਲਕ ਹੋ ਜਾਂਦਾ। ਫਿਰ ਉਹ ਵਿਵੇਕ ਬੁੱਧੀ ਦੇ ਨਾਲ ਹੀ ਦਿਨ ਰਾਤ ਵਿਚਰਦਾ। ਆਪਾਂ ਰੋਜ਼ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਵੀ ਕਰਦੇ ਹਾਂ ਨਾ, ਵੀ ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ। ਉੱਥੇ ਵਿਵੇਕ ਦਾਨ ਦਾ ਖਾਸ ਜ਼ਿਕਰ ਆਉਂਦਾ, ਚੰਗੇ ਤੇ ਮਾੜੇ ਦੀ, ਸੱਚੇ ਤੇ ਕੂੜੇ ਨੇ ਉਹਦੀ ਸਮਝ ਆ ਜਾਏ, ਇਹ ਵੀ ਮੰਗਿਆ ਕਰੋ। ਵਿਵੇਕ ਦੀ ਘਾਟ ਹੈ, ਵਿਵੇਕ ਦਾ ਦੀਵਾ ਸਾਡਾ ਮੈਲਾ ਹੋਇਆ ਪਿਆ। ਸ਼ਾਇਦ ਇਸੇ ਕਰਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਮਝਣ ਵਾਲੀਆਂ ਨੇ ਉਹ ਸਾਡੀ ਸਮਝ ਵਿੱਚ ਵੀ ਨਹੀਂ ਆ ਰਹੀਆਂ। ਜਦੋਂ ਵਿਵੇਕ ਬੁੱਧੀ ਪ੍ਰਾਪਤ ਹੁੰਦੀ ਹੈ, ਵਿਵੇਕ ਬੁੱਧੀ ਦੇ ਨਾਲ ਮਨੁੱਖ ਫਿਰ ਸੰਸਾਰ ਵਿੱਚ ਵਿਸਰਦਾ ਹੈ।
0: ਅੰਦਰ ਸਾਚਾ ਨੇਹੋ ਪੂਰੇ ਸਤਿਗੁਰੈ।
1: ਅੰਦਰ ਸੱਚਾ ਨੇਹੋ, ਇੱਕ ਵਾਰ ਫੇਰ ਮਹਾਰਾਜ ਬਚਨ ਕਰਦੇ ਨੇ, ਪੂਰੇ ਸਤਿਗੁਰੂ ਪ੍ਰਤੀ ਔਰ ਸੱਚਾ ਨੇਹੋ ਅੰਦਰ।

0: ਗੁਰਮੁਖੋ ਜਿਨ੍ਹਾਂ ਦੀ ਪਰਮਾਤਮਾ ਨਾਲ ਲਿਵ ਲੱਗ ਗਈ, ਪਰਮੇਸ਼ਰ ਨਾਲ ਲਿਵ ਲੱਗ ਗਈ, ਔਰ ਮਹਾਰਾਜ ਕਹਿੰਦੇ ਭਾਈ ਆ ਲੋਕ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ ਹਲਤ ਪਲਤ ਦੋਵਾਂ ਲੋਕਾਂ ਦੇ ਵਿੱਚ ਉਹਨਾਂ ਦੀ ਸੋਭਾ ਹੁੰਦੀ ਹੈ।
1: ਹਰਖ ਸੋਗ ਦੁਹਾ ਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੇ।
0: ਅਵਸਥਾ ਕੈਸੀ ਹੋ ਗਈ, ਹਰਖ ਖੁਸ਼ੀ, ਸੋਗ ਜਿਹੜਾ ਗਮੀ, ਦੋਨੇ ਓਪੋਜਿਟ ਸ਼ਬਦ ਨੇ, ਦੋਵਾਂ ਤੋਂ ਉੱਪਰ ਉੱਠ ਖੜਦਾ ਉਹ ਹਰਖ ਤੇ ਸ਼ੋਗ ਤੋਂ ਨਿਆਰਾ ਹੋ ਜਾਂਦਾ ਤੇ ਇਹਨਾਂ ਦੋਹਾਂ ਤੇ ਮੁਕਤਾ ਇਹਦੇ ਪ੍ਰਭਾਵ ਤੋਂ ਰਹਿਤ ਹੋ ਜਾਂਦਾ। ਉਹ ਪਤਾ ਕਿੱਥੇ ਆ ਜਾਂਦਾ? ਜੋ ਪ੍ਰਭ ਕਰੇ ਸੋ ਭਾਵੇ, ਜੋ ਪ੍ਰਭੂ ਕਰ ਰਿਹਾ ਜੇ ਦੁੱਖ ਦੇ ਤਾਂ ਤੁਝੇ ਆਰਾਧੀ ਵਾਲੇ ਬਚਨ ਆਉਂਦੇ ਨੇ। ਫਿਰ ਉਹ ਕਹਿੰਦਾ ਵੀ ਦੁੱਖ ਵੀ ਉਹਦੇ ਭਾਣੇ ਚ ਹੈ, ਸੁੱਖ ਵੀ ਉਹਦੇ ਭਾਣੇ ਚ ਹੈ, ਜੋ ਪ੍ਰਭੂ ਕਰਦਾ ਜੋ ਤਿਸ ਭਾਵ ਹੈ। ਸਾਈ ਭਲੀਕਾਰ ਵਾਲੀ ਅਵਸਥਾ ਹੋ ਜਾਂਦੀ ਹੈ।
1: ਸਤ ਸੰਗਤ ਮਿਲੇ ਵਡ ਭਾਗ ਤਾਂ ਹਰ ਰਸ ਆਵੇ ਜੀਓ।
0: ਵੱਡਿਆਂ ਭਾਗਾਂ ਦੇ ਨਾਲ ਹੀ ਸਤਸੰਗਤ ਦੀ ਪ੍ਰਾਪਤੀ ਹੁੰਦੀ ਹੈ। ਸਤਸੰਗਤ ਦੀ ਪ੍ਰਾਪਤੀ ਹੋਣ ਤੋਂ ਬਾਅਦ ਫਿਰ ਮਨੁੱਖ ਪਰਮਾਤਮਾ ਦੇ ਨਾਮ ਰਸ ਤੱਕ ਪਹੁੰਚ

ਇੱਥੇ ਤੁਹਾਨੂੰ ਗੁਰੂ ਰਾਮਦਾਸ ਸਾਹਿਬ ਮਹਾਰਾਜ ਥੋੜਾ ਤਰੀਕਾ ਬਦਲ ਰਹੇ ਨੇ। ਕਹਿੰਦੇ ਜਿਹੜਾ ਦੂਜੇ ਭਾਅ ਵਿੱਚ ਹੈ, ਦੂਜਾ ਭਾਅ ਬਹੁਤ ਵਾਰ ਜ਼ਿਕਰ ਬਾਣੀ ਚ ਆਉਂਦਾ, ਦੂਜੇ ਭਾਅ ਵਿੱਚ ਜਿਹੜਾ ਮਨੁੱਖ ਫਸ ਗਿਆ ਉਹਦਾ ਪਾਰ ਉਤਾਰਾ ਨਹੀਂ ਹੁੰਦਾ ਕਿਤੇ ਵੀ। ਦੂਜਾ ਭਾਅ ਹੁੰਦਾ ਕਦੋਂ ਹੈ? ਜਦੋਂ ਮਨੁੱਖ ਭਰਮ ਦਾ ਸ਼ਿਕਾਰ ਹੁੰਦਾ ਹੈ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਬੜਾ ਪਿਆਰਾ ਵਚਨ ਹੈ, ਭਾਦੋਏ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ, ਲਕਸ਼ੀਂਗਾਰ ਬਣਾਇਆ ਕਾਰਜ ਨਾਹੀਂ। ਜਿੰਨੇ ਮਰਜ਼ੀ ਧਾਰਮਿਕ ਤੌਰ ਤੇ ਹੋਸ਼ਿਆਰ ਸ਼ਿੰਗਾਰ ਕਰੀ ਜਾ, ਕੋਈ ਲੇਖੇ ਚ ਨਹੀਂ, ਕੋਈ ਕੰਮ ਨਹੀਂ। ਭਾਅ ਦੋਏ, ਜਦੋਂ ਦੋ ਭਾਅ ਬਣ ਜਾਣ, ਆ ਦੋ ਭਾਅ ਬਣ ਜਾਣ ਜਿਹਨੂੰ ਮਹਾਰਾਜ ਇੱਥੇ ਬਚਨ ਕਰ ਰਹੇ ਨੇ। ਕਹਿੰਦੇ ਦੂਜੇ ਭਾਏ, ਇਹਦੇ ਵਿੱਚ ਦੁੱਖ ਹੀ ਦੁੱਖ ਹੈ, ਦੂਜੇ ਭਾਏ ਦੁੱਖ ਹੋਏ ਮਨਮੁੱਖ। ਜਿਹੜਾ ਸੀ ਮਨਮੁੱਖ ਦੂਜੇ ਭਾਅ ਵਿੱਚ ਆਉਣ ਕਰਕੇ ਪਰਮਾਤਮਾ ਨੂੰ ਵਿਸਾਰ ਦਿੰਦਾ, ਇੱਕ ਐਸੇ ਟਰੈਕ ਤੇ ਚੜ ਜਾਂਦਾ ਜਿਹਦੇ ਤੋਂ ਬਾਅਦ ਉਹਨੂੰ ਜਮਾਂ ਦੀਆਂ ਮਾਰਾਂ ਪੈਂਦੀਆਂ ਨੇ, ਜਮਾਂ ਦੇ ਵਸ ਪੈਣਾ ਪੈਂਦਾ।

ਫਿਰ ਉਹ ਜਿਹੜਾ ਦੂਜੇ ਭਾਅ ਵਿੱਚ ਆ ਗਿਆ ਉਹ ਦਿਨ ਰਾਤ ਹਾਏ ਹਾਏ ਕਰਦਾ ਰਹਿੰਦਾ, ਉਹਦੀ ਜ਼ਿੰਦਗੀ ਚੋਂ ਹਾਏ ਹਾਏ ਨਹੀਂ ਮੁੱਕਦੀ। ਬਸ ਉਹ ਇਸ ਜੀਵਨ ਦੇ ਵਿੱਚ ਵੀ ਹਾਏ ਹਾਏ ਕਰਦਾ, ਅਗਾਂਹ ਜਾਂਦਾ ਉੱਥੇ ਵੀ ਕਹਿਣ ਤੋਂ ਭਾਵ ਉਹ ਹਾਏ ਹਾਏ ਕਰਦਾ। ਮਾਇਆ ਦੁੱਖ ਮੋਹਿਆ ਜੀਓ, ਇਹ ਕਾਰਨ ਪਤਾ ਕੀ ਸੀ? ਮਾਇਆ ਕਰਕੇ ਮੋਹਿਆ ਗਿਆ, ਸੱਚਾ ਨੇਹ ਨਹੀਂ ਲੱਗਾ, ਕੂੜੇ ਨਾਲ ਨੇਹ ਲੱਗ ਗਿਆ। ਜ਼ਿੰਦਗੀ ਹਾਏ ਹਾਏ ਕਰਦਿਆਂ ਦੀ ਗੁਜ਼ਰ ਗਈ, ਜੀਵਨ ਹਾਏ ਹਾਏ ਕਰਦਿਆਂ ਦਾ ਗੁਜ਼ਰ ਗਿਆ, ਰਾਤ ਨੂੰ ਵੀ ਦਿਨੇ ਵੀ ਬਸ ਐਸੇ ਤਰ੍ਹਾਂ ਉਹਦਾ ਸਮਾਂ ਲੰਘ ਜਾਂਦਾ।

0: ਆ ਗਿਆ, ਮਾਇਆ ਨੇ ਮੋਹ ਲਿਆ ਤੇ ਹੌਲੀ ਹੌਲੀ ਹਉਮੈ ਦਾ ਸ਼ਿਕਾਰ ਹੋ ਗਿਆ ਤੇ ਅੰਦਰ ਈਗੋ ਪੈਦਾ ਹੋ ਗਈ, ਅਹੰਗ ਪੈਦਾ ਹੋ ਗਿਆ। ਫਿਰ ਉਹ ਹੌਲੀ ਹੌਲੀ ਮੇਰੀ ਮੇਰੀ ਕਰਤ ਵਿਹਾਵੇ ਦਾ ਮਤਲਬ ਹੈ ਸਾਰੀ ਉਮਰ ਆਈ ਲੰਘ ਜਾਂਦੀ ਹੈ। ਬਾਬਾ ਜੀ ਨੇ ਬਾਣੀ ਚ ਆਖਿਆ ਮੇਰੀ ਮੇਰੀ ਕਰਤੇ ਜਨਮ ਗਏ, ਇੱਕ ਨੀ ਤਮਾਮ ਲੋਕਾਂ ਦੇ ਨਾਲ ਇਹ ਵਰਤਾਰਾ ਵਾਪਰਿਆ। ਜਿਹੜੇ ਗੁਰੂ ਦੇ ਚਰਨਾਂ ਚ ਆ ਗਏ, ਜਿਹਨਾਂ ਨੇ ਸਤਸੰਗਤ ਕੀਤੀ, ਜਿਹਨਾਂ ਨੂੰ ਗੁਰੂ ਨੇ ਗਿਆਨ ਦਿੱਤਾ, ਉਹ ਮੇਰੀ ਮੇਰੀ ਛੱਡ ਗਏ। ਉਹ ਕਹਿਣ ਲੱਗੇ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਉਹਨਾਂ ਦੇ ਅੰਦਰ ਤੂੰ ਤੂੰ ਤੇਰੇ ਤੇਰੇ ਦੀ ਭਾਵਨਾ ਹੋ ਗਈ। ਤੇ ਜਦੋਂ ਇਹ ਭਾਵਨਾ ਬਣ ਜਾਣ, ਮਨੁੱਖ ਫਿਰ ਬਹੁਤ ਉੱਚੀਆਂ ਅਵਸਥਾ ਤੇ ਪਹੁੰਚ ਜਾਂਦਾ। ਤੂੰ ਤੂੰ ਕਰਤਾ ਤੂੰ ਹੂਆ, ਮੁਝ ਮੈਂ ਰਹਾ ਨਾ ਹੂੰ। ਇੱਥੋਂ ਤੱਕ ਬਾਬਾ ਜੀ ਕਹਿੰਦੇ ਭਾਈ ਉਹਦੀ ਅਵਸਥਾ ਬਣ ਜਾਂਦੀ ਹੈ, ਜਿੱਧਰ ਵੀ ਵੇਖਦਾ ਉਹਨੂੰ ਪਰਮਾਤਮਾ ਦਿਸਦਾ। ਪਰ ਇੱਥੇ ਕੀ ਹੈ, ਮਾਇਆ ਦੁੱਖ ਮੋਹਿਆ ਹਉਮੈ ਰੋਹਿਆ, ਮੇਰੀ ਮੇਰੀ ਕਰਤ, ਮੇਰੀ ਮੇਰੀ ਕਰਦਿਆਂ, ਮੇਰਾ ਮੇਰਾ ਕਰਦਿਆਂ ਉਹਦੀ ਸਾਰੀ ਉਮਰ ਇਸੇ ਤਰ੍ਹਾਂ ਲੰਘ ਜਾਂਦੀ ਹੈ।
1: ਜੋ ਪ੍ਰਭ ਦੇ ਤਿਸ ਚਿੱਤ ਨਾਹੀ ਅੰਤ ਗਿਆ ਪਛਤਾਵੇ।
0: ਮੇਰਾ ਤੇ ਕੁਝ ਵੀ ਨਹੀਂ ਹੈ ਜੇ ਸੱਚ ਜਾਣੀ, ਸਾਡਾ ਕੁਝ ਵੀ ਨਹੀਂ ਹੈ। ਸਾਡਾ ਕੀ ਹੈ, ਸਾਡਾ ਤਾਂ ਸਰੀਰ ਵੀ ਨਹੀਂ ਹੈ ਜਿਹਨੂੰ ਅਸੀਂ ਆਪਣਾ ਮੰਨੀ ਬੈਠੇ ਹਾਂ। ਇਸ ਕਰਕੇ ਮਹਾਰਾਜ ਇੱਥੇ ਕਹਿੰਦੇ ਭਾਈ ਇਹਦੇ ਨਾਲ ਕਹਿੰਦਾ ਜੋ ਪ੍ਰਭ ਦੇ, ਜੋ ਪ੍ਰਭੂ ਨੇ ਦਿੱਤਾ ਉਹਨੂੰ ਚੇਤੇ ਨਾ ਪਰਮਾਤਮਾ ਚੇਤੇ ਹੈ, ਪਰਮਾਤਮਾ ਦੀਆਂ ਦਾਤਾਂ ਨਾਲ ਨੇਹ ਪਾ ਬੈਠਾ। ਇਸੇ ਕਰਕੇ ਅੰਤ ਗਿਆ ਪਛਤਾਵੇ। ਆਪਾਂ ਬਾਣੀ ਚੋਂ ਬਚਨ ਪੜ੍ਹਦੇ ਹਾਂ ਬਈ ਇਹ ਸਾਰਾ ਕੁਝ ਜੀਓ ਪਿੰਡ ਇਹ ਸਭ ਕੁਝ ਪਰਮਾਤਮਾ ਦਿੱਤਾ ਹੋਇਆ। ਬਹੁਤ ਸਾਰੇ ਬਚਨ ਆਉਂਦੇ ਨੇ ਸੰਖੇਪ ਦੇ ਵਿੱਚ ਕਿਉਂਕਿ ਸ਼ਬਦ ਲਮੇਰਾ। ਜੋ ਪ੍ਰਭ ਦੇ, ਮਨਮੁੱਖ ਨੂੰ ਉਹ ਪਰਮਾਤਮਾ ਚੇਤੇ ਨਹੀਂ ਹੈ ਤੇ ਉਹ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਜਾਂ ਪਦਾਰਥਾਂ ਦੇ ਵਿੱਚ ਫਸ ਕੇ ਦੂਜੇ ਭਾਅ ਦਾ ਸ਼ਿਕਾਰ ਹੋ ਗਿਆ, ਜਿਹਦਾ ਰਿਜ਼ਲਟ, ਜਿਹਦਾ ਨਤੀਜਾ ਅੰਤ ਨੂੰ

ਨਾਮ ਤੋਂ ਬਿਨਾਂ ਕੁਝ ਵੀ ਸਾਥ ਨਹੀਂ ਜਾਣਾ। ਨਾਮ ਤੋਂ ਬਿਨਾਂ ਨਾ ਕਿਸੇ ਦੇ ਨਾਲ ਕੁਝ ਗਿਆ ਨਾ ਅੱਗੇ ਜਾਵੇਗਾ। ਇੱਥੇ ਤੇ ਜਿਨ੍ਹਾਂ ਨੇ ਮਾਇਆ ਦੇ ਅੰਬਾਰ ਇਕੱਠੇ ਕੀਤੇ, ਬੜੀਆਂ ਉਦਾਹਰਨਾਂ ਦਿੱਤੀਆਂ ਮਹਾਰਾਜ ਨੇ, ਬੜੇ ਬੜੇ ਰਾਮ ਗਾਇਓ, ਰਾਵਣ ਗਾਇਓ, ਜਾਕੋ ਬਹੁ ਪਰਿਵਾਰ, ਉਹਨਾਂ ਦਾ ਜ਼ਿਕਰ ਕੀਤਾ, 1 ਲੱਖ ਕੂਤ 1.25 ਲੱਖ ਨਾਤੀ ਵਰਗੇ ਉਦਾਹਰਨਾਂ ਦਿੱਤੀਆਂ। ਨਾਮ ਤੋਂ ਬਿਨਾਂ ਕੁਝ ਸਾਥ ਨਹੀਂ ਜਾਂਦਾ, ਕਿਉਂਕਿ ਸਤਿਗੁਰੂ ਤੇ ਵੀ ਕਹਿੰਦੇ ਜਿਹੇ ਮਾਰ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ। ਨਾਮ ਤੋਂ ਬਿਨਾਂ ਕੁਝ ਸਾਥ ਨਹੀਂ ਜਾਂਦਾ। ਜਿਹਨੂੰ ਮੇਰੀ ਮੇਰੀ ਕਰਦਾ ਸੀ, ਪੁੱਤਰ ਮੇਰਾ, ਕਲੱਤਰ ਇਸਤਰੀ ਮੇਰੀ, ਧਨ ਮੇਰਾ, ਇਹ ਧੋਖਾ ਸੀਗਾ। ਪੁੱਤਰ ਕਲੱਤਰ ਮਾਇਆ ਧੋਹਿਆ, ਇਹ ਧੋਖਾ ਹੋ ਗਿਆ। ਜਿਨ੍ਹਾਂ ਦੀ ਖਾਤਰ ਇਹਨੇ ਜ਼ਿੰਦਗੀ ਦਾਤੇ ਲਾਤੀ, ਮੇਰੀ ਮੇਰੀ ਕਰਦਾ ਰਿਹਾ, ਅੰਤ ਨੂੰ ਉਹ ਹੋਏ ਨਹੀਂ ਇਹਦੇ, ਉਹ ਸਾਰਾ ਕੁਝ ਛੱਡ ਕੇ ਜਾਣ।

ਦਾ ਸ਼ਿਕਾਰ ਹੁੰਦਾ ਇਸੇ ਕਰਕੇ ਮਨਮੁਖ ਦੁਖੀ ਹੈ। ਗੁਰਮੁਖ ਪਿਆਰਿਓ ਮਨਮੁਖ ਬਾਰੇ ਤਾਂ ਸਤਿਗੁਰੂ ਕਹਿੰਦੇ ਮਨਮੁਖ ਦਾ ਜੀਵਨ ਸਾਰਾ ਦੁੱਖਾਂ ਦੇ ਵਿੱਚ ਲੰਘ ਜਾਂਦਾ ਇੱਥੇ ਵੀ ਤੇ ਇਹ ਵੀ ਕਿਹਾ ਵੀ ਇਹੋ ਜਿਹਾ ਕੰਮ ਕਰਦਾ ਨਰਕਾਂ ਦਾ ਭਾਗੀਦਾਰ ਹੋ ਜਾਂਦਾ। ਇੱਥੋਂ ਤੱਕ ਵੀ ਜਿੰਨੇ ਨਰਕ ਨੇ ਸਾਰੇ ਬਣੇ ਹੀ ਮਨਮੁਖ ਲਈ ਨੇ, ਜਿਤਨੇ ਨਰਕ ਸੇ ਮਨਮੁਖ ਭੋਗੇ ਗੁਰਮੁਖ ਲੇਪ ਨਾ ਮਾਸਾ ਹੈ। ਮਨਮੁਖ ਨਹੀਂ ਆਪਾਂ ਬਣਨਾ, ਗੁਰਮੁਖ ਬਣਨਾ। ਗੁਰਮੁਖ ਗੁਰੂ ਦੀ ਦਿੱਤੀ ਹੋਈ ਸਿੱਖਿਆ ਦੇ ਉੱਪਰ ਚੱਲਣਾ, ਗੁਰੂ ਵੱਲ ਮੁਖ ਕਰਕੇ ਚੱਲਣਾ, ਜੋ ਗੁਰੂ ਉਪਦੇਸ਼ ਕਰਦਾ ਉਹ ਤੇ ਪਹਿਰਾ ਦੇਣਾ। ਤੇ ਜਿਹੜਾ ਮਨਮੁਖ ਹੈ ਉਹ ਜ਼ਮਾਂ ਦੇ ਵਸ ਵੀ ਪੈਂਦਾ, ਦੂਜੇ ਭਾਅ ਦਾ ਸ਼ਿਕਾਰ ਹੋ ਕੇ ਸਾਹ

ਅੰਦਾ ਛੰਤ ਦਾ ਸਤਿਗੁਰੂ ਇੱਥੇ ਅਰਦਾਸ ਕਰਨ ਦੀ ਇੱਕ ਜਾਂਚ ਵੀ ਸਿਖਾ ਰਹੇ ਨੇ ਕਰ ਕਿਰਪਾ ਲੇ ਹੋ ਮਿਲਾਏ ਆਪਾਂ ਅਰਦਾਸ ਕਰਨੀ ਹੈ ਸਾਰਿਆਂ ਨੇ ਵੀ ਕਿਰਪਾ ਕਰੋ ਜੀ ਮਿਲਾ ਲੋ ਮਹਿਲ ਹਰ ਪਾਇਆ ਜੀ ਜਿਨ੍ਹਾਂ ਨੇ ਅਰਦਾਸ ਕੀਤੀ ਉਹਨਾਂ ਨੂੰ ਪ੍ਰਾਪਤੀ ਵੀ ਹੋ ਗਈ ਮੇਲ ਲਹਿੋ ਦਯਾਲ ਢਹਿ ਪਏ ਦੁਆਰਿਆ ਰੱਖ ਲੇ ਬਹੁ ਦੀਨ ਦਯਾਲ ਪ੍ਰਮਤ ਬਹੁ ਹਾਰਿਆ ਜਦੋਂ ਆਪਾਂ ਇਹ ਬੇਨਤੀ ਕਰਾਂਗੇ ਸਤਿਗੁਰ ਆਇਓ ਸ਼ਰਨ ਤੁਹਾਰੀ ਜਦੋਂ ਆਪਾਂ ਕਹਾਂ ਹਾਂ ਆਇਆ ਦੂਰੋਂ ਚੱਲ ਕੇ ਇਦਾਂ ਦੇ ਬਚਨ ਮਹਾਰਾਜ ਨੇ ਕਰਕੇ ਸਮਝਾਇਆ ਤਾਂ

0: ਹੀ ਹੱਥ ਜੋੜਨੇ ਨੇ ਉਸ ਪਰਮਾਤਮਾ ਦੇ ਬੇਨਤੀਆਂ ਕਰਨੀਆਂ ਨੇ ਔਰ ਉਹ ਕਰਦੇ ਵੀ ਨੇ ਜਿਨ੍ਹਾਂ ਦੇ ਮਨ ਨੂੰ ਪ੍ਰਭੂ ਭਾ ਜਾਂਦਾ ਹੈ। ਦੋਵੇਂ ਗੱਲਾਂ ਨੇ ਜਿਹੜੇ ਏਦਾਂ ਅਰਦਾਸਾਂ ਕਰਦੇ ਨੇ ਗੁਣ ਗਾਉਂਦੇ ਨੇ ਅਖੀਰ ਉਹ ਪਰਮਾਤਮਾ ਨੂੰ ਭਾ ਜਾਂਦੇ ਹਨ।
1: ਰੱਬ ਮਨ ਭਾਵੈ ਤਾਂ ਹੁਕਮ ਸਮਾਵੈ ਹੁਕਮ ਮਨ ਸੁਖ ਪਾਇਆ।
0: ਪ੍ਰਭੂ ਦੇ ਮਨ ਨੂੰ ਭਾ ਗਿਆ, ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ ਤਾਂ ਹੁਕਮ ਦੀ ਸਮਝ ਆਉਂਦੀ ਹੈ, ਹੁਕਮ ਦੀ ਜੀਵ ਪਾਲਣਾ ਕਰਦਾ ਤੇ ਅਖੀਰ ਹੁਕਮ ਨੂੰ ਮਨ ਦਾ ਹੁਕਮ ਦੇ ਵਿੱਚ ਹੀ ਸਮਾ ਜਾਂਦਾ, ਹੁਕਮ ਨੂੰ ਮੰਨ ਕੇ ਸੁਖ ਪ੍ਰਾਪਤ ਹੁੰਦਾ। ਗੁਰਮੁਖ ਪਿਆਰਿਓ, ਅਸੀਂ ਸਾਰੇ ਹੀ ਚਾਹੁੰਦੇ ਹਾਂ ਸੁਖੀ ਹੋਈਏ, ਸਾਡਾ ਪਰਿਵਾਰ ਸੁਖੀ ਹੋਵੇ, ਸਾਡਾ ਦਿਨ ਰਾਤ ਸੁੱਖਾਂ ਚ ਲੰਘੇ। ਇੱਕੋ ਹੀ ਇੱਕ ਤਰੀਕਾ, ਹੁਕਮ ਦੇ ਵਿੱਚ ਆਵਾਂਗੇ ਤਾਂ ਸੁਖੀ ਰਵਾਂਗੇ, ਹੁਕਮ ਨੂੰ ਚੈਲੰਜ ਕਰਾਂਗੇ ਤਾਂ ਕੋਈ ਵੀ ਮਨੁੱਖ ਸੁਖੀ ਨਹੀਂ ਰਹਿ ਸਕਦਾ। ਜਿਨ੍ਹਾਂ ਨੇ ਹੁਕਮ ਦੇ ਵਿੱਚ ਆ ਗਏ, ਹੁਕਮ ਨੂੰ ਮੰਨ ਲਿਆ ਔਰ ਜੋ ਪਰਮਾਤਮਾ ਕਰਦਾ ਔਰ ਉਹ ਹਮੇਸ਼ਾ ਹੀ ਆਤਮਕ ਤੌਰ ਤੇ ਸੁਖੀ ਰਹਿੰਦੇ ਹਨ।
1: ਆਨ ਦਿਨ ਜਪਤ ਰਹੇ ਦਿਨ ਰਾਤੀ ਸਹਿਜੇ ਨਾਮ ਧਿਆਇਆ।
0: ਫੇਰ ਮਹਾਰਾਜ ਪੰਜਵੀਂ ਵਾਰੀ ਇਸੇ ਪਾਵਨ ਹੁਕਮ ਦੇ ਵਿੱਚ ਸਹਿਜ ਸ਼ਬਦ ਵਰਤ ਰਹੇ ਨੇ। ਆਨ ਦਿਨ ਦਿਨ ਰਾਤ ਪਰਮਾਤਮਾ ਦਾ ਨਾਮ ਜਪਦਾ, ਸਹਿਜ ਦੇ ਵਿੱਚ ਆ ਕੇ ਜਪਦਾ। ਅਸੀਂ ਸਾਡਾ ਸਹਿਜ ਦਾ ਮਾਰਗ ਹੈ, ਇਹ ਕੋਈ ਹੱਠ ਦਾ ਮਾਰਗ ਨਹੀਂ ਹੈ। ਜੋਗੀਆਂ ਦਾ ਹੋਵੇਗਾ, ਸਿੱਧਾਨਾਥਾਂ ਦਾ ਹੋਵੇਗਾ, ਮੁਬਾਰਕ ਹੈ, ਪਰ ਗੁਰੂ ਨਾਨਕ ਦਾ ਜਿਹੜਾ ਮਾਰਗ ਹੈ ਸਹਿਜ ਦਾ ਮਾਰਗ ਹੈ। ਬਾਣੀ ਦੇ ਵਿੱਚ ਬਹੁਤ ਸਾਰੇ ਇਸ਼ਾਰੇ ਨੇ ਜਿਨ੍ਹਾਂ ਨੇ ਸਹਿਜ ਦੇ ਵਿੱਚ ਆ ਕੇ ਪਰਮਾਤਮਾ ਦਾ ਨਾਮ ਜਪਿਆ। ਉਦਾਹਰਨਾਂ ਦਿੱਤੀਆਂ ਨੇ, ਸਿਆਣੀਆਂ ਬੀਬੀਆਂ ਬੈਠੀਆਂ ਨੇ, ਭੈਣਾਂ ਬੈਠੀਆਂ ਨੇ, ਬਾਬਾ ਜੀ ਨੇ ਤਾਂ ਉਦਾਹਰਨਾਂ ਦਿੱਤੀਆਂ ਨੇ ਵੀ ਸਹਿਜ ਬਿਲੋਵੋ ਜੈਸੇ ਤੱਤ ਨਾ ਜਾਈ, ਹਰ ਕਾ ਬਿਲੋਵ ਨਾ ਬਿਲੋਵੋ। ਮੇਰੇ ਭਾਈ, ਹੁਣ ਤਾਂ ਭਾਵੇਂ ਸਮਾਂ ਬਦਲ ਗਿਆ, ਦੁੱਧ ਰਿੜਕਦੀਆਂ ਸੀ ਸਾਡੀਆਂ ਬੀਬੀਆਂ, ਮਾਮਾ ਭੈਣਾਂ ਸੁਹਾਣੀਆਂ। ਦੁੱਧ ਰਿੜਕਣ ਦਾ ਇੱਕ ਤਰੀਕਾ ਸੀ, ਕੋਈ ਇਹ ਨਹੀਂ ਸੀ ਕਹਿੰਦਾ ਵੀ ਮੇਰੇ ਵਿੱਚ ਤਾਕਤ ਹੈ ਜਿਹੜਾ ਅੱਧੇ ਘੰਟੇ ਚ ਦੁੱਧ ਰਿੜਕੇ ਆ ਜਾਣਾ, ਮੈਂ 10 ਮਿੰਟਾਂ ਚ ਨਹੀਂ, ਕੰਮ ਵਿਗੜ ਜਾਂਦਾ। ਔਰ ਉਹਦਾ ਇੱਕ ਸਹਿਜ ਦੇ ਵਿੱਚ ਇੱਕ ਉਹਦਾ ਤਰੀਕਾ ਆਪਣਾ, ਇੱਕ ਉਹਦਾ ਫਾਰਮੂਲਾ, ਔਰ ਉਹ ਸਿਆਣੀਆਂ ਨੂੰ ਪਤਾ ਵੀ ਇਹ ਸਹਿਜ ਦੇ ਨਾਲ ਨਾ ਕਾਹਲੀ ਦੇ ਨਾਲ ਨਾ ਜ਼ੋਰ ਦੇ ਨਾਲ ਨਹੀਂ ਹੋਵੇਗਾ। ਇਸ ਕਰਕੇ ਅੰਨ ਦਿਨ ਜਪਤ ਰਹੇ ਦਿਨ ਰਾਤੀ ਸਹਿਜੇ ਨਾਮ ਤੇ ਆਇਆ, ਅਖੀਰਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਬਖਸ਼ਿਸ਼ ਕਰ ਰਹੇ ਹਨ।
1: ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਭਾਵੈ।
0: ਫਿਰ ਐਸੇ ਨਾਮ ਦੇ ਦੁਆਰਾ ਵਡਿਆਈ ਪ੍ਰਾਪਤ ਹੁੰਦੀ ਹੈ। ਜਿੰਨੀਆਂ ਵਡਿਆਈਆਂ ਨੇ ਉਹ ਨਾਮ ਨਾਲੇ ਮਿਲਦੀਆਂ ਨੇ, ਜਿਹੜੀਆਂ ਦੁਨੀਆਂ ਦੀਆਂ ਵਡਿਆਈਆਂ ਨੇ ਗੁਰਮੁਖ ਪਿਆਰੇ, ਇਹ ਵਡਿਆਈਆਂ ਹੋਰ ਤਰ੍ਹਾਂ ਦੀਆਂ ਨੇ, ਤਾਂ ਚੰਦ ਸਮੇਂ ਦੀਆਂ ਨੇ, ਪਰ ਜਿਹੜੇ ਨਾਮ ਨਾਲ ਜੁੜ ਗਏ, ਨਾਮ ਦੇ ਨਾਲ ਜੁੜਨ ਕਰਕੇ ਸਹਿਜ ਅਵਸਥਾ ਦੇ ਵਿੱਚ ਆ ਗਏ, ਉਹਨਾਂ ਨੂੰ ਉਹ ਵਡਿਆਈਆਂ ਮਿਲਦੀਆਂ ਨੇ ਤੇ ਉਹਨਾਂ ਦੇ ਮਨ ਨੂੰ

ਸ਼ਰੀਰ ਦੇ ਵਿੱਚ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਕਰ ਕਿਰਪਾ ਲੇਹੋ ਮਿਲਾਏ, ਕਿਰਪਾ ਦੇ ਪਾਤਰ ਬਣਨਾ। ਕਿਰਪਾ ਤੋਂ ਬਿਨਾਂ ਕੁਝ ਨਹੀਂ ਹੋਵੇਗਾ, ਕਿਰਪਾ ਤੋਂ ਬਿਨਾਂ ਕੋਈ ਵੀ ਖੇਡ ਨਹੀਂ ਵਾਪਰੇਗੀ। ਮਹਾਰਾਜ ਸਾਰਿਆਂ ਤੇ ਕਿਰਪਾ ਕਰਨ। ਕਿਰਪਾ ਹੀ ਹੈ ਵੀ ਸਾਨੂੰ ਸੋਝੀ ਦਿੱਤੀ ਹੈ, ਅੰਮ੍ਰਿਤ ਵੇਲਾ ਸੰਭਾਲੀਏ, ਸਵਾਸ ਸਵਾਸ ਨਾਮ ਜਪੀਏ, ਗੁਰੂ ਸਾਹਿਬ ਜੀ ਦੇ ਵਚਨਾਂ ਤੇ ਪਹਿਰਾ ਦੇਈਏ। ਜਦੋਂ ਗੁਰੂ ਦੇ ਚਰਨਾਂ ਚ ਆਪਾਂ ਅਰਦਾਸ ਕਰਾਂਗੇ ਤਾਂ ਕਿਰਪਾ ਦੇ ਪਾਤਰ ਬਣਾਂਗੇ। ਜਦੋਂ ਪਰਮਾਤਮਾ ਦੀ ਕਿਰਪਾ ਵਾਪਰੇਗੀ, ਪਰਮੇਸ਼ਰ ਦੀ ਕਿਰਪਾ ਹੋਈ, ਕਿਰਪਾ ਦੇ ਪਾਤਰ ਬਣ ਗਏ, ਫਿਰ ਸਾਰੀਆਂ ਉਹ ਖੇਡਾਂ ਵਾਪਰ ਜਾਂਦੀਆਂ ਨੇ। ਔਰ ਜਿਹਦਾ ਜ਼ਿਕਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਕਈ ਢੰਗਾਂ ਤਰੀਕਿਆਂ ਦੇ ਨਾਲ ਕੀਤਾ, ਇਹ ਅੱਜ ਦਾ ਪਾਵਨ ਹੁਕਮਨਾਮਾ ਸਾਹਿਬ ਲੰਮੇਰਾ ਹੁਕਮਨਾਮਾ ਸਾਹਿਬ ਸੀ। ਸ਼ਾਂਤ ਰੂਪ ਦੇ ਵਿੱਚ ਸੀ, ਆਪਾਂ ਸਿਰਫ ਸ਼ਬਦੀ ਅਰਥ ਕੀਤੇ ਨੇ, ਸੰਖੇਪ ਦੇ ਵਿੱਚ ਬਾਚਿਆ। ਇੱਥੋਂ ਦੀ ਮਰਿਆਦਾ ਜੋ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਵਿਚਾਰ ਚੱਲਦੀ ਹੈ, ਆਓ ਰਹਿੰਦੇ ਸਮੇਂ ਦੇ ਵਿੱਚ ਆਪਾਂ ਉਸ ਪਾਵਨ ਪਵਿੱਤਰ ਲੜੀਵਾਰ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ। ਔਰ ਇਹ ਲੜੀਵਾਰ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਇੱਕ ਵਾਰ ਫਿਰ ਸਾਰੇ ਆਖੋ ਜੀ ਸਤਨਾਮ ਸ੍ਰੀ

0: ਗੁਰਮੁਖ ਪਿਆਰਿਓ ਦੱਖਣੇ ਮਹੱਲਾ ਪੰਜਵਾਂ। ਵੈਸੇ ਇਹ ਵਾਰ ਹੈ ਜਿਹੜੀਆਂ ਸਾਡੀਆਂ 22 ਵਾਰਾਂ ਨੇ ਉਹਨਾਂ ਦੇ ਵਿੱਚੋਂ ਇੱਕ ਮਾਰੂਕੀ ਵਾਰ ਹੈ, ਇਹ ਵੱਖਰੀ ਗੱਲ ਹੈ। 9 ਵਾਰਾਂ ਦੀਆਂ ਧੁਨਾਂ ਨੇ ਇਹ ਜਿਹੜੀ ਵਾਰ ਹੈ। ਇਹਦਾ ਕੱਲ ਆਪ ਜੀ ਨੇ ਵਿਦਵਾਨ ਸੱਜਣਾ ਪਾਸੋਂ ਸਰਵਣ ਕੀਤਾ ਹੋਣਾ, ਮਾਰੂ ਵਾਰ ਮਹੱਲਾ ਪੰਜਵਾਂ ਦੱਖਣੇ। ਇਹ ਦੱਖਣੇ ਦਾ ਮਤਲਬ ਜਿਹੜਾ ਦੱਖਣ ਦੇ ਵਿੱਚ ਉਚਾਰਿਆ ਗਿਆ। ਦੱਖਣ ਮੀਨਜ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਸਥਾਨ ਤੋਂ ਜਿਹੜਾ ਦੱਖਣ ਵਿੱਚ ਪੈਂਦਾ, ਮੁਲਤਾਨ ਦਾ ਏਰੀਆ ਤੇ ਆਦਕ। ਇਹ ਮਾਰੂ ਦੱਖਣੇ ਨੇ, ਮਾਰੂ ਰਾਗ ਦੇ ਵਿੱਚ ਨੇ ਤੇ ਦੱਖਣੇ ਇਹਦਾ ਵਿੱਚ ਦੱਦੇ ਨੂੰ ਡੱਡਾ, ਈੜੀ ਨੂੰ ਮਤਲਬ ਹਾਹਾ ਸ਼ਬਦ ਬਹੁਤੀ ਵਾਰੀ ਵਰਤਿਆ ਜਾਂਦਾ। ਚਲੋ ਸੰਖੇਪ ਦੇ ਵਿੱਚ ਇਹ ਵਾਰ ਦੇ ਵਿੱਚ ਜਿਹੜੀਆਂ ਪੌੜੀਆਂ ਨੇ 23 ਪੌੜੀਆਂ ਨੇ ਤੇ 23 ਦੇ ਨਾਲ 3-3 ਸਲੋਕ ਨੇ। ਆ ਦੂਸਰੀ ਪੌੜੀ ਦੇ ਨਾਲ ਸਲੋਕ ਨੇ। ਸਲੋਕ ਪੰਜਵੇਂ ਪਾਤਸ਼ਾਹ ਜੀ ਦੀ ਰਚਨਾ ਚੋਂ ਨਾਜ਼ਲ ਹੋਇਆ। ਬਚਨ ਕੀਤਾ, ਜੇ ਤੂੰ ਮਿੱਤਰ ਅਸਾਡੜਾ, ਪਰਮਾਤਮਾ ਨੂੰ ਬਾਣੀ ਦੇ ਵਿੱਚ ਮਿੱਤਰ ਵੀ ਕਿਹਾ, ਇੱਕ ਨੀ ਬਹੁਤ ਵਾਰ ਕਿਹਾ ਹੈਗਾ, ਜੇ ਤੂੰ ਸਾਡਾ ਮਿੱਤਰ ਹੈ ਤਾਂ ਕਿਰਪਾ ਕਰ। ਆਪਾਂ ਮਿੱਤਰ ਤੋਂ ਕੋਈ ਵੀ ਡਿਮਾਂਡ ਕਰ ਸਕਦੇ ਹਾਂ, ਸਾਡਾ ਰਾਈਟ ਬਣਦਾ, ਸਾਡਾ ਹੱਕ ਬਣਦਾ। ਮਿੱਤਰ ਹੁੰਦਾ ਹੀ ਉਹ ਹੈ ਜਿਹੜਾ ਤੁਹਾਡੀ ਜਿਹੜੀ ਹੈ ਹਰ ਗੱਲ ਤੇ ਉੱਪਰ ਪਹਿਰਾ ਦੇ ਕੇ ਪੂਰੀ ਕਰ ਸਕੇ। ਤੇ ਮਹਾਰਾਜ ਕਹਿੰਦੇ, ਜੇ ਤੂੰ ਸਾਡਾ ਮਿੱਤਰ ਹੈ ਤਾਂ ਸਾਡੇ ਤੇ ਕਿਰਪਾ ਕਰ, ਇੱਕ ਫੋਰੀ ਨਾ ਬੇਛੋੜ। ਅਸਲ ਵਿੱਚ ਇੱਕ ਹੈ ਇਹ, ਇੱਥੇ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਹੈ, ਈੜੀ ਦੀ ਜਗ੍ਹਾ ਹਾਹਾ ਸ਼ਬਦ, ਇੱਕ ਭੋਰੀ। ਇਹਦਾ ਮਤਲਬ ਇੱਕ ਭੋਰਾ ਜਿੰਨਾ ਵੀ ਬਹੁਤ ਛੋਟਾ ਸਮਾਂ, ਇੰਨਾ ਸਮਾਂ ਵੀ ਸਾਨੂੰ ਆਪਣੇ ਨਾਲੋਂ ਵਿਛੋੜਨਾ। ਜੇ ਤੂੰ ਸਾਡਾ ਮਿੱਤਰ ਹੈ, ਅਸੀਂ ਤਾਂ ਤੈਨੂੰ ਇਹ ਮੰਨੇ ਆ, ਪਰ ਤੂੰ ਇਸ ਤਰ੍ਹਾਂ ਦੀ ਕਿਰਪਾ ਕਰ।
1: ਜੀਓ ਮਹਿੰਜਾ ਤੋਂ ਮੋਹਿਆ, ਕਦ ਪੱਸੀ ਜਾਣੀ ਤੋਹੇ।
0: ਜੀ ਉਹਦਾ ਮਤਲਬ ਮੇਰੀ ਜ਼ਿੰਦ, ਮੇਰੀ ਆਤਮਾ ਤੈਂ ਮੋਹ ਲਈ ਹੈ, ਮੈਂ ਤੇਰੇ ਤੋਂ ਪ੍ਰਭਾਵਿਤ ਹਾਂ। ਪ੍ਰੀਤਮ ਪਿਆਰਿਆ ਮਿੱਤਰਾ, ਤੇਰੇ ਤੋਂ, ਤੇਰੇ ਗੁਣਾਂ ਤੋਂ, ਤੇਰੇ ਵਿੱਚ ਇੰਨੇ ਗੁਣ ਨੇ, ਤੇਰਾ ਐਸਾ ਦਿਆਲੂ ਸੁਭਾਅ। ਦੁਨੀਆਂ ਦੇ ਮਿੱਤਰ ਸਾਰੇ ਪਾਸਾ ਬੈਠ ਜਾਂਦੇ ਨੇ ਜਦੋਂ ਬਿਪਤ ਆਉਂਦੀ ਹੈ, ਪਰ ਤੂੰ ਐਸਾ ਮਿੱਤਰ ਹੈ

ਪੜੋ ਜਦੋਂ ਮਾਛੀਵਾੜ ਦੇ ਜੰਗਲਾਂ ਚ ਗੁਰੂ ਸਾਹਿਬ ਪਹੁੰਚੇ ਨੇ ਤੇ ਯਾਦ ਕਿਹਨੂੰ ਕੀਤਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਉਹ ਕਿੱਡਾ ਪਿਆਰਾ ਸ਼ਬਦ ਹੈ ਸੰਖੇਪ ਦੇ ਵਿੱਚ ਉਹ ਕਿਹੜੇ ਹਾਲਾਤਾਂ ਦੇ ਵਿੱਚ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਤਾ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਦੋ ਸਾਹਿਬਜ਼ਾਦੇ ਤਿੰਨ ਪਿਆਰੇ ਸ਼ਹੀਦ ਹੋ ਜਾਂਦੇ ਨੇ ਸਾਰੇ ਸਿੰਘ ਸ਼ਹੀਦ ਹੋ ਜਾਂਦੇ ਨੇ ਕਿੰਨਾ ਹਾਲਾਤਾਂ ਚੋਂ ਮਾਛੀਵਾੜ ਦੇ ਜੰਗਲਾਂ ਚ ਜਾਣਾ ਪਿਆ ਉਦੋਂ ਫਿਰ ਮਹਾਰਾਜ ਕਿਹਨੂੰ ਯਾਦ ਕਰਦੇ ਨੇ ਪਰਮੇਸ਼ਰ ਨੂੰ ਪਰਮਾਤਮਾ ਨੂੰ ਮਿੱਤਰ ਪਿਆਰੇ ਨੂੰ ਸੰਖੇਪ ਦੇ ਵਿੱਚ ਕਹਿੰਦੇ ਨੇ ਜੇ ਤੂੰ ਸਾਡਾ ਮਿੱਤਰ ਹੈ ਜੀਓ ਮਹਿੰਜਾ ਮੇਰਾ ਜਿਹੜਾ ਮੇਰੀ ਜਿੰਦ ਹੈ ਤੋ ਮੋਹਿਆ ਤੈ ਮੋਹ ਲਿਆ ਕਦ ਪੱਸੀ ਜਾਨੀ ਤੋਹੇ ਮੈਂ ਤਾਂ ਇਹ ਜਾਣਦਾ ਕਦੋਂ ਤੇਰੇ ਦੀਦਾਰ ਹੋਣਗੇ ਕਦੋਂ ਤੇਰਾ ਦਰਸ਼ਨ

0: 20 ਸ਼ਲੋਕ ਪੰਜਵੇਂ ਪਾਤਸ਼ਾਹ ਜੀ ਦੀ ਰਸਨਾ ਚੋਂ ਉਚਾਰਨ ਹੋਇਆ। ਦੁਰਜਨ ਦਾ ਅਰਥ ਵੈਸੇ ਸੰਸਕ੍ਰਿਤ ਦਾ ਸ਼ਬਦ ਹੈ ਮਾੜਾ, ਦੁਰ ਹੁੰਦਾ ਬੁਰਾ, ਮਾੜਾ ਜਨ ਹੁੰਦਾ ਮਨੁੱਖ, ਮਾੜਾ ਮਨੁੱਖ, ਭੈੜਾ ਮਨੁੱਖ। ਇੱਥੇ ਇਹਦੇ ਅਰਥ ਕਿਵੇਂ ਨੇ ਇਹ ਅਗਲੇ ਸ਼ਲੋਕ ਦੇ ਵਿੱਚ ਸਾਰੀ ਗੱਲ ਮਹਾਰਾਜ ਕਹਿਣਗੇ। ਹੇ ਦੁਰਜਨ ਤੂੰ ਜਲ ਜਾ, ਤੈਨੂੰ ਅੱਗ ਲੱਗ ਜਾ, ਤੂੰ ਜਲ ਜਾ। ਅੱਗੇ ਲਿਖਿਆ ਦੁਰਜਨ ਤੂੰ ਜਲ ਪਹਾੜਾ, ਬੇਛੋੜੇ ਮਰ ਜਾ, ਬਿਛੋੜਿਆ ਤੂੰ ਵੀ ਮਰ ਜਾ। ਸਤਿਗੁਰੂ ਸੱਚੇ ਪਾਤਸ਼ਾਹ ਕਿਸ ਕਨਸੈਪਟ ਚ ਗੱਲ ਕਰ ਰਹੇ ਨੇ ਸੁਣਿਓ। ਹੋਂਦੀ
1: ਤੰਤਾ ਤੂੰ ਸੋ ਸੇ ਜੜੀ, ਮੈਡਾ ਹੱਬੋ ਦੁੱਖ ਉਲਾਹੇ।
0: ਕੰਤਾ ਦਾ ਮਤਲਬ ਹੈ ਪਰਮਾਤਮਾ ਰੂਪੀ ਕੰਤ, ਪਰਮੇਸ਼ਰ ਰੂਪੀ ਕੰਤ, ਕਿਉਂਕਿ ਅਸੀਂ ਸਾਰੇ ਜੀਵ ਰੂਪੀ ਇਸਤਰੀਆਂ ਹਾਂ। ਇਸ ਜਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਵਾਈ, ਮਹਾਰਾਜ ਨੇ ਬਚਨ ਕੀਤਾ। ਕੰਤਾ ਤੂੰ ਸੌ ਸੇਜੜੀ, ਮੇਰੇ ਹਿਰਦੇ ਰੂਪੀ ਸੇਜਾ ਦੇ ਉੱਪਰ ਆ। ਤੇ ਮਹਾਰਾਜ ਕਹਿੰਦੇ ਹੱਬੋ ਦੁੱਖ ਉਲਾਹੇ, ਤੂੰ ਮੇਰੀ ਸੇਜਾ ਦੇ ਉੱਪਰ ਆ, ਹਿਰਦੇ ਰੂਪੀ ਸੇਜਾ ਦੇ ਉੱਪਰ ਆ। ਔਰ ਇਹ ਬੇਨਤੀ ਕੀਤੀ ਹੈ ਜੀਵ ਰੂਪੀ ਇਸਤਰੀ ਨੇ ਪਰਮਾਤਮਾ ਰੂਪੀ ਪਤੀ ਦੇ ਚਰਨਾਂ ਦੇ ਵਿੱਚ।

0: ਇਹ ਸਲੋਕ ਦੇ ਅੰਦਰ ਗੁਰੂ ਸਾਹਿਬ ਜੀ ਨੇ ਗੱਲ ਕਲੀਅਰ ਕਰਤੀ, ਬਿਲਕੁਲ ਕੋਈ ਸ਼ੰਕਾ ਨਹੀਂ ਰਹਿਣ ਦਾ। ਦੁਰਜਨ ਕੀ ਹੈ? ਭੈੜਾ ਮਨੁੱਖ, ਬੁਰਾ ਮਨੁੱਖ, ਇਹਦੇ ਅਰਥ ਇਹ ਵੀ ਨੇ। ਦੁਰਜਨ ਦਾ ਅਰਥ ਹੁੰਦਾ ਉਹ ਔਗਣ ਵੀ ਕੀਤਾ ਵਿਦਵਾਨਾਂ ਨੇ, ਜਿਹਦੇ ਨਾਲ ਸਾਡਾ ਜੀਵਨ ਤਬਾਹ ਹੋ ਜਾਏ, ਖਰਾਬ ਹੋ ਜਾਏ। ਇੱਥੇ ਕੀ ਦੁਰਜਨ ਦੂਜਾ ਭਾਉ ਹੈ, ਸਭ ਤੋਂ ਵੱਡਾ ਦੁਸ਼ਮਣ ਮਨੁੱਖ ਦੇ ਲਈ ਦੂਜਾ ਭਾਉ ਹੈ। ਜਦੋਂ ਮਨੁੱਖ ਦੂਜੇ ਭਾਅ ਵਿੱਚ ਆ ਜਾਂਦਾ, ਗਲਤ ਟਰੈਕ ਤੇ ਚੱਲ ਜਾਂਦਾ, ਐਸੇ ਟਰੈਕ ਤੇ ਚੁੜਦਾ, ਮੁੜ ਕੇ ਵਾਪਸੀ ਨਹੀਂ ਹੁੰਦੀ। ਤਾਂ ਹੀ ਤਾਂ ਉਹ ਜਿਵੇਂ ਪਹਿਲਾਂ ਵਚਨ ਕੀਤਾ ਸੀ ਵੀ ਭਾਦੋ ਏ ਭਰਮ ਭੁਲਾਣੀਆਂ, ਦੂਜਾ ਲੱਗਾ ਹੇਤ। ਜਦੋਂ ਦੂਜਾ ਭਾਅ ਆ ਗਿਆ, ਮਨੁੱਖ ਨੂੰ ਮਾਰਨਾ ਨਹੀਂ ਪੈਂਦਾ, ਆਪਣੇ ਆਪ ਮਰ ਜਾਂਦਾ। ਦੂਜਾ ਭਾਅ ਬਹੁਤ ਵੱਡਾ ਮਨੁੱਖ ਦਾ ਦੁਸ਼ਮਣ ਹੈ, ਦੂਜਾ ਭਾਅ ਕਦੇ ਵੀ ਅੰਦਰ ਨਹੀਂ ਪੈਦਾ ਹੋਣ ਦੇਣਾ। ਕਹਿੰਦੇ ਦੁਰਜਨ ਦੂਜਾ ਭਾਉ ਹੈ, ਬੇਸ਼ੋੜਾ ਹੋਮੈ ਰੋਗ। ਜਦੋਂ ਮਨੁੱਖ ਦੂਜੇ ਭਾਅ ਵਿੱਚ ਆ ਗਿਆ, ਹੌਲੀ ਹੌਲੀ ਉਹਦੇ ਅੰਦਰ ਈਗੋ ਪੈਦਾ ਹੁੰਦੀ ਹੈ, ਅਹੰਗ ਦਾ ਸ਼ਿਕਾਰ ਹੋ ਜਾਂਦਾ, ਉਹ ਫਿਰ ਅੱਗੇ ਹੋਮੇ ਦਾ ਰੋਗ ਬਣ ਜਾਂਦਾ। ਹੋਮੇ ਕਰਕੇ ਹੀ ਫਿਰ ਇਹਦਾ ਪਰਮਾਤਮਾ ਤੋਂ ਵਿਛੋੜਾ ਪੈਂਦਾ, ਇਸੇ ਕਰਕੇ ਵਿਛੋੜੇ ਨੂੰ ਵੱਡਾ ਹੋਮੇ ਨੂੰ ਵੱਡਾ ਰੋਗ ਆਖਿਆ। ਹੋਮੇ ਕਰਕੇ ਹੀ ਸਾਡਾ ਪਰਮਾਤਮਾ ਤੋਂ ਵਿਛੋੜਾ ਪਿਆ। ਸਤਿਗੁਰੂ ਨੇ ਤਾਂ ਸਪਸ਼ਟ ਕਿਹਾ, ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੋਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਵਚਨ ਕਰਦੇ ਹੈ ਜੀ,
1: ਸੱਜਣ ਸੱਚਾ ਪਾਤ ਸਾਹ ਜਿਸ ਮਿਲ ਕੀਚੈ ਭੋਗ।
0: ਅਸਲੀ ਸੱਜਣ ਤੇ ਪਰਮਾਤਮਾ ਹੀ ਹੈ, ਸੱਚਾ ਪਾਤਸ਼ਾਹ ਉਹੀ ਹੈ ਜਿਸ ਨੂੰ ਮਿਲੇ ਆ ਜ਼ਿੰਦਗੀ ਦੇ ਅਸਲੀ ਸਾਰੇ, ਜਿਹੜਾ ਸੀ ਕਹਿਣ ਤੋਂ ਬਾਅਦ ਜੀਵਨ ਦਾ ਆਨੰਦ ਲਿਆ ਜਾ ਸਕਦਾ। ਮਾਨੋ ਕਿ ਸਾਰੇ ਭੋਗ ਭੋਗ ਲੈ, ਵੈਸੇ ਮਨੁੱਖਾਂ ਦਾ ਵੀ ਆਪ ਹੀ ਭੋਗ ਭੋਗ ਲੈ, ਸ਼ਾਇਦ ਸੰਤੁਸ਼ਟੀ ਹੋ ਜਾਏ, ਸ਼ਾਇਦ ਤ੍ਰਿਪਤੀ ਹੋ ਜਾਏ। ਭੋਗਾਂ ਚੋਂ ਨੀ ਕੋਈ ਰੱਜਿਆ, ਭੋਗਾਂ ਦੇ ਵਿੱਚੋਂ ਇਹ ਰਸਾਂ ਦੇ ਵਿੱਚ ਪਿਆ ਹੋਇਆ ਮਨੁੱਖ ਕਦੇ ਵੀ ਤਾਪ ਨਹੀਂ ਆਇਆ। ਪਰ ਜਦੋਂ ਮਨੁੱਖ ਪਰਮਾਤਮਾ ਪਰਮੇਸ਼ਰ ਦੇ ਨਾਮ ਨਾਲ ਜੁੜਦਾ, ਮਾਨੋ ਕਿ ਮਹਾਰਾਜ ਕਹਿੰਦੇ ਸੱਜਣ ਸੱਚਾ ਪਾਤਸ਼ਾਹ ਜਿਸ ਮਿਲ ਕੀਚੈ ਭੋਗ, ਉਹ ਅਵਸਥਾ ਨੂੰ

0: ਸ਼ਬਦ ਪਰਮਾਤਮਾ ਲਈ ਵਰਤਿਆ, ਅਗਮ ਅਗਾਧ ਪਾਰਬ੍ਰਹਮ ਸੋਏ, ਜੋ ਜੋ ਕਹੇ ਸੋ ਮੁਕਤਾ ਹੋਏ, ਜਿਵੇਂ ਆਪਾਂ ਸੁਖਮਨੀ ਸਾਹਿਬ ਚੋਂ ਪੜ੍ਹਦੇ ਹਾਂ। ਇਸ ਕਰਕੇ ਇੱਥੇ ਕਹਿੰਦੇ ਨੇ ਤੇਰੀ ਕੁਦਰਤ ਕੋਈ ਨਾ ਜਾਣੇ, ਤੇਰੀ ਕੀਮਤ ਕੋਈ ਨਹੀਂ ਜਾਣ ਸਕਦਾ, ਇਹ ਸਭ ਕੁਝ ਉਹਦੀ ਕੁਦਰਤ ਹੈ। ਮੈਂ ਅਚਰਜਤਾ ਵਿੱਚ ਚਲਾ ਜਾਂਦਾ, ਤੂੰ ਅਚਰਜ ਕੁਦਰਤ ਤੇਰੀ ਬਿਸਮਾਂ ਵਾਲੇ ਬਚਨ, ਤੇਰੀ ਕੁਦਰਤ ਕੋਈ ਨਾ ਜਾਣੇ, ਮੇਰੇ ਠਾਕੁਰ ਸਗਲ ਰੌਣੇ ਸਾਰੇ ਪਾਸੇ ਤੂੰ ਰਵਿਆ ਹੋਇਆ ਹੈ।
1: ਤੁਧ ਅਪੜ ਕੋਈ ਨਾ ਸਕੈ, ਤੂੰ ਅਵਿਨਾਸ਼ੀ ਜਗ ਉਧਰਣ,
0: ਤੇਰੇ ਤੱਕ ਕੋਈ ਵੀ ਅਪੜ ਨਹੀਂ ਸਕਦਾ, ਤੂੰ ਅਵਿਨਾਸ਼ੀ ਹੈ, ਤੂੰ ਸਾਰਿਆਂ ਦਾ ਜੀਵਨ ਬੇੜਾ

0: ਤੇਰਾ ਖੇਡ ਹੈ, ਤੂੰ ਹੀ ਇਹ ਬਣਾਇਆ, ਪਰ ਤੂੰ ਇਹਦੇ ਵਿੱਚ ਆਪ ਨਹੀਂ ਹੈ। ਤੁਧ ਲੇਪ ਨਾ ਲੱਗੇ ਤ੍ਰਿਣ ਲੇਸ ਮਾਤਰ ਵੀ, ਤ੍ਰਿਣ ਮਾਤਰ ਵੀ ਤੂੰ ਇਹਦੇ ਵਿੱਚ ਨਹੀਂ ਹੈ, ਪਰ ਆਵਾਗੌਣ ਦੀ ਖੇਡ ਤੂੰ ਹੀ ਬਣਾਈ ਹੈ।
1: ਜਿਸ ਹੋਵੇ ਆਪ ਦਿਆਲ ਤਿਸ ਲਾਵਹਿ ਸਤਿਗੁਰ ਚਰਨ।
0: ਜਿਹਦੇ ਤੇ ਤੂੰ ਆਪ ਦਿਆਲ ਹੋ ਜਾਣਾ, ਉਹ ਸਤਿਗੁਰੂ ਦੇ ਚਰਨਾਂ ਨਾਲ ਉਹਨੂੰ

ਹੈ ਮਹਾਰਾਜ ਜੀ ਨੇ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਤੂੰ ਹੋਰ ਉਪਾਏ ਤੂੰ ਕਿਸੇ ਹੋਰ ਉਪਾਅ ਨਾਲ ਨਹੀਂ ਲੱਭਦਾ ਅਵਨਾਸ਼ੀ ਸ੍ਰਿਸ਼ਟ ਕਰ ਤੂੰ ਸ੍ਰਿਸ਼ਟੀ ਦਾ ਕਰਤਾ ਤੂੰ ਵਿਨਾਸ਼ੀ ਹੈ ਉਹਨੂੰ ਏਦਾਂ ਨਹੀਂ ਲੱਭਿਆ ਜਾ ਸਕਦਾ ਲੱਭਣ ਲੱਭਣ ਵਾਲੇ ਜਿਹੜੇ ਗੁਆਚ ਕੇ ਗੁਰੂ ਕਿਰਪਾ ਕਰੇ ਰਹਿਮਤ ਕਰੇ ਸਤਿਗੁਰੂ ਸੱਚੇ ਪਾਤਸ਼ਾਹ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਸਾਰੀ ਸੰਗਤ ਦਾ ਕੋਟਾਨ ਕੋਟ ਧੰਨਵਾਦ ਸਤਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਤੇ ਕਿਰਪਾ ਬਣਾਈ ਰੱਖਣ ਬਾਣੀ ਨਾਲ ਜੁੜੇ ਰਹੀਏ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਨਯੋਗ ਸਿੰਘ ਸਾਹਿਬਾਨ ਸਮੁੱਚੇ ਪ੍ਰਬੰਧ ਦਾ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ ਬਹੁਤ ਧੰਨਵਾਦ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਮਨ ਬਾਣੀ ਸਰੀਰ ਕਰਕੇ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਦੀ ਖਿਮਾ ਭੁੱਲ ਚੁੱਕ ਦੀ ਮਾਫੀ ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਦੀ ਸਾਂਝ

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ
2: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
3: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654922।

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ 04-33-280-252 ਤੇ।
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
2: ਹਾਂਜੀ ਰੇਡੀਓ

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
1: ਲਓ ਜੀ, ਤੁਹਾਡੀ ਨਜ਼ਰ ਹੈ ਭੋਲਾ।
0: ਓਏ ਭੋਲੀ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ, ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
2: ਭੋਲੇ ਨੇ ਕਸੂਤੇ ਫਸਾਤੇ।
0: ਓਏ ਭੋਲੇ ਓਏ 2 ਕਾਮੇਡੀ, ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ। ਓਏ ਭੋਲੇ ਓਏ 2 ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 13 ਜੂਨ 2026 ਸ਼ਨੀਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ, ਜਿੱਥੇ ਅਮਰੀਕਾ ਨੇ ਕਿਊਬਾ ਦੀ ਸਰਕਾਰੀ ਤੇਲ ਤੇ ਗੈਸ ਕੰਪਨੀ ਕਿਊਬਾ ਪੈਟਰੋਲੀਅਮ ਦੇ ਉੱਤੇ ਨਵੀਆਂ ਪਾਬੰਦੀਆਂ ਲਗਾ ਦਿੱਤੀਆਂ ਨੇ। ਟਰੰਪ ਪ੍ਰਸ਼ਾਸਨ ਨੇ

0: ਹਵਾਨਾ ਯਾਨੀ ਕਿਊਬਾ ਦੀ ਰਾਜਧਾਨੀ ਦੇ ਵਿੱਚ ਰਹਿੰਦੀ। ਸਰਕਾਰ ਦੇ ਉੱਤੇ ਦੋਸ਼ ਲਗਾਇਆ ਕਿ ਕਿਊਬਾ ਦੀ ਕਮਿਊਨਿਸਟ ਸਰਕਾਰ ਨੇ ਜਿੰਨੇ ਵੀ ਊਰਜਾ ਸਾਧਨ ਨੇ ਉਹਨਾਂ ਦਾ ਇਸਤੇਮਾਲ ਦਮਨਕਾਰੀ ਨੀਤੀਆਂ ਨੂੰ ਬਣਾਈ ਰੱਖਣ ਦੇ ਲਈ ਅਤੇ ਸਿਖਰਲੇ ਅਹੁਦੇਦਾਰਾਂ ਨੂੰ ਲਾਭ ਪਹੁੰਚਾਉਣ ਦੇ ਲਈ ਕੀਤਾ। ਇਹਨਾਂ ਪਾਬੰਦੀਆਂ ਦੇ ਤਹਿਤ CUPET ਯਾਨੀ ਕਿ ਇਸ ਕਿਊਬਾ ਦੀ ਜਿਹੜੀ ਸਰਕਾਰੀ ਪੈਟਰੋਲੀਅਮ ਕੰਪਨੀ ਹੈ ਉਸ ਦੀ ਅਮਰੀਕਾ ਦੇ ਵਿੱਚ ਮੌਜੂਦ ਜਾਂ ਅਮਰੀਕੀ ਵਿਅਕਤੀਆਂ ਦੇ ਕੰਟਰੋਲ ਦੇ ਨਾਲ ਸਾਰੀਆਂ ਸੰਪੱਤੀਆਂ ਜਿਹੜੀਆਂ ਨੇ ਉਹਨਾਂ ਨੂੰ ਫਰੀਜ਼ ਕਰਨ ਦੀ ਜਾਣਕਾਰੀ ਦਿੱਤੀ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਡੋਨਾਲਡ ਟਰੰਪ ਦੇ ਇਸ ਕਾਰਜਕਾਰੀ ਹੁਕਮ ਦੇ ਉੱਤੇ ਦਾ ਐਲਾਨ ਕਰਦਿਆਂ ਦੱਸਿਆ ਕਿ ਕਿਊਬਾ ਦੀ ਕਮਿਊਨਿਸਟ ਸਰਕਾਰ ਲੰਮੇ ਸਮੇਂ ਤੋਂ ਇਸ ਕਿਸਮ ਦੇ ਨਾਲ ਕਿਊਬਾਈ ਨਾਗਰਿਕਾਂ ਨੂੰ ਫਿਊਲ ਦੀ ਸਪਲਾਈ ਨਹੀਂ ਸੀ ਕਰ ਰਹੀ। ਅਸਲ 'ਚ ਅਮਰੀਕਾ ਦੇ ਵਿਦੇਸ਼ ਮੰਤਰੀ ਨੇ ਦੋਸ਼ ਇਹ ਵੀ ਮੜਿਆ ਕਿ ਕਿਊਬਾ ਦੇ ਨੇਤਾਵਾਂ ਨੇ ਊਰਜਾ ਦੀ ਕਮੀ ਦੇ ਬਾਵਜੂਦ ਤੇਲ ਅਤੇ ਫਿਊਲ ਨੂੰ ਲੈ ਕੇ ਦੂਸਰੇ ਬਾਜ਼ਾਰਾਂ ਦੇ ਵਿੱਚ ਇਸ ਨੂੰ ਵੇਚਿਆ ਜਦਕਿ ਦੇਸ਼ ਦੇ ਵਿੱਚ ਕਮੀ ਚੱਲ ਰਹੀ ਸੀ। ਅਮਰੀਕਾ ਇੰਜ ਇਸ ਕਿਸਮ ਦੀ ਦਖਲ ਅੰਦਾਜ਼ੀ ਕਿਊਬਾ 'ਚ ਕਿਉਂ ਕਰ ਰਿਹਾ? ਜੇਕਰ ਇਸ ਸਵਾਲ ਦਾ ਜਵਾਬ ਲੈਣਾ ਹੋਵੇ ਤਾਂ ਇਸ ਦਾ ਸਿੱਧਾ ਸਪਸ਼ਟ ਜਵਾਬ ਇਹ ਹੈ ਕਿ ਕਿਊਬਾ ਵੈਨਜ਼ੁਏਲਾ ਤੋਂ ਬਾਅਦ ਦੂਸਰਾ ਐਸਾ ਦੇਸ਼ ਹੈ ਲੈਟਿਨ ਅਮਰੀਕਾ ਦੇ ਵਿੱਚ ਜਿੱਥੇ ਤੇਲ ਦੇ ਭੰਡਾਰ ਨੇ, ਪਰ ਅਮਰੀਕਾ ਦੇ ਕਹੇ ਦੇ ਮੁਤਾਬਕ ਇਹ ਦੇਸ਼ ਨਹੀਂ ਚੱਲ ਰਿਹਾ। ਉਧਰ ਕੀ ਹੁਣ ਅਮਰੀਕਾ ਤੇ ਇਜ਼ਰਾਈਲ ਦੇ ਵਿੱਚ ਸਭ ਕੁਝ ਠੀਕ ਠਾਕ ਚੱਲ ਰਿਹਾ ਜਾਂ ਨਹੀਂ, ਇਸ ਦੇ ਉੱਤੇ ਵੀ ਸਵਾਲ ਉੱਠਣ ਲੱਗ ਪਏ ਨੇ। ਅਸਲ 'ਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਾਹਲੀ ਕਾਹਲੀ ਦੇ ਵਿੱਚ ਇੱਕ ਫੈਸਲਾ ਲੈ ਲਿਆ ਕਿ ਇਰਾਨ ਦੇ ਨਾਲ ਸਮਝੌਤਾ ਹੋ ਰਿਹਾ। ਇਰਾਨ ਨੇ ਤਾਂ ਇਸ ਸਮਝੌਤੇ ਦੇ ਬਾਰੇ ਇਨਕਾਰੀ ਕਰ ਦਿੱਤਾ ਕਿ ਐਸਾ ਕੋਈ ਸਮਝੌਤਾ ਟੇਬਲ 'ਤੇ ਨਹੀਂ ਹੈ, ਪਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਕੌਨਫੀਡੈਂਸ ਦੇ ਵਿੱਚ ਲਏ ਬਗੈਰ ਹੀ ਟਰੰਪ ਨੇ ਐਸਾ ਐਲਾਨ ਕਰ ਦਿੱਤਾ, ਜਿਸ ਦੇ ਚੱਲਦਿਆਂ ਹੁਣ ਅਮਰੀਕੀ ਅਖਬਾਰਾਂ ਦੇ ਵਿੱਚ ਜਾਂ ਆਊਟਲੈਟਸ ਦੇ ਉੱਤੇ ਖਬਰਾਂ ਚੱਲ ਰਹੀਆਂ ਨੇ ਕਿ ਬੈਂਜਾਮਿਨ ਨੇਤਨਯਾਹੂ ਨੂੰ ਟਰੰਪ ਦੇ ਇਸ ਫੈਸਲੇ ਦੀ ਭਣਕ ਤੱਕ ਨਹੀਂ ਸੀ। ਉਹ ਵੱਖਰੀ ਗੱਲ ਹੈ ਕਿ ਇਹ ਸਮਝੌਤਾ ਨਾ ਤਾਂ ਹੋਇਆ ਅਤੇ ਨਾ ਹੀ ਇਸ ਕਿਸਮ ਦੀ ਕੋਈ ਗੱਲ ਤੁਰੀ ਹੈ, ਪਰ ਟਰੰਪ ਨੇ ਬਗੈਰ ਨੇਤਨਯਾਹੂ ਨੂੰ ਦੱਸਿਆ ਇਸ ਕਿਸਮ ਦਾ ਐਡਾ ਵੱਡਾ ਐਲਾਨ ਕਿਵੇਂ ਕਰ ਦਿੱਤਾ? ਇਹ ਫਿਲਹਾਲ ਅਮਰੀਕੀ ਮੀਡੀਆ ਦੇ ਵਿੱਚ ਪੁੱਛਿਆ ਜਾ ਰਿਹਾ। ਤਹਿਰਾਨ ਦੇ ਵਿੱਚ ਬੈਠੇ ਨੇਤਾਵਾਂ ਦੇ ਨਾਲ ਜੰਗ ਰੋਕਣ ਦੀ ਤਿਆਰੀਆਂ ਨੂੰ ਲੈ ਕੇ ਸਮਝੌਤੇ ਦੇ ਮਸੌਦੇ ਆਖਿਰਕਾਰ ਇਜ਼ਰਾਈਲ ਦੇ ਨਾਲ ਡਿਸਕਸ ਕੀਤੇ ਗਏ ਸੀ ਜਾਂ ਨਹੀਂ, ਇਹਦੇ ਉੱਤੇ ਵੀ ਸਵਾਲ ਉੱਠ ਰਹੇ ਨੇ। ਦੱਸ ਦਈਏ ਕਿ ਐਕਸੀਓਸ ਨਾਮ ਦੇ ਇੱਕ ਅਦਾਰੇ ਦੀ ਖਬਰ ਦੇ ਮੁਤਾਬਕ ਨੇ ਇਰਾਨ ਦੇ ਨਾਲ ਜਿਹੜੀ ਆਪਣੀ ਡੀਲ ਦੇ ਬਾਰੇ ਸ਼ੁਰੂਆਤੀ ਬਿਆਨ ਜਾਰੀ ਕੀਤਾ ਸੀ। ਇਜ਼ਰਾਈਲ ਦੇ ਰਾਸ਼ਟਰਪਤੀ ਨੇਤਨਯਾਹੂ ਨੂੰ ਉਸ ਦੀ ਕੋਈ ਜਾਣਕਾਰੀ ਨਹੀਂ ਸੀ। ਦਰਅਸਲ ਟਰੰਪ ਕਾਹਲੀ ਕਾਹਲੀ ਦੇ ਵਿੱਚ ਐਸਾ ਬਿਆਨ ਦੇ ਗਏ ਜਾਂ ਫਿਰ ਇੰਝ ਕਹਿ ਸਕਦੇ ਹਾਂ ਕਿ ਟਰੁੱਥ ਸੋਸ਼ਲ ਦੇ ਉੱਤੇ ਉਹ ਪੋਸਟ ਲਿਖ ਗਏ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਇਰਾਨ ਦੇ ਨਾਲ ਗੱਲਬਾਤ ਸਿਖਰਲੇ ਪੱਧਰ ਤੱਕ ਪਹੁੰਚ ਚੁੱਕੀ ਹੈ ਅਤੇ ਮੈਂ ਅਮਰੀਕਾ ਦਾ ਰਾਸ਼ਟਰਪਤੀ ਹੋਣ ਦੇ ਨਾਤੇ ਤੈਅ ਕੀਤਾ ਹੈ ਕਿ ਹੁਣ ਹਮਲਿਆਂ ਅਤੇ ਬੰਬਾਰੀ ਨੂੰ ਰੱਦ ਕਰ ਦਿੱਤਾ ਜਾਵੇ। ਅਜਿਹੇ ਦੇ ਵਿੱਚ ਜੇਕਰ ਇਜ਼ਰਾਈਲ ਕੋਈ ਹਮਲਾ ਇਰਾਨ ਦੇ ਉੱਤੇ ਕਰ ਦਿੰਦਾ ਤਾਂ ਜਵਾਬਦੇਹ ਕੌਣ ਹੋਏਗਾ? ਇਹ ਵੀ ਅਮਰੀਕਾ ਨੂੰ ਸੋਚਣਾ ਹੋਏਗਾ। ਬਹਿਰਹਾਲ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਵਿੱਚ ਇੱਕ ਸਾਲ ਹੋ ਗਿਆ ਏਅਰ ਇੰਡੀਆ ਦੇ ਜਹਾਜ਼ ਹਾਦਸੇ ਦੇ ਨਾਲ ਜੁੜਿਆ ਹੋਇਆ। ਅਹਿਮਦਾਬਾਦ ਦੇ ਵਿੱਚ ਇਸ ਜਹਾਜ਼ ਹਾਦਸੇ ਦੇ ਵਿੱਚ ਸਿਰਫ ਔਰ ਸਿਰਫ ਇੱਕੋ ਹੀ ਸ਼ਖਸ ਵਿਸ਼ਵਾਸ ਕੁਮਾਰ ਰਮੇਸ਼ ਜ਼ਿੰਦਾ ਬਚਿਆ ਸੀ। ਹੁਣ ਅਦਾਰੇ BBC ਨੂੰ ਇੰਟਰਵਿਊ ਦਿੰਦਿਆਂ ਉਹਨੇ ਕਿਹਾ ਇੱਕ ਸਾਲ ਬਾਅਦ ਕਿ ਲੋਕ ਦੇਖਦੇ ਨੇ ਕਿ ਮੈਂ ਬਚ ਗਿਆ, ਪਰ ਮੈਂ ਹਮੇਸ਼ਾ ਉਹਨਾਂ ਚੁਣੌਤੀਆਂ ਦੇ ਨਾਲ ਰੂਬਰੂ ਹੁੰਦਾ ਰਹਿੰਦਾ। ਮੈਨੂੰ ਨੀਂਦ ਨਹੀਂ ਆਉਂਦੀ, ਐਂਗਜ਼ਾਇਟੀ ਰਹਿੰਦੀ ਹੈ, ਮੁਸ਼ਕਲ ਦੇ ਨਾਲ ਉਹ ਯਾਦਾਂ ਜਿਹੜੀਆਂ ਨੇ ਮੇਰੀ ਯਾਦ ਸ਼ਕਤੀ ਦੇ ਵਿੱਚੋਂ ਜਾ ਰਹੀਆਂ ਨੇ। ਇੱਕ ਸਾਲ ਬੀਤਣ ਤੋਂ ਬਾਅਦ ਵੀ ਮੈਂ ਆਪਣੀ ਜ਼ਿੰਦਗੀ ਨੂੰ ਸਵਾਰਨ ਦੀ ਕੋਸ਼ਿਸ਼ ਕਰ ਰਿਹਾ। ਮੈਂ ਜ਼ਿੰਦਾ ਇਸ ਦੇ ਲਈ ਸ਼ੁਕਰਗੁਜ਼ਾਰ ਹਾਂ, ਪਰ ਜ਼ਿੰਦਾ ਬਚਣ ਦੀ ਕਹਾਣੀ ਸਿਰਫ ਇੱਕ ਛੋਟਾ ਜਿਹਾ ਹਿੱਸਾ ਹੈ। ਦਰਅਸਲ ਪਿਛਲੇ ਸਾਲ 12 June 2025 ਨੂੰ ਗੁਜਰਾਤ ਦੇ ਅਹਿਮਦਾਬਾਦ ਦੇ ਵਿੱਚ ਲੰਡਨ ਜਾ ਰਿਹਾ ਇੱਕ ਏਅਰ ਇੰਡੀਆ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਇਸ ਹਾਦਸੇ ਦੇ ਵਿੱਚ ਜਹਾਜ਼ ਦੇ ਅੰਦਰ ਸਵਾਰ 242 ਯਾਤਰੀਆਂ 'ਚੋਂ 241 ਦੀ ਮੌਤ ਹੋ ਗਈ ਸੀ। ਉੱਥੇ ਹੀ ਅਮਰੀਕਾ ਦੇ ਵਿੱਚ ਜਾਂ ਅਮਰੀਕਾ ਦੇ ਹਮਲੇ ਦੇ ਵਿੱਚ 3 ਭਾਰਤੀ ਮਲਾਹਾਂ ਦੀ ਮੌਤ ਦੇ ਮਾਮਲੇ 'ਚ ਕਾਂਗਰਸ ਨੇਤਾ ਕਨਈਆ ਕੁਮਾਰ ਨੇ ਪ੍ਰਧਾਨ ਮੰਤਰੀ ਮੋਦੀ ਦੀ ਚੁੱਪੀ ਸਾਧਨ ਦੇ ਰਵੱਈਏ ਦੇ ਉੱਤੇ ਹੁਣ ਸਵਾਲ ਖੜ੍ਹੇ ਕੀਤੇ ਨੇ। MT ਸਟੇਬੇਲੋ ਜਹਾਜ਼ ਖਾੜੀ ਖੇਤਰ ਦੇ ਵਿੱਚ ਬੁੱਧਵਾਰ ਯਾਨੀ 10 June ਨੂੰ ਹਮਲੇ ਦਾ ਸ਼ਿਕਾਰ ਹੋਇਆ ਸੀ, ਜਿਸ ਦੇ ਉੱਤੇ ਭਾਰਤੀ ਮੂਲ ਦੇ 24 ਕਰੂ ਮੈਂਬਰ ਸਵਾਰ ਸੀ। ਇਸ ਹਮਲੇ 'ਚ 3 ਭਾਰਤੀ ਮਲਾਹ ਮਾਰੇ ਗਏ ਸੀ, ਬਾਕੀ 21 ਨੂੰ ਸੁਰੱਖਿਅਤ ਬਚਾ ਲਿਆ ਗਿਆ ਸੀ। ਕਨਈਆ ਕੁਮਾਰ ਨੇ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਲਿਖਿਆ ਕਿ ਅਮਰੀਕੀ ਫੌਜ ਦੇ ਹਮਲੇ 'ਚ ਭਾਰਤ ਦੇ 3 ਨਾਗਰਿਕਾਂ ਦੀ ਮੌਤ ਦੇ ਉੱਤੇ ਪ੍ਰਧਾਨ ਮੰਤਰੀ ਚੁੱਪ ਕਿਉਂ ਨੇ? ਦੂਜਾ ਸਵਾਲ, ਅਮਰੀਕਾ ਦਾ ਨਾਮ ਲੈਣ ਤੱਕ ਦੇ ਲਈ ਕਿਸੇ ਮੰਤਰੀ ਦੀ ਹਿੰਮਤ ਕਿਉਂ ਨਹੀਂ ਪੈ ਰਹੀ? ਕਿੱਥੇ ਨੇ ਆਖਿਰਕਾਰ ਭਾਰਤ ਦੇ ਦੋਸਤ ਟਰੰਪ, ਜਿਹੜੇ ਇਸ ਮਸਲੇ ਦੇ ਉੱਤੇ ਭਾਰਤ ਦੇ ਹੱਕ ਦੇ ਵਿੱਚ ਵੀ ਖੜ੍ਹੇ ਨਜ਼ਰ ਨਹੀਂ ਆ ਰਹੇ। ਜ਼ਿਕਰਯੋਗ ਹੈ ਕਿ ਖਾੜੀ ਖੇਤਰ ਦੇ ਵਿੱਚ ਹੁਣ ਤੱਕ 3 ਅਜਿਹੇ ਜਹਾਜ਼ਾਂ ਦੇ ਉੱਤੇ ਹਮਲੇ ਹੋਏ ਨੇ ਜਿਨ੍ਹਾਂ ਦੇ ਉੱਤੇ ਜ਼ਿਆਦਾਤਰ ਭਾਰਤੀ ਕਰੂ ਮੈਂਬਰ ਹੀ ਸਵਾਰ ਹੁੰਦੇ ਨੇ। ਭਾਰਤ ਦੇ ਨਾਗਰਿਕਾਂ ਨੂੰ ਜਾਂ ਮਲਾਹਾਂ ਨੂੰ ਖਾਸ ਤੌਰ ਦੇ ਉੱਤੇ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ? ਇਸ ਦਾ ਜਵਾਬ ਖੁਦ ਪ੍ਰਧਾਨ ਮੰਤਰੀ ਦੇ ਕੋਲ ਵੀ ਨਹੀਂ ਹੈ। ਉੱਥੇ ਹੀ ਵਿਰੋਧੀ ਧਿਰਾਂ ਦੀ ਤਰਫ ਤੋਂ ਲਗਾਤਾਰ ਉੱਠ ਰਹੇ ਸਵਾਲਾਂ ਦੇ ਦਰਮਿਆਨ ਹੁਣ ਓਮਾਨ ਦੀ ਖਾੜੀ ਦੇ ਵਿੱਚ ਭਾਰਤ ਦੇ ਉੱਤੇ ਲਗਾਤਾਰ ਬਣ ਰਹੇ ਇਸ ਦਬਾਅ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਦੀਪ ਜੈਸਵਾਲ ਨੇ ਐਕਸ ਦੇ ਉੱਤੇ ਇੱਕ ਪ੍ਰੈਸ ਰਿਲੀਜ਼ ਜਾਰੀ ਕਰ ਦੱਸਿਆ ਕਿ ਅਮਰੀਕੀ ਜਿਹੜੇ ਕੂਟਨੀਤਕ ਨੇ ਜੇਸਨ ਮਿਕਸ, ਉਹਨਾਂ ਦੇ ਸਾਹਮਣੇ ਸਖ਼ਤ ਵਿਰੋਧ ਦਰਜ ਕਰਵਾਇਆ ਗਿਆ। ਵਿਦੇਸ਼ ਮੰਤਰਾਲੇ ਦੇ ਬਿਆਨ ਦੇ ਮੁਤਾਬਕ ਅਮਰੀਕੀ ਕੂਟਨੀਤਕਾਂ ਦੇ ਨਾਲ ਭਾਰਤ ਨੇ ਆਪਣੇ ਇਤਰਾਜ਼ ਦਰਜ ਜਤਾਉਂਦੇ ਹੋਇਆਂ ਕਿਹਾ ਕਿ ਇਸ ਕਿਸਮ ਦੇ ਨਾਲ ਸਮੁੰਦਰੀ ਜਹਾਜ਼ਾਂ ਦੇ ਖਿਲਾਫ਼ ਤਾਕਤ ਦੀ ਵਰਤੋਂ ਗਹਿਰੀ ਚਿੰਤਾ ਦਾ ਵਿਸ਼ਾ ਹੈ। ਮੰਤਰਾਲੇ ਨੇ ਇਹ ਵੀ ਕਿਹਾ ਕਿ ਇਸ ਪ੍ਰਕਾਰ ਦੀਆਂ ਕਾਰਵਾਈਆਂ ਸਵੀਕਾਰਯੋਗ ਨਹੀਂ ਹੋਣਗੀਆਂ। ਕੌਮਾਂਤਰੀ ਸਮੁੰਦਰੀ ਵਪਾਰ ਅਤੇ ਜਿਹੜਾ ਸੁਰੱਖਿਆ ਹੈ ਉਹ ਕਮਜ਼ੋਰ ਹੋ ਰਹੀ ਹੈ। ਉੱਥੇ ਹੀ ਕਾਂਗਰਸ ਪਾਰਟੀ ਨੇ ਮੀਨਾਕਸ਼ੀ ਨਟਰਾਜਨ ਦੀ ਰਾਜ ਸਭਾ ਦੇ ਵਾਸਤੇ ਨੋਮੀਨੇਸ਼ਨ ਰੱਦ ਕੀਤੇ ਜਾਣ ਦੇ ਇਲੈਕਸ਼ਨ ਕਮਿਸ਼ਨ ਦੇ ਫੈਸਲੇ ਦੇ ਖਿਲਾਫ਼ ਦਿੱਲੀ ਦੇ ਵਿੱਚ ਪ੍ਰਦਰਸ਼ਨ ਕੀਤੇ ਨੇ ਅਤੇ ਰਾਸ਼ਟਰਪਤੀ ਭਵਨ ਦੇ ਵੱਲ ਜਾਣ ਦੀ ਕੋਸ਼ਿਸ਼ ਕੀਤੀ। ਮੱਧ ਪ੍ਰਦੇਸ਼ ਦੇ ਵਿੱਚ ਕਾਂਗਰਸ ਦੇ ਨੇਤਾਵਾਂ ਦੀ ਤਰਫ ਤੋਂ ਮੀਨਾਕਸ਼ੀ ਨਟਰਾਜਨ ਦੇ ਇਨਸਾਫ਼ ਦੇ ਖਾਤਰ ਇਨਸਾਫ਼ ਦੀ ਮੰਗ ਕੀਤੀ ਗਈ। ਯੋਗ ਹੈ ਕਿ ਭਾਰਤ ਦੇ ਹੋਰਨਾਂ ਸੂਬਿਆਂ ਦੀ ਤਰ੍ਹਾਂ ਮੱਧ ਪ੍ਰਦੇਸ਼ ਦੇ ਵਿੱਚ ਵੀ ਰਾਜ ਸਭਾ ਦੀਆਂ ਚੋਣਾਂ ਹੋਣੀਆਂ ਸੀ। 3 ਸੀਟਾਂ ਦੇ ਲਈ ਚੋਣਾਂ ਸੀ। ਇਸ 'ਚੋਂ 2 ਦੇ ਉੱਤੇ ਭਾਜਪਾ ਦੀ ਜਿੱਤ ਤੈਅ ਮੰਨੀ ਜਾ ਰਹੀ ਸੀ ਜਦਕਿ 1 ਕਾਂਗਰਸ ਦੇ ਖਾਤੇ 'ਚ ਆ ਰਹੀ ਸੀ, ਪਰ ਰਿਟਰਨਿੰਗ ਅਫਸਰ ਨੇ ਮੀਨਾਕਸ਼ੀ ਨਟਰਾਜਨ ਦਾ ਨੋਮੀਨੇਸ਼ਨ ਖਾਰਜ ਕਰ ਦਿੱਤਾ। ਕਾਂਗਰਸ ਪਾਰਟੀ ਦਾ ਕਹਿਣਾ ਹੈ ਕਿ ਮੀਨਾਕਸ਼ੀ ਨਟਰਾਜਨ ਦਾ ਨੋਮੀਨੇਸ਼ਨ ਬਗੈਰ ਕਿਸੇ ਕਾਨੂੰਨੀ ਆਧਾਰ ਅਤੇ ਸਿਆਸੀ ਕਾਰਨਾਂ ਤੋਂ ਰੱਦ ਕੀਤਾ ਗਿਆ। ਪਾਰਟੀ ਦਾ ਦੋਸ਼ ਹੈ ਕਿ ਰਿਟਰਨਿੰਗ ਅਧਿਕਾਰੀ ਦਾ ਫੈਸਲਾ ਮਨਮਾਨੀਪੂਰਨ ਅਤੇ ਪੱਖਪਾਤਪੂਰਨ ਸੀ। ਕਾਂਗਰਸ ਨੇ ਇਸ ਦੀ ਸ਼ਿਕਾਇਤ ਬੁੱਧਵਾਰ ਦੇ ਦਿਨ ਚੋਣ ਕਮਿਸ਼ਨ ਦੇ ਕੋਲ ਵੀ ਕੀਤੀ ਸੀ, ਪਰ ਕਮਿਸ਼ਨ ਤੋਂ ਰਾਹਤ ਨਾ ਮਿਲਣ ਕਰਕੇ ਮੀਨਾਕਸ਼ੀ ਨਟਰਾਜਨ ਨੇ ਵੀਰਵਾਰ ਨੂੰ ਸੁਪਰੀਮ ਕੋਰਟ 'ਚ ਅਪੀਲ ਦਾਇਰ ਕੀਤੀ, ਜਿਸ ਦੇ ਉੱਤੇ ਸ਼ੁੱਕਰਵਾਰ ਦੇ ਦਿਨ ਸੁਣਵਾਈ ਹੋਈ। ਲਾਈਵ ਲਾਅ ਵੈਬਸਾਈਟ ਦੇ ਮੁਤਾਬਕ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕਾਂਗਰਸ ਮੈਂਬਰ ਮੀਨਾਕਸ਼ੀ ਨਟਰਾਜਨ ਦੀ ਉਸ ਰਿਟ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਜਿਸ ਦੇ ਵਿੱਚ ਮੱਧ ਪ੍ਰਦੇਸ਼ ਦੀ ਉਹਨਾਂ ਦੀ ਰਾਜ ਸਭਾ ਉਮੀਦਵਾਰੀ ਨੂੰ ਖਾਰਜ ਕੀਤੇ ਜਾਣ ਨੂੰ ਚੁਣੌਤੀ ਦਿੱਤੀ ਗਈ ਸੀ। ਕੋਰਟ ਨੇ ਕਿਹਾ ਕਿ ਜਨ ਪ੍ਰਤੀਨਿਧੀ ਨਿਯਮ ਦੇ ਤਹਿਤ ਦਾਇਰ ਪਟੀਸ਼ਨ ਦੇ ਵਿੱਚ ਇਸ ਮਾਮਲੇ ਦੀ ਛੂਟ ਦਿੱਤੀ ਜਾਂਦੀ ਹੈ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹ ਇਸ ਮਾਮਲੇ 'ਚ ਖੁਦ ਹੀ ਫੈਸਲੇ ਲਵੇ। ਪਰ ਇਸ ਤੋਂ ਪਹਿਲਾਂ ਵੀਰਵਾਰ ਦੇ ਦਿਨ ਮੱਧ ਪ੍ਰਦੇਸ਼ ਦੇ ਵਿੱਚ ਰਾਜ ਸਭਾ ਦੀ 3 ਸੀਟਾਂ ਦੇ ਲਈ ਭਾਜਪਾ ਦੇ ਉਮੀਦਵਾਰ ਤਰੁਣ ਚੁੱਗ, ਰਜਨੀਸ਼ ਅਗਰਵਾਲ ਅਤੇ ਮਹੇਸ਼ ਕੇਵਟ ਬਗੈਰ ਵਿਰੋਧ ਚੁਣੇ ਗਏ ਸੀ। ਉੱਥੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ 370 ਦੀ ਬਿਰਿਆਨੀ ਮਾਮਲੇ ਦੇ ਉੱਤੇ ਕਿਹਾ ਕਿ ਮਨੋਰੰਜਨ ਦੇ ਨਾਂ ਦੇ ਉੱਤੇ ਸਮਾਜ ਦੀਆਂ ਸਰਹੱਦਾਂ, ਕਦਰਾਂ ਕੀਮਤਾਂ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ। ਉਹਨਾਂ ਨੇ ਭਾਰਤ ਦੇ ਸੰਵਿਧਾਨ ਦੇ ਵਿੱਚ ਬੋਲਣ ਦੀ ਆਜ਼ਾਦੀ ਦੇ ਨਿਯਮ ਦੀ ਗੱਲ ਕਰਦੇ ਹੋਏ ਕਿਹਾ ਕਿ ਇਸ ਦਾ ਦੁਰਉਪਯੋਗ ਵੀ ਨਹੀਂ ਹੋਣਾ ਚਾਹੀਦਾ। ਅਸਲ ਦੇ ਵਿੱਚ ਉਹਨਾਂ ਕਿਹਾ ਕਿ ਸਟੈਂਡ ਅਪ ਕਾਮੇਡੀਅਨ ਮੈਨੂੰ ਪਸੰਦ ਨੇ, ਮੈਂ ਖੁਦ ਵੀ ਦੇਖਦਾ, ਮਨੋਰੰਜਨ ਹੁੰਦਾ, ਪਰ ਮਨੋਰੰਜਨ ਕਰਦੇ ਹੋਏ ਜਦੋਂ ਸਮਾਜਿਕ ਕਦਰਾਂ ਕੀਮਤਾਂ ਦੀਆਂ ਨਿਯਮਾਂ ਦੀਆਂ ਉਲੰਘਣਾਵਾਂ ਕਰ ਜਾਂਦੇ ਨੇ ਤਾਂ ਇਹ ਸਹੀ ਨਹੀਂ ਹੁੰਦਾ। ਇਹ ਸਾਰਾ ਮਾਮਲਾ ਕਾਮੇਡੀਅਨ ਪ੍ਰਨੀਤ ਮੋਰੇ ਦੇ ਇੱਕ ਸ਼ੋਅ ਦੇ ਨਾਲ ਜੁੜਿਆ ਹੋਇਆ ਜਿਸ ਦੇ ਵਿੱਚ ਮਹਿਲਾਵਾਂ ਦੇ ਉੱਤੇ ਇਤਰਾਜ਼ਯੋਗ ਟਿੱਪਣੀ ਉਸ ਦੀ ਤਰਫ ਤੋਂ ਕੀਤੀ ਗਈ ਸੀ ਚੱਲਦੇ ਸ਼ੋਅ ਦੇ ਦਰਮਿਆਨ, ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਧੂਲ ਫੜ ਗਿਆ ਸੀ। ਭਾਰਤ ਦੀ ਖਬਰਾਂ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਸਾਊਥ ਆਸਟ੍ਰੇਲੀਆ ਦੇ ਵਿੱਚ 2 ਨਵੇਂ ਕੈਮਰਾਜ਼ ਲਗਾਏ ਗਏ ਨੇ। ਇਹ ਮੋਬਾਈਲ ਫੋਨ ਕੈਮਰਾਜ਼ ਹੋਣਗੇ, ਯਾਨੀ ਕਿ ਤੁਸੀਂ ਗੱਡੀ ਚਲਾਉਂਦੇ ਹੋਏ ਮੋਬਾਈਲ ਫੋਨ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਤੁਹਾਨੂੰ ਫੜ ਲੈਣਗੇ। ਮੰਨਿਆ ਜਾ ਰਿਹਾ ਕਿ ਅਗਲੇ 4 ਸਾਲਾਂ ਦੇ ਦਰਮਿਆਨ ਇਹਨਾਂ ਕੈਮਰਾਜ਼ ਤੋਂ 1.1 ਬਿਲੀਅਨ ਡਾਲਰ ਦੇ ਫਾਈਨਸ ਲੋਕਾਂ ਨੂੰ ਭੇਜੇ ਜਾ ਸਕਦੇ ਨੇ ਜਿਸ ਹਿਸਾਬ ਦੇ ਨਾਲ ਲੋਕ ਇੱਥੇ ਨਿਯਮ ਤੋੜਦੇ ਨੇ। ਹਾਲਾਂਕਿ ਇਹ ਪੈਸਾ ਜਿਹੜਾ ਬਹੁਤ ਵੱਡੀ ਰਕਮ ਹੈ, ਅਪੋਜੀਸ਼ਨ ਦੇ ਨੇਤਾ ਐਸ਼ਟਨ ਹਰਨ ਦੀ ਤਰਫ ਤੋਂ ਕਿਹਾ ਗਿਆ ਕਿ ਇੰਨੀ ਵੱਡੀ ਰਕਮ ਨੂੰ ਆਖਿਰਕਾਰ ਸਰਕਾਰ ਕਿੱਥੇ ਖਰਚ ਕਰੇਗੀ ਇਹ ਵੀ ਦੱਸੇ। ਇਸ ਤੋਂ ਪਹਿਲਾਂ ਸਕੂਲ ਜ਼ੋਨ ਦੇ ਵਿੱਚ ਲੱਗੇ ਕੈਮਰਾਜ਼ ਦੇ ਨਾਲ ਵੀ ਸਾਊਥ ਆਸਟ੍ਰੇਲੀਆ ਸਰਕਾਰ ਨੇ $2 ਬਿਲੀਅਨ ਦੇ ਜੁਰਮਾਨੇ ਲਗਾ ਕੇ ਖਜ਼ਾਨੇ ਦੇ ਵਿੱਚ ਪਾਏ ਸੀ। ਉਸ ਦਾ ਵੀ ਕੀ ਕੀਤਾ ਗਿਆ ਇਹ ਵੀ ਦੱਸਿਆ ਜਾਵੇ। ਹਾਲਾਂਕਿ ਸਾਊਥ ਆਸਟ੍ਰੇਲੀਆ ਦੇ ਵਿੱਚ 50 ਮੌਤਾਂ ਇਸ ਸਾਲ ਆਲਰੇਡੀ ਸੜਕ ਦੇ ਉੱਤੇ ਹੋ ਚੁੱਕੀਆਂ ਨੇ। ਗੱਡੀ ਚਲਾਉਂਦੇ ਹੋਏ ਮੋਬਾਈਲ ਫੋਨ ਦਾ ਇਸਤੇਮਾਲ ਕਰਨਾ ਡਰਾਈਵਰ ਦੇ ਧਿਆਨ ਨੂੰ ਵੰਡ ਦਿੰਦਾ ਹੈ, ਇਸ ਕਰਕੇ ਹਾਦਸੇ ਦਾ ਉਹ ਸ਼ਿਕਾਰ ਹੋ ਜਾਂਦੇ ਨੇ। ਹੁਣ ਸਾਊਥ ਆਸਟ੍ਰੇਲੀਆ ਦੇ ਵਿੱਚ ਕੁਝ ਹੋਰ ਫਾਈਨ ਵੀ ਜਿਹੜੇ ਨੇ ਉਹ ਵਧਾ ਦਿੱਤੇ ਗਏ ਨੇ। ਦੱਸ ਦਈਏ ਕਿ $1 billion ਤੋਂ ਵੱਧ ਦੀ ਰਕਮ ਇਹਨਾਂ ਕੈਮਰਿਆਂ ਨੇ ਫਾਈਨਸ ਦੇ ਜ਼ਰੀਏ ਸੂਬਾਈ ਸਰਕਾਰ ਨੂੰ ਕਮਾ ਕੇ ਦੇਣੀ ਹੈ। ਇਸ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਵਿਰੋਧ ਇਸ ਕਰਕੇ ਹੋਣ ਲੱਗ ਪਿਆ ਹੈ। ਉੱਧਰ ਵਿਕਟੋਰੀਆ ਦੇ ਵਿੱਚ ਵਾਹਨ ਚਾਲਕਾਂ ਨੂੰ ਕਾਰ ਰਜਿਸਟ੍ਰੇਸ਼ਨ ਕਰਨ ਲੱਗਿਆਂ, ਲਾਇਸੈਂਸ ਰਿਨਿਊ ਕਰਵਾਉਣ ਲੱਗਿਆਂ ਜਾਂ ਫਿਰ ਡਰਾਈਵਿੰਗ ਟੈਸਟ ਬੁੱਕ ਕਰਨ ਲੱਗਿਆਂ ਇੱਕ ਨਹੀਂ ਦੋ ਨਹੀਂ ਬਲਕਿ ਹਫ਼ਤੇ ਤੋਂ ਵੀ ਵੱਧ ਸਮੇਂ ਤੋਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ। ਕਿਹਾ ਜਾ ਰਿਹਾ ਹੈ ਕਿ ਵਿਕ ਰੋਡਸ ਦੇ ਵਿੱਚ IT ਅਪਗ੍ਰੇਡੇਸ਼ਨ ਚੱਲ ਰਹੀ ਹੈ, ਇਸ ਦੇ ਚੱਲਦਿਆਂ ਕਈ ਵਾਰ ਸਮੱਸਿਆਵਾਂ ਆਈਆਂ ਨੇ। ਇਹ ਇੱਕ ਦਿਨ ਨਹੀਂ ਹੋਇਆ, ਦੋ ਦਿਨ ਨਹੀਂ ਹੋਇਆ ਬਲਕਿ ਪਿਛਲੇ ਕਈ ਦਿਨਾਂ ਤੋਂ ਹੋ ਰਿਹਾ ਹੈ। ਇਹ ਸਰਵਿਸਿਜ਼ ਜਿਹੜੀਆਂ ਨੇ ਵਿਕ ਰੋਡ ਦੀਆਂ ਪ੍ਰਭਾਵਿਤ ਹੋਣ ਦੇ ਚੱਲਦਿਆਂ ਬਹੁਤ ਸਾਰੇ ਲੋਕਾਂ ਦੇ ਅੰਦਰ ਰੋਹ ਵੀ ਦੇਖਣ ਨੂੰ ਮਿਲ ਰਿਹਾ, ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਵਨ ਨੇਸ਼ਨ ਪਾਰਟੀ ਦੇ ਦੁਆਰਾ ਮੈਲਬਨ ਦੇ ਵਿੱਚ ਰੱਖਿਆ ਡਿਨਰ ਪ੍ਰੋਗਰਾਮ ਥਾਂ ਬਦਲ ਕੇ ਕਿਤੇ ਹੋਰ ਕਰ ਦਿੱਤਾ ਗਿਆ। ਸੈਨੇਟਰ ਪੌਲਿਨ ਹੈਨਸਨ ਅਤੇ MP ਬਾਨਬੀ ਜੋਇਸ ਤੋਂ ਜਦੋਂ ਇਸ ਬਾਰੇ ਪੁੱਛਿਆ ਗਿਆ ਕਿ ਪਹਿਲਾਂ ਮੈਲਬਨ ਦੇ ਇਨਰ ਨੌਰਥ ਦੇ ਵਿੱਚ ਮੁਨੀ ਪੌਂਡਸ ਦੇ ਅੰਦਰ ਇੱਕ ਇਟੈਲੀਅਨ ਰੈਸਟੋਰੈਂਟ ਜੋਰਜੀਓ ਕਾਸਾ ਦੇ ਵਿੱਚ ਇਹ ਇਵੈਂਟ ਕੀਤਾ ਜਾਣਾ ਸੀ, ਪਰ ਬਾਅਦ 'ਚ ਫੈਡਰਲ ਪੁਲਿਸ ਅਤੇ ਵਿਕਟੋਰੀਆ ਪੁਲਿਸ ਨੇ ਵਨ ਨੇਸ਼ਨ ਪਾਰਟੀ ਨੂੰ ਚੇਤਾਵਨੀ ਦਿੱਤੀ ਕਿ ਇੱਥੇ ਪ੍ਰੋਟੈਸਟ ਹੋ ਸਕਦੇ ਨੇ ਔਰ ਕਾਫ਼ੀ ਭਿਆਨਕ ਪ੍ਰੋਟੈਸਟ ਹੋ ਸਕਦੇ ਨੇ, ਇਸ ਕਰਕੇ ਇਸ ਦੀ ਥਾਂ ਬਦਲ ਦਿੱਤੀ ਗਈ। ਹਾਲਾਂਕਿ ਪੌਲਿਨ ਹੈਨਸਨ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਪ੍ਰੋਟੈਸਟਰਸ ਤੋਂ ਡਰਦਿਆਂ ਉਹਨਾਂ ਨੇ ਇਹ ਥਾਂ ਬਦਲੀ ਸੀ, ਤਾਂ ਪੌਲਿਨ ਹੈਨਸਨ ਨੇ ਕਿਹਾ ਕਿ ਤੁਸੀਂ ਮੈਨੂੰ ਕਿੰਨਾ ਕੁ ਜਾਣਦੇ ਹੋ, ਮੇਰੇ ਤੋਂ ਸਵਾਲ ਪੁੱਛਣ ਲੱਗੇ ਤੁਹਾਨੂੰ ਦੋ ਵਾਰ ਸੋਚਣਾ ਚਾਹੀਦਾ ਸੀ ਕਿ ਮੈਂ ਪ੍ਰੋਟੈਸਟਰ ਤੋਂ ਤਾਂ ਬਿਲਕੁਲ ਵੀ ਨਹੀਂ ਡਰਦੀ। ਦੱਸ ਦਈਏ ਕਿ 20 ਦੇ ਕਰੀਬ ਪ੍ਰੋਟੈਸਟਰਸ ਜਿਹੜੇ ਸੀ ਉਹਨਾਂ ਨੇ ਨਵੀਂ ਲੋਕੇਸ਼ਨ ਦੇ ਉੱਤੇ ਵੀ ਪ੍ਰੋਟੈਸਟ ਕੱਢ ਛੱਡੇ ਜਿੱਥੇ ਨਾਅਰੇ ਲਗਾਏ ਗਏ ਇਮੀਗ੍ਰੈਂਟਸ ਆਰ ਵੈਲਕਮ, ਨਾਜ਼ੀਜ਼ ਆਰ ਨੋਟ। ਅਸਲ 'ਚ ਵਨ ਨੇਸ਼ਨ ਪਾਰਟੀ ਇਮੀਗ੍ਰੈਂਟਸ ਦੇ ਜਾਂ ਪ੍ਰਵਾਸੀਆਂ ਦੇ ਖਿਲਾਫ ਜਾਂ ਉਹਨਾਂ ਦੇ ਪ੍ਰਸਾਰ ਦੇ ਖਿਲਾਫ ਜਾਂ ਵਧੇਰੇ ਜਿਹੜੇ ਇਮੀਗ੍ਰੇਸ਼ਨ ਹੋ ਰਿਹਾ ਹੈ ਆਸਟ੍ਰੇਲੀਆ 'ਚ ਉਸ ਦੇ ਖਿਲਾਫ ਬੋਲਦੇ ਰਹੇ ਨੇ। ਉੱਧਰ ਜਦੋਂ ਮੁਨੀ ਤੋਂ ਇਹ ਬਦਲ ਕੇ ਜੋਰਜੀਓ ਕਸਾਕਾ ਤੋਂ ਬਦਲ ਕੇ ਇਹ ਇੱਕ ਹੋਰ ਰੈਸਟੋਰੈਂਟ ਦੇ ਵਿੱਚ ਡਿਨਰ ਪ੍ਰੋਗਰਾਮ ਰੱਖਿਆ ਗਿਆ ਮੁਨੀ ਪੌਂਡਸ ਦੀ ਬਜਾਏ, ਸਾਊਥ ਮੈਲਬਨ ਦੇ ਵਿੱਚ ਇਸ ਪ੍ਰੋਗਰਾਮ ਨੂੰ ਆਯੋਜਿਤ ਕੀਤਾ ਗਿਆ। ਇੱਥੇ ਟੌਨੀ ਬਰਗ, ਮਾਫ ਕਰਨਾ, ਪੌਲਿਨ ਹੈਨਸਨ ਅਤੇ ਬਾਨਬੀ ਜੋਇਸ ਨੂੰ ਪਿਛਲੇ ਰਸਤਿਆਂ ਦੇ ਰਾਹੀਂ ਬਾਹਰ ਕੱਢਿਆ ਗਿਆ। ਸਾਊਥ ਮੈਲਬਨ ਦੇ ਕੈਨਵਸ ਹਾਊਸ ਦੇ ਵਿੱਚ ਇਹ ਡਿਨਰ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ, ਪਰ ਇੱਥੇ ਇੱਕ ਨਿਓਨਾਜ਼ੀ ਦੀ ਤਰਫ ਤੋਂ ਹੀ ਨਾਅਰੇਬਾਜ਼ੀ ਕੀਤੀ ਗਈ। ਨਾਅਰੇਬਾਜ਼ੀ ਦੇ ਚੱਲਦਿਆਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੰਨਿਆ ਗਿਆ ਹੈ ਕਿ ਵਿਅਕਤੀ ਪਹਿਲਾਂ ਪਾਬੰਦੀਸ਼ੁਦਾ ਜਿਹੜਾ ਆਸਟ੍ਰੇਲੀਆ 'ਚ ਸੰਗਠਨ ਹੈ ਨੈਸ਼ਨਲ ਸੋਸ਼ਲਿਸਟ ਨੈਟਵਰਕ, ਉਸ ਦਾ ਹੀ ਨਾਲ ਜੁੜਿਆ ਹੋਇਆ ਸੀ ਅਤੇ ਹੁਣ ਨਵੀਂ ਜਿਹੜਾ ਇਸ ਨਿਓਨਾਜ਼ੀ ਸੰਗਠਨ ਦੇ ਨਾਲ ਜੁੜ ਕੇ ਉਸ ਦੀ ਤਰਫ ਤੋਂ ਇਸ ਕਿਸਮ ਦੀ ਮੁਜ਼ਾਰਾ ਕੀਤਾ ਗਿਆ। ਪੌਲਿਨ ਹੈਨਸਨ ਦੇ ਹੱਕ ਦੇ ਵਿੱਚ ਨਾਅਰੇਬਾਜ਼ੀ ਕੀਤੀ ਗਈ, ਬਾਵਜੂਦ ਇਸ ਦੇ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਫੀਫਾ ਦੇ ਨਾਲ ਜੁੜੀਆਂ ਤੁਸੀਂ ਸਾਡੇ ਫੇਸਬੁੱਕ ਤੋਂ ਵੀ ਖਬਰਾਂ ਸਾਂਝੀਆਂ ਕਰ ਸਕਦੇ ਹੋ। ਹੁਣ ਤੱਕ 3 ਮੈਚ ਹੋ ਚੁੱਕੇ ਨੇ, ਮੈਕਸੀਕੋ, ਸਾਊਥ ਅਫਰੀਕਾ 'ਚ ਮੈਕਸੀਕੋ ਨੇ ਜਿੱਤ ਦਰਜ ਕੀਤੀ ਹੈ, ਸਾਊਥ ਕੋਰੀਆ ਅਤੇ ਚੈਕੀਆ ਦੇ ਵਿੱਚ ਸਾਊਥ ਕੋਰੀਆ ਨੇ, ਅਤੇ ਕੈਨੇਡਾ ਬੋਸਨੀਆ ਹਰਜ਼ਗੋਵੀਨਾ ਦੇ ਮੈਚ ਦੇ ਬਾਰੇ ਜਾਣਕਾਰੀ ਸੋਸ਼ਲ ਮੀਡੀਆ ਤੋਂ ਤੁਹਾਨੂੰ ਦੇਵਾਂਗੇ। ਫਿਲਹਾਲ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM।
1: ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
2: ਆ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ।
5: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।

0: तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
1: अमृत ए कमाल है गोल्ड लीफ डेयरी दे प्योर न्यूजीलैंड घी दा। न्यूजीलैंड विच फ्री रेंज ग्रास फेड गावां दे दूध तो तैयार। ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
0: तुसी भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो। विजिट goldleafdairy.com।
2: आ रही है पंजाब दी एक सच्ची कहानी ते आधारित फिल्म चढ़दी कला। दिल नु छू जान वाली अते रूह नु हिला देन वाली फिल्म है चढ़दी कला।
3: देखो सच बता दो।
4: मैं झूठ नहीं बोल रही, मैनु सच्ची कुछ नहीं पता।
2: स्टारिंग एमी विर्क, रूपी गिल अते हिम्मत संधु। पंजाबी फिल्म चढ़दी कला रिलीज होवेगी 29 मई नु तुहाडे नेड़ले सिनेमा घरां विच।
5: यार तू इत्थे इनी छेती आके पक्का भी हो गया, की जुगाड़ लाया है?
6: जुगाड़ नहीं, ए है 8 सालां तो भी वद्दा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
5: नंबर दा दे बंसल इमीग्रेशन वालियां दा।
6: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
7: रेडियो हां जी 1674 ते थोड़ा निग्गा निग्गा स्वागत है। मैं कृष्णा एंड अज आपां गलबात शुरू करन लगे हैं एक बहुत ही खास परसनैलिटी दे नाल। ते खास इस करके भी हो जाता है कि असी एक हुन उपराला लेके आ रहे हैं, अपने वालों कोशिश करते पे हैं कि वधिया वधिया बडिंग राइटर्स जेड़े भी हैगे है वैदर इन ऑस्ट्रेलिया और वैदर इन पंजाब, आपां उन्हां नाल जुड़िए, उन्हां नाल गल्लां बातें करिए। उस श्रेणी के अंदर सब तो पहला नाम दीपी जी दा आंदा। अज असी गलबात करांगे दीपी जी नाल। उन्हां दी किताब आई सी जी ओदा रुसना मौत बराबर, काफ़ी मकबूल हुई है किताब, चौथे एडिशन च बहुत ही जल्द जान लगी है। सो बहुता समा ना गवांदे हो, आपां गलबात करदे हां दीपी जी नाल। दीपी जी सत श्री अकाल, तुसी ऑन एयर हो।
8: सत श्री अकाल भाजी, ऑन एयर देख रहे सारे दर्शकां नूं, सुनण वालियां नूं मेरे वल्लों प्यार भरी सत श्री अकाल जी।
7: जी थैंक यू। होर भाजी किदां, की माहौल चाल है, किदां मौसम, किस तरह दा तुहाडा इस वक्त पंजाब च?
8: पंजाब जिथे मौसम देखिए दे इस टाइम भाजी बहुत गर्मी पै रही है। लेकिन ये आप असी राइटर बंदे असी थोड़ा जिहा चिल जी रहिदा वा, ठीक है जी,
7: ये भी जरूरी है।
8: वैसे पंजाब दा मौसम थोड़ा जिहा गर्म है, पंजाब दा नहीं थोड़ा पूरा इंडिया ही इस टाइम गर्मी दे विच आ।
7: ते तुसी तुसी कित्थों बेसिकली कित्थों बिलोंग करदे हो?
8: मैं भाजी एक्चुअली हुण मैं इस टाइम अमृतसर रह रहा, लेकिन बेसिकली मेरा पिंड जिहड़ा वा ओ अमृतसर दे बिल्कुल कोल अजनाला कस्बा है, ओहदे लागे साडा पिंड गुज्जा भीर आ, छोटा जिहा पिंड आ। ते हांजी मैं बेसिकली उत्थों बिलोंग करदा। हांजी
7: ठीक ठीक। ते इह एक जिहड़ा हुंदा ना, वैसे तो कहिंदे जिहड़ी आमद है ओह किसे नूं वी आ सकदी है, किसे नूं जाच हुंदी है इस चीज़ दी नहीं हुंदी है, पर जे मैं तुहाडे हुण तक दे सफर दी गल करां, ते किस तरह होया शुरू है सफर?
8: एक्चुअली मैं इस चीज दे एक चीज भी लिखी के बंदा जमदा मुड़ के कायर हुंदा है, शायर मां दी कुख चो शायर हुंदा है।
7: वाह।
8: सो जेड़ा शायर है वो एक्चुअली अपनी मां दी कुख चो शायर हुंदा है, लेकिन उसनू वो चीज पछानण वास्ते थोड़ा जिहा कई बार समा लग जांदा है। मैनू लगदा कि मैं दसवीं या ग्यारहवीं दे विच होवांगा, ठीक है, जदों मैं लिखण दी प्रक्रिया नूं शुरू कीता सीगा। और मैं पहला जिदा नॉर्मली अजकल दा यूथ है, मैं पहला थोड़े गाने वगैरह लिखने शुरू कीते और ओहदे विच मैं अपने दोस्तां नूं सुनाउणे जाके, ठीक है। लेकिन मैनू जिदा दी अपने यारी दोस्ती दे विच तुहानूं पता ही आ, मैनू ये हुंदा सी कि ओह इह ना कहण वी आ की लिखदा, इस करके मैं कई वारी कहणा वी यार किसी ने गाणा लिखिया वा दसो भला, ठीक है। अपने दोस्तां नूं उन्होंने कहा भी नहीं हां अच्छी चीजा वा, फिर मैं उन्होंने दसना शुरू किया भी नहीं ये मैं लिखदा वा। ते उस तो बाद अपना मैं इस चीज नूं छड्डिया नहीं, ठीक है। कुछ चलो यारी दोस्ती दे विच मेरे फ्रेंड सर्कल भी इदां दा है, उन्होंने अच्छी सपोर्ट की ਤੇ ਫਿਰ ਇਸ ਚੀਜ਼ ਦੇ ਵਿੱਚ ਵਧਣਾ ਸ਼ੁਰੂ ਕੀਤਾ ਔਰ ਫਿਰ ਮੈਂ ਥੋੜਾ ਜਿਹਾ ਕਿਤਾਬਾਂ ਨਾਲ ਜੁੜਿਆ ਔਰ ਕਿਤਾਬਾਂ ਦੇ ਵਿੱਚ ਜਦੋਂ
7: ਹੈਲੋ
8: ਪੰਜਾਬੀ ਸਾਹਿਤ ਹੈ ਕੀ ਆ ਠੀਕ ਹੈ ਜੀ ਹਾਂਜੀ ਹਾਂਜੀ ਸੋ ਫਿਰ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਗਾਣਿਆਂ ਨੂੰ ਛੱਡ ਕੇ ਤੇ ਥੋੜਾ ਪੰਜਾਬੀ ਸਾਹਿਤ ਗਜ਼ਲਾਂ ਔਰ ਨਜ਼ਮਾਂ ਕਵਿਤਾਵਾਂ ਇਹਨਾਂ ਚੀਜ਼ਾਂ ਦੇ ਨਾਲ ਮੈਂ ਜੁੜਨਾ ਸ਼ੁਰੂ
7: ਹੋਇਆ ਤੇ ਜਦੋਂ ਤੁਸੀਂ ਆਹ ਸਾਹਿਤ ਵੱਲ ਆਏ ਪੜ੍ਹਨਾ ਸ਼ੁਰੂ ਕੀਤਾ ਇੱਦਾਂ ਦੇ ਕਿਹੜੇ ਰਾਈਟਰ ਸੀਗੇ ਪੰਜਾਬੀ ਰਾਈਟਰ ਕਹਿ ਲਓ ਜਾਂ ਫਿਰ ਜੇ ਕਿਸੇ ਹੋਰ ਭਾਸ਼ਾ ਤੋਂ ਵੀ ਹੋਣ ਹੈ ਨਾ ਜਿਨ੍ਹਾਂ ਨੇ ਤੁਹਾਨੂੰ ਇੰਸਪਾਇਰ ਕੀਤਾ ਜਾਂ ਤੁਹਾਨੂੰ ਲੱਗਦਾ ਕਿ ਤੁਹਾਡੇ ਕੰਮ 'ਚ ਉਹਨਾਂ ਦਾ ਕਿਤੇ ਅਸਰ ਦਿਸਦਾ
8: ਮੈਂ ਐਕਚੁਲੀ ਜਦੋਂ ਮੈਨੂੰ ਅੱਜ ਵੀ ਯਾਦ ਆ ਜਦੋਂ ਮੈਂ ਗਜ਼ਲਾਂ ਨੂੰ ਪੜ੍ਹਨਾ ਸ਼ੁਰੂ ਕੀਤਾ ਤੇ ਉਹਨਾਂ ਦੇ ਵਿੱਚ ਸਭ ਤੋਂ ਪਹਿਲੇ ਸ਼ਾਇਰ ਬਾਬਾ ਨਜ਼ਮੀ ਸੀ ਪਾਕਿਸਤਾਨ ਤੋਂ ਠੀਕ ਹੈ ਜੀ ਤੇ ਉਹਨਾਂ ਦੀ ਇੱਕ ਕਿਤਾਬ ਸੀਗੀ ਮੈਂ ਇਕਬਾਲ ਪੰਜਾਬੀ ਦਾ ਤੇ ਮੈਨੂੰ ਲੱਗਦਾ ਕਿ ਉਹ ਮੇਰੇ ਹੱਥ ਲੱਗੀ ਸੀਗੀ ਔਰ ਉਹ ਮੈਂ ਮਤਲਬ ਕਿ ਪੂਰੀ ਪੜ੍ਹਤੀ ਸੀਗੀ ਉਸ ਤੋਂ ਬਾਅਦ ਸਾਡੇ ਪਾਕਿਸਤਾਨ ਦੇ ਇੱਕ ਸ਼ਾਇਰ ਨੇ ਸਾਬਰ ਅਲੀ ਸਾਬਰ ਉਹਨਾਂ ਦੀ ਇੱਕ ਕਿਤਾਬ ਸੀ ਬਹੁਤ ਛੋਟੀ ਜੀ ਔਰ ਉਹ ਮੈਨੂੰ ਲੱਗਦਾ ਇੰਡੀਆ ਦੇ ਵਿੱਚ ਹੀ ਆਪਣੇ ਪੰਜਾਬ ਦੇ ਵਿੱਚ ਹੀ ਕਿਸੇ ਨੇ ਛਾਪੀ ਸੀਗੀ ਇੱਕੋ ਸਾਹਿਤ ਕਿਤਾਬ ਦਾ ਨਾਂ ਸੀਗਾ
7: ਜੀ ਠੀਕ ਹੈ ਜੀ
8: ਮਤਲਬ ਵੀ ਏਦਾਂ ਦੇ ਸਾਹਿਤ ਮੈਂ ਪੜ੍ਹਨੇ ਸ਼ੁਰੂ ਕੀਤੇ ਔਰ ਜਿਹਦੇ ਨਾਲ ਮੈਨੂੰ ਲੱਗਾ ਕਿ ਨਹੀਂ ਹਾਂ ਏਦਾਂ ਦਾ ਕੁਛ ਲਿਖਣਾ ਚਾਹੀਦਾ ਵਾ ਏਦਾਂ ਦੀਆਂ ਚੀਜ਼ਾਂ ਅੱਗੇ ਆਉਣੀਆਂ ਚਾਹੀਦੀਆਂ ਵਾ ਔਰ ਉਸ ਤੋਂ ਬਾਅਦ ਇੱਕ ਨਾਵਲ ਸੀਗਾ ਬਾਰਡਰਨਾਮਾ ਜਿਹਦੇ ਉੱਤੇ ਹੁਣ ਸ਼ਾਇਦ ਇੱਕ ਪੰਜਾਬੀ ਫਿਲਮ ਵੀ ਬਣਦੀ ਪਈ ਆ ਠੀਕ ਹੈ ਜੀ ਤੇ ਉਹ ਹਾਂਜੀ ਹਾਂਜੀ ਔਰ ਉਹ ਇੱਕ ਸੱਚੀ ਕਹਾਣੀ ਦੇ ਉੱਤੇ ਆਧਾਰਿਤ ਸੀਗਾ ਠੀਕ ਹੈ ਜੀ ਤੇ ਉਸ ਉਹਨੂੰ ਪੜ੍ਹਿਆ ਸੋ ਇਹੋ ਜਿਹੀਆਂ ਜਦੋਂ ਮੈਂ ਚੀਜ਼ਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਤੇ ਉਹ ਵਾਕਿਆ ਉਹ ਚੀਜ਼ਾਂ ਨੂੰ ਪੜ੍ਹ ਕੇ ਮਜ਼ਾ ਆਉਣ ਲੱਗਾ ਕਿਉਂਕਿ ਜਦੋਂ ਤੁਸੀਂ ਸਾਹਿਤ ਨਾਲ ਜੁੜਦੇ ਹੋ ਐਕਚੁਅਲ ਚ ਸਾਹਿਤ ਨੂੰ ਪੜ੍ਹਦੇ ਹੋ ਭਾਵੇਂ ਚੜ੍ਹਦੇ ਪੰਜਾਬ ਦਾ ਭਾਵੇਂ ਲੈਂਦੇ ਪੰਜਾਬ ਦਾ ਵਾ ਤੇ ਉਹ ਤੁਹਾਡੇ ਉੱਤੇ ਕੋਈ ਨਾ ਕੋਈ ਛਾਪ ਛੱਡਦਾ ਵਾ
7: ਜੀ ਬਿਲਕੁਲ ਬਿਲਕੁਲ ਇੱਕੋ ਸਾਹਿਤ ਦੀ ਤੁਸੀਂ ਗੱਲ ਕੀਤੀ ਹੈ ਮੈਂ ਆਪ ਬਹੁਤ ਕਾਇਲ ਹਾਂ ਸਾਬਰ ਅਲੀ ਸਾਬਰ ਸਾਹਿਬ ਦਾ ਉਸ ਕਿਤਾਬ ਦਾ ਵੀ ਤੇ ਬਹੁਤ ਵਧੀਆ ਬਹੁਤ ਖੂਬ ਤੁਸੀਂ ਹੁਣ ਗੱਲ ਕੀਤੀ ਹੈ ਤੇ ਮੈਨੂੰ ਇਸ ਤਰ੍ਹਾਂ ਕਹਿ ਲਓ ਅਚਨਚੇਤ ਜਿਹਾ ਹੀ ਭਾਵੇਂ ਪਰ ਮੈਨੂੰ ਖਿਆਲ ਆਉਂਦਾ ਕਿ ਸੁਨੰਦਾ ਸ਼ਰਮਾ ਜੀ ਸਾਡੇ ਕੋਲ ਇੱਕ ਵਾਰੀ ਇੱਥੇ ਸਟੂਡੀਓ ਹੀ ਆਏ ਸਨ ਤੇ ਉਹਨਾਂ ਨੇ ਮੇਰੇ ਖਿਆਲ ਨਾਲ ਤੁਹਾਡੀ ਹੀ ਕੋਈ ਗਜ਼ਲ ਬੋਲੀ ਸੀ ਜੇ ਮੈਂ ਗਲਤ ਨਹੀਂ ਹਾਂ ਤੇ ਦੱਸਣਾ
8: ਹਾਂਜੀ ਹਾਂਜੀ ਹਾਂਜੀ ਮੇਰੀ ਕਿਤਾਬ ਦੇ ਵਿੱਚੋਂ ਹੀ ਉਹ ਬੇਸਿਕਲੀ ਸਭ ਤੋਂ ਪਹਿਲੀ ਗਜ਼ਲ ਹੀ ਆ ਮੇਰੀ ਕਿਤਾਬ ਦੀ
7: ਜੀ
8: ਤੇ ਹਾਂਜੀ ਤੇ ਉਹਨਾਂ ਨੇ ਉਹ ਬੋਲੀ ਸੀਗੀ ਤੇ ਮੈਨੂੰ ਵੀ ਉਹ ਰੇਡੀਓ ਹਾਂਜੀ ਦਾ ਜਦੋਂ ਤੁਸੀਂ ਪੋਸਟ ਪਾਈ ਤੇ ਮੈਨੂੰ ਕਿਸੇ ਫਰੈਂਡ ਦੇ ਥਰੂ ਹੀ ਪਤਾ ਲੱਗਾ ਸੀਗਾ ਪਰ ਉਹਨਾਂ ਨੇ ਮੈਨੂੰ ਪੋਸਟ ਸੈਂਡ ਕੀਤੀ ਜਿਹਦੇ ਵਿੱਚ ਸੁਨੰਦਾ ਸ਼ਰਮਾ ਜੀ ਹਾਂਜੀ ਉਸ ਗਜ਼ਲ ਨੂੰ ਆਪਣਾ ਬੋਲ ਰਹੇ ਸੀ ਤੁਹਾਡੇ ਰੇਡੀਓ ਦੇ ਉੱਪਰ
7: ਤੇ ਫੇਰ ਤਾਂ ਦੀਪੀ ਭਾਈ ਏਦਾਂ ਨਹੀਂ ਹੋਣਾ ਚਾਹੀਦਾ ਕਿ ਜਿਹੜਾ ਜਨਮਦਾਤਾ ਉਹਦੇ ਮੁੱਖ ਤੋਂ ਵੀ ਆਣੀ ਚਾਹੀਦੀ ਹੈ ਕਿ ਨਹੀਂ ਆਣੀ ਚਾਹੀਦੀ ਸਹੀ ਕਿ ਨਹੀਂ
8: ਜ਼ਰੂਰ ਜ਼ਰੂਰ ਉਹ ਐਕਚੁਅਲੀ ਬਹੁਤ ਮਕਬੂਲ ਹੋਈ ਆ ਜਿਹੜੀ ਗਜ਼ਲ ਆ
7: ਜੀ
8: ਉਹਦੇ ਵਿੱਚ ਉਹ ਗਜ਼ਲ ਏਦਾਂ ਸੀ ਕਿਉਂਕਿ ਸੋਚੀ ਸਮਝੀ ਵਿਚਾਰ ਕੇ ਸੁੱਟੀ ਸੋਚੀ ਸਮਝੀ ਵਿਚਾਰ ਕੇ ਸੁੱਟੀ ਗੱਲ ਗੱਲਾਂ ਤੋਂ ਹਾਰ ਕੇ ਸੁੱਟੀ ਸੋਚੀ ਸਮਝੀ ਵਿਚਾਰ ਕੇ ਸੁੱਟੀ ਗੱਲ ਗੱਲਾਂ ਤੋਂ ਹਾਰ ਕੇ ਸੁੱਟੀ ਉਸ ਰਾਂਝੇ ਕਰ ਹੀਰ ਹੀ ਜੰਮੇ ਉਸ ਰਾਂਝੇ ਕਰ ਹੀਰ ਹੀ ਜੰਮੇ ਹੀਰ ਜਿੰਨੇ ਵਿਚਾਰ ਕੇ ਸੁੱਟੀ
7: ਵਾਹ
8: ਔਰ ਧੀ ਨੇ ਇਸ਼ਕ ਤੇ ਮਿਸਰੇ ਸੋਚੇ ਧੀ ਨੇ ਇਸ਼ਕ ਤੇ ਮਿਸਰੇ ਸੋਚੇ ਪਿਓ ਨੇ ਪੱਗ ਉਤਾਰ ਕੇ ਸੁੱਟੀ ਔਰ ਉਹਦੀ ਅਣਖ ਤੇ ਗੱਲ ਆਈ ਸੀ ਉਹਦੀ ਅਣਖ ਤੇ ਗੱਲ ਆਈ ਸੀ ਮੈਂ ਮੁਹੱਬਤ ਵਾਰ ਕੇ ਸੁੱਟੀ
7: ਵਾਹ ਵਾਹ ਵਾਹ ਬਹੁਤ ਖੂਬ ਬਹੁਤ ਗਹਿਰਾ ਬਹੁਤ ਖੂਬ ਵੈਰੀ ਗੁੱਡ ਯਾਰ ਭਾਈ ਮਜ਼ਾ ਆ ਗਿਆ ਇਹ ਤੇ ਇਸ ਕਿਤਾਬ ਤੋਂ ਹੋਰ ਵੀ ਕੋਈ ਇਸ ਤਰ੍ਹਾਂ ਦੀ ਰਚਨਾ ਜਾਂ ਫਿਰ ਇਸ ਤਰ੍ਹਾਂ ਦਾ ਕੰਮ ਜੋ ਮੇਨ ਸਟ੍ਰੀਮ ਮੀਡੀਆ ਦੇ ਅੰਦਰ ਆਇਆ ਹੋਵੇ
8: ਇਸ ਤੋਂ ਇਲਾਵਾ ਭਾਜੀ ਮੇਰੀ ਇਸੇ ਕਿਤਾਬ ਦੇ ਵਿੱਚ ਨਾ ਮੇਰੀ ਇਸ ਕਿਤਾਬ ਦੇ ਦੋ ਪਾਰਟ ਨੇ
7: ਓਕੇ
8: ਤੁਸੀਂ ਪਹਿਲਾ ਪਾਰਟ ਪੜ੍ਹਦੇ ਹੋ ਤੇ ਉਹਦੇ ਵਿੱਚ ਤੁਹਾਨੂੰ ਗਜ਼ਲਾਂ ਮਿਲਣਗੀਆਂ ਔਰ ਦੂਸਰੇ ਪਾਰਟ ਦੇ ਵਿੱਚ ਆਪਣਾ ਉਹਦੇ ਵਿੱਚ ਕਵਿਤਾਵਾਂ ਨੇ ਔਰ ਉਹਦੇ ਵਿੱਚ ਪਹਿਲੀ ਕਵਿਤਾ ਇੱਕ ਹੈਗੀ ਆ ਕੀ ਦੱਸਾਂ ਠੀਕ ਹੈ ਜੀ ਔਰ ਉਹ ਸਾਡੇ ਇੱਕ ਬਹੁਤ ਹੀ ਮੇਰੇ ਅੱਛੇ ਫਰੈਂਡ ਨੇ ਹਰਮਨ ਖਹਿਰਾ ਜੀ ਤੇ ਉਹਨਾਂ ਨੇ ਨਾ ਇੱਕ ਯੂਨੀਵਰਸਿਟੀ ਦੇ ਵਿੱਚ ਸਾਡੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਨਾ ਮੇਰੀ ਉਹ ਆਪਣਾ ਕਵਿਤਾ ਜਿਹੜੀ ਆ ਉਹ ਉੱਥੇ ਬੋਲੀ ਉਹਨਾਂ ਨੇ ਯੂਨੀਵਰਸਿਟੀ ਦੇ ਵਿੱਚ ਔਰ ਪਰ ਉਹ ਮਤਲਬ ਕਿ ਕਾਫੀ ਵਾਇਰਲ ਹੋ ਗਈ ਉੱਥੇ ਠੀਕ ਹੈ ਜੀ ਔਰ ਜਦੋਂ ਉਹ ਵਾਇਰਲ ਹੋਣ ਦੇ ਨਾਲ ਉੱਥੇ ਫਿਰ ਆਪਣਾ ਪੰਜਾਬੀ ਦੇ ਬੜੇ ਮਕਬੂਲ ਸਿੰਗਰ ਸੱਜਣ ਦੀਪ ਠੀਕ ਹੈ ਜੀ ਔਰ ਸੱਜਣ ਦੀਪ ਜੀ ਦੀ ਟੀਮ ਨੇ ਹਰਮਨ ਖਹਿਰਾ ਜੀ ਦੇ ਨਾਲ ਕੰਟੈਕਟ ਕੀਤਾ ਕਿ ਸਾਨੂੰ ਇਹ ਕਵਿਤਾ ਚਾਹੀਦੀ ਹੈ ਅਸੀਂ ਇਹਦਾ ਗਾਣਾ ਕਰਨਾ ਚਾਹੁੰਦੇ ਔਰ ਜਦੋਂ ਉਹਨਾਂ ਨੇ ਉਹਨਾਂ ਤੱਕ ਪਹੁੰਚ ਕੀਤੀ ਫਿਰ ਉਹਨਾਂ ਨੇ ਦੱਸਿਆ ਕਿ ਇਹ ਮੇਰੀ ਨੀ ਐਕਚੁਲੀ ਕਿ ਮੈਂ ਤੇ ਚਲੋ ਇਹਨੂੰ ਪੋਰਟਰੇ ਕੀਤਾ ਵਾ ਇੱਥੇ, ਇਹ ਮੇਰੇ ਫਰੈਂਡ ਆ ਦੀਪੀ, ਉਹਨੇ ਲਿਖੀ ਆ। ਤੇ ਫਿਰ ਉਹਨਾਂ ਦੀ ਟੀਮ ਸਾਡੇ ਕੋਲੋਂ ਉਹ ਆਪਣਾ ਜਿਹੜੀ ਆ ਕਵਿਤਾ ਉਹ ਲਈ ਔਰ ਉਹਦੇ ਉੱਤੇ ਗਾਣਾ ਕੀਤਾ, ਔਰ ਸੱਜਣਦੀਪ ਜੀ ਨੇ ਉਸ ਚੀਜ਼ ਦੇ ਉੱਤੇ ਗਾਣਾ ਕੀਤਾ, ਉਹ ਗਾਣੇ ਦਾ ਨਾਮ ਹੈ ਤੂੰ ਮੇਰੇ ਲਈ।
7: ਕਵਿਤਾ
8: ਤੇ ਚਲੋ ਕਾਫੀ ਲੰਬੀ ਹੈ, ਲੇਕਿਨ ਉਹਨਾਂ ਨੂੰ ਵਿੱਚ ਜਿਹੜੀਆਂ ਬਹੁਤ ਹੀ ਜ਼ਿਆਦੀਆਂ ਦਿਲ ਨੂੰ ਛੂਹਣ ਵਾਲੀਆਂ ਜਾਂ ਗਹਿਰੀਆਂ ਗੱਲਾਂ ਲੱਗੀਆਂ ਉਹਨਾਂ ਨੇ ਵਿੱਚ ਉਹ ਲਈਆਂ ਵਾ,
7: ਕਿਉਂਕਿ
8: ਕਵਿਤਾ ਥੋੜੀ ਜ਼ਿਆਦਾ ਲੰਬੀ ਆ, ਲੇਕਿਨ ਉਹਨਾਂ ਨੇ ਟਾਈਮ ਡਿਊਰੇਸ਼ਨ ਦੇਖਣੀ ਸੀਗੀ ਆਪਣੇ ਗਾਣੇ ਦੀ।
7: ਹਾਂਜੀ, ਉਹ ਕਮਰਸ਼ੀਅਲ ਪੱਖ ਵੀ ਆ ਜਾਂਦਾ ਚੀਜ਼ਾਂ ਦੇ ਅੰਦਰ। ਉਮੀਦ ਕਰਦੇ ਸ਼ਾਇਦ ਇੱਕੋ ਨੀ, ਤੁਹਾਡੀ ਕਿਤਾਬ ਚ ਜਿੰਨੇ ਕੁ ਵੀ ਕਵਿਤਾਵਾਂ ਨੇ ਕੋਈ ਨਾ ਕੋਈ ਕਿਸੇ ਨਾ ਕਿਸੇ ਤਰ੍ਹਾਂ ਦਾ ਰੂਪ ਲੈਣ, ਹਨਾ, ਕਿਉਂਕਿ ਇਹ ਜ਼ਰੂਰੀ ਵੀ ਹੈ ਸਾਡੇ ਸਾਹਿਤ ਲਈ, ਜ਼ਰੂਰੀ ਹੈ ਕਿ ਜਿੰਨੇ ਨਵੇਂ ਉੱਭਰਦੇ ਰਾਈਟਰ ਹੋਣ, ਹਨਾ, ਬੈਟਰ ਤੋਂ ਬੈਟਰ ਉਹਨਾਂ ਨੂੰ ਪਲੇਟਫਾਰਮ ਮਿਲਣ, ਬੈਟਰ ਤੋਂ ਬੈਟਰ ਮੌਕੇ ਮਿਲਣ, ਓਪਰਚੁਨਿਟੀਜ਼ ਮਿਲਣ, ਤਾਂ ਕਿ ਆਪਾਂ ਵਧੀਆ ਵਧੀਆ ਸੁਣ ਸਕੀਏ। ਇਹਦੇ ਅੰਦਰ ਫਿਰ ਤੁਸੀਂ ਐਜ਼ ਅ ਜਿਵੇਂ ਕ੍ਰੀਏਟਰ ਤੁਹਾਨੂੰ ਪੁੱਛਾਂ ਨਾ, ਕੁਛ ਆਪਸ 'ਚ ਤੁਸੀਂ ਲੋਕ ਇੱਦਾਂ ਦਾ ਕੁਛ ਕਰਦੇ ਹੋ ਜਿਹਦੇ ਨਾਲ ਤੁਸੀਂ ਵੱਧ ਲੋਕਾਂ ਤੱਕ ਪਹੁੰਚ ਸਕੋ?
8: ਐਕਚੁਲੀ ਆਪਾਂ ਭਾਜੀ ਇੱਕ ਨਵਾਂ ਪਲੇਟਫਾਰਮ ਸ਼ੁਰੂ ਕੀਤਾ ਪੰਜਾਬੀਅਤ ਦੇ ਨਾਮ ਤੋਂ,
7: ਪੰਜਾਬੀਅਤ
8: ਰੰਗਲਾ, ਹਾਂਜੀ ਹਾਂਜੀ, ਪੰਜਾਬੀਅਤ ਦੇ ਨਾਮ ਤੋਂ ਅਸੀਂ ਇੱਕ ਨਵਾਂ ਪਲੇਟਫਾਰਮ ਸ਼ੁਰੂ ਕੀਤਾ ਵਾ, ਬਸ ਥੋੜੇ ਦਿਨ ਹੀ ਹੋਏ ਅਜੇ। ਉਹਦੇ ਵਿੱਚ ਅਸੀਂ ਇਸ ਇਹੋ ਚੀਜ਼ ਰੱਖੀ, ਉਹਦੇ ਵਿੱਚ ਆਪਾਂ ਨਵੇਂ ਯੰਗ ਰਾਈਟਰ ਅੱਛਾ ਲਿਖਣ ਵਾਲੇ ਸਾਹਿਤ ਨਾਲ ਜੁੜੇ ਹੋਏ ਔਰ ਉਹਨਾਂ ਨੂੰ ਵੱਧ ਚੜ੍ਹ ਕੇ ਪ੍ਰਮੋਟ ਕਰਾਂਗੇ, ਔਰ ਉਹਦੇ ਨਾਲ ਜਿਹੜੇ ਪੁਰਾਣੇ ਜਿਹੜੇ ਯੰਗ ਸ਼ਾਇਰ ਆ, ਸਾਡਾ ਫੋਕਸ ਥੋੜਾ ਜਿਹਾ ਆਪਣਾ ਯੰਗ ਪੋਇਟਰ ਪੋਇਟ ਜਿਹੜੇ ਨਾ ਉਹਨਾਂ ਦੇ ਉੱਤੇ ਸਾਡਾ ਥੋੜਾ ਫੋਕਸ ਜ਼ਿਆਦਾ ਵਾ, ਠੀਕ ਹੈ ਜੀ, ਕਿਉਂਕਿ ਅਸੀਂ ਦੇਖ ਹੀ ਰਹੇ ਹਾਂ ਕਿ ਅੱਜ ਦਾ ਸਾਡਾ ਯੂਥ ਜਿਹੜਾ ਵਾ ਉਹ ਕਿੱਧਰਲੇ ਪਾਸੇ ਜਾ ਰਿਹਾ ਵਾ, ਠੀਕ ਹੈ ਜੀ, ਤੇ ਇਸ ਚੀਜ਼ ਨਾਲ ਆਪਾਂ ਬਲੀਬਾਂ ਤੇ ਜਾਣ ਹਨਾ ਜਾਣੋ ਹੀ ਆ। ਸੋ ਜੇ ਅੱਜ ਸਾਡੇ ਕੋਈ ਰਾਈਟਰ ਉੱਠਦਾ ਵੀ ਆ, ਠੀਕ ਹੈ ਜੀ, ਅਸੀਂ ਦੇਖ ਲੈਂਦੇ ਹਾਂ ਜਾਂ ਤੇ ਉਹ ਰੈਪਰ ਬਣ ਜਾਂਦਾ ਵਾ ਜਾਂ ਉਹ ਲਿਰਿਸਿਸਟ ਏਦਾਂ ਦਾ ਬਣਦਾ ਵਾ ਵੀ ਜਿਹਨਾਂ ਦੇ ਗੀਤ ਪਰਿਵਾਰਕ ਹੁੰਦੇ ਨਹੀਂ ਆ।
7: ਸੋ
8: ਮੈਨੂੰ ਇਹ ਆ ਵੀ ਜੇ ਕੋਈ ਸਾਡੇ ਵਰਗੀ ਸੋਚ ਰੱਖ ਕੇ ਥੋੜਾ ਜਿਹਾ ਕੋਈ ਸਾਹਿਤ ਨਾਲ ਜੁੜਨ ਦੀ ਜਾਂ ਸਾਹਿਤ ਨੂੰ ਲਿਖਣ ਦੀ ਕੋਸ਼ਿਸ਼ ਕਰਦਾ ਵਾ, ਤੇ ਉਹਨਾਂ ਨੂੰ ਇੱਕ ਅੱਛਾ ਪਲੇਟਫਾਰਮ ਮਿਲੇ ਜਿਹਦੇ ਨਾਲ ਉਹ ਆਪਣੀਆਂ ਚੀਜ਼ਾਂ ਲੋਕਾਂ ਤੱਕ ਪਹੁੰਚਾ ਸਕਣ, ਕਿਉਂਕਿ ਕਈ ਵਾਰ ਕੀ ਹੁੰਦਾ ਵਾ ਵੀ ਸਾਡੀਆਂ ਚੀਜ਼ਾਂ ਆਲਮੋਸਟ ਆਪਾਂ ਕਈ ਵਾਰੀ ਅੱਛੀ ਚੀਜ਼ ਸਾਡੀ ਫੋਨ ਦੇ ਵਿੱਚ ਜਾਂ ਡਾਇਰੀ ਦੇ ਵਿੱਚ ਪਈ ਰਹਿ ਜਾਂਦੀ ਔਰ ਉਹੋ ਜਿਹਾ ਮੌਕਾ ਉਹ ਜਿਹਾ ਪਲੇਟਫਾਰਮ ਮਿਲਦੇ ਨਹੀਂ ਹੈ ਜਿਹਦੇ ਨਾਲ ਅਕਸਰ ਯੂਥ ਜਿਹੜਾ ਵਾ ਉਹ ਆਪਣਾ ਨੈਗੇਟਿਵ ਹੋ ਜਾਂਦਾ ਵਾ ਔਰ ਉਸ ਤੋਂ ਬਾਅਦ ਉਹ ਫਿਰ ਕਹਿੰਦਾ ਵਾ ਵੀ ਨਹੀਂ ਯਾਰ ਛੱਡੋ ਇਸ ਚੀਜ਼ ਨੂੰ, ਇਹ ਚੀਜ਼ਾਂ ਕੋਈ ਨਹੀਂ ਸੁਣਦਾ। ਫਿਰ ਉਹ ਆਮ ਜੋ ਆਪਾਂ ਕਮਰਸ਼ੀਅਲੀ ਚੀਜ਼ਾਂ ਸੁਣਦੇ ਹੀ ਆ ਜੋ ਚੱਲਦਾ ਪਿਆ ਵਾ, ਠੀਕ ਹੈ ਨਾ, ਉਹਨਾਂ ਦੇ ਵੱਲ ਨੂੰ ਹੋ ਜਾਂਦਾ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਅਗਰ ਆਪਣੀ ਪੰਜਾਬੀ ਲਿਟਰੇਚਰ ਨੂੰ ਅਸੀਂ ਹੋਰ ਆਪਾਂ ਰਿਚ ਕਰਨਾ ਤੇ ਉਹਦੇ ਵਾਸਤੇ ਸਾਨੂੰ ਜਿਹੜੇ ਯੰਗ ਮੁੰਡੇ ਕੁੜੀਆਂ ਵਾ ਜਿਹੜੇ ਆ ਰਹੇ ਨੇ, ਔਰ ਮੈਨੂੰ ਲੱਗਦਾ ਵੀ ਉਹਨਾਂ ਨੂੰ ਸਾਂਭਣਾ ਚਾਹੀਦਾ ਵਾ।
7: ਜੀ ਜੀ, ਬਹੁਤ ਇਹ ਜ਼ਰੂਰੀ ਵੀ ਮੈਂ ਕਹੂੰਗਾ ਅਤੇ ਬਹੁਤ ਵਧੀਆ ਉਪਰਾਲਾ ਵੀ ਕਹੂੰਗਾ ਤੁਹਾਡੇ ਵੱਲੋਂ। ਬੈਸਟ ਵਿਸ਼ਸ ਸਾਰੀ ਟੀਮ ਵੱਲੋਂ ਮੈਂ ਤੁਹਾਨੂੰ ਦਿੰਦਾ ਕਿ ਇਹ ਤੁਹਾਡਾ ਮੰਚ ਵਧੀਆ ਚੱਲੇ। ਇੱਕ ਇਹ ਤੁਸੀਂ ਇੱਕ ਆਡੀਅੰਸ ਪੱਖ ਤੋਂ ਕਹਿ ਲਵਾਂ ਜਾਂ ਫਿਰ ਇੱਕ ਇੰਡਸਟਰੀ ਦੇ ਲੈਵਲ ਤੋਂ ਕਹਿ ਲਵਾਂ, ਗੀਤਕਾਰੀ ਵੱਲੋਂ ਕਹਿ ਲਈ, ਇਹ ਤਾਂ ਤੁਸੀਂ ਇੱਕ ਪੁਆਇੰਟ ਰੱਖਿਆ, ਪਰ ਇੱਕ ਜਿਹੜਾ ਰਾਈਟਰ ਆ, ਇੱਕ ਪੋਏਟ ਆ, ਜਿਹੜਾ ਜਿਹੜਾ ਸਿਰਫ ਗਜ਼ਲ ਲਿਖਣਾ ਹੀ ਚਾਹੁੰਦਾ, ਸਿਰਫ ਕਵਿਤਾਵਾਂ ਲਿਖਣੀਆਂ ਚਾਹੁੰਦਾ, ਜੋ ਆਪਣਾ ਵਰਕ ਪਬਲਿਸ਼ ਕਰਵਾਉਣਾ ਚਾਹੁੰਦਾ, ਉਹਦੇ ਲਈ ਕਿੱਦਾਂ ਦੀਆਂ ਪ੍ਰੋਬਲਮਸ ਆਉਂਦੀਆਂ ਅੱਜ? ਜਾਂ ਤੁਹਾਨੂੰ ਜੇ ਮੈਂ ਇਹਨੂੰ ਹੋਰ ਤਰੀਕੇ ਪੁੱਛ ਲਵਾਂ ਕਿ ਤੁਹਾਨੂੰ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਆਈਆਂ ਜਦੋਂ ਤੁਸੀਂ ਉਹਦਾ ਰੁਸਨਾ ਮੌਤ ਬਰਾਬਰ ਤੱਕ ਨੂੰ ਆਪਣੀ ਪਰਸਨਲ ਡਾਇਰੀ ਤੋਂ ਇੱਕ ਪ੍ਰੋਪਰ ਫੁੱਲ ਫਲੈਸ਼ ਕਿਤਾਬ ਦਾ ਰੂਪ ਦਿੱਤਾ?
8: ਸਿਰਫ ਰਾਈਟਿੰਗ ਦੀ ਨੀ ਗੱਲ, ਮੇਰੇ ਹਿਸਾਬ ਨਾਲ ਅਸੀਂ ਕੋਈ ਵੀ ਕੰਮ ਸ਼ੁਰੂ ਕਰਦੇ ਹਾਂ ਨਵਾਂ, ਤੇ ਉਹਦੇ ਵਿੱਚ ਸਾਨੂੰ ਅਗਰ ਆਪਾਂ ਸਿੱਖ ਕੇ ਜਾਂ ਵਿਦਆਊਟ ਨੌਲੇਜ ਆਪਾਂ ਆਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਆਪਾਂ ਕਿਤੇ ਨਾ ਕਿਤੇ ਹਨਾ ਧੋਖਾ ਖਾਂਦੇ ਹਾਂ ਜਾਂ ਕੁਛ ਵੀ ਹੁੰਦਾ ਵਾ। ਸੋ ਸੇਮ ਮੇਰੇ ਨਾਲ ਵੀ ਹੋਇਆ, ਕਿਉਂਕਿ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਸੋ ਮੇਰੇ ਇੱਕ ਕਜ਼ਿਨ ਹੀ ਨੇ ਪਟਿਆਲੇ ਤੋਂ, ਤੇ ਜਦੋਂ ਉਹਨਾਂ ਨੇ ਮੇਰੀਆਂ ਚੀਜ਼ਾਂ ਦੇਖੀਆਂ ਔਰ ਸੁਣੀਆਂ, ਉਹ ਕਹਿੰਦੇ ਵੀ ਇਹ ਇੱਕ ਕਿਤਾਬ ਦਾ ਰੂਪ ਹੋਣਾ ਚਾਹੀਦਾ ਇਹਨਾਂ ਦਾ, ਤੇ ਲੇਕਿਨ ਮੈਨੂੰ ਕੋਈ ਨੌਲੇਜ ਨਹੀਂ ਸੀ ਵੀ ਕਿਤਾਬ ਕਿੱਦਾਂ ਕਰੀਦੀ ਆ, ਕਿੱਥੋਂ ਹੁੰਦੀ, ਕੀ ਆ ਕੀ ਨਹੀਂ। ਫਿਰ ਮੈਂ ਹੌਲੀ ਹੌਲੀ ਇਸ ਚੀਜ਼ ਦੀ ਨੌਲੇਜ ਲੈਣੀ ਸ਼ੁਰੂ ਕੀਤੀ, ਤੇ ਸਟਾਰਟਿੰਗ ਦੇ ਵਿੱਚ ਚਲੋ ਲੋਕਾਂ ਨੇ ਮਿਸਗਾਈਡ ਵੀ ਕੀਤਾ, ਕੋਈ ਕਈ ਵਾਰੀ ਸਾਨੂੰ ਹਰ ਵਾਰੀ ਅੱਛੇ ਬੰਦੇ ਨਹੀਂ ਮਿਲਦੇ, ਠੀਕ ਹੈ ਨਾ। ਸੋ ਹਾਂਜੀ ਹਾਂਜੀ ਸੋ ਇੱਕ ਪਬਲਿਸ਼ਰ ਹੀ ਮੈਂ ਚਲੋ ਨਾਮ ਨੀ ਲਵਾਂਗਾ ਉਹਨਾਂ ਦਾ, ਉਹਨਾਂ ਨੇ ਮੇਰੇ ਕੋਲ ਪੈਸੇ ਪੂਸੇ ਵੀ ਪਵਾਲੇ, ਫਿਰ ਮੇਰੇ ਕੋਲ ਉਹਨਾਂ ਨੇ ਮੇਰਾ ਕੀਤਾ ਵੀ ਕੁਝ ਨੀ, ਠੀਕ ਹੈ ਜੀ। ਸੋ ਪਰ ਚਲੋ ਜਿੱਥੇ ਪੰਜੇ ਉਂਗਲਾਂ ਇੱਕੋ ਬਰਾਬਰ ਨੀ ਹੁੰਦੀਆਂ, ਜਿੱਥੇ ਮਾੜੇ ਇਨਸਾਨ ਨੇ ਉੱਥੇ ਚੰਗੇ ਵੀ ਹੈਗੇ ਨੇ। ਫਿਰ ਇੱਕ ਭਾਜੀ ਸੀ ਉਹ ਨਾ ਸਾਡੇ ਅੰਮ੍ਰਿਤਸਰ ਤੋਂ ਹੀ ਨੇ, ਔਰ ਉਹ ਸਰਕਾਰੀ ਟੀਚਰ ਨੇ, ਤੇ ਉਹਨਾਂ ਦੇ ਨਾ ਉਹਨਾਂ ਨੂੰ ਬੁੱਕਸ ਦਾ ਬਹੁਤ ਸ਼ੌਂਕ ਆ, ਉਹਨਾਂ ਨੇ ਆਪਣੇ ਘਰੇ ਬੁੱਕਸ ਦਾ ਹੀ ਕੰਮ ਸ਼ੁਰੂ ਕੀਤਾ ਆ, ਨਾਲ ਨਾਲ ਉਹ ਗਵਰਨਮੈਂਟ ਟੀਚਰ ਨੇ। ਪਰ ਮੈਨੂੰ ਪਰਮਾਤਮਾ ਨੇ ਚਲੋ ਕਿਸੇ ਵੀ ਤਰੀਕੇ ਨਾਲ ਨਾ ਮੈਨੂੰ ਉਹਨਾਂ ਦੇ ਨਾਲ ਮਿਲਾਇਆ। ਮੈਂ ਨਾ ਕੁਛ ਬੁੱਕਸ ਆਰਡਰ ਕੀਤੀਆਂ ਸੀ ਆਪਣੇ ਘਰੇ, ਔਰ ਉਹ ਜਦੋਂ ਬੁੱਕਸ ਨਾ ਮੈਨੂੰ ਦੇਣ ਆਏ ਤੇ ਮੈਨੂੰ ਲੱਗਾ ਵੀ ਸ਼ਾਇਦ ਇਹ ਕੋਈ ਡਿਲੀਵਰੀ ਬੋਆਏ ਆ ਜਾਂ ਕਿੱਦਾਂ ਵਾ, ਤੇ ਮੈਂ ਵੈਸੇ ਉਹਨਾਂ ਨੂੰ ਪੁੱਛ ਲਿਆ, ਮੈਂ ਕਿਹਾ ਵੀ ਭਾਜੀ ਯਾਰ ਤੁਸੀਂ ਕਿਤਾਬ ਛਪਾਉਣ ਦਾ ਤੁਹਾਨੂੰ ਪਤਾ ਕਿੱਦਾਂ, ਮੈਂ ਵੈਸੇ ਪੁੱਛ ਲਿਆ, ਮੈਨੂੰ ਇੰਨੀ ਸਮਝ ਜਾਂ ਨੌਲੇਜ ਨਹੀਂ, ਤੇ ਮੈਂ ਉਹਨਾਂ ਨੂੰ ਇੱਕ ਡਿਲੀਵਰੀ ਵਾਲਾ ਸਮਝ ਬੈਠਾ। ਲੇਕਿਨ ਉਹ ਬੰਦਾ ਦੇਖੋ ਲਿਟਰੇਚਰ ਨਾਲ ਇੰਨਾ ਪਿਆਰ ਕਰਨ ਵਾਲਾ, ਕਿਉਂਕਿ ਸਰਕਾਰੀ ਟੀਚਰ ਆ, ਸਰਕਾਰੀ ਬੰਦਾ, ਪਰ ਉਹ ਕਹਿੰਦਾ ਵੀ ਅੱਜ ਡਿਲੀਵਰੀ ਬੋਆਏ ਜਿਹੜਾ ਸੀ ਸਾਡਾ ਉਹ ਆਇਆ ਨੀ, ਤੇ ਕਹਿੰਦਾ ਭਾਜੀ ਮੈਂ ਆਪ ਕਿਤਾਬਾਂ ਦੇਣ ਆ ਗਿਆ
7: ਤੁਹਾਨੂੰ,
8: ਤੇ ਕਹਿੰਦਾ ਵੀ ਮੈਂ ਐਕਚੁਅਲ ਦੇ ਵਿੱਚ ਮੈਂ ਡਿਲੀਵਰੀ ਬੋਆਏ ਨੀ ਹੈਗਾ, ਸਿਰਫ ਕਹਿੰਦਾ ਮੇਰਾ ਕਿਤਾਬਾਂ ਨਾਲ ਪਿਆਰ ਆ। ਸੋ ਮੈਂ ਫਿਰ ਉੱਥੋਂ ਵੇਖ ਲਿਆ, ਮੈਂ ਕਿਹਾ ਵੀ ਯਾਰ ਇਹ ਬੰਦਾ ਮੇਰੇ ਮਤਲਬ ਦਾ ਵਾ, ਫਿਰ ਮੈਂ ਉਹਦੇ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ। ਫਿਰ ਉਹ ਬੰਦੇ ਨੇ ਮੈਨੂੰ ਗਾਈਡ ਕੀਤਾ ਕਿ ਇੱਦਾਂ ਹੁੰਦਾ ਸਿਸਟਮ, ਆਹ ਹੁੰਦਾ ਵਾ, ਤੁਹਾਨੂੰ ਤੁਸੀਂ ਕਿੱਦਾਂ ਕਿਤਾਬ ਛਪਾਉਂਦੇ ਹੋ ਔਰ ਪਰੂਫ ਰੀਡ ਕਿੱਦਾਂ ਕਰਵਾਉਂਦੇ ਹੋ, ਔਰ ਉਸ ਤੋਂ ਇਲਾਵਾ ਤੁਹਾਨੂੰ ISBN ਨੰਬਰ ਕਿੱਦਾਂ ਮਿਲਦਾ ਵਾ, ਕਿੱਦਾਂ ਵਾ ਸਰ। ਫਿਰ ਉਸ ਭਾਈ ਨੇ ਮੈਨੂੰ ਗਾਈਡ ਕੀਤਾ ਔਰ ਉਹਨਾਂ ਦਾ ਮੈਂ ਬਹੁਤ ਥੈਂਕਸ ਕਰਦਾ ਵਾ। ਤੇ ਫਿਰ ਚਲੋ ਇਸ ਨੂੰ, ਲੇਕਿਨ ਉਦੋਂ ਕੀ ਹੋਇਆ ਵੀ ਉਦੋਂ ਮੈਂ ਇੱਕ ਵਾਰੀ ਸਾਰਾ ਇਹ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਵਾ, ਸ਼ਾਇਦ 2016 17 ਦੀ, 17 ਦੀ ਹੋਏਗੀ ਸ਼ਾਇਦ, ਠੀਕ ਹੈ ਜੀ। ਲੇਕਿਨ ਉਦੋਂ ਕੀ ਹੋਇਆ ਵੀ, ਲੇਕਿਨ ਉਦੋਂ ਉਹ ਭਾਜੀ ਨੇ ਮੈਨੂੰ ਇੱਕ ਚੀਜ਼ ਗਾਈਡ ਕੀਤੀ ਕਿ ਭਾਜੀ ਤੁਸੀਂ ਸ਼ੁਰੂ ਤੇ ਕਰ ਲਿਆ, ਲੇਕਿਨ ਮੈਨੂੰ ਲੱਗਦਾ ਵਾ ਵੀ ਕੰਟੈਂਟ ਥੋੜਾ ਜਿਹਾ ਹੋਰ ਸਟਰੋਂਗ ਹੋ ਸਕਦਾ ਵਾ ਆਪਣੀ ਬੁੱਕ ਦੇ ਵਿੱਚ। ਤੇ ਫਿਰ ਮੈਂ ਉਹਨਾਂ ਦੀ ਗੱਲ ਨੂੰ ਮੈਂ ਫਿਰ ਕਾਹਲੀ ਨਹੀਂ ਕੀਤੀ, ਮੈਂ ਫਿਰ ਉਸ ਚੀਜ਼ ਨੂੰ ਦਿਮਾਗ ਦੇ ਵਿੱਚ ਰੱਖ ਕੇ ਤੇ ਫਿਰ ਮੈਂ ਹੋਰ ਕੰਮ ਕਰਨਾ ਸ਼ੁਰੂ ਕੀਤਾ। ਔਰ ਫਿਰ ਮੈਂ ਦੋ ਉਦੋਂ ਫਿਰ ਇਸ ਆਈਡੀ ਨੂੰ ਡ੍ਰੌਪ ਕਰਕੇ ਫਿਰ ਹੁਣ ਜਿਹੜੀ ਲੇਟੈਸਟ ਆਪਣੀ ਬੁੱਕ ਆਈ ਹੈ ਮੇਰੀ ਪਹਿਲੀ, ਉਹ ਫਿਰ ਆਪਾਂ 2017 ਤੋਂ ਬਾਅਦ ਆਪਣਾ ਮੈਂ 2024 ਦੇ ਵਿੱਚ ਕੀਤੀ ਹੈ ਸ਼ਾਇਦ, ਹਾਂ 2024 ਦੇ ਵਿੱਚ ਪਹਿਲੀ ਕਿਤਾਬ।
7: ਮਤਲਬ ਕਿ ਇੰਨਾ ਕੁ ਸਮਾਂ ਲੱਗ ਜਾਂਦਾ ਆਪਣੇ ਕੰਮ ਨੂੰ ਆਪਣੇ ਹੀ ਸਟੈਂਡਰਡ ਦੇ ਹਿਸਾਬ ਨਾਲ ਵਧੀਆ ਕਰਨ ਚ, ਹਨਾ।
8: ਨਹੀਂ ਮਤਲਬ ਕਿ ਇਹ ਡਿਪੈਂਡ ਕਰਦਾ ਭਾਜੀ ਤੁਹਾਡੇ ਉੱਪਰ, ਰਾਈਟਰ ਦੇ ਉੱਪਰ ਡਿਪੈਂਡ ਕਰਦਾ। ਸੋ ਮੈਨੂੰ ਲੱਗਦਾ ਸੀ ਕਿ ਮੈਨੂੰ ਇੰਨਾ ਕੁ ਸਮਾਂ ਚਾਹੀਦਾ ਵਾ ਜਾਂ ਮੈਨੂੰ ਇੰਨਾ ਕੁ ਸਮਾਂ ਲੱਗ ਗਿਆ ਕਿ ਹਾਂ ਇਹ ਚੀਜ਼ ਹੁਣ ਪੰਜਾਬੀ ਸਾਹਿਤ ਨੂੰ ਦੇਣ ਵਾਲੀ ਹੈਗੀ ਆ ਔਰ ਇਹ ਚੀਜ਼ਾਂ ਪ੍ਰਸੰਯੋਗ ਹੈਗੀਆਂ ਵਾ। ਸੋ ਫਿਰ ਮੈਨੂੰ ਜਦੋਂ ਗੁੱਡ ਟਾਈਮ ਲੱਗਾ ਫਿਰ ਮੈਂ ਉਦੋਂ ਕੀਤੀ। ਹਾਂਜੀ
7: ਬਹੁਤ ਵਧੀਆ ਭਾਜੀ, ਬਹੁਤ ਵਧੀਆ। ਤੇ ਹੁਣ ਆਉਣ ਵਾਲਾ ਕੋਈ ਪ੍ਰੋਜੈਕਟ ਤੁਹਾਡਾ, ਕੋਈ ਨਵੀਂ ਕਿਤਾਬ ਛਪਣੀ ਹੋਵੇ? ਆਉਣ
8: ਵਾਲਾ ਪ੍ਰੋਜੈਕਟ ਭਾਜੀ ਮੈਂ ਦੂਜੀ ਬੁੱਕ ਦੇ ਉੱਪਰ ਕੰਮ ਕਰਦਾ ਪਿਆ ਵਾਂ, ਔਰ ਹੋਪੋ ਆਪਾਂ ਆਪਣਾ ਵਿੰਟਰਸ ਦੇ ਵਿੱਚ ਇਸ ਵਾਰੀ ਮਤਲਬ ਕਿ ਜਦੋਂ ਕਿਉਂਕਿ ਇਸ ਸਮਾਂ ਨਾ ਪੰਜਾਬ ਦੇ ਵਿੱਚ ਆਫ ਸੀਜ਼ਨ ਹੋ ਜਾਂਦਾ ਵਾ, ਕਿਉਂਕਿ ਇਸ ਸਮੇਂ ਕੋਈ ਆਪਣਾ ਬੁੱਕ ਫੇਅਰ ਵਗੈਰਾ ਜਾਂ ਬਹੁਤ ਘੱਟ ਹੁੰਦੇ ਆ।
7: ਜੀ ਜੀ ਜੀ,
8: ਇਹ ਆਪਣਾ ਸਤੰਬਰ ਅਕਤੂਬਰ ਤੋਂ ਬਾਅਦ ਬੁੱਕ ਫੇਅਰ ਵਗੈਰਾ ਡਿਫਰੈਂਟ ਡਿਫਰੈਂਟ ਕਾਲਜਿਸ ਦੇ ਵਿੱਚ, ਪੰਜਾਬ ਯੂਨੀਵਰਸਿਟੀਜ਼ ਦੇ ਵਿੱਚ ਸ਼ੁਰੂ ਹੋ ਜਾਂਦਾ, ਔਰ ਉਹ ਸਮਾਂ ਹਾਂਜੀ ਹਾਂਜੀ ਉਹ ਮਤਲਬ ਕਿ ਸੀਜ਼ਨ ਮੰਨਿਆ ਜਾਂਦਾ ਵੀ ਜਦੋਂ ਤੁਹਾਡੀਆਂ ਬੁੱਕਸ ਵੇਖਦੀਆਂ ਵੀ ਆ, ਔਰ ਇੱਕ ਥੋੜਾ ਮੌਸਮ ਦਾ ਵੀ ਫਰਕ ਹੁੰਦਾ ਵਾ, ਹੁਣ ਗਰਮੀ ਜ਼ਿਆਦਾ ਵਾ, ਲੋਕੀ ਬਾਹਰ ਵੀ ਘੱਟ ਨਿਕਲਦੇ ਆ, ਠੀਕ ਹੈ ਜੀ। ਸੋ ਇਹਨਾਂ ਚੀਜ਼ਾਂ ਕਰਕੇ, ਸੋ ਅਜੇ ਆਫ ਸੀਜ਼ਨ ਕਰਕੇ ਵੀ ਥੋੜਾ ਜਿਹਾ ਹੋ ਰਿਹਾ ਵਾ, ਠੀਕ ਹੈ। ਸੋ ਹਾਂਜੀ, ਸੋ ਮੇਰਾ ਹੋਪ ਇਸ ਵਾਰੀ ਆਪਾਂ ਸਿਆਲਾਂ ਦੇ ਵਿੱਚ ਦੂਜੀ ਕਿਤਾਬ ਮੈਂ ਕਰ ਦੂੰਗਾ।
7: ਤੇ ਨਾਮ ਸੋਚ ਲਿਆ ਕਿਤਾਬ ਦਾ?
8: ਹਾਂਜੀ ਭਾਜੀ, ਨਾਮ ਮੈਂ ਉਹਦਾ ਰੱਖੂੰਗਾ ਦੂਜੀ ਵਾਰ ਮੁਹੱਬਤ।
7: ਦੂਜੀ ਵਾਰ ਮੁਹੱਬਤ, ਕਿਆ ਬਾਤ ਹੈ, ਵਾਹ ਵਾਹ, ਇਹ ਬੜੀ ਛੇਤੀ ਫਲਿੱਪ ਮਾਰ ਲਿਆ ਉਹਦਾ ਰਸਨਾ, ਮੌਤ ਬਰਾਬਰ, ਹੁਣ ਦੂਜੀ ਵਾਰ ਮੁਹੱਬਤ ਹੋ ਗਈ। ਬਹੁਤ ਵਧੀਆ, ਬਹੁਤ ਵਧੀਆ।
8: ਸ਼ਾਇਰ ਜ਼ਰੂਰੀ ਨਹੀਂ ਆ ਵੀ ਹਮੇਸ਼ਾ ਆਪਣੀ ਗੱਲ ਹੀ ਕਰੇ,
7: ਹਾਂ
8: ਉਹਦੀ ਜ਼ਿੰਦਗੀ ਦੀ ਗੱਲ ਹੁੰਦੀ ਆ। ਸ਼ਾਇਰ ਜਿਹੜਾ ਆਬਜ਼ਰਵਰ ਹੁੰਦਾ ਵਾ, ਉਹਨੇ ਆਬਜ਼ਰਵ ਕਰਨੀਆਂ ਹੁੰਦੀਆਂ ਚੀਜ਼ਾਂ
7: ਜੀ,
8: ਤੇ ਮੈਨੂੰ ਲੱਗਦਾ ਵੀ ਹਾਂਜੀ ਹਾਂਜੀ। ਸੋ ਇਸ ਕਰਕੇ ਲੋਕਾਂ ਦੀ ਗੱਲ ਕਰਨੀ ਪੈਂਦੀ ਕਈ ਵਾਰੀ,
7: ਜੋ ਮੈਂ
8: ਆਬਜ਼ਰਵ ਕੀਤਾ ਉਹ ਸਭ। ਕਿਤਾਬ ਦੇ ਰੱਖੇ ਹੋ ਤੇ ਉਹ ਚੁੱਕਦਾ ਹੀ ਨੀ ਕਿਤਾਬ,
7: ਠੀਕ
8: ਹੈ ਨਾ। ਕੁਛ ਹੁਣ ਕਈ ਵਾਰੀ ਭਾਵੇਂ ਤੁਹਾਡਾ ਵਨ ਲਾਈਨਰ ਹੀ ਨਾਮ ਹੁੰਦਾ ਵੇ, ਇੱਕ ਅੱਖਰ ਦਾ ਹੀ ਨਾਮ ਹੁੰਦਾ ਵੇ, ਠੀਕ ਹੈ ਨਾ, ਔਰ ਉਹ ਕਈ ਵਾਰੀ ਇੰਨਾ ਕੰਪਲੀਕੇਟਿਡ ਜਿਹਾ ਨਾਮ ਹੁੰਦਾ ਵਾ ਵੀ ਤੁਹਾਡਾ ਕੋਈ ਬੰਦਾ ਤੁਹਾਡੀ ਕਿਤਾਬ,
7: ਹਾਂ ਤੁਹਾਡਾ ਦਿਲ ਜਿਹਾ ਨਹੀਂ ਰਲਦਾ ਨਾ ਉਹਦੇ ਨਾਲ। ਹਾਂ ਇਹ ਮੈਂ, ਇਹ ਗੱਲ ਮੈਂ ਵੀ ਫੀਲ ਕਰਦਾ, ਬਿਲਕੁਲ ਸਹੀ ਗੱਲ ਕੀਤੀ ਤੁਸੀਂ।
8: ਹਾਂਜੀ, ਤੇ ਕਿਉਂਕਿ ਤੁਹਾਡੀ ਜਦੋਂ ਕਿਸੇ ਨੇ ਕਿਤਾਬ ਲੈਣੀ ਹੈ ਨਾ
7: ਜੀ,
8: ਉਹ ਪੜ੍ਹਨੀ ਉਹਨੇ ਬਾਅਦ ਚੋਂ, ਪਹਿਲਾਂ ਉਹਨੇ ਤੁਹਾਡੀ ਕਿਤਾਬ ਦਾ ਨਾਂ ਪੜ੍ਹਨਾ ਵਾ ਤੇ ਕਵਰ ਦੇਖਣਾ ਵਾ ਵੀ ਕਿੱਦਾਂ
7: ਜੀ,
8: ਠੀਕ ਹੈ
7: ਜੀ।
8: ਔਰ ਜੇ ਇਹਨੂੰ ਕਵਰ ਤੇ ਤੁਹਾਡੀ ਕਿਤਾਬ ਦਾ ਨਾਂ ਸੋਹਣਾ ਲੱਗਾ, ਉਹਨੇ ਕਿਤਾਬ ਲੈ ਜਾਣੀ ਹੈ, ਪੜ੍ਹਨੀ ਉਹਨੇ ਘਰ ਜਾ ਕੇ ਆ, ਕਿਉਂਕਿ ਜਦੋਂ ਲੈਣ ਆਇਆ ਵਾ ਉਹ ਸਾਰੀ ਕਿਤਾਬ ਨਹੀਂ ਪੜ੍ਹ ਸਕਦਾ, ਵੱਧ ਵੱਧ ਖੋਲ ਕੇ ਇੱਕ ਅੱਧੀ ਗਜ਼ਲ ਪੜ੍ਹ ਲੂਗਾ,
7: ਬਿਲਕੁਲ
8: ਠੀਕ ਹੈ ਨਾ,
7: ਬਿਲਕੁਲ ਠੀਕ।
8: ਹਾਂ ਉਹ ਏਦਾਂ ਦੀਆਂ ਚੀਜ਼ਾਂ, ਔਰ ਨਾਲ ਵੈਸੇ ਵੀ ਹੁਣ ਆਪਾਂ ਜੀ ਟ੍ਰੈਂਡ ਚੱਲ ਗਿਆ ਵਾ ਥੋੜਾ ਜਿਹਾ ਲੰਬੇ ਨਾਵਾਂ ਦਾ, ਜਿਸ ਤਰ੍ਹਾਂ ਤੁਸੀਂ ਕਈ ਨਾਂ ਦੇਖੇ ਹੋਣੇ ਹੁਣ ਲੰਬੇ ਲੰਬੇ ਚੱਲ ਰਹੇ ਆ, ਠੀਕ ਹੈ ਨਾ ਕਿਤਾਬਾਂ ਦੇ। ਸੋ ਹਾਂਜੀ ਹਾਂਜੀ, ਸੋ ਉਹ ਮੇਰੇ ਹਿਸਾਬ ਨਾਲ ਏਦਾਂ ਦੇ ਨਾਮ ਜਿਹੜੇ ਥੋੜੇ ਜਿਹੇ ਅੱਛੇ ਲੱਗਦੇ ਆ।
7: ਨਹੀਂ ਵਧੀਆ ਭਾਈ, ਤੁਹਾਨੂੰ ਆਲ ਦਾ ਬੈਸਟ ਸਾਰੀ ਟੀਮ ਰੇਡੀਓ ਹਾਂਜੀ ਵੱਲੋਂ। ਤੇ ਜਾਂਦੇ ਜਾਂਦੇ ਸਾਡੇ ਸੁਣਨ ਵਾਲਿਆਂ ਨੂੰ ਕੋਈ ਪਿਆਰੀ ਜੀ ਆਪਣੀ ਗਜ਼ਲ ਨਾਲ ਵਿਦਾ ਕਰੋ ਤਾਂ ਬਹੁਤ ਵਧੀਆ।
8: ਹਾਂਜੀ ਹਾਂਜੀ ਜ਼ਰੂਰ ਭਾਜੀ, ਮੈਂ ਐਕਚੁਲੀ ਭਾਜੀ ਮੈਂ ਥੋੜਾ ਜਿਹਾ ਸਮਾਜਿਕ ਮੁੱਦਿਆਂ ਨੂੰ ਥੋੜਾ ਜਿਹਾ ਨਾ ਮੈਂ ਜ਼ਿਆਦਾ ਤਰਜੀਹ ਦਿੰਦਾ, ਠੀਕ ਹੈ ਜੀ। ਤੇ ਮੈਂ ਤੁਹਾਨੂੰ ਕੁਛ ਓਦਾਂ ਦੀ ਗਜ਼ਲ ਮੈਂ ਤੁਹਾਨੂੰ ਸੁਣਾ ਦਿੰਦਾ,
7: ਜ਼ਰੂਰ ਜੀ ਪਲੀਜ਼,
8: ਠੀਕ ਹੈ ਜੀ
7: ਜੀ।
8: ਹਾਂਜੀ ਹਾਂਜੀ ਇੱਕ ਮਿੰਟ ਰੁਕੇ ਭਾਜੀ, ਹਾਂਜੀ ਇੱਕ ਮੈਂ ਤੁਹਾਨੂੰ ਗਜ਼ਲ ਸੁਣਾਉਣਾ
7: ਜੀ,
8: ਤੇ ਗਜ਼ਲ ਸੁਣਾਵਾਂ ਕਿ ਜਾਂ ਭਾਜੀ ਤੁਹਾਨੂੰ ਮੈਂ ਕਵਿਤਾ ਸੁਣਾਵਾਂ ਜਿਹੜੀ ਕਿਤਾਬ ਦੇ ਵਿੱਚੋਂ ਹੀ ਆ।
7: ਜੋ ਜੋ ਤੁਹਾਡੀ ਇੱਛਾ ਸਰਕਾਰ, ਅਸੀਂ ਅਸੀਂ ਬਸ ਸੁਣਨ ਦੇ ਕਾਇਲ ਆ, ਜੋ ਮਰਜ਼ੀ ਸੁਣਾ।
8: ਚਲੋ ਮੈਂ ਤੁਹਾਨੂੰ ਜੀ ਸੁਣਾਉਣਾ, ਉਹਦੇ ਵਿੱਚ ਆ ਕਿ ਮੇਰੇ ਵਿੱਚੋਂ ਇੱਕ ਕੁਰੀਤੀ ਜਾਂਦੀ ਨਹੀਂ
7: ਜੀ,
8: ਮੇਰੇ ਵਿੱਚੋਂ ਇੱਕ ਕੁਰੀਤੀ ਜਾਂਦੀ ਨਹੀਂ, ਇੱਕੋ ਇੱਕ ਜ਼ੁਬਾਨ ਜੋ ਸੀਤੀ ਜਾਂਦੀ ਨਹੀਂ।
7: ਵਾਹ।
8: ਮੇਰੇ ਵਿੱਚੋਂ ਇੱਕ ਕੁਰੀਤੀ ਜਾਂਦੀ ਨਹੀਂ, ਇੱਕੋ ਇੱਕ ਜ਼ੁਬਾਨ ਜੋ ਸੀਤੀ ਜਾਂਦੀ ਨਹੀਂ। ਕਲਯੁੱਗ ਦੇ ਵਿੱਚ ਸੱਪ ਸਿਆਣੇ ਹੋ ਗਏ ਨੇ, ਕਲਯੁੱਗ ਦੇ ਵਿੱਚ ਸੱਪ ਸਿਆਣੇ ਹੋ ਗਏ ਨੇ, ਬੰਦੇ ਵਿੱਚੋਂ ਡੰਗ ਦੀ ਨੀਤੀ ਜਾਂਦੀ ਨਹੀਂ।
7: ਵਾਹ ਵਾਹ ਵਾਹ ਵਾਹ।
8: ਕਲਯੁੱਗ ਦੇ ਵਿੱਚ ਸੱਪ ਸਿਆਣੇ ਹੋ ਗਏ ਨੇ, ਬੰਦੇ ਵਿੱਚੋਂ ਡੰਗ ਦੀ ਨੀਤੀ ਜਾਂਦੀ ਨਹੀਂ। ਔਰ ਸੋਹਣੇ ਮੁੱਖ ਤੋਂ ਸੋਹਣਾ ਮੈਨੂੰ ਕਹਿ ਦੇ ਤੂੰ, ਸੋਹਣੇ ਮੁੱਖ ਤੋਂ ਸੋਹਣਾ ਮੈਨੂੰ ਕਹਿ ਦੇ ਤੂੰ, ਮੋਢਿਓਂ ਤੇਰੇ ਕਿਧਰੇ ਫੀਤੀ ਜਾਂਦੀ ਨਹੀਂ।
7: ਵਾਹ।
8: ਤੇ ਮੈਂ ਸਿਆਸਤ ਇਸ ਲਈ ਅਪਣਾਉਂਦਾ ਨਾ, ਮੈਂ ਸਿਆਸਤ ਇਸ ਲਈ ਅਪਣਾਉਂਦਾ ਨਾ, ਮੈਥੋਂ ਦੁਨੀਆਂ ਪਾਗਲ ਕੀਤੀ ਜਾਂਦੀ ਨਹੀਂ।
7: ਵਾਹ ਵਾਹ ਵਾਹ, ਬਹੁਤ ਖੂਬ ਬਹੁਤ ਖੂਬ ਦੀਪੀ ਭਾਜੀ। ਉਮੀਦ ਕਰਦੇ ਹਾਂ ਤੁਹਾਡੇ ਨਾਲ ਦੁਬਾਰਾ ਹੋਰ ਛੇਤੀ ਆਪਾਂ ਤੁਹਾਡੀ ਜਦੋਂ ਸੈਕਿੰਡ ਕਿਤਾਬ ਲਾਂਚ ਹੋਊਗੀ ਆਪਾਂ ਫਿਰ ਦੁਬਾਰਾ ਗੱਲਬਾਤ ਕਰਾਂਗੇ।
8: ਤੇ
7: ਥੈਂਕ ਯੂ ਸੋ ਮਚ ਫੋਰ ਕਾਲਿੰਗ, ਤੇ ਆਲ ਦਾ ਬੈਸਟ।
8: ਥੈਂਕ ਯੂ ਸੋ ਮਚ ਭਾਜੀ। ਸੋ ਮੇਰੇ ਵੱਲੋਂ ਜਾਣ ਲੱਗਿਆ ਸਾਰਿਆਂ ਨੂੰ, ਰੇਡੀਓ ਹਾਂਜੀ ਸੁਣਨ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ।
7: ਥੈਂਕ ਯੂ ਥੈਂਕ ਯੂ। ਸੋ ਜੀ ਇਹ ਸੀਗੇ ਜੀ ਦੀਪੀ ਜੀ, ਇਹਨਾਂ ਦੀ ਕਿਤਾਬ ਉਹਦਾ ਰੁਸਣਾ ਮੌਤ ਬਰਾਬਰ ਤੁਹਾਨੂੰ ਕਿਸੇ ਵੀ ਜੇ ਪਬਲੀਕੇਸ਼ਨ ਦੇ ਥਰੂ ਮਿਲਦੀ ਹੈ ਤਾਂ ਜ਼ਰੂਰ ਪੜ੍ਹਨਾ, ਆਪਣੇ ਫੀਡਬੈਕ ਵੀ ਸਾਡੇ ਨਾਲ ਸਾਂਝੇ ਕਰਨਾ। ਅਤੇ ਇਹ ਜਿਹੜਾ ਇੱਕ ਅਸੀਂ ਨਵਾਂ ਦੁਬਾਰਾ ਤੋਂ ਇੱਕ ਸੈਗਮੈਂਟ ਸ਼ੁਰੂ ਕਰਦੇ ਪਏ ਹਾਂ ਉਹਦੇ ਬਾਰੇ ਵੀ ਜਦੋਂ ਵੀ ਤੁਸੀਂ ਸੁਣੋ ਤਾਂ ਸਾਡੇ ਸੋਸ਼ਲ ਮੀਡੀਆ ਦੇ ਉੱਪਰ ਜਾ ਕੇ ਜਾਂ ਫਿਰ ਤੁਹਾਡੇ ਕੋਲ ਨੰਬਰਸ ਨੇ ਰੇਡੀਓ ਦੇ, ਹੈ ਨਾ, ਉਹਦੇ 'ਤੇ ਉੱਪਰ ਜਾ ਕੇ ਆਪਣੇ ਫੀਡਬੈਕ ਸਾਨੂੰ ਜ਼ਰੂਰ ਸ਼ੇਅਰ ਕਰਿਓ। ਜੇ ਤੁਸੀਂ ਵੀ ਕਿਸੇ ਬਡਿੰਗ ਰਾਈਟਰ ਨੂੰ ਜਾਣਦੇ ਹੋ ਤਾਂ ਉਹਨਾਂ ਬਾਰੇ ਵੀ ਸਾਨੂੰ ਦੱਸੋ, ਜੇ ਤੁਸੀਂ ਆਪ ਬਡਿੰਗ ਰਾਈਟਰ ਹੋ ਅਤੇ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਸਾਨੂੰ ਦੱਸਿਓ। ਕੁੱਲ ਮਿਲਾ ਕੇ ਸਾਨੂੰ ਦੱਸੋ ਕਿ ਤੁਹਾਨੂੰ ਸਭ ਕੁਛ ਇਹ ਸ਼ੋ ਅਤੇ ਇਹ ਸੈਗਮੈਂਟ ਕਿੱਦਾਂ ਲੱਗਾ। ਮੈਂ ਕ੍ਰਿਸ਼ਨਾ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674, ਤੁਹਾਡੇ ਤੋਂ ਲੈਂਦੇ ਹਾਂ ਇਜਾਜ਼ਤ। ਬਾਏ ਬਾਏ, ਟੇਕ ਕੇਅਰ।
5: ਜੀ ਕੀ ਹਾਲ ਹੈ ਪਿੱਠ ਦਰਦ ਦਾ?
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
3: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
9: ਟੈਨਸ਼ਨ ਮੇਰੀ ਟੈਨਸ਼ਨ
10: ਕੀ ਹੋਇਆ,
9: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
10: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
9: ਜਾਂ 90-77-97-33
10: ਜਾਂ ਈਮੇਲ info@vyimmigration.com.au।
9: ਯਾਦ ਰੱਖੋ 9077-9733।
10: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
9: ਹਰ ਕਦਮ ਤੁਹਾਡੇ ਨਾਲ।
11: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
12: ਯਾਰ? ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
11: अज सिमी भैन जी आए सी, उन्हां ने अपना मॉर्गेज यूवी फाइनेंशियल सर्विसेज तो थोड़े टाइम विच ही करवा लेता।
12: अच्छा, असी भी उन्हां नू कांटेक्ट करदे आ फिर तां।
11: जेकर तुहानू वी लोड है होम लोन, रीफाइनेंस, कार लोन या फिर एनी अदर लोन दी, तां अज ही कांटेक्ट करो हरप्रीत सिंह फ्रॉम यूवी फाइनेंशियल सर्विसेज एट 0433-8311 और विजिट uvfinancial.com.au। रेडी सेट गो चेस्टन फोर्ड डेंडेनोंग रोड ते तुहानू उड़ीक रहा है फोर्ड रेंजर, रेंजर सुपर ड्यूटी एवरेस्ट ते सदाबहार मस्टैंग, ब्रांड न्यू डेमो ते क्वालिटी प्री ओन्ड व्हीकल्स, ट्रेड इन अते फाइनेंस ऑप्शंस वी अवेलेबल। आओ ते अपनी नवी फोर्ड दा टेस्ट ड्राइव करो, बिजनेस फ्लीट लाई गल करो व्हीकल एक्सपर्ट्स टिम फोर्ब्स या कोरी नाल। रेडियो हांजी दे हवाले नाल पाओ 3 साल दी फ्री सर्विस। चेस्टन फोर्ड, रेडी सेट फोर्ड। सोना चाहिदा,
13: भरोसा चाहिदा,
11: क्वालिटी ते बायबैक वी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे बाई कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493-536-042।